ਤੈ ਆਪੋ ਆਪਣਾ ਪਹਿ ਲੇਖਾ ਸੰਡੀਐ ਜਾ ਰਹਿਣਾ ਨਹੀਂ ਹੈ ਤੇ ਜਗਤ ਕਾਇਤ ਗਰਭ ਹੰਡੀਐ ਮੰਦਾ ਕਿਸੇ ਨਾ ਕੀਏ ਪੜ ਅੱਖਰ ਇਹੋ ਬੁੱਝੀਐ ਮੂਰਖੇ ਨਾਲ ਨਾਲ ਜੀਐ ਮੂਰਖੇ ਨਾਲ ਨਾਲ ਜੀਐ।

ਨਾਨਕ ਫਿੱਕੇ ਬੋਲੀਏ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸੱਦੀਏ ਫਿੱਕੇ ਫਿੱਕੀ ਸੋਏ ਫਿੱਕਾ ਦਰਗੇ ਸੱਟੀਏ ਮੋਤੁਕਾ ਫਿੱਕੇ ਪਾਏ ਫਿੱਕਾ ਮੂਰਖ ਆਖੀਏ ਪਾਣਾ ਲਹਿ ਸਜਾਏ ਮਹੱਲਾ।

ਧਾਰੀ ਆਪੇ ਹੀ ਕਰਨਾ ਕਿਉਂ ਕਲਾ ਆਪੇ ਹੀ ਤੇ ਧਾਰੀ ਹੈ। ਦੇਖਿਆ ਕੀਤਾ ਆਪਣਾ ਦਰ ਕੱਚੀ ਪੱਕੀ ਸਾਰੀ ਹੈ, ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀ ਹੈ, ਜਿਸਕੇ ਜੀ ਪ੍ਰਾਣ ਹੈ ਕੋ ਸਹਿਬ ਮਨੋ ਵਿਸਾਰੀ ਹੈ, ਆਪਣ ਹੱਥੀ ਆਪਣਾ ਪੀ ਕਾ ਸਵਾਰੀ ਆਪੇ ਹੀ ਕਾ।

ਪੌੜੀ ਚੱਕਰ ਲੱਗੇ ਚੱਕਰੀ ਜਿੱਤ ਲਿਖ ਸਮੇ ਪਾਏ ਹੋਰ ਮੈਂ ਤਸਨੂੰ ਅਗਲੇ ਵਜ ਵੀ ਗੁਣਾ ਖਾਏ ਕਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੂ ਗਵਾਏ ਅਗਲਾ ਮੋਏ ਨੂੰ ਪਾਣਾ ਖਾਏ ਜਿਸਦਾ ਦਿੱਤਾ ਖਾਵਨਾ ਤਿਸ ਕਹੀਏ ਸਾਬਾਸ ਨਾਨਕ ਹੁਕਮ ਨਾ ਚੱਲੇ।

ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ ਤੁਸੀਂ ਇਸ ਵੇਲੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ 'ਤੇ ਸਰਵਣ ਕਰ ਰਹੇ ਹੋ ਅਤੇ ਇਸ ਭਗਤੀ ਸੰਗੀਤ ਦੇ ਨਾਲ ਇਸ ਸਵੇਰ ਇਸ ਸਮਾਂ ਖੂਬਸੂਰਤ ਅਤੇ ਸਾਰਥਕ ਬਣਾ ਰਹੇ ਹੋ।

0: ਤੁਸੀਂ ਸਰਵਣ ਕਰ ਰਹੇ ਸੀ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਕਰ ਰਹੇ ਹਾਂ ਖੇਤੀਬਾੜੀ ਪ੍ਰੋਗਰਾਮ।
1: ਖੇਤੀਬਾੜੀ

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚੇ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਹੁੜੀ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਹਾਲ ਚਾਲ ਤਗੜਾ, ਚੰਗਾ। ਤੁਸੀਂ ਆਪਣਾ ਦੱਸੋ।
1: ਬਹੁਤ ਵਧੀਆ ਜੀ, ਆਪਣਾ ਵੀ।
0: ਦੇਖੋ, ਖੇਤੀ ਦੇ ਵਿੱਚ ਅੱਜ ਜਦੋਂ ਆਪਾਂ ਇਹ ਕਹਿੰਦੇ ਹਾਂ ਕਿ ਜੇ ਚਿਰ ਸਥਾਈ ਖੇਤੀ ਆਪਾਂ ਚਾਹੁੰਦੇ ਹਾਂ ਕਿ ਖੇਤੀ ਦੇ ਵਿੱਚ ਸਾਡਾ ਟਿਕਾ ਜਿਹੜਾ ਹੈ ਇਹ ਧੰਦੇ ਦਾ ਚਿਰ ਸਥਾਈ ਰਹੇ, ਅਤੇ ਸਾਨੂੰ ਖੇਤੀ ਦੇ ਨਾਲ ਰਲਗੱਡ ਕਿੱਤੇ, ਧੰਦੇ, ਕੰਮ ਕਾਰ ਜਿਹੜੇ ਹੈ ਉਹਨਾਂ ਦਾ ਵਿੱਢ ਜ਼ਰੂਰ ਵਿੱਢਣਾ ਪੈਣਾ।
1: ਇਹ ਤਾਂ ਪੱਕੀ ਗੱਲ ਹੈ ਜੀ। ਦੇਖੋ ਰੋੜੀਆ ਰਾਮ ਜੀ, ਖਰਚੇ ਤਾਂ ਰੋਜ਼ ਰੋਜ਼ ਹੁੰਦੇ ਹੀ ਆ।
0: ਹਾਂ,
1: ਅਤੇ ਜੇ ਅਸੀਂ ਹੁਣ ਛਮਾਹੀ ਫਸਲ ਡਿੱਗਦੇ ਰਹੀਏ ਤਾਂ ਗੱਲ ਫਿਰ ਬਣਦੀ ਨਹੀਂ। ਨਾਲੇ ਦੇਖੋ, ਹੁਣ ਫਸਲ ਬੀਜ ਕੇ ਕਾਫੀ ਸਮਾਂ ਹੁੰਦਾ ਸਾਡੇ ਕੋਲ, ਉਹ ਸਮੇਂ ਦੀ ਵਰਤੋਂ ਇਹਨਾਂ ਧੰਦਿਆਂ ਵਿੱਚ ਕੀਤੀ ਜਾ ਸਕਦੀ ਆ।
0: ਕੀਤੀ ਜਾ ਸਕਦੀ ਹੈ ਜੀ। ਨਾਲੇ ਹੁਣ ਦੇਖੋ ਨਾ, ਆਹ ਜਿਹੜਾ ਯੁੱਗ ਹੈ ਨਾ ਸੰਧੂ ਸਾਹਿਬ, ਵੀ ਜਿੱਦਾਂ ਦਾ ਹੁਣ ਸਮਾਂ ਹੈ ਉਸ ਲਿਹਾਜ਼ ਨਾਲ ਸਾਨੂੰ ਸੋਚ ਨੂੰ ਬਦਲਣਾ ਚਾਹੀਦਾ ਹੈ। ਇਸ ਟਾਈਮ ਜਿਹੜਾ ਹੈ ਵਪਾਰੀਕਰਨ ਦਾ ਯੁੱਗ ਹੈ, ਵਪਾਰਕ ਯੁੱਗ ਹੈ। ਸੋ ਇਸ ਕਰਕੇ ਖੇਤੀ ਨੂੰ ਜੇ ਆਪਾਂ ਵਪਾਰਕ ਦ੍ਰਿਸ਼ਟੀਏ ਨਾਲ ਕਰਾਂਗੇ, ਵਪਾਰਕ ਨਜ਼ਰੀਏ ਨਾਲ ਕਰਾਂਗੇ, ਫਿਰ ਖੇਤੀ ਦੇ ਵਿੱਚ ਕੋਈ ਐਸੀ ਗੱਲ ਨਹੀਂ ਹੈ ਵੀ ਅਸੀਂ ਕਹੀਏ ਵੀ ਖੇਤੀ ਘਾਟੇ ਵਾਲਾ ਸੌਦਾ ਹੈ। ਸਿਰਫ ਜਿਹੜਾ ਥੋੜ੍ਹਾ ਜਿਹਾ ਇੱਕ ਜਿੱਦਾਂ ਕਹਿੰਦੇ ਕਿ ਨਜ਼ਰੀਆ ਬਦਲਣ ਦੀ ਲੋੜ ਹੈ, ਸੋਚ ਨੂੰ ਬਦਲਣ ਦੀ ਲੋੜ ਹੈ, ਅਤੇ ਖੇਤੀ ਉਹੀ ਖੇਤੀ ਜਿਹੜੀ ਆਪਾਂ ਘਾਟੇ ਦੇ ਮਨ 'ਚ ਕਹਿੰਦੇ ਹਾਂ, ਉਹੀ ਖੇਤੀ ਲਾਹੇਮੰਦ ਖੇਤੀ ਸਾਨੂੰ ਨਜ਼ਰ ਆਉਣ ਲੱਗ ਜਾਂਦੀ ਹੈ।
1: ਬਿਲਕੁਲ ਬਿਲਕੁਲ ਜੀ। ਹੁਣ ਤਾਂ ਦੇਖੋ ਕਿ ਸਾਡੇ ਨੌਜਵਾਨ ਵੀ ਇਹਦੇ ਵਿੱਚ ਬੜਾ ਸਹਿਯੋਗ ਕਰਦੇ ਆ ਜੀ। ਇੱਕ ਤਾਂ ਦੇਖੋ ਘਰ ਦੇ ਸਾਰੇ ਜੀਆਂ ਦੀ ਸ਼ਮੂਲੀਅਤ ਹੋ ਜਾਂਦੀ ਹੈ ਇਹਦੇ ਵਿੱਚ, ਅਤੇ ਦੂਸਰਾ ਕਿ ਇੱਕ ਵਾਧੂ ਆਮਦਨ ਦਾ ਸਾਡੇ ਕੋਲ ਜਿਹੜਾ ਹੈ ਸਾਧਨ ਵੀ ਬਣ ਜਾਂਦਾ ਆ। ਸਿਰਫ ਇਹ ਹੈ ਕਿ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਸੀ ਕਿ ਕੰਮ ਉਹ ਸ਼ੁਰੂ ਕਰੋ ਕਿ ਜਿਹਦੇ ਬਾਰੇ ਸਾਨੂੰ ਥੋੜ੍ਹਾ ਬਹੁਤ ਜਾਣਕਾਰੀ ਹੋਵੇ ਜਾਂ ਆਪਾਂ ਜਾਣਕਾਰੀ ਲੈ ਸਕਦੇ ਹੋਈਏ।
0: ਦੇਖੋ ਜੀ, ਜਾਣਕਾਰੀ ਦੀ ਤੁਸੀਂ ਸੰਧੂ ਸਾਹਿਬ ਗੱਲ ਕੀਤੀ ਹੈ, ਕੋਈ ਸਮਾਂ ਸੀ ਕਿ ਸਾਡੇ ਕੋਲ ਜਾਣਕਾਰੀ ਦੀ ਸਰੋਤ ਨਹੀਂ ਸੀ। ਇਹ ਉਦੋਂ ਮੁਸ਼ਕਲ ਵੀ ਸੀਗਾ ਕਿ ਕੰਮ ਕਰਨਾ, ਕਿਸੇ ਕਿਤੇ ਧੰਦੇ ਨੂੰ ਅਪਣਾਉਣਾ ਸਾਡੇ ਲਈ ਮੁਸ਼ਕਲ ਕੰਮ ਸੀ। ਹੁਣ ਤਾਂ ਜਾਣਕਾਰੀ ਦੇ ਪੱਖੋਂ ਤਾਂ ਕਿਸੇ ਪਾਸੇ ਸਾਨੂੰ ਹੈ ਹੀ ਨਹੀਂ ਵੀ ਜਾਣਕਾਰੀ ਸਾਨੂੰ ਮਿਲ ਨਹੀਂ ਸਕਦੀ ਜਾਂ ਜਾਣਕਾਰੀ 'ਚ ਕੋਈ ਮੁਸ਼ਕਲ ਹੈ। ਮਹਿਕਮੇ ਅਲੱਗ ਅਲੱਗ ਤਰ੍ਹਾਂ ਦੇ, ਪਸ਼ੂ ਪਾਲਣ ਮਹਿਕਮਾ ਹੈ, ਬਾਗਬਾਨੀ ਵਿਭਾਗ ਕੰਮ ਕਰ ਰਿਹਾ ਹੈ ਜੀ। ਇਹ ਤੋਂ ਇਲਾਵਾ ਤੁਸੀਂ

0: ਗੜਵਾਸੂ ਹੈ, ਖੇਤੀਬਾੜੀ ਜ਼ਰਾਇਤ ਦੀ ਯੂਨੀਵਰਸਿਟੀ ਹੈ, ਹੋਰ 20 ਐਸੇ ਅਦਾਰੇ ਹੈ ਜਿਹੜੇ ਸੀਫਟ ਦੀ ਤੁਸੀਂ ਗੱਲ ਕਰ ਲਓ, ਦੇਖੋ ਉੱਥੇ ਕਈ ਤਰ੍ਹਾਂ ਦੇ ਪਦਾਰਥ ਸਾਨੂੰ ਤਿਆਰ ਕਰਨੇ ਸਿਖਾਉਂਦੇ ਹੈ। ਸੋ ਗੱਲ ਤੁਹਾਡੇ ਵਾਲੀ ਬਿਲਕੁਲ ਸਹੀ ਹੈ ਵੀ ਕੰਮ ਜਿਹੜਾ, ਪਹਿਲੀ ਗੱਲ ਤਾਂ ਕੰਮ ਦੀ ਚੋਣ, ਉਸ ਕੰਮ ਦੀ ਚੋਣ ਕਰੋ ਜਿਸ ਕੰਮ ਦੇ ਵਿੱਚ ਤੁਹਾਨੂੰ ਇਹ ਲੱਗਦਾ ਹੈ ਕਿ ਮੈਂ ਇਹ ਕੰਮ ਨੂੰ ਕਰ ਸਕਦਾ। ਪਹਿਲਾਂ ਤੁਸੀਂ ਆਪਣੀ ਅੰਤਰਾਤਮਾ ਤੋਂ ਪੁੱਛੋ ਉਹਦਾ ਕਿਉਂਕਿ ਜਿਹੜਾ ਵੀ ਕੰਮ ਆਪਾਂ ਕਰਾਂਗੇ ਸਭ ਤੋਂ ਪਹਿਲਾਂ ਇਹ ਹੈ ਵੀ ਮੈਂ ਇਹਦੀ ਮੰਡੀਕਾਰੀ ਕਿੱਥੇ ਕਰਨੀ ਹੈ,
1: ਵੇਚਣਾ ਕਿੱਥੇ ਹੈ ਸਮਾਨ, ਤਾਂ ਦੇਖੋ ਤਿਆਰ ਕਰ ਲੈਂਦੇ ਹਾਂ।
0: ਹਾਂ,
1: ਸਮੱਸਿਆ ਆਉਂਦੀ ਹੈ ਕਿ ਇਹਨੂੰ ਵੇਚਣਾ ਕਿੱਥੇ ਹੈਗੀ।
0: ਬਿਲਕੁਲ ਬਿਲਕੁਲ, ਦੂਜੀ ਫਿਰ ਸੰਧੂ ਸਾਹਿਬ ਵੱਡੀ ਗੱਲ ਜਿੱਦਾਂ ਤੁਸੀਂ ਜ਼ਿਕਰ ਕੀਤਾ, ਵੇਚਣਾ ਕਿੱਥੇ ਹੈ ਅਤੇ ਵੇਚਣਾ ਕਿੱਦਾਂ ਹੈ। ਹੁਣ ਉਹ ਸਮਾਂ ਨਹੀਂ ਹੈ ਵੀ ਤੁਸੀਂ ਜੋ ਵੀ ਤਿਆਰ ਕੀਤਾ ਤੇ ਵੇਚ ਦਿਓਗੇ, ਹੁਣ ਤੁਹਾਨੂੰ ਉਹੀ ਹੈ ਵੀ ਜੋ ਦਿਖਦਾ ਹੈ ਵਹੀ ਬਿਕਤਾ ਵਾਲਾ ਹਿਸਾਬ ਹੈ। ਜਿਹੜੀ ਵੀ ਤੁਸੀਂ ਚੀਜ਼ ਤਿਆਰ ਕਰ ਦਿਓ, ਤੁਸੀਂ ਦਲੀਆ ਹੀ ਤਿਆਰ ਕਰਨਾ ਸ਼ੁਰੂ ਕਰ ਦਿਓ ਆਪਣਾ, ਹਲਦੀ ਤਿਆਰ ਕਰਨੀ ਸ਼ੁਰੂ ਕਰ ਦਿਓ, ਹਰੀ ਮਿਰਚਾਂ ਕੁੱਟ ਕੇ ਜਿਹੜੀਆਂ ਹੈ ਪੀਹ ਕੇ ਤਿਆਰ ਕਰਨੀਆਂ ਸ਼ੁਰੂ
1: ਕਰ ਲਓ ਜੀ,
0: ਆਟਾ ਤਿਆਰ ਕਰਨਾ ਆਪਾਂ ਸ਼ੁਰੂ ਕਰ ਦਿੰਦੇ ਹਾਂ, ਪਨੀਰ ਹੈ, ਖੋਆ ਹੈ, ਬੜੇ ਚੀਜ਼ਾਂ ਹੈ ਜਿਹੜੀਆਂ ਅਸੀਂ ਘਰਾਂ ਦੇ ਵਿੱਚ ਤਿਆਰ ਕਰ ਸਕਦੇ ਹਾਂ। ਪਰ ਇਹ ਹੈ ਕਿ ਉਹਦੀ ਜਿਹੜੀ ਅਸੀਂ ਵੇਚਣ ਦਾ ਸਾਡਾ ਢੰਗ ਤਰੀਕਾ, ਕਿਹੜੀ ਚੀਜ਼ 'ਚ ਉਹਦੀ ਪੈਕਿੰਗ ਹੈ, ਉਹ ਡੱਬੇ ਦੀ ਦਿੱਖ ਕਿੱਦਾਂ ਦੀ ਹੈ, ਉਹਦੀ ਪੈਕਿੰਗ ਦਾ ਵਜ਼ਨ ਕੀ ਹੈ। ਹੁਣ ਤੁਸੀਂ ਦੇਖੋ ਕੋਈ ਸਮਾਂ ਸੀ ਅੱਜ ਸਾਨੂੰ ਨਾ ਮਤਲਬ ਅੱਜ ਹੁਣ ਸਾਬਣ ਸ਼ੈਂਪੂ ਆਪਾਂ ਦੇਖਦੇ ਹਾਂ ਉਹ ਛੋਟੇ ਛੋਟੇ ਇੱਕ ਨਾ ਜਿਹਨੂੰ ਕਹਿੰਦੇ ਹੁੰਦੇ ਨੇ ਉਹ ਪੈਕਟ 'ਚ ਛੋਟੇ ਛੋਟੇ ਪੈਕਟ ਆਉਣ ਲੱਗ ਗਏ,
1: ਪਾਊਚ
0: ਪਾਊਚ, ਉਹ ਹੁਣ ਦੇਖੋ ਤਾਂ ਕਿ ਕੋਈ ਵੀ ਛੋਟੇ ਤੋਂ ਛੋਟਾ ਬੰਦਾ ਜਿਹਦੀ ਹੁਬਤ ਨਹੀਂ ਵੀ ਹੈ
1: ਵੱਡਾ ਖਰੀਦਣ ਦੀ
0: ਉਹ ਕਮ ਸੇ ਕਮ ਉਹਦੇ ਨਾਲ ਮੰਡੀਕਾਰੀ ਵੱਧ ਗਈ, ਉਹਨਾਂ ਦੀ ਮੁਨਾਫਾ ਵੱਧ ਗਿਆ।
1: ਹੁਣ ਦੇਖੋ ਸ਼ੈਂਪੂ ਜਿਹੜਾ ਹੈ ਕਈ ਵਾਰ ਰੋਜ਼ ਰੋਜ਼ ਨਹੀਂ ਵਰਤਿਆ ਜਾਂਦਾ, ਕਈ ਲੋਕ ਹੁੰਦੇ ਹਫ਼ਤੇ ਬਾਅਦ ਹੀ ਵਰਤਦੇ ਆ, ਉਹ ਕਹਿੰਦਾ ਚਲੋ ਵੱਡੀ ਕਿਉਂ ਲੈਣੀ ਆ ਪਾਊਚ 'ਚ ਹੀ ਲੈ ਲਓ।
0: ਹੁਣ ਤਾਂ ਸੰਧੂ ਸਾਹਿਬ ਸਾਡੇ ਕਿਸਾਨ
1: ਚੁੱਕ ਕੇ ਲਿਜਾਣਾ ਸੌਖਾ, ਸਫ਼ਰ ਜੇ ਮੰਨ ਲਓ ਜਾ ਰਹੇ ਹਾਂ ਆਪਾਂ ਅਤੇ ਉਹ 'ਚ ਪਾਊਚ ਜਿਹੜੇ ਹੈਗੇ ਆ ਉਹ ਲਿਜਾਣੇ ਬੜੇ ਸੌਖੇ
0: ਹੈ। ਜਿਹੜੀ ਮੈਂ ਗੱਲ ਕਰਦਾ ਸੀ ਵੀ ਹੁਣ ਤਾਂ ਸਾਡੇ ਜ਼ਿਮੀਂਦਾਰ ਵੀ ਸਿਆਣੇ ਹੋ ਗਏ ਹੈ, ਸ਼ਹਿਦ ਦੇ ਜਿਹੜੇ ਸਾਡੇ ਸ਼ਹਿਦ ਵਾਲੇ ਸਾਡੇ ਜ਼ਿਮੀਂਦਾਰ ਭਰਾ ਨੇ, ਉਹ ਸ਼ਹਿਦ ਦੇ ਵੀ ਉਹਨਾਂ ਨੇ ਨਾ ਸਿਲਾਈਆਂ ਜਿਹਾ ਤਿਆਰ
1: ਕਰਦੀਆਂ
0: ਹੈ ਕਿ ਨਹੀਂ, ਵੀ ਭਾਈ ਨਿਆਣਾ ਜਿਹੜਾ ਸਕੂਲ ਜਾਣਾ ਉਹਨੂੰ ਇੱਕ ਸਿਲਾਈ ਜੀ ਦੇ ਦਿਓ ਅਤੇ ਉੱਥੇ ਨਾਲ ਆਪਣਾ ਸ਼ਹਿਦ ਵੀ ਖਾ ਸਕਦਾ ਹੈ,
1: ਚੂਸ ਲਵੇ ਹਾਂਜੀ, ਨਾਲੇ ਦੇਖੋ ਉਹਨੂੰ ਟੇਸਟ ਆਜੂਗਾ ਵਧੀਆ ਅਤੇ ਦੂਸਰਾ ਕਿ ਖੁਰਾਕੀ ਤੱਤ ਉਹਦੇ ਅੰਦਰ ਜਾਣਗੇ।
0: ਬਿਲਕੁਲ,
1: ਬਜਾਇ ਕਿ ਆਪਾਂ ਉਹੋ ਜਿਹੀ ਚੀਜ਼ ਖਾਈਏ ਕਿ ਜਿਹਦੇ ਨਾਲ ਕੋਈ ਅਸਰ ਹੀ ਨਾ ਹੋਵੇ ਜੀ।
0: ਹਾਂ, ਸੋ ਇਸ ਕਰਕੇ ਗੱਲ ਸਿਰਫ ਸੰਧੂ ਸਾਹਿਬ ਇੱਥੇ ਖੜੀ ਹੈ ਕਿ ਸਾਨੂੰ ਹੁਣ ਜਿਹੜੀ ਹੈ ਆਪਣੀ ਦਿਸ਼ਾ ਨੂੰ ਨਿਰਧਾਰਿਤ ਕਰਨਾ ਪੈਣਾ ਹੈ, ਕਿਤੇ ਧੰਦਿਆਂ ਦੇ ਵੱਲ ਸਾਨੂੰ ਮੁੜਨਾ ਪੈਣਾ ਹੈ, ਨਿਰੋਲ ਫਸਲਾਂ ਦੀ ਖੇਤੀ ਦਾ ਭਵਿੱਖ ਸਾਡੇ ਸਾਹਮਣੇ ਜਿਹੜਾ ਹੈ ਧੁੰਦਲਾ ਨਜ਼ਰ ਆ ਰਿਹਾ ਹੈ, ਔਰ ਧੁੰਦਲਾ ਹੈ ਇਹਦੇ 'ਚ ਕੋਈ ਸ਼ੱਕ ਵੀ ਹੈ ਨਹੀਂ।
1: ਹੁਣ ਤਾਂ ਦੇਖੋ ਸਾਡੇ ਜਿਹੜੇ ਕਿਸਾਨ ਵੀਰ ਆ ਨਾ ਅੜੀਆ ਰਾਮ ਜੀ, ਖਾਸ ਕਰਕੇ ਜਿਹੜੀਆਂ ਕਿਸਾਨ ਬੀਬੀਆਂ, ਉਹ ਤਾਂ ਬਹੁਤ ਵਧੀਆ ਤਰੀਕੇ ਨਾਲ ਨਾ ਰੋੜੀ ਰਾਮ ਜੀ ਜਿਹੜਾ ਹੁੰਦਾ ਅਚਾਰ ਆ, ਮੁਰੱਬੇ ਆ, ਚਟਨੀਆਂ ਨੇ, ਅਤੇ ਆਪਣੇ ਗਰੁੱਪ ਵੀ ਬਣਾ ਲੈਂਦੀਆਂ ਨੇ ਜੀ।
0: ਖਾਣ ਪੀਣ ਵਾਲੀਆਂ ਚੀਜ਼ਾਂ ਦਾ ਤਾਂ ਸੰਧੂ ਸਾਹਿਬ ਤੋੜਾ ਹੀ ਨਹੀਂ ਕੋਈ। ਹੁਣ ਤੁਸੀਂ ਦੇਖੋ ਵੀ ਜਿਹੜੇ ਸਾਡੇ ਵੀਰ ਭਰਾ ਕਮਾਦ ਦੀ ਕਾਸ਼ਤ ਕਰਦੇ ਹੈ, ਜਿਨ੍ਹਾਂ ਨੇ ਆਪਣਾ ਪੀੜਨਾ ਲਾਇਆ, ਘਲਾੜੀ ਲਾਈ ਹੈ, ਉਹ ਆਪਣਾ ਗੁੜ ਤਿਆਰ ਕਰਕੇ, ਸ਼ੱਕਰ ਤਿਆਰ ਕਰਕੇ, ਹੁਣ ਤੁਸੀਂ ਦੇਖੋ ਗੁੜ ਨੂੰ ਵੇਚਣ ਦਾ ਢੰਗ ਦੇਖ ਲਓ। ਪਹਿਲਾਂ ਆਪਾਂ ਘਰਾਂ ਦੇ ਵਿੱਚ ਭੇਲੀਆਂ ਰੱਖਦੇ ਸੀ, ਬਣਾ ਬਣਾ ਕੇ ਭੇਸੀਆਂ ਬਣਾ ਬਣਾ ਕੇ ਰੱਖਦੇ ਸੀ, ਹੁਣ ਗੁੜ ਉਸ ਸ਼ਕਲ ਦੇ ਵਿੱਚ ਮੰਡੀ 'ਚ ਨਹੀਂ ਵਿਕ ਸਕਦਾ। ਜਿਹੜੇ ਵਪਾਰ ਜਿਹੜਾ ਆਪਣਾ ਉਪਭੋਗਤਾ ਹੈ, ਜੇ ਉਹਦੇ ਤੱਕ ਜਾਣਾ ਹੈ ਤਾਂ ਸਾਨੂੰ ਉਹਦਾ ਕੋਈ ਆਕਾਰ ਪ੍ਰਕਾਰ ਲੱਭਣਾ ਪੈਣਾ। ਇਸ ਕਰਕੇ ਹੁਣ ਗੁੜ ਦੀ ਜਿਹੜੀ ਹੈ, ਸੌਂਫ ਵਾਲਾ ਗੁੜ ਜੀ, ਹਲਦੀ ਵਾਲਾ ਗੁੜ ਜੀ, ਜਵੈਣ ਵਾਲਾ ਗੁੜ ਜੀ, ਚੌਕਲੇਟ ਵਾਲਾ ਗੁੜ ਜੀ,
1: ਆਮਲੇ ਵਾਲਾ
0: ਗੁੜ ਜੀ, ਪਤਾ ਨਹੀਂ ਤਾਂ ਕਿੰਨੇ ਪ੍ਰਕਾਰ ਦਾ ਗੁੜ ਹੈ। ਫਿਰ ਉਹਦੀ ਜਿਹੜੀ ਬੰਦ ਕਰਦੇ ਆ ਡੱਬੇ ਦੇ ਵਿੱਚ, ਉਹਨੂੰ ਟਿੱਕੀਆਂ ਬਣਾ ਕੇ ਛੋਟੇ ਛੋਟੀਆਂ, ਅਤੇ ਫਿਰ ਕਿੰਨੇ ਕਿੰਨੇ ਵਜ਼ਨ ਦੀ, ਅੱਧਾ ਕਿਲੋ ਲੈਣਾ, ਪਾਈਆ ਲੈਣਾ, ਕਿਲੋ ਲੈਣਾ, ਇਹ ਹੈ ਢੰਗ ਤਰੀਕਾ ਵੇਚਣ ਦਾ।
1: ਪਹਿਲਾਂ ਦੇਖਿਆ ਹੁੰਦਾ ਕਿ ਭੇਲੀ ਭੰਨਣੀ ਬੜੀ ਔਖੀ ਸੀ,
0: ਬੜਾ ਔਖਾ ਕੰਮ ਸੀ ਜੀ।
1: ਹਾਂਜੀ, ਹੁਣ ਬਰਫੀ ਦੌਰਾਨ ਪੀਸ ਹੀ ਬਣਾ ਤੇ ਛੋੜ ਕੇ ਆਪਣਾ ਪੀਸ ਚੱਕੋ ਤੇ ਖਾ ਲਓ
0: ਹੁੰਦਾ
1: ਮਨ ਕਰੇ,
0: ਕਿਉਂਕਿ ਉਹ ਸਖਤ ਹੋ ਜਾਂਦਾ ਸੀਗਾ, ਅੱਧੇ ਤਾਂ ਇਸੇ ਦੁੱਖੋ ਹੀ ਨਹੀਂ ਖਾਂਦੇ ਸੀ ਯਾਰ, ਇਹ ਟੁੱਟਣਾ ਹੀ ਨਹੀਂ।
1: ਬਿਲਕੁਲ ਬਿਲਕੁਲ, ਇਹ ਤੋੜਨ ਵਾਸਤੇ ਵੀ ਫਿਰ ਇੱਕ ਮੁਹਿੰਮ ਵੱਢਣੀ ਪੈਂਦੀ ਸੀ।
0: ਬਿਲਕੁਲ ਬਿਲਕੁਲ,
1: ਇਸ ਦੇ ਨਾਲ ਦੇਖੋ ਰੋੜੀਆ ਰਾਮ ਜੀ ਕਿ ਆਪਾਂ ਜਿਹੜੀ ਆ ਦੁੱਧ ਤੋਂ ਬੇਸ਼ੁਮਾਰ ਪਦਾਰਥ ਤਿਆਰ ਕਰ ਸਕਦੇ ਹਾਂ ਜੀ।
0: ਬਿਲਕੁਲ
1: ਹਾਂਜੀ, ਆਂਡਿਆਂ ਤੋਂ ਤਿਆਰ ਹੋ ਜਾਂਦੇ ਹੈਗੇ,
0: ਬੜਾ ਕੁਛ,
1: ਮੱਛੀ ਤੋਂ ਬਹੁਤ ਕੁਛ ਤਿਆਰ ਹੋ ਜਾਂਦਾ ਹੈਗਾ।
0: ਉਹੀ ਹੈ ਨਾ, ਦੇਖੋ ਜੇ ਤਾਂ ਤੁਸੀਂ ਕਿਤੇ ਧੰਦਿਆਂ ਵਾਲ ਨੂੰ ਮੁੜਨਾ ਹੈ ਤੇ ਕਿਤੇ ਧੰਦੇ ਸਾਡੇ ਕੋਲੇ ਹਜ਼ਾਰਾਂ ਹੈ, ਉਹਨਾਂ ਦੇ ਵਿੱਚ ਸਾਰੇ ਕਿਤੇ ਧੰਦਿਆਂ ਦੇ ਵਿੱਚ ਸੰਭਾਵਨਾ ਹੈ। ਗੱਲ ਫਿਰ ਤੁਹਾਡੇ ਵਾਲੀ ਆਪਾਂ ਦੁਹਰਾਵਾਂਗੇ ਕਿ ਭਾਈ ਜਿਹੜਾ ਵੀ ਕੰਮ ਕਰਨਾ ਹੈ, ਤੁਸੀਂ ਸ਼ਹਿਦ ਦੀਆਂ ਮੱਖੀਆਂ ਰੱਖਣੀਆਂ ਹੈ, ਜਾਂ ਮੱਛੀ ਪਾਲਣ ਦਾ ਕੰਮ ਕਰਨਾ ਹੈ, ਜਾਂ ਲਵੇਰੇ ਰੱਖਣੇ ਹੈ, ਹੈਂਜੀ, ਕੋਈ ਵੀ ਕੰਮ। ਹੁਣ ਦੇਖੋ ਸੂਰ ਪਾਲਣ ਦਾ ਕੰਮ ਹੈ, ਬੜਾ ਇੱਕ ਟਾਈਮ ਦੇ ਉੱਤੇ ਕੋਈ ਬਹੁਤਾ ਇਹਨੂੰ ਚੰਗਾ ਨਹੀਂ ਸਮਝਿਆ ਜਾਂਦਾ ਸੀ। ਅੱਜ ਵੱਡੇ ਵੱਡੇ ਜਿਹੜੇ

0: ਜ਼ਿਮੀਂਦਾਰ ਸਾਡੇ ਵੀਰ ਭਰਾ
1: ਉਹ
0: ਹੈ,
1: ਕਰਦੇ ਆ
0: ਉਹ ਸੂਰ ਪਾਲਣ ਦੇ ਕਿੱਤੇ ਹਾਲ, ਜਿੱਦਾਂ ਘੋੜਿਆਂ ਦਾ ਟਾਵਾਂ ਟਾਵਾਂ ਜ਼ਿਮੀਂਦਾਰ ਕੰਮ ਕਰਦਾ ਹੈ, ਇਸੇ ਤਰ੍ਹਾਂ ਸੂਰ ਪਾਲਣ ਦਾ ਕੰਮ ਦੇ ਵਿੱਚ ਵੀ ਬੜਾ ਵੱਡਾ ਮੁਨਾਫਾ ਹੈ।
1: ਬਹੁਤ ਵਧੀਆ ਮੁਕਾਮ ਆ ਜੀ, ਨਾਲੇ ਤਾਂ ਬੜੇ ਆਪਣੇ ਆਮਦਨ ਬੜੀ ਵਧੀਆ ਹੁੰਦੀ ਇਹਦੇ ਚੋਂ।
0: ਹੁਣ ਬੱਕਰੀਆਂ ਪਾਲਣਾ ਦੇਖ ਲਓ ਜੀ, ਬੱਕਰੀਆਂ ਦਾ ਕੰਮ ਵੀ ਬਹੁਤ ਵੱਡੇ ਜ਼ਿਮੀਂਦਾਰਾਂ ਨੇ
1: ਛੋਟੇ
0: ਸ਼ੁਰੂ
1: ਜਾਨਵਰ ਪਾਲਣੇ।
0: ਹਾਂ, ਕੁੱਤੇ ਪਾਲ ਲਓ ਤੁਸੀਂ, ਇੱਕ ਇੱਕ ਕੁੱਤਾ ਜਿਹੜਾ ਹੈ ਤੁਸੀਂ ਹਿਸਾਬ ਲਾ ਲਓ ਵੀ ਕਿੰਨੇ ਕਿੰਨੇ ਭਾਅ ਤੇ ਵਿਕਦਾ ਹੈ, ਛੋਟੇ ਛੋਟੇ
1: ਮਹਿੰਗਾ
0: ਮਹਿੰਗਾ ਵਿਕਦਾ ਹੈ। ਸੋ ਇਸ ਕਰਕੇ ਇਹ ਤੁਰਨ ਦੀ ਲੋੜ ਹੈ। ਗੱਲ ਫਿਰ ਉਹੀ ਹੈ ਕਿ ਜਾਣਕਾਰੀ ਪਹਿਲਾਂ ਜ਼ਰੂਰ, ਦੇਖੋ ਯੂਨੀਵਰਸਿਟੀ ਟ੍ਰੇਨਿੰਗਾਂ ਲਾਉਂਦੀ ਹੈ, ਖੇਤੀਬਾੜੀ ਯੂਨੀਵਰਸਿਟੀ ਵੀ ਗਿਆਨ ਦਿੰਦੀ ਹੈ, ਅੰਗਦ ਦੇਵ ਵੈਟਨਰੀ ਐਨੀਮਲ ਸਾਇੰਸ ਯੂਨੀਵਰਸਿਟੀ ਉੱਥੇ ਹੈ, ਮਹਿਕਮਾ ਜ਼ਰਾਇਤ ਹੈ, ਮਹਿਕਮਾ ਬਾਗਬਾਨੀ ਹੈ, ਪਸ਼ੂ ਪਾਲਣ ਵਿਭਾਗ ਹੈ, ਡੇਅਰੀ ਵਿਕਾਸ ਵਿਭਾਗ ਪੰਜਾਬ ਹੈ। ਸੋ ਇਹ ਸਾਰੇ ਮਹਿਕਮਿਆਂ ਨਾਲ ਆਪਾਂ ਰਾਬਤਾ ਬਣਾ ਕੇ ਇੱਕ ਦੋ ਚਾਰ ਦਿਨ ਦੀ ਜਿਹੜੀ ਟ੍ਰੇਨਿੰਗ ਹੈ ਉਹ ਲੈ ਕੇ ਜਦੋਂ ਤੁਸੀਂ ਕੰਮ ਕਰਦੇ ਹੋ ਤੁਹਾਡਾ ਹੱਥ ਰਾਲਾ ਹੋ ਜਾਂਦਾ।
1: ਜੇ ਸਰਮਾਏ ਦੀ ਲੋੜ ਪਵੇ ਤਾਂ ਬੈਂਕ ਵੀ ਸਹਾਇਤਾ ਕਰਦੇ ਜੀ, ਸਿਖਲਾਈ ਲਈ ਹੋਵੇ ਤਾਂ।
0: ਬਿਲਕੁਲ ਬਿਲਕੁਲ, ਚਲੀਏ ਫਿਰ ਆਪਾਂ।
1: ਜੈ ਹਿੰਦ ਜੀ,
0: ਜੈ ਹਿੰਦ ਜੀ।

ਤੁਸੀਂ ਸੁਣ ਰਹੇ ਸੀ ਖੇਤੀਬਾੜੀ ਪ੍ਰੋਗਰਾਮ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਸਰਵਣ ਕਰਦੇ ਹਾਂ ਮਾਨਸ ਗਾਨ। ਅੱਜ ਸਰਵਣ ਕਰਦੇ ਹਾਂ ਇਸ ਦਾ 85ਵਾਂ ਭਾਗ।

ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪਰਿਚੈ ਆਓ ਜਾਣਕਾਰੀ ਦੇ ਦਈਏ, ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਸੀ ਸੋਹਣੀ ਸਿਰ ਪ੍ਰੋਗਰਾਮ 7:02 'ਤੇ, 8:40 'ਤੇ ਤੁਸੀਂ ਸੁਣੋਗੇ ਪੰਜਾਬੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਮਹਿਕ ਪੰਜਾਬ ਦੀ। ਸਵੇਰੇ 9:02 'ਤੇ ਪੇਸ਼ ਕਰਾਂਗੇ ਫਿਲਮ ਸੰਗੀਤ ਦਾ ਪ੍ਰੋਗਰਾਮ। ਅੱਜ ਦੇ ਇਸ ਪ੍ਰੋਗਰਾਮ 'ਚ ਤੁਸੀਂ ਫਿਲਮ ਚਲਦੇ ਚਲਦੇ ਦੇ ਗੀਤ ਸੁਣੋਗੇ। NCERT ਵੱਲੋਂ ਸਪੋਂਸਰ ਪ੍ਰੋਗਰਾਮ ਉਮੰਗ ਸਵੇਰੇ 9:30 ਪੇਸ਼ ਕੀਤਾ ਜਾਏਗਾ। 10:02 'ਤੇ ਪੇਸ਼ ਕਰਾਂਗੇ ਲਾਈਵ ਫੋਨ ਇਨ ਪ੍ਰੋਗਰਾਮ ਹੈਲੋ ਫਰਮਾਇਸ਼। ਧਮਕ ਜਲੰਧਰ ਪੈਂਦੀ ਪ੍ਰੋਗਰਾਮ ਹੋਏਗਾ 11:05 'ਤੇ। ਵਸਦੇ ਵੇੜੇ ਪ੍ਰੋਗਰਾਮ ਦਾ ਸਮਾਂ 12:05 ਦਾ ਰਹੇਗਾ। ਇਸ ਪ੍ਰੋਗਰਾਮ 'ਚ ਅੱਜ ਉਡਾਰੀਆਂ ਸਿਲਸਿਲੇ ਤਹਿਤ ਰੰਜਨਾ ਛਾਬੜਾ ਹੁਣਾਂ ਨਾਲ ਕੀਤੀ ਮੁਲਾਕਾਤ ਸੁਣਾਈ ਜਾਏਗੀ ਅਤੇ ਨਾਲ ਹੀ ਪੇਸ਼ ਕਰਾਂਗੇ ਅੱਜ ਦਾ ਖਾਸ ਸਿਲਸਿਲਾ ਸਾਡਾ ਵਿਰਸਾ। ਫੌਜੀ ਵੀਰਾਂ ਲਈ ਪ੍ਰੋਗਰਾਮ ਹੋਏਗਾ 1:15। ਬਾਅਦ ਦੁਪਹਿਰ 2:30 ਤੁਸੀਂ ਸੁਣੋਗੇ ਪ੍ਰੋਗਰਾਮ ਰੰਗਲੀ ਧਰਤੀ। ਰੰਗਲੀ ਧਰਤੀ ਪ੍ਰੋਗਰਾਮ 'ਚ ਅੱਜ ਤੁਸੀਂ ਰਾਜਕੁਮਾਰ ਅਤੇ ਸਾਥੀਆਂ ਪਾਸੋਂ ਮਾਤਾ ਦੀਆਂ ਭੇਟਾਂ ਸਰਵਣ ਕਰੋਗੇ। ਦੂਜੀ ਸਭਾ 'ਚ ਸ਼ਾਮ 4:02 'ਤੇ ਪੰਜਾਬੀ ਫਿਲਮ ਸੰਗੀਤ ਦਾ ਪ੍ਰੋਗਰਾਮ ਹੋਏਗਾ। ਸ਼ਾਮ 4:30 ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਸ਼ਾਮ 5:30 ਸਰਵਣ ਕਰੋਗੇ ਪ੍ਰੋਗਰਾਮ ਗੁਰਬਾਣੀ ਵਿਚਾਰ। ਦਿਹਾਤੀ ਪ੍ਰੋਗਰਾਮ ਸ਼ਾਮ 6:30 ਹੋਏਗਾ। ਇਸ ਪ੍ਰੋਗਰਾਮ 'ਚ ਕੰਮ ਦੀਆਂ ਗੱਲਾਂ ਮੰਡੀਆਂ ਦੇ ਭਾਅ ਦੇ ਨਾਲ ਹੀ ਸਾਰਾ ਸਾਲ ਹਰੇ ਚਾਰੇ ਬਾਰੇ ਮਨਪ੍ਰੀਤ ਜੈਤਕਾ ਜਾਣਕਾਰੀ ਦੇਣਗੇ। ਸ਼ਾਮ 7:40 'ਤੇ ਤੁਸੀਂ ਸੁਣੋਗੇ ਅੰਗਰੇਜ਼ੀ ਵਾਰਤਾ ਸਕਰੀਨ ਵਾਇਲੈਂਸ ਰੀਅਲ ਇੰਪੈਕਟ। ਵਾਰਤਾਕਾਰ ਹੋਣਗੇ ਡਾਕਟਰ ਨਮਰਤਾ ਜੋਸ਼ੀ। ਜ਼ਿੰਦਗੀ ਹਸੀਨਾ ਪ੍ਰੋਗਰਾਮ ਰਾਤ 8:00 ਪੇਸ਼ ਕੀਤਾ ਜਾਏਗਾ। ਰਾਤ 9:30 ਪੇਸ਼ ਕਰਾਂਗੇ ਪ੍ਰੋਗਰਾਮ ਖੇਡ ਸੰਸਾਰ। ਖੇਡ ਸੰਸਾਰ ਪ੍ਰੋਗਰਾਮ 'ਚ ਅੱਜ ਬਾਕਸਿੰਗ ਐਥਲੀਟ ਕ੍ਰਿਸ਼ਾ ਵਰਮਾ ਹੁਣਾਂ ਨਾਲ ਕੀਤੀ ਮੁਲਾਕਾਤ ਸੁਣਾਈ ਜਾਏਗੀ। ਰਾਤ 10:02 'ਤੇ ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਸੁਣੋਗੇ ਸੁਰ ਸਾਧਨਾ। ਅੱਜ ਦੇ ਇਸ ਪ੍ਰੋਗਰਾਮ 'ਚ ਡਾਕਟਰ ਰਾਏ ਬਹਾਦੁਰ ਸਿੰਘ ਹੁਣਾਂ ਦਾ ਸ਼ਾਸਤਰੀ ਗਾਇਨ ਸੁਣੋਗੇ ਰਾਗਪੁਰੀਆ 'ਚ।

DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦੇ ਜਲੰਧਰ ਕੇਂਦਰ ਤੇ 3 ਵਜੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਪੇਸ਼ ਕੀਤਾ ਜਾਏਗਾ। 100.6 ਮੈਗਾਹਰਟਜ਼ ਤੇ ਵਿਵਿਧ ਭਾਰਤੀ ਤੇ 10:05 ਤੇ 10 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਰੰਗਲਾ ਪੰਜਾਬ।

ਕਿਸੇ ਨਾ ਕਿਸੇ ਰੂਪ ਦੇ ਵਿੱਚ ਨਜ਼ਰ ਆਉਂਦੇ ਨੇ। ਪਾਣੀ ਦਾ ਰੰਗ, ਕੁਦਰਤ ਦਾ ਰੰਗ, ਪੱਤਿਆਂ ਦਾ ਰੰਗ, ਫੁੱਲਾਂ ਦਾ ਰੰਗ ਅਤੇ ਹੋਰ ਵੀ ਬਹੁਤ ਸਾਰੇ ਰੰਗ, ਜਿਨ੍ਹਾਂ ਦੇ ਨਾਲ ਲੱਗਦਾ ਹੈ ਕਿ ਜ਼ਿੰਦਗੀ ਵਾਕਈ ਕਿੰਨੀ ਰੰਗੀਨ ਹੈ, ਕਿੰਨੀ ਖੂਬਸੂਰਤ ਹੈ। ਸਵੇਰ ਦੀ ਠੰਡੀ ਹਵਾ, ਚੜ੍ਹਦਾ ਸੂਰਜ, ਚਿੜੀਆਂ ਦੀ ਮਿੱਠੀ ਚਹਿਚਹਾਟ ਅਤੇ ਚਾਹ ਦੀ ਖੁਸ਼ਬੂ, ਇਹ ਸਭ ਮਿਲ ਕੇ ਜਿਵੇਂ ਅੱਜ ਕਹਿ ਰਹੇ ਹੋਣ ਕਿ ਹਰ ਸਵੇਰ ਸਿਰਫ 24 ਘੰਟੇ ਦੀ ਨਹੀਂ, ਇਹ ਇੱਕ ਵਾਰ ਫਿਰ ਆਉਂਦੀ, ਬਲਕਿ ਇਹ ਨਵੀਆਂ ਉਮੀਦਾਂ, ਨਵੇਂ ਵਿਚਾਰ ਅਤੇ ਨਵੀਆਂ ਸੰਭਾਵਨਾ ਵੀ ਲਿਆਉਂਦੀ ਹੈ। ਕੱਲ੍ਹ ਦੀਆਂ ਚਿੰਤਾਵਾਂ, ਕੱਲ੍ਹ ਦੀ ਥਕਾਵਟ ਅਤੇ ਕੱਲ੍ਹ ਦੀਆਂ ਗੱਲਾਂ ਨੂੰ ਥੋੜ੍ਹਾ ਪਿੱਛੇ ਛੱਡ ਕੇ ਅੱਜ ਦਾ ਦਿਨ ਇੱਕ ਨਵੀਂ ਸੋਚ ਦੇ ਨਾਲ ਸ਼ੁਰੂ ਕਰੀਏ। ਜ਼ਿੰਦਗੀ ਹਰ ਸਵੇਰ ਸਾਨੂੰ ਇਹ ਯਾਦ ਦਿਲਾਉਂਦੀ ਹੈ ਕਿ ਜੇ ਸੂਰਜ ਹਨੇਰੇ ਤੋਂ ਬਾਅਦ ਚੜ੍ਹ ਸਕਦਾ ਹੈ ਤਾਂ ਅਸੀਂ ਵੀ ਮੁਸ਼ਕਲਾਂ ਤੋਂ ਬਾਅਦ ਮੁਸਕਰਾ ਸਕਦੇ ਹਾਂ। ਅਤੇ ਅਕਸਰ ਅਸੀਂ ਦੌੜਦੇ ਦੌੜਦੇ ਭੁੱਲ ਜਾਂਦੇ ਹਾਂ ਕਿ ਖੁਸ਼ੀਆਂ ਵੱਡੀਆਂ ਚੀਜ਼ਾਂ ਵਿੱਚ ਨਹੀਂ, ਬਲਕਿ ਛੋਟੀਆਂ ਛੋਟੀਆਂ ਗੱਲਾਂ ਵਿੱਚ ਛੁਪੀਆਂ ਹੁੰਦੀਆਂ ਨੇ। ਜਦੋਂ ਤੁਸੀਂ ਸੁੱਤੇ ਹੁੰਦੇ ਹੋ, ਤੁਹਾਡੀ ਮਾਂ ਦੀ ਆਵਾਜ਼ ਜਾਂ ਆਪਣੇ ਕਿਸੇ ਪਿਆਰੇ ਦੀ ਆਵਾਜ਼ ਜਦੋਂ ਤੁਹਾਨੂੰ ਜਗਾਉਂਦੀ ਹੈ ਤਾਂ ਸਵੇਰ ਹੋਰ ਸੋਹਣੀ ਲੱਗਣ ਲੱਗ ਜਾਂਦੀ ਹੈ। ਇਸੇ ਤਰ੍ਹਾਂ ਸਵੇਰ ਦੀ ਤਾਜ਼ੀ ਹਵਾ ਵੀ ਤੁਹਾਨੂੰ ਯਾਦ ਦਿਲਾਉਂਦੀ ਹੈ ਕਿ ਕੁਦਰਤ ਦੇ ਵਿੱਚ ਕਿੰਨੀ ਖੂਬਸੂਰਤੀ ਹੈ। ਇਸ ਲਈ ਥੋੜ੍ਹਾ ਸਮਾਂ ਆਪਣੇ ਲਈ ਕੱਢੋ, ਕੁਦਰਤ ਲਈ ਕੱਢੋ। ਮੋਬਾਈਲ ਦੀ ਸਕਰੀਨ ਤੋਂ ਕੁਝ ਪਲ ਦੂਰ ਹੋ ਕੇ ਆਪਣੇ ਆਲੇ ਦੁਆਲੇ ਦੀ ਖੂਬਸੂਰਤੀ ਨੂੰ ਮਾਣੋ। ਅਤੇ ਜੇ ਤੁਸੀਂ ਇਸ ਵੇਲੇ ਸੈਰ ਕਰ ਰਹੇ ਹੋ, ਹੌਲੀ ਹੌਲੀ ਚੱਲੋ ਅਤੇ ਡੂੰਘਾ ਸਾਹ ਲਵੋ, ਕੁਦਰਤ ਨੂੰ ਮਹਿਸੂਸ ਕਰੋ। ਅਤੇ ਜੇਕਰ ਕੰਮ ਲਈ ਤਿਆਰ ਹੋ ਰਹੇ ਹੋ ਤਾਂ ਆਪਣੇ ਦਿਨ ਦੀ ਸ਼ੁਰੂਆਤ ਚੰਗੀ ਸੋਚ ਦੇ ਨਾਲ, ਪੋਜ਼ਿਟਿਵਿਟੀ ਨਾਲ ਕਰੋ। ਸੋਹਣੀ ਸਿਹਤ ਪ੍ਰੋਗਰਾਮ ਤੁਹਾਡੇ ਨਾਲ ਬਣਿਆ ਰਹੇਗਾ ਆਕਾਸ਼ਵਾਣੀ ਦੇ ਜਲੰਧਰ ਕੇਂਦਰ 'ਤੇ। ਪ੍ਰੋਗਰਾਮ ਸੁਣਨ ਵਾਲਿਆਂ ਨੂੰ ਪੂਰਨ ਦਾ ਨਮਸਕਾਰ।

ਕਿਸ਼ੋਰ ਕੁਮਾਰ ਹੁਣਾਂ ਦੀ ਆਵਾਜ਼ ਵਿੱਚ ਤੁਸੀਂ ਜ਼ਹਿਰੀਲਾ ਇਨਸਾਨ ਫਿਲਮ 'ਚੋਂ ਗੀਤ ਸੁਣ ਰਹੇ ਸੀ। ਕਿਸ਼ੋਰ ਕੁਮਾਰ ਹੁਣਾਂ ਦੀ ਜੇਕਰ ਗਾਇਕੀ ਦੀ ਗੱਲ ਕਰੀਏ ਤਾਂ ਗਾਇਕੀ ਤਾਂ ਉਹਨਾਂ ਦੀ ਬਹੁਤ ਖੂਬਸੂਰਤ ਯਾਦਗਾਰ ਤਾਂ ਹੈ ਹੀ, ਪਰ ਉਹਨਾਂ ਦੀ ਜ਼ਿੰਦਗੀ ਦਾ ਜੋ ਫਲਸਫਾ ਹੈ ਉਹ ਵੀ ਸਾਨੂੰ ਬਹੁਤ ਕੁਝ ਸਿਖਾਉਂਦਾ ਹੈ। ਉਹਨਾਂ ਦਾ ਮੰਨਣਾ ਇਹ ਸੀ ਕਿ ਜ਼ਿੰਦਗੀ ਨੂੰ ਬਹੁਤ ਜ਼ਿਆਦਾ ਗੰਭੀਰਤਾ ਦੇ ਨਾਲ ਨਹੀਂ ਲੈਣਾ ਚਾਹੀਦਾ। ਉਹਨਾਂ ਦੀ ਹੱਸੀ ਮਸਤੀ ਅਤੇ ਅਜੀਬੋ ਗਰੀਬ ਅੰਦਾਜ਼ ਦੇ ਪਿੱਛੇ ਇਹ ਸੋਚ ਸੀ ਕਿ ਇਨਸਾਨ ਨੂੰ ਆਪਣੇ ਅੰਦਰਲੇ ਬੱਚੇ ਨੂੰ ਹਮੇਸ਼ਾ ਜ਼ਿੰਦਾ ਰੱਖਣਾ ਚਾਹੀਦਾ ਹੈ। ਅਤੇ ਉਹਨਾਂ ਦੀ ਜ਼ਿੰਦਗੀ ਆਪਣੇ ਆਪ ਦੇ ਵਿੱਚ ਮਸਤੀ ਦੀ, ਕਲਾ ਦੀ, ਸ਼ਰਾਰਤਾਂ ਦੀ ਉਦਾਹਰਣ ਸੀ। ਅਤੇ ਜੇਕਰ ਅਸੀਂ ਮਹਾਨ ਸ਼ਖਸੀਅਤਾਂ ਦੀ ਜ਼ਿੰਦਗੀ 'ਤੇ ਝਾਤ ਮਾਰੀਏ ਤਾਂ ਉਹਨਾਂ ਦੀ ਜ਼ਿੰਦਗੀ ਤੋਂ ਪਤਾ ਚੱਲਦਾ ਹੈ ਕਿ ਉਹਨਾਂ ਨੇ ਜ਼ਿੰਦਗੀ ਨੂੰ ਕੁਝ ਇਸੇ ਤਰ੍ਹਾਂ ਵੱਖਰੇ ਅੰਦਾਜ਼ ਦੇ ਨਾਲ ਹੀ ਤੱਕਿਆ ਹੈ। ਜਿਸ ਤਰ੍ਹਾਂ ਚਾਰਲੀ ਚੈਪਲਿਨ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਦੁੱਖਾਂ ਨੂੰ ਹਾਸੇ ਦੇ ਵਿੱਚ ਬਦਲ ਦਿੱਤਾ। ਉਹਨਾਂ ਦੀ ਫਿਲੋਸਫੀ ਇਹ ਸੀ ਕਿ ਲਾਈਫ ਇਜ਼ ਅ ਟ੍ਰੈਜਡੀ ਇਨ ਕਲੋਜ਼ ਅਪ ਬਟ ਅ ਕੋਮੇਡੀ ਇਨ ਅ ਲੌਂਗ ਸ਼ੋਟ, ਅਰਥਾਤ ਨੇੜੇ ਤੋਂ ਦੇਖੋ ਤਾਂ ਦੁੱਖ ਲੱਗਦਾ ਹੈ, ਪਰ ਥੋੜ੍ਹਾ ਦੂਰ ਹੋ ਕੇ ਦੇਖੋ ਤਾਂ ਜ਼ਿੰਦਗੀ ਇੱਕ ਕੋਮੇਡੀ ਲੱਗਦੀ ਹੈ। ਇਸੇ ਤਰ੍ਹਾਂ ਆਰ ਕੇ ਲਕਸ਼ਮਣ ਹੁਣੀ ਆਪਣੇ ਕਾਰਟੂਨਸ ਰਾਹੀਂ ਇਹ ਸਿਖਾਉਂਦੇ ਸਨ ਕਿ ਜ਼ਿੰਦਗੀ ਦੀਆਂ ਉਲਝਣਾਂ ਨੂੰ ਕਈ ਵਾਰ ਹੱਸ ਕੇ ਵੀ ਦੇਖਿਆ ਜਾ ਸਕਦਾ ਹੈ। ਜੋ ਸਮਾਂ ਅੱਜ ਸਾਨੂੰ ਬਹੁਤ ਜ਼ਿਆਦਾ ਗੰਭੀਰ ਲੱਗ ਰਿਹਾ ਹੈ, ਬਹੁਤ ਜ਼ਿਆਦਾ ਮੁਸ਼ਕਿਲ ਲੱਗ ਰਿਹਾ ਹੈ, ਕੁਝ ਸਮੇਂ ਬਾਅਦ ਜੇਕਰ ਅਸੀਂ ਉਸਨੂੰ ਸੋਚਾਂਗੇ ਤਾਂ ਸ਼ਾਇਦ ਅਸੀਂ ਉਸਨੂੰ ਉਨੀ ਗੰਭੀਰਤਾ ਦੇ ਨਾਲ ਨਹੀਂ ਦੇਖ ਪਾਵਾਂਗੇ। ਸੋ ਇਹ ਜੋ ਸਮਾਂ ਹੈ, ਹੱਸ ਕੇ ਮੁਸਕੁਰਾ ਕੇ ਜੀਏ, ਇਸ ਪਲ ਨੂੰ ਮਾਣ ਕੇ ਜੀਏ, ਤਾਂ ਹੀ ਅਸੀਂ ਜ਼ਿੰਦਗੀ ਨੂੰ ਭਰਪੂਰ ਜੀ ਸਕਦੇ ਹਾਂ। ਨਹੀਂ ਤਾਂ ਕੱਲ੍ਹ ਦੀ ਆਸ ਦੇ ਨਾਲ ਕਦੇ ਕੱਲ੍ਹ ਨਹੀਂ ਆਏਗਾ। ਸੋ ਸਮਾਈਲ ਤੁਹਾਡੇ ਅੰਦਰੋਂ ਹੋਏ, ਮਨ ਤੋਂ ਹੋਏ, ਅੱਖਾਂ ਦੇ ਵਿੱਚ ਇਹ ਮੁਸਕਾਨ ਝਲਕਦੀ ਹੋਏ, ਤਾਂ ਹੀ ਤੁਸੀਂ ਖੁਸ਼ ਰਹਿ ਸਕਦੇ ਹੋ। ਪਰ ਅੱਜ ਕੱਲ੍ਹ ਦੀ ਦੁਨੀਆ ਦੇ ਵਿੱਚ ਜਿੱਥੇ ਕਿ ਸਮਾਈਲ ਲਿਆਉਣੀ ਬਹੁਤ ਮੁਸ਼ਕਿਲ ਹੋ ਗਈ ਹੈ, ਲੋਕ ਡਿਪਰੈਸ਼ਨ 'ਚ ਚੱਲਦੇ ਜਾ ਰਹੇ ਨੇ, ਅਤੇ ਇੱਕ ਕੋਨਸੈਪਟ ਇਹ ਵੀ ਆਈ ਹੈ ਕਿ ਸਮਾਈਲ ਮੇਕਓਵਰ ਦੀ ਇੰਡਸਟਰੀ ਬਹੁਤ ਪ੍ਰਫੁੱਲਿਤ ਹੋ ਰਹੀ ਹੈ। ਅਤੇ ਮਾਹਿਰਾਂ ਦਾ ਕਹਿਣਾ ਇਹ ਹੈ ਕਿ ਕਰੀਬ 3 ਲੱਖ ਕਰੋੜ ਰੁਪਏ ਦੀ ਇੰਡਸਟਰੀ 10 ਸਾਲ ਦੇ ਵਿੱਚ ਦੁੱਗਣੀ ਵੱਧ ਸਕਦੀ ਹੈ। ਸੋ ਇਹ ਇੰਡਸਟਰੀ ਤੇਜ਼ੀ ਨਾਲ ਵੱਧ ਰਹੀ ਹੈ, ਜਿਸ ਵਿੱਚ ਸਮਾਈਲ ਮੇਕਓਵਰ ਕੀਤਾ ਜਾਂਦਾ ਹੈ, ਯਾਨੀ ਕਿ ਕਿਸੇ ਵਿਅਕਤੀ ਦੀ ਮੁਸਕਾਨ ਨੂੰ ਬਿਹਤਰ ਸੰਤੁਲਿਤ ਅਤੇ ਹੋਰ ਵੀ ਜ਼ਿਆਦਾ ਅਟਰੈਕਟਿਵ ਬਣਾਉਣ ਦੇ ਲਈ ਇੱਕ ਜਾਂ ਕਈ ਡੈਂਟਲ ਟ੍ਰੀਟਮੈਂਟ ਇਕੱਠੇ ਕੀਤੇ ਜਾਂਦੇ ਨੇ, ਜਿਸ ਦੇ ਨਾਲ ਕਿ ਸਮਾਈਲ ਨੂੰ ਹੋਰ ਜ਼ਿਆਦਾ ਖੂਬਸੂਰਤ ਬਣਾਇਆ ਜਾ ਸਕੇ। ਵੈਸੇ ਚਾਹੇ ਤੁਹਾਡੇ ਦੰਦਾਂ ਦਾ ਆਕਾਰ, ਸ਼ੇਪ ਕਿਹੋ ਜਿਹੀ ਕਿਉਂ ਨਾ ਹੋਵੇ, ਸਮਾਈਲ ਜੇਕਰ ਤੁਸੀਂ ਮਨ ਤੋਂ ਹੱਸਦੇ ਹੋ, ਇਹ ਮੁਸਕਰਾਹਟ ਦਿਲ ਤੋਂ ਨਿਕਲਦੀ ਹੈ, ਤਾਂ ਆਪਣੇ ਆਪ ਬਹੁਤ ਜ਼ਿਆਦਾ ਖੂਬਸੂਰਤ ਹੋ ਜਾਂਦੀ ਹੈ। ਸੋ ਸਮਾਈਲ ਕਰਦੇ ਰਹੋ, ਚਿਹਰੇ 'ਤੇ ਹਲਕੀ ਮੁਸਕਾਨ ਹੋਏ ਤਾਂ ਅਸੀਂ ਮੁਸ਼ਕਿਲਾਂ ਨੂੰ, ਤਣਾਅ ਨੂੰ ਵੀ ਧੋਖਾ ਦੇ ਸਕਦੇ ਹਾਂ। ਸੋਹਣੇ ਸਿਰ ਪ੍ਰੋਗਰਾਮ ਦੇ ਵਿੱਚ ਹੁਣ ਇਸ ਖੂਬਸੂਰਤ ਗੀਤ ਵੱਲ ਵੱਧਦੇ ਹਾਂ। ਗੀਤ ਤੋਂ ਬਾਅਦ ਵਾਪਸ ਮੁੜਦੇ ਹਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ 'ਤੇ। ਸੁੰਦਰ ਹੋ ਪ੍ਰੋਗਰਾਮ।

ਇਹੋ ਜਿਹੇ ਖੂਬਸੂਰਤ ਗੀਤ ਸੁਣਨ ਨੂੰ ਮਿਲਣ ਤਾਂ ਇਨਸਾਨ ਆਪਣੇ ਗਮ ਭੁੱਲ ਜਾਂਦਾ ਹੈ ਅਤੇ ਚਿੰਤਾਵਾਂ ਭੁੱਲ ਜਾਂਦਾ ਹੈ ਅਤੇ ਕੁਛ ਸਮੇਂ ਦੇ ਲਈ ਉਹ ਭੁੱਲ ਜਾਂਦਾ ਹੈ ਕਿ ਸਮਾਂ ਕਿੰਨਾ ਹੋਇਆ ਹੈ। ਸਮਾਂ ਤੁਹਾਨੂੰ ਦੱਸ ਦਈਏ ਕਿ 7:23 ਹੋ ਚੁੱਕੇ ਨੇ ਸਵੇਰ ਦੇ, ਅਤੇ ਤੁਸੀਂ ਇਹ ਬਿਲਕੁਲ ਨਹੀਂ ਭੁੱਲਣਾ ਕਿ ਗਰਮੀ ਦਾ ਮੌਸਮ ਬਹੁਤ ਜ਼ਿਆਦਾ ਹੈ, ਲੂ ਦਾ ਮੌਸਮ ਚੱਲ ਰਿਹਾ ਹੈ, ਅਤੇ ਇਸ ਮੌਸਮ ਦੇ ਵਿੱਚ ਤੁਸੀਂ ਆਪਣੀ ਡਾਇਟ ਦਾ ਪੂਰਾ ਖਿਆਲ ਰੱਖਣਾ ਹੈ ਅਤੇ ਧੁੱਪ 'ਚੋਂ ਜਾਣ ਤੋਂ ਬਚਣਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਕੱਲ੍ਹ ਤੱਕ ਇਹ ਮੌਸਮ ਇਸੇ ਤਰ੍ਹਾਂ ਲੂ ਵਗਦੀ ਰਹੇਗੀ, ਉਸ ਤੋਂ ਬਾਅਦ 28 ਮਈ ਨੂੰ ਬਾਰਿਸ਼ ਦਾ ਜੋ ਮੌਸਮ ਹੈ ਉਹ ਬਣ

ਲੱਗਦਾ ਜਿਸ ਦੇ ਨਾਲ ਤਾਪਮਾਨ ਘਟੇਗਾ। ਕੱਲ੍ਹ ਚੰਡੀਗੜ੍ਹ 'ਚ ਵੱਧ ਤੋਂ ਵੱਧ ਤਾਪਮਾਨ 40.9 ਡਿਗਰੀ ਸੈਲਸੀਅਸ, ਘੱਟ ਤੋਂ ਘੱਟ 24.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਅੰਮ੍ਰਿਤਸਰ 'ਚ ਵੱਧ ਤੋਂ ਵੱਧ ਤਾਪਮਾਨ 39.4, ਘੱਟ ਤੋਂ ਘੱਟ 24.7 ਡਿਗਰੀ ਸੈਲਸੀਅਸ ਰਿਹਾ। ਲੁਧਿਆਣਾ 'ਚ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਸੈਲਸੀਅਸ, ਘੱਟ ਤੋਂ ਘੱਟ 25.8 ਡਿਗਰੀ ਸੈਲਸੀਅਸ ਰਿਹਾ। ਪਟਿਆਲਾ 'ਚ ਵੱਧ ਤੋਂ ਵੱਧ ਤਾਪਮਾਨ 42.8 ਡਿਗਰੀ ਸੈਲਸੀਅਸ, ਘੱਟ ਤੋਂ ਘੱਟ 25.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਅਤੇ ਜਿਸ ਤਰ੍ਹਾਂ ਅਸੀਂ ਪਹਿਲਾਂ ਦੱਸਿਆ, ਮੌਸਮ ਵਿਭਾਗ ਦਾ ਕਹਿਣਾ ਹੈ ਕਿ 28 ਅਤੇ 31 ਮਈ ਨੂੰ ਰਾਜ ਵਿੱਚ ਕੁਝ ਕੁ ਥਾਵਾਂ 'ਤੇ ਹਲਕੀ ਬਾਰਿਸ਼ ਹੋ ਸਕਦੀ ਹੈ ਅਤੇ ਉਸ ਤੋਂ ਬਾਅਦ 29 ਅਤੇ 30 ਨੂੰ ਵੀ ਹਲਕੀ ਤੋਂ ਦਰਮਿਆਨੀ ਬਾਰਿਸ਼ ਰਾਜ ਵਿੱਚ ਹੋ ਸਕਦੀ ਹੈ ਅਤੇ 27 ਤਰੀਕ ਤੱਕ ਮੌਸਮ ਰਾਜ ਵਿੱਚ ਖੁਸ਼ਕ ਬਣਿਆ ਰਹੇਗਾ। ਤਦ ਤੱਕ ਇਸ ਹੀਟ ਵੇਵ ਤੋਂ ਆਪਣਾ ਬਚਾਅ ਕਰਦੇ ਰਹੋ ਅਤੇ ਗੀਤ ਸੰਗੀਤ ਆਕਾਸ਼ਵਾਣੀ 'ਤੇ ਜੋ ਅਸੀਂ ਸੁਣਾਉਂਦੇ ਹਾਂ ਉਸ ਦੇ ਵਿੱਚ ਜੋ ਠੰਡਕ ਦਾ ਅਹਿਸਾਸ ਹੈ ਉਹ ਮਾਣਦੇ ਰਹੋ। ਪ੍ਰੋਗਰਾਮ ਸੋਹਣੀ ਸਵੇਰ ਤੁਸੀਂ ਇਸ ਵੇਲੇ ਸੁਣ ਰਹੇ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ 'ਤੇ ਪੂਨਮ ਦੇ ਨਾਲ।

PSLV-C2 ਦੇ ਜ਼ਰੀਏ ਭਾਰਤ, ਜਰਮਨੀ ਅਤੇ ਦੱਖਣੀ ਕੋਰੀਆ ਦੇ 3 ਉਪਗ੍ਰਹਿਆਂ ਨੂੰ ਇੱਕੋ ਵਾਰ ਸਫਲਤਾਪੂਰਵਕ ਅੰਤਰਿਕਸ਼ ਦੀ ਕਲਾਸ ਦੇ ਵਿੱਚ ਸਥਾਪਿਤ ਕੀਤਾ। 1957 'ਚ ਦੇਸ਼ ਦੇ ਆਮ ਨਾਗਰਿਕਾਂ ਦੀ ਸੁਰੱਖਿਆ ਦੇ ਲਈ ਮੁੰਬਈ 'ਚ ਜਨਤਾ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਸੀ। ਅੱਜ ਦੇ ਦਿਨ ਦੀ ਗੱਲ ਕਰੀਏ ਤਾਂ 1906 ਦੇ ਵਿੱਚ ਮਸ਼ਹੂਰ ਖੇਤੀ ਵਿਗਿਆਨੀ ਅਤੇ ਭਾਰਤੀ ਕ੍ਰਿਸ਼ੀ ਅਨੁਸੰਧਾਨ ਪਰਿਸ਼ਦ ਦੇ ਪਹਿਲੇ ਮਹਾਂਨਿਦੇਸ਼ਕ ਬੈਂਜਾਮਿਨ ਪੀਰੀਲਾਲ ਦਾ ਜਨਮ ਹੋਇਆ ਸੀ। ਅੱਜ ਦੇ ਦਿਨ ਦੇ ਇਤਿਹਾਸ ਦੀ ਗੱਲ ਕਰਦਿਆਂ ਹੋਇਆਂ 1983 ਦੇ ਵਿੱਚ ਬੀਜਿੰਗ ਓਲੰਪਿਕਸ 'ਚ ਭਾਰਤ ਦੇ ਲਈ ਪਦਕ ਜਿੱਤਣ ਵਾਲੇ ਪਹਿਲਵਾਨ ਸੁਸ਼ੀਲ ਕੁਮਾਰ ਹੋਣਾ ਦੇ ਜਨਮ ਦੀ ਵੀ ਗੱਲ ਕਰਨੀ ਬਣਦੀ। ਅੱਜ ਦੇ ਦਿਨ ਉਹਨਾਂ ਦਾ ਜਨਮ ਹੋਇਆ ਸੀ। ਅੱਜ ਦੇ ਦਿਨ ਹੀ ਮੰਗਲ ਗ੍ਰਹਿ ਦੇ ਅਧਿਐਨ ਲਈ ਫੀਨਿਕਸ ਯਾਨ ਯਾਨੀ ਮੰਗਲ ਗ੍ਰਹਿ 'ਤੇ ਉਤਰਿਆ ਅਤੇ 1969 'ਚ ਅਪੋਲੋ 10 ਦੇ ਅੰਤਰਿਕਸ਼ ਯਾਤਰੀ ਪ੍ਰਿਥਵੀ 'ਤੇ ਵਾਪਸ ਪਰਤੇ। ਅੰਤਰਿਕਸ਼ ਦੇ ਖੇਤਰ ਨਾਲ ਜੁੜੀਆਂ ਹੋਈਆਂ ਅੱਜ ਦੇ ਦਿਨ ਦੀਆਂ ਕਾਫੀ ਘਟਨਾਵਾਂ ਨੇ। ਸੋ ਇਹ ਵਿਗਿਆਨੀ ਇਹ ਲਗਾਤਾਰ ਵਿਗਿਆਨਿਕ ਖੋਜਾਂ ਸਾਨੂੰ ਯਾਦ ਦਿਲਾਉਂਦੀਆਂ ਨੇ ਕਿ ਕਿੰਨਾ ਕੁਝ ਹੈ ਕੁਦਰਤ ਦੇ ਵਿੱਚ ਤਲਾਸ਼ਣ ਨੂੰ, ਕੁਦਰਤ ਕਿੰਨੀ ਰਹੱਸਮਈ ਹੈ, ਇਸ ਦੇ ਪਲ ਪਲ ਨੂੰ ਸਮਝਣਾ ਕਿੰਨਾ ਜ਼ਰੂਰੀ ਹੈ ਤਾਂ ਕਿ ਅਸੀਂ ਕੁਦਰਤ ਦੇ ਹੋਰ ਨੇੜੇ ਜਾ ਸਕੀਏ। ਅਤੇ ਇੱਕ ਜੋ ਜ਼ਰੀਆ ਹੈ ਕੁਦਰਤ ਦੇ ਨੇੜੇ ਜਾਣ ਦਾ, ਖੁਦ ਦੇ ਨੇੜੇ ਜਾਣ ਦਾ, ਉਹ ਸੰਗੀਤ ਵੀ ਹੈ। ਇਸ਼ਾਰਾ ਤੁਸੀਂ ਸਮਝ ਗਏ ਹੋਵੋਗੇ। ਹੁਣ ਇਸ ਜਾਣਕਾਰੀ ਤੋਂ ਬਾਅਦ ਪ੍ਰੋਗਰਾਮ 'ਚ ਹੁਣੇ ਗੀਤ ਸੁਣਦੇ ਹਾਂ।

ਸੋਹਣੇ ਸੋਹੇ ਪ੍ਰੋਗਰਾਮ 'ਚ ਇਸ ਖੂਬਸੂਰਤ ਗੀਤ ਤੋਂ ਬਾਅਦ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ। ਇੰਟਰਨੈਟ 'ਤੇ ਅੱਜ ਕੱਲ੍ਹ ਇੱਕ ਖਬਰ ਬੜੀ ਦੇਖਣ ਨੂੰ ਮਿਲ ਰਹੀ ਹੈ ਕਿ ਵੀਅਤਨਾਮ 'ਚ ਘਰਾਂ ਨੂੰ ਡਿਜ਼ਾਈਨ ਕਰਨ ਲੱਗਿਆਂ ਸੈਂਕੜੇ ਹੀ ਪੌਦੇ ਬਿਲਡਿੰਗ ਦੇ ਨਾਲ ਲਟਕਾਏ ਜਾਂਦੇ ਨੇ, ਲਗਾਏ ਜਾਂਦੇ ਨੇ, ਜਿਸ ਨੂੰ ਫਲਾਇੰਗ ਵੈਜੀਟੇਸ਼ਨ ਕਿਹਾ ਜਾਂਦਾ ਹੈ। ਯਾਨੀ ਕਿ ਜੇ ਜ਼ਮੀਨ 'ਤੇ ਜਗ੍ਹਾ ਨਾ ਮਿਲੇ ਤਾਂ ਅਸੀਂ ਬਿਲਡਿੰਗ ਦੇ ਵਿੱਚ ਆਪਣੇ ਬਾਲਕਨੀਆਂ ਦੇ ਵਿੱਚ, ਖਿੜਕੀਆਂ 'ਚ, ਬਿਲਡਿੰਗ ਦੇ ਨਾਲ ਸੈਂਕੜੇ ਹੀ ਪੌਦੇ ਲਗਾ ਸਕਦੇ ਹਾਂ, ਜੋ ਦੇਖਣ ਨੂੰ ਤਾਂ ਖੂਬਸੂਰਤ ਲੱਗਦੇ ਹੀ ਨੇ, ਨਾਲ ਹੀ ਠੰਡਕ ਵੀ ਪਹੁੰਚਾਉਂਦੇ ਨੇ। ਸੋ ਇਸ ਵਧਦੀ ਧਰਤੀ ਦੀ ਤਪਿਸ਼ ਦੇ ਵਿੱਚ ਸ਼ਾਇਦ ਇਹ ਇੱਕੋ ਇੱਕ ਤਰੀਕਾ ਜਿਸ ਨਾਲ ਅਸੀਂ ਨਾ ਸਿਰਫ ਖੁਦ ਨੂੰ ਠੰਡਕ ਮਹਿਸੂਸ ਕਰਾ ਸਕਦੇ ਹਾਂ ਬਲਕਿ ਧਰਤੀ ਦੀ ਤਪਿਸ਼ ਨੂੰ ਵੀ ਘਟਾ ਸਕਦੇ ਹਾਂ। ਹਰ ਇੱਕ ਕਲਚਰ ਦੇ ਵਿੱਚ, ਹਰ ਇੱਕ ਦੇਸ਼ ਦੇ ਵਿੱਚ ਗਰਮੀ ਨਾਲ ਨਜਿੱਠਣ ਦੇ ਬਹੁਤ ਅਲੱਗ ਅਲੱਗ ਤਰੀਕੇ ਨੇ। ਜਿਵੇਂ ਅਰਬ ਦੇਸ਼ਾਂ 'ਚ ਲੋਕ ਢਿੱਲੇ ਅਤੇ ਲੰਮੇ ਚਿੱਟੇ ਕੱਪੜੇ ਗਰਮੀਆਂ 'ਚ ਪਹਿਨਦੇ ਨੇ ਜੋ ਧੁੱਪ ਤੋਂ ਬਚਾਉਂਦੇ ਨੇ। ਘਰ ਉੱਥੇ ਮੋਟੀਆਂ ਕੰਧਾਂ ਵਾਲੇ ਬਣਾਏ ਜਾਂਦੇ ਨੇ ਤਾਂ ਜੋ ਅੰਦਰ ਠੰਡਕ ਬਣੀ ਰਹੇ। ਸਪੇਨ ਦੇ ਵਿੱਚ ਸਾਇਸਟਾ ਦੀ ਰਵਾਇਤ ਹੈ, ਯਾਨੀ ਕਿ ਦੁਪਹਿਰ ਵੇਲੇ ਪੂਰਨ ਵਿਸ਼ਰਾਮ। ਜਪਾਨ 'ਚ ਜਦੋਂ ਗਰਮੀ ਹੁੰਦੀ ਹੈ ਤਾਂ ਲੋਕ ਹਵਾ ਅਤੇ ਪਾਣੀ ਦੀਆਂ ਆਵਾਜ਼ਾਂ ਦੇ ਨਾਲ ਮਨ ਨੂੰ ਠੰਡਕ ਦਿੰਦੇ ਨੇ। ਇਹ ਅਹਿਸਾਸ ਹੀ ਕਿੰਨਾ ਠੰਡਕ ਦਿੰਦਾ ਹੈ ਕਿ ਪਾਣੀ ਦੀ ਆਵਾਜ਼ ਨੇੜੇ ਕਿਤੇ ਆ ਰਹੀ ਹੈ। ਮੈਕਸੀਕੋ 'ਚ ਗਰਮੀ ਦੇ ਦਿਨਾਂ 'ਚ ਮਸਾਲੇਦਾਰ ਖਾਣਾ ਖਾਣ ਦਾ ਰਿਵਾਜ਼ ਹੈ, ਜਿਸ ਦੇ ਨਾਲ ਪਸੀਨਾ ਆਉਂਦਾ ਹੈ ਅਤੇ ਸਰੀਰ ਠੰਡਾ ਮਹਿਸੂਸ ਕਰਦਾ ਹੈ। ਗਰਮੀ ਨਾਲ ਨਜਿੱਠਣ ਦਾ ਦੇਖੋ ਇਹ ਵੀ ਕਿੰਨਾ ਅਨੋਖਾ ਤਰੀਕਾ ਹੈ। ਅਫਰੀਕਾ ਦੇ ਕੁਝ ਖੇਤਰਾਂ 'ਚ ਮਿੱਟੀ ਦੇ ਜਾਂ ਘਾਹ ਦੇ ਘਰ ਨੇ ਜੋ ਕੁਦਰਤੀ ਠੰਡਕ ਦਿੰਦੇ ਨੇ। ਸਾਡੇ ਦੇਸ਼ ਦੇ ਵਿੱਚ ਵੀ ਬਹੁਤ ਸਾਰੇ ਏਰੀਆਜ਼ ਇਹੋ ਜਿਹੇ ਨੇ ਜਿੱਥੇ ਕੁਝ ਕੁ ਤਰੀਕੇ ਇਹੋ ਜਿਹੇ ਅਪਣਾਏ ਜਾਂਦੇ ਨੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਕਈ ਸੱਭਿਆਚਾਰਾਂ 'ਚ ਗਰਮੀ ਦੀ ਲੜਾਈ ਏਸੀ ਨਾਲ ਨਹੀਂ ਸਗੋਂ ਜੀਵਨ ਸ਼ੈਲੀ 'ਚ ਬਦਲਾਅ ਲਿਆ ਕੇ ਕੀਤੀ ਜਾਂਦੀ ਹੈ। ਗਰਮੀ ਨਾਲ ਨਜਿੱਠਣ ਦਾ ਇੱਕੋ ਇੱਕ ਹੱਲ ਏਸੀ ਨਹੀਂ ਹੈ, ਇਸ ਨੂੰ ਸਾਨੂੰ ਸਮਝਣਾ ਪਏਗਾ। ਸਮਝਣਾ ਇਹ ਵੀ ਪਏਗਾ ਕਿ ਸਾਡਾ ਖਾਣ ਪੀਣ, ਸਾਡੀ ਜੀਵਨ ਸ਼ੈਲੀ ਕੁਦਰਤ ਨੂੰ ਬਚਾਉਣ ਦੇ ਉਪਰਾਲੇ ਹੀ ਸਾਨੂੰ ਗਰਮੀ ਤੋਂ ਦੂਰ ਰੱਖ ਸਕਦੇ ਨੇ, ਇਸ ਧਰਤੀ ਦੀ ਤਪਿਸ਼ ਨੂੰ ਘਟਾ ਸਕਦੇ ਨੇ। ਹਰਿਆਵਲ ਜੇਕਰ ਅਸੀਂ ਵਧਾਵਾਂਗੇ ਤਾਂ ਉਸਦੇ ਨਾਲ ਅਸੀਂ ਧਰਤੀ ਨੂੰ ਠੰਡਾ ਬਣਾਏ ਰੱਖਣ ਦੀ ਕੋਸ਼ਿਸ਼ ਕਰਦੇ ਰਹਾਂਗੇ। ਅਤੇ ਕੋਸ਼ਿਸ਼ ਕਿਸੇ ਛੋਟੇ ਪੱਧਰ 'ਤੇ ਨਹੀਂ ਬਲਕਿ ਵੱਡੇ ਪੱਧਰ 'ਤੇ ਹੋਣੀ ਜ਼ਰੂਰੀ ਹੈ, ਪਰ ਉਸਦੇ ਲਈ ਜ਼ਰੂਰੀ ਹੈ ਕਿ ਅਸੀਂ ਇੱਕ ਛੋਟਾ ਕਦਮ ਚੁੱਕੀਏ। ਅਸੀਂ ਆਪਣੇ ਪੱਧਰ 'ਤੇ ਤਾਂ ਕੋਸ਼ਿਸ਼ ਜ਼ਰੂਰ ਕਰੀਏ, ਦੂਸਰਿਆਂ ਵੱਲ ਨਾ ਤੱਕੀਏ। ਸੋ ਇਹ ਗੱਲਾਂ ਸਾਨੂੰ ਯਾਦ ਦਿਲਾਉਂਦੀਆਂ ਨੇ ਕਿ ਅਸੀਂ ਗਰਮੀ ਤੋਂ ਸ਼ਿਕਾਇਤ ਤਾਂ ਬਹੁਤ ਕਰਦੇ ਹਾਂ ਕਿ ਗਰਮੀ ਬਹੁਤ ਹੈ, ਗਰਮੀ ਹਰ ਸਾਲ ਵੱਧਦੀ ਜਾ ਰਹੀ ਹੈ, ਪਰ ਆਪਣੇ ਆਪ ਨੂੰ ਪੁੱਛਣਾ ਵੀ ਬਣਦਾ ਹੈ ਕਿ ਇਸ ਗਰਮੀ ਨੂੰ ਘਟਾਉਣ ਦੇ ਲਈ ਅਸੀਂ ਕੀ ਯੋਗਦਾਨ ਦਿੱਤਾ ਹੈ। ਸੋ ਯੋਗਦਾਨ ਦੇਣਾ ਇਹ ਵੀ ਬਣਦਾ ਹੈ ਕਿ ਇਸ ਗਰਮੀ ਦੇ ਮੌਸਮ ਦੇ ਵਿੱਚ ਆਪਣੇ ਲਈ ਪਾਣੀ ਤਾਂ ਤੁਸੀਂ ਜ਼ਰੂਰ ਹੀ ਆਪਣੇ ਨਾਲ ਰੱਖੋ, ਪਰ ਇਹਨਾਂ ਪਿਆਰੇ ਨਿੱਕੇ ਨਿੱਕੇ ਪੰਛੀਆਂ ਦੇ ਲਈ ਵੀ ਪਾਣੀ ਜ਼ਰੂਰ ਮੁਹੱਈਆ ਕਰਾਓ। ਜਿੱਥੇ ਵੀ ਤੁਹਾਨੂੰ ਸੰਭਵ ਲੱਗੇ ਉਹਨਾਂ ਦੇ ਲਈ ਪਾਣੀ ਦਾ ਕਟੋਰਾ ਜ਼ਰੂਰ ਰੱਖੋ। ਜਾਨਵਰਾਂ ਦੇ ਲਈ ਵੀ ਅਤੇ ਸਮੇਂ ਸਮੇਂ 'ਤੇ ਪੇੜ ਪੌਦਿਆਂ ਦੀ ਪਿਆਸ ਹੀ ਬੁਝਾਉਂਦੇ ਰਹੋ। ਸੋਹਣੇ ਸੇ ਪ੍ਰੋਗਰਾਮ 'ਚ ਰੂਹ ਦੀ ਪਿਆਸ ਬੁਝਾਉਣ ਦੇ ਲਈ ਹੁਣ ਪ੍ਰੋਗਰਾਮ ਦਾ ਅਗਲਾ ਗੀਤ ਆ ਰਿਹਾ ਅੰਕਿਤ ਤਿਵਾੜੀ ਦੀ ਆਵਾਜ਼ 'ਚ।

0: हेलो
1: नमस्कार। भारतीय दूर संचार नियामक प्राधिकरण आपको याद दिलाता है कि आपके मोबाइल नंबर पर असामान्य उपयोग का पता चला है और सेवा आज निलंबित कर दी जाएगी। अधिक जानकारी के लिए कृपया 9 दबाएं।
2: सावधान, अजे ही कोई भी फोन कॉल फ्रॉड हो सकती है। कोई भी बटन दबण तो पहला 1 मिनट ले रुको ते सोचो, पुष्टि जरूर कर लो। सावधान रहो, सुरक्षित रहो।
3: ਇਹ ਜਾਗਰੂਕਤਾ ਦੇ ਸੁਨੇਹੇ ਅਸੀਂ ਬਾਰ ਬਾਰ ਇਸ ਲਈ ਸੁਣਾਉਂਦੇ ਹਾਂ ਤਾਂ ਕਿ ਅਸੀਂ ਭੁੱਲ ਨਾ ਜਾਈਏ ਕਿ ਅਸੀਂ ਇਹਨਾਂ ਫਰੋਡਸ ਪ੍ਰਤੀ ਸਤਰਕ ਰਹਿਣਾ ਹੈ। ਵੈਸੇ ਅੱਜ ਕੱਲ੍ਹ ਸਾਰੇ ਆਲਮੋਸਟ ਇਸ ਪ੍ਰਤੀ ਸਤਰਕ ਹੋ ਗਏ ਨੇ, ਜਾਗਰੂਕ ਹੋ ਗਏ ਨੇ, ਪਰ ਇਸ ਗੱਲ ਨੂੰ ਨਹੀਂ ਭੁੱਲਣਾ ਚਾਹੀਦਾ ਕਿ ਹਜੇ ਵੀ ਇਹ ਸਾਈਬਰ ਫਰੋਡਸ ਵੱਡੀ ਗਿਣਤੀ ਦੇ ਵਿੱਚ ਹੋ ਰਹੇ ਨੇ। ਜਲੰਧਰ ਦੇ ਵਿੱਚ ਡਿਜੀਟਲ ਅਰੈਸਟ ਦੇ ਮਾਮਲਿਆਂ ਦੀ ਜਾਂਚ ਦੇ ਵਿੱਚ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਪੈਟਰਨ ਸਾਹਮਣੇ ਆਇਆ। ਕਮਿਸ਼ਨਰੇਟ ਅਤੇ ਦਿਹਾਤੀ ਪੁਲਿਸ ਦੇ ਰਿਕਾਰਡ ਦੇ ਮੁਤਾਬਕ ਪਿਛਲੇ 1.5 ਸਾਲ ਦੇ ਵਿੱਚ ਸਾਹਮਣੇ ਆਏ 18 ਵੱਡੇ ਮਾਮਲਿਆਂ ਦੇ ਵਿੱਚ 16 ਯਾਨੀ 88% ਪੀੜਤ ਉਹ ਲੋਕ ਸਨ ਜਿਨ੍ਹਾਂ ਦੇ ਬੱਚੇ ਵਿਦੇਸ਼ ਦੇ ਵਿੱਚ ਰਹਿੰਦੇ ਸਨ। ਯਾਨੀ ਕਿ ਸਾਈਬਰ ਠੱਗ ਖਾਸ ਤੌਰ 'ਤੇ ਉਹਨਾਂ ਬਜ਼ੁਰਗਾਂ ਨੂੰ ਨਿਸ਼ਾਨਾ ਬਣਾ ਰਹੇ ਨੇ ਜੋ ਇਕੱਲੇ ਰਹਿੰਦੇ ਨੇ। ਸੋ ਇਹ ਜੋ ਆਂਕੜੇ ਨੇ ਸਾਨੂੰ ਦੱਸਦੇ ਨੇ ਕਿ ਬਜ਼ੁਰਗਾਂ ਨੂੰ ਡਿਜੀਟਲੀ ਸਾਖਰ ਕਰਨਾ ਕਿੰਨਾ ਜ਼ਰੂਰੀ ਹੈ। ਸੋ ਉਹਨਾਂ ਨੂੰ ਦੱਸਣਾ ਜ਼ਰੂਰੀ ਹੈ ਕਿ ਜਿਹੜੇ ਬੱਚੇ ਵਿਦੇਸ਼ 'ਚ ਰਹਿੰਦੇ ਨੇ ਉਹਨਾਂ ਨੂੰ ਕਿ ਇਹੋ ਜਿਹੀਆਂ ਕਾਲਸ 'ਚੋਂ ਘਬਰਾਓ ਨਾ, ਤੁਰੰਤ ਆਪਣੇ ਬੱਚਿਆਂ ਨੂੰ ਇਸ ਦੇ ਬਾਰੇ ਦੱਸੋ ਅਤੇ ਕਿਸੇ ਅਣਜਾਣ ਵਿਅਕਤੀ ਨੂੰ ਬੈਂਕ ਡਿਟੇਲ, OTP ਜਾਂ ਪੈਸੇ ਨਾ ਭੇਜੋ। ਅਤੇ ਜੇਕਰ ਕੋਈ ਇਹੋ ਜਿਹੀ ਕਾਲ ਆਉਂਦੀ ਹੈ ਤਾਂ ਇਸ ਦੀ ਤੁਰੰਤ ਸੂਚਨਾ ਸਾਈਬਰ ਹੈਲਪਲਾਈਨ 1930 'ਤੇ ਦਿੱਤੀ ਜਾਵੇ।

ਬਜ਼ੁਰਗ ਇਸ ਵੱਡੀ ਗਿਣਤੀ ਦੇ ਵਿੱਚ ਸ਼ਿਕਾਰ ਹੋ ਰਹੇ ਨੇ, ਇਸ ਲਈ ਬਜ਼ੁਰਗਾਂ ਨੂੰ ਤਾਂ ਡਿਜੀਟਲੀ ਪੂਰੀ ਤਰ੍ਹਾਂ ਅਵੇਅਰਨੈਸ ਨਹੀਂ ਹੁੰਦੀ, ਉਹਨਾਂ ਨੂੰ ਦੱਸਣਾ ਜ਼ਰੂਰੀ ਹੁੰਦਾ ਹੈ। ਜੋ ਵਿਦੇਸ਼ 'ਚ ਉਹਨਾਂ ਦੇ ਬੱਚੇ ਰਹਿੰਦੇ ਨੇ ਉਹਨਾਂ ਨੂੰ ਵੀ ਉਹਨਾਂ ਦੀ ਚਿੰਤਾ ਜ਼ਿਆਦਾ ਹੋ ਜਾਂਦੀ ਹੈ। ਇਸ ਲਈ ਖਾਸ ਤੌਰ 'ਤੇ ਸਾਡਾ ਇਹ ਫਰਜ਼ ਬਣ ਜਾਂਦਾ ਹੈ ਕਿ ਅਸੀਂ ਉਹਨਾਂ ਨੂੰ ਇਹ ਜਾਣਕਾਰੀ ਦਈਏ ਕਿ ਕੋਈ ਵੀ ਅਣਜਾਣ ਕਾਲ, ਅਣਜਾਣ ਮੈਸੇਜ, ਅਣਜਾਣ ਲਿੰਕ 'ਤੇ ਰਿਪਲਾਈ ਕਰਨਾ, ਉਸਦਾ ਜਵਾਬ ਦੇਣਾ ਜ਼ਰੂਰੀ ਨਹੀਂ ਹੈ। ਅਤੇ ਜੇਕਰ ਕੋਈ ਵੀ ਤੁਹਾਡੀ ਨਿੱਜੀ ਜਾਣਕਾਰੀ ਖਾਸ ਤੌਰ 'ਤੇ ਬੈਂਕ ਨਾਲ ਸੰਬੰਧਿਤ ਮੰਗਦਾ ਹੈ ਤਾਂ ਉਸਦਾ ਵੀ ਜਵਾਬ ਦੇਣਾ ਜ਼ਰੂਰੀ ਨਹੀਂ ਹੈ। ਅਤੇ ਕੋਈ ਵੀ ਜੇਕਰ ਇਹੋ ਜਿਹਾ ਡਰਾਉਣਾ ਮੈਸੇਜ ਜਾਂ ਕਾਲ ਤੁਹਾਨੂੰ ਆਉਂਦਾ ਹੈ, ਜਿਸ ਦੇ ਵਿੱਚ ਤੁਹਾਨੂੰ ਡਰਾਇਆ ਜਾਂਦਾ ਹੈ, ਧਮਕਾਇਆ ਜਾਂਦਾ ਹੈ ਅਤੇ ਅਰੈਸਟ ਕਰਨ ਦੀ ਗੱਲ ਕੀਤੀ ਜਾਂਦੀ ਹੈ, ਤਾਂ ਉਹ ਵੀ ਫਰੋਡ ਹੀ ਹੈ। ਸੋ ਨਿੱਕੀ ਨਿੱਕੀ ਜਾਗਰੂਕਤਾ ਸਾਨੂੰ ਵੱਡੇ ਨੁਕਸਾਨ ਤੋਂ ਬਚਾ ਸਕਦੀ ਹੈ। ਉਮੀਦ ਹੈ ਕਿ ਅਸੀਂ ਜਾਗਰੂਕ ਰਹਾਂਗੇ, ਬਚੇ ਰਹਾਂਗੇ, ਸਤਰਕ ਰਹਾਂਗੇ ਅਤੇ ਇਸ ਟੈਕਨੋਲੋਜੀ ਦਾ ਫਾਇਦਾ ਪੋਜ਼ਿਟਿਵਲੀ ਲੈ ਪਾਵਾਂਗੇ। ਪ੍ਰੋਗਰਾਮ ਸੋਹਣੀ ਸਵੇਰ ਦੇ ਵਿੱਚ ਇਸ ਗੱਲਬਾਤ ਤੋਂ ਬਾਅਦ ਹੋਣੇ ਗੀਤ ਕੁਮਾਰ ਸਾਨੂੰ ਸਾਧਨਾ ਸਰਗਮ ਦੀ ਆਵਾਜ਼।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੋਹਣੀ ਸਵੇਰ, ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 8 ਵੱਜ ਰਹੇ ਨੇ ਹੁਣ ਤੋਂ ਬਸ ਕੁਝ ਦੇਰ ਬਾਅਦ ਤੁਸੀਂ ਸੁਣੋਗੇ ਸਮਾਚਾਰ ਪ੍ਰਭਾਤ 8:15 ਵਜੇ ਮੋਰਨਿੰਗ ਨਿਊਜ਼ ਅਤੇ 8:30 ਵਜੇ ਪੰਜਾਬੀ 'ਚ ਖਬਰਾਂ।

0: More than 300 tourists stranded in Gulmarg gondola in Jammu and Kashmir rescued after technical snag halted its operations. DGCA issues directives for airlines after Ebola outbreak declared health emergency by WHO. CNG price hiked by 2 rupees per kg in Delhi. India thrashed Maldives 11-0 in their opening Group B match of SAF Women's Football Championship. And in IPL cricket, defending champions Royal Challengers Bengaluru to take on Gujarat Titans this evening. And with that, we end the morning news. Have a nice day.
1: नमस्कार ये आकाशवाणी है खबरां दे इस बुलेटिन नाल मैं चंचल शर्मा पहला बुलेटिन दियां खास खबरां क्वाड विदेश मंत्रियों की मीटिंग अज नवी दिल्ली च होगी राष्ट्रपति द्रौपदी मुर्मू अज तो सिक्किम के तीन दिन दौरे ते होंगे जम्मू कश्मीर के गुलमर्ग विच गंडोला रूप विच तकनीकी खराबी तो बाद फसे सारे 300 सैलानियों नूं सुरक्षित बचाया गया ਪੰਜਾਬ 'ਚ ਆਮ ਨਗਰ ਨਿਗਮ ਚੋਣਾਂ 2026 ਲਈ 103 ਨਗਰ ਪਾਲਿਕਾਵਾਂ ਵਾਸਤੇ ਵੋਟਾਂ ਪੈ ਰਹੀਆਂ ਨੇ ਵਿਸ਼ਵ ਸਿਹਤ ਸੰਗਠਨ ਨੇ ਇਬੋਲਾ ਵਾਇਰਸ ਨੂੰ ਜਨਤਕ ਸਿਹਤ ਐਮਰਜੈਂਸੀ ਐਲਾਨਿਆ ਸਿਵਲ ਹੱਬਾਬਾਜ਼ੀ ਡਾਇਰੈਕਟੋਰੇਟ ਜਨਰਲ ਨੇ ਜਾਰੀ ਕੀਤੇ ਨਿਰਦੇਸ਼ ਅਤੇ ਆਈ ਪੀ ਐਲ ਕ੍ਰਿਕਟ ਵਿੱਚ ਅੱਜ ਪਹਿਲੇ ਕੁਆਲੀਫਾਇਰ 'ਚ ਮੌਜੂਦਾ ਚੈਂਪੀਅਨ ਰਾਇਲ ਚੈਲੇਂਜਰਸ ਬੈਂਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਵੇਗਾ ਅਤੇ ਹੁਣ ਖਬਰਾਂ ਵਿਸਥਾਰ ਨਾਲ ਵਿਦੇਸ਼ ਮੰਤਰੀ ਡਾਕਟਰ ਐਚ ਐਸ ਸ਼ੰਕਰ ਅੱਜ ਨਵੀਂ ਦਿੱਲੀ 'ਚ ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕਰਨਗੇ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਪੈਨੀ ਵੋਂਗ ਜਾਪਾਨ ਦੇ ਵਿਦੇਸ਼ ਮੰਤਰੀ ਤੋਸ਼ੀ ਮਿਤਸੂ ਮੋਤੇਗੀ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਇਸ ਵਿੱਚ ਹਿੱਸਾ ਲੈਣਗੇ ਇਹ ਮੀਟਿੰਗ ਕੁਆਡ ਸਹਿਯੋਗ ਨੂੰ ਅੱਗੇ ਵਧਾਉਣ ਵੱਖ ਵੱਖ ਪਹਿਲਕਦਮੀਆਂ ਅਤੇ ਪ੍ਰਗਤੀ ਦੀ ਸਮੀਖਿਆ ਕਰਨ ਅਤੇ ਹਿੰਦ ਪ੍ਰਸ਼ਾਂਤ ਖੇਤਰ 'ਚ ਨਵੇਂ ਵਿਕਾਸ ਅਤੇ ਚਰਚਾ ਕਰਨ 'ਤੇ ਕੇਂਦਰਿਤ ਹੋਵੇਗੀ ਮੰਤਰੀ ਪਿਛਲੇ ਸਾਲ ਵਾਸ਼ਿੰਗਟਨ ਵਿੱਚ ਕੁਆਡ 'ਤੇ ਇੱਕ ਖੁੱਲ੍ਹੇ ਅਤੇ ਸਮਾਵੇਸ਼ੀ ਹਿੰਦ ਪ੍ਰਸ਼ਾਂਤ ਲਈ ਵਿਜ਼ਨ ਦੇ ਤਹਿਤ ਹੋਈਆਂ ਚਰਚਾਵਾਂ 'ਤੇ ਨਿਰਮਾਣ ਕਰਨਗੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਤੋਂ ਸਿੱਕਮ ਦੇ ਤਿੰਨ ਦਿਨਾਂ ਦੌਰੇ 'ਤੇ ਹੋਣਗੇ ਦੌਰੇ ਦੌਰਾਨ ਰਾਸ਼ਟਰਪਤੀ ਵੱਖ ਵੱਖ ਪ੍ਰੋਗਰਾਮਾਂ 'ਚ ਹਿੱਸਾ ਲੈਣਗੇ ਅਤੇ ਕਈ ਥਾਵਾਂ ਦਾ ਦੌਰਾ ਕਰਨਗੇ ਸਿੱਕਮ ਸਰਕਾਰ ਨੇ ਰਾਸ਼ਟਰਪਤੀ ਦੇ ਸਵਾਗਤ ਲਈ ਵਿਆਪਕ ਪ੍ਰਬੰਧ ਕੀਤੇ ਨੇ ਰਾਸ਼ਟਰਪਤੀ ਅੱਜ ਸ਼ਾਮ ਗੰਗਟੋਕ 'ਚ ਨਾਮਗਿਆਲ ਤਿੱਬਤ ਵਿਗਿਆਨ ਸੰਸਥਾ ਜਾਣਗੇ ਕੱਲ੍ਹ ਰਾਸ਼ਟਰਪਤੀ ਨਾਥੂਲਾ ਪਾਸ ਦਾ ਦੌਰਾ ਕਰਨਗੇ ਅਤੇ ਉੱਥੇ ਤੈਨਾਤ ਸੈਨਿਕਾਂ ਨਾਲ ਗੱਲਬਾਤ ਵੀ ਕਰਨਗੇ ਇਸ ਤੋਂ ਬਾਅਦ ਉਹ ਗੰਗਟੋਕ ਵਿੱਚ ਸਿੱਕਮ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਰੋਹ 'ਚ ਸ਼ਿਰਕਤ ਕਰਨਗੇ ਦੌਰੇ ਦੇ ਆਖਰੀ ਦਿਨ ਰਾਸ਼ਟਰਪਤੀ ਗੰਗਟੋਕ ਦੇ ਪਾਲਜ਼ੌਰ ਸਟੇਡੀਅਮ 'ਚ ਇੱਕ ਸਮਾਰੋਹ 'ਚ ਸਿੱਕਮ ਪੁਲਿਸ ਨੂੰ ਰਾਸ਼ਟਰਪਤੀ ਪੁਲਿਸ ਝੰਡਾ ਪ੍ਰਦਾਨ ਕਰਨਗੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਗਲੇ ਕੁਝ ਦਿਨਾਂ ਵਿੱਚ ਸਰਹੱਦੀ ਇਲਾਕਿਆਂ ਦਾ ਦੌਰਾ ਕਰਨਗੇ ਉਹ ਅੱਜ ਰਾਜਸਥਾਨ ਦੇ ਬੀਕਾਨੇਰ ਪਹੁੰਚੇ ਜਿੱਥੇ ਉਹ ਦੋ ਦਿਨਾਂ ਦੌਰੇ 'ਤੇ ਹੋਣਗੇ ਅੱਜ ਸਵੇਰੇ ਉਹ BSF ਦੀ ਸਾਂਚੂ ਸਰਹੱਦੀ ਚੌਕੀ ਦਾ ਦੌਰਾ ਕਰਨਗੇ ਅਤੇ ਸੁਰੱਖਿਆ ਬਲਾਂ ਨਾਲ ਗੱਲਬਾਤ ਵੀ ਕਰਨਗੇ ਅਤੇ ਉਹਨਾਂ ਦੀ ਭਲਾਈ ਯੋਜਨਾਵਾਂ ਦਾ ਉਦਘਾਟਨ ਕਰਨਗੇ ਦੁਪਹਿਰੇ ਉਹ ਬੀਕਾਨੇਰ ਵਿੱਚ ਸਰਹੱਦੀ ਇਲਾਕਿਆਂ 'ਚ ਸੁਰੱਖਿਆ ਸਥਿਤੀ ਦੀ ਸਮੀਖਿਆ ਕਰਨਗੇ ਮੀਟਿੰਗ ਵਿੱਚ ਗ੍ਰਹਿ ਮੰਤਰਾਲੇ ਅਤੇ ਰਾਜਸਥਾਨ ਸਰਕਾਰ ਦੇ ਅਧਿਕਾਰੀ BSF ਅਧਿਕਾਰੀ ਨਾਲ ਹੀ ਪੰਜ ਸਰਹੱਦੀ ਜ਼ਿਲ੍ਹਿਆਂ ਦੇ ਜ਼ਿਲ੍ਹਾ ਕਲੈਕਟਰ ਅਤੇ ਪੁਲਿਸ ਸੁਪਰਡੈਂਟ ਵੀ ਸ਼ਾਮਲ ਰਹਿਣਗੇ ਇਸ ਤੋਂ ਬਾਅਦ ਇਸ ਮਹੀਨੇ ਦੀ 29 ਤਰੀਕ ਨੂੰ ਅਮਿਤ ਸ਼ਾਹ ਗੁਜਰਾਤ ਦੇ ਪੁੱਜ ਜਾਣਗੇ ਉੱਥੇ ਉਹ ਇੱਕ BSF ਸਰਹੱਦੀ ਚੌਕੀ ਦਾ ਨਿਰੀਖਣ ਕਰਨਗੇ ਅਗਲੇ ਮਹੀਨੇ ਦੀ 5 ਤਰੀਕ ਨੂੰ ਗ੍ਰਹਿ ਮੰਤਰੀ ਤ੍ਰਿਪੁਰਾ ਦੇ ਸਰਹੱਦੀ ਇਲਾਕਿਆਂ ਦਾ ਦੌਰਾ ਕਰਨਗੇ ਇਸ ਤੋਂ ਬਾਅਦ ਉਹ ਪੱਛਮੀ ਬੰਗਾਲ ਦੀ ਯਾਤਰਾ ਕਰਨਗੇ ਜੰਮੂ ਕਸ਼ਮੀਰ ਦੇ ਗੁਲਮਰਗ ਵਿੱਚ ਗੰਡੋਲਾ ਰੋਪਵੇ ਵਿੱਚ ਤਕਨੀਕੀ ਖਰਾਬੀ ਤੋਂ ਬਾਅਦ ਫਸੇ ਸਾਰੇ ਸੈਲਾਨੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਅਧਿਕਾਰੀਆਂ ਮੁਤਾਬਕ ਰੋਪਵੇ ਦੇ 65 ਕੈਬਿਨਾਂ 'ਚ 300 ਤੋਂ ਵੱਧ ਸੈਲਾਨੀ ਫਸ ਗਏ ਸਨ NDRF, SDRF, ਪੁਲਿਸ ਫੌਜ ਅਤੇ ਪ੍ਰਸ਼ਾਸਨ ਨੇ ਸਾਂਝੇ ਤੌਰ 'ਤੇ ਲਗਭਗ 7 ਘੰਟੇ ਚੱਲਿਆ ਬਚਾਅ ਕਾਰਜ ਚਲਾਇਆ ਅਤੇ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਨੇ ਦਿੱਲੀ ਵਿੱਚ ਕੰਪਰੈਸਡ ਨੈਚੁਰਲ ਗੈਸ CNG ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਕੀਤਾ ਗਿਆ ਅੱਜ ਸਵੇਰੇ 6 ਵਜੇ ਤੋਂ ਲਾਗੂ ਇਸ ਨਵੀਂ ਦਰ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਵਿੱਚ CNG ਦੀ ਨਵੀਂ ਕੀਮਤ 83.09 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ ਪੰਜਾਬ 'ਚ ਅੱਜ ਆਮ ਨਗਰ ਨਿਗਮ ਚੋਣਾਂ 2026 ਲਈ 103 ਨਗਰ ਪਾਲਿਕਾਵਾਂ ਵਾਸਤੇ ਵੋਟਿੰਗ ਅੱਜ ਸਵੇਰੇ 8 ਵਜੇ ਸ਼ੁਰੂ ਹੋਈ ਕੁੱਲ 35,45,000 ਤੋਂ ਵੱਧ ਵੋਟਰ 8 ਨਗਰ ਨਿਗਮਾਂ 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ 'ਚ ਆਪਣੇ ਨੁਮਾਇੰਦਿਆਂ ਦੀ ਚੋਣ ਕਰਨ ਲਈ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਰਹੇ ਨੇ ਹੋਰ ਵੇਰਵਾ ਸਾਡੇ ਪੱਤਰਕਾਰ ਤੋਂ
2: ਰਾਜਨੀਤਿਕ ਪਾਰਟੀਆਂ ਵੱਲੋਂ ਇਹਨਾਂ ਨਗਰ ਨਿਗਮ ਚੋਣਾਂ ਨੂੰ 2027 ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਮੁੱਖ ਰਾਜਨੀਤਿਕ ਸੂਚਕ ਵਜੋਂ ਵੇਖਿਆ ਜਾ ਰਿਹਾ ਹੈ ਇਹ

ਭਾਰਤੀ ਚੁਣੌਤੀ ਦੀ ਅਗਵਾਈ ਕਰਨਗੇ। ਤੇ ਆਖਿਰ ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਅੱਜ ਨਵੀਂ ਦਿੱਲੀ 'ਚ ਹੋਵੇਗੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਤੋਂ ਸਿੱਕਮ ਦੇ 3 ਦਿਨਾਂ ਦੌਰੇ 'ਤੇ ਹੋਣਗੇ। ਜੰਮੂ ਕਸ਼ਮੀਰ ਦੇ ਗੁਲਮਰਗ 'ਚ ਗੰਡੋਲਾ ਰੋਪਵੇ 'ਚ ਤਕਨੀਕੀ ਖਰਾਬੀ ਤੋਂ ਬਾਅਦ ਫਸੇ ਸਾਰੇ 300 ਸੈਲਾਨੀਆਂ ਨੂੰ ਸੁਰੱਖਿਅਤ ਬਚਾਇਆ ਗਿਆ। ਪੰਜਾਬ 'ਚ ਆਮ ਨਗਰ ਨਿਗਮ ਚੋਣਾਂ 2026 ਲਈ 103 ਨਗਰ ਪਾਲਿਕਾਵਾਂ ਵਾਸਤੇ ਵੋਟਾਂ ਪੈ ਰਹੀਆਂ ਨੇ। ਵਿਸ਼ਵ ਸਿਹਤ ਸੰਗਠਨ ਨੇ ਇਬੋਲਾ ਵਾਇਰਸ ਨੂੰ ਜਨਤਕ ਸਿਹਤ ਐਮਰਜੈਂਸੀ ਐਲਾਨਿਆ। ਸਿਵਲ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ ਨੇ ਜਾਰੀ ਕੀਤੇ ਨਿਰਦੇਸ਼। ਅਤੇ IPL ਕ੍ਰਿਕਟ ਵਿੱਚ ਅੱਜ ਪਹਿਲੇ ਕੁਆਲੀਫਾਇਰ 'ਚ ਮੌਜੂਦਾ ਚੈਂਪੀਅਨ ਰਾਇਲ ਚੈਲੰਜਰਸ ਬੈਂਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਵੇਗਾ। ਅਤੇ ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਖਤਮ ਹੋਈਆਂ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 'ਤੇ। ਨਮਸਕਾਰ।

0: एक जरूरी सूचना। आकाशवाणी जलंधर दी खेतरी समाचार इकाई विच समाचार वाचक ते अनुवादक एनआरटी कैजुअल पंजाबी लई योग उम्मीदवारां तों अर्जियां दी मांग कीती जांदी है। उम्मीदवार ने अंग्रेजी विषय नाल ग्रेजुएशन कीती होवे ते पंजाबी भाषा ते कंप्यूटर च मुहारत होवे। उम्मीदवार दी उमर 20 मई 2026 तक 21 साल तों 50 साल विचकार होनी चाहीदी है। तरजीही तौर ते उम्मीदवार जलंधर या इस दे नेड़ले इलाकें दा वसनीक होवे। चाहवान उम्मीदवार विद्यक योग्यता दे सर्टिफिकेट अते तजर्बे दियां तस्दीकशुदा कापियां नाल वीरवे सेहत बायोडाटा रंगदार पासपोर्ट साइज फोटो अर्जी नाल नत्थी करके भेजण। अर्जियां भेजण लई पता ए सहायक निदेशक खेतरी समाचार यूनिट आकाशवाणी केंद्र नेड़े BMC चौक जलंधर। अर्जियां भेजण दी आखरी तरीक हुण 20 मई ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਕਰ ਰਹੇ ਹਾਂ ਪੰਜਾਬੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਮਹਿਕ ਪੰਜਾਬ ਦੀ। ਇਸ ਪ੍ਰੋਗਰਾਮ ਦਾ ਪਹਿਲਾ ਗੀਤ ਮਿੰਨੀ ਪੰਜਾਬ ਫਿਲਮ 'ਚੋਂ ਅਲਕਾ ਯਾਗਨਿਕ ਅਤੇ ਗੁਰਦਾਸ ਮਾਨ ਹੋਣਾ ਦਾ ਗਾਇਆ।

ਮੈਂ ਪੰਜਾਬ ਦੀ ਪ੍ਰੋਗਰਾਮ ਤੁਸੀਂ ਇਸ ਵੇਲੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ 'ਤੇ ਸੁਣ ਰਹੇ ਹੋ। ਹਰਭਜਨ ਮਾਨ ਅਤੇ ਜਸਪਿੰਦਰ ਨਰੂਲਾ ਉਹਨਾਂ ਨੂੰ ਤੁਸੀਂ ਸੁਣਿਆ। ਅਗਲਾ ਗੀਤ ਤੂੰ ਮੇਰਾ ਬਾਈ ਮੈਂ ਤੇਰਾ ਭਾਈ ਫਿਲਮ 'ਚੋਂ ਅਮਰਿੰਦਰ ਗਿੱਲ ਦੀ ਆਵਾਜ਼ 'ਚ ਸੁਣਦੇ ਹਾਂ।

ਕਵਾਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਅੱਜ ਨਵੀਂ ਦਿੱਲੀ ਵਿੱਚ ਹੋਵੇਗੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਤੋਂ ਸਿੱਕਮ ਦੇ 3 ਦਿਨਾਂ ਦੌਰੇ 'ਤੇ ਹੋਣਗੇ। ਜੰਮੂ ਕਸ਼ਮੀਰ ਦੇ ਗੁਲਮਰਗ 'ਚ ਗੰਡੋਲਾ ਰੋਪਵੇ ਵਿੱਚ ਤਕਨੀਕੀ ਖਰਾਬੀ ਤੋਂ ਬਾਅਦ ਫਸੇ ਸਾਰੇ 300 ਸੈਲਾਨੀਆਂ ਨੂੰ ਸੁਰੱਖਿਅਤ ਬਚਾਇਆ ਗਿਆ ਹੈ। ਪੰਜਾਬ ਵਿੱਚ ਅੱਜ ਆਮ ਨਗਰ ਨਿਗਮ ਚੋਣਾਂ 2026 ਲਈ 103 ਨਗਰ ਪਾਲਿਕਾਵਾਂ ਵਾਸਤੇ ਵੋਟਾਂ ਪੈ ਰਹੀਆਂ ਨੇ। ਦਿੱਲੀ ਵਿੱਚ CNG ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਕੀਤਾ ਗਿਆ ਹੈ। ਵਿਸ਼ਵ ਸਿਹਤ ਸੰਗਠਨ ਨੇ ਈਬੋਲਾ ਵਾਇਰਸ ਨੂੰ ਜਨਤਕ ਸਿਹਤ ਐਮਰਜੈਂਸੀ ਐਲਾਨਿਆ। ਸਿਵਲ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ ਨੇ ਜਾਰੀ ਕੀਤੇ ਨਿਰਦੇਸ਼। ਪੰਜਾਬ ਸਰਕਾਰ ਵੱਲੋਂ ਈਦ ਉਲ ਜੁਹਾ ਬਕਰੀਦ ਦੇ ਸਬੰਧ ਵਿੱਚ ਸੂਬੇ ਦੇ ਸਮੂਹ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਸਰਕਾਰੀ ਵਿੱਦਿਅਕ ਅਦਾਰਿਆਂ ਵਿੱਚ 28 ਮਈ ਨੂੰ ਗਜ਼ਟਡ ਛੁੱਟੀ ਦਾ ਐਲਾਨ। ਮੌਸਮ ਵਿਭਾਗ ਵੱਲੋਂ ਅੱਜ ਦਿੱਲੀ ਵਿੱਚ ਲੂ ਚੱਲਣ ਬਾਰੇ ਯੈਲੋ ਅਲਰਟ ਜਾਰੀ। ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਪੱਛਮੀ ਰਾਜਸਥਾਨ ਵਿੱਚ ਵੀ ਅੱਜ ਅੱਤ ਦੀ ਗਰਮੀ ਪੈਣ ਬਾਰੇ ਪੇਸ਼ੀਨਗੋਈ ਕੀਤੀ ਗਈ ਹੈ। ਭਾਰਤ ਨੇ SAFF ਮਹਿਲਾ ਫੁੱਟਬਾਲ ਚੈਂਪੀਅਨਸ਼ਿਪ ਵਿੱਚ ਮਾਲਦੀਵ ਨੂੰ 11-0 ਨਾਲ ਹਰਾਇਆ ਅਤੇ IPL ਕ੍ਰਿਕਟ ਵਿੱਚ ਅੱਜ ਪਹਿਲੇ ਕੁਆਲੀਫਾਇਰ ਵਿੱਚ ਮੌਜੂਦਾ ਚੈਂਪੀਅਨ ਰਾਇਲ ਚੈਲੇਂਜਰਸ ਬੰਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਏਗਾ। ਇਹ ਸਨ ਅੱਜ ਦੀਆਂ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਕਰ ਰਹੇ ਹਾਂ ਫਿਲਮ ਸੰਗੀਤ ਦਾ ਪ੍ਰੋਗਰਾਮ।

ਸੀ ਫਿਲਮ ਚਲਤੇ ਚਲਤੇ 'ਚੋਂ। ਅੱਜ ਦੇ ਫਿਲਮ ਸੰਗੀਤ ਪ੍ਰੋਗਰਾਮ 'ਚ ਤੁਹਾਨੂੰ ਚਲਤੇ ਚਲਤੇ ਫਿਲਮ ਦੇ ਗੀਤ ਸੁਣਾਵਾਂਗੀ। 2003 ਦੇ ਵਿੱਚ ਇਹ ਫਿਲਮ ਬਣੀ ਸੀ ਜਿਸਨੂੰ ਅਜ਼ੀਜ਼ ਮਿਰਜ਼ਾ ਨੇ ਨਿਰਦੇਸ਼ਿਤ ਕੀਤਾ ਸੀ ਅਤੇ ਮੁੱਖ ਭੂਮਿਕਾਵਾਂ ਦੇ ਵਿੱਚ ਸਨ ਸ਼ਾਹਰੁਖ ਖਾਨ ਅਤੇ ਰਾਨੀ ਮੁਖਰਜੀ। ਇਸ ਫਿਲਮ ਦੇ ਗੀਤ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਸੁਣਾਉਣ ਜਾ ਰਹੇ ਹਾਂ। ਅਗਲਾ ਗੀਤ ਵੀ ਅਭਿਜੀਤ ਅਤੇ ਅਲਕਾ ਯਾਗਨਿਕ ਦੀ ਆਵਾਜ਼ ਵਿੱਚ ਨਾਲ, ਆਓ ਸੁਣਦੇ ਹਾਂ।

ਅਭਿਜੀਤ ਅਲਕਾ ਯਾਗਨੀ ਦੀ ਆਵਾਜ਼ ਵਿੱਚ ਤੁਸੀਂ ਇਹ ਗੀਤ ਸੁਣਿਆ ਅੱਜ ਦੇ ਫਿਲਮ ਸੰਗੀਤ ਪ੍ਰੋਗਰਾਮ 'ਚ। ਤੁਸੀਂ ਫਿਲਮ ਚਲਤੇ ਚਲਤੇ 'ਤੇ ਗੀਤ ਸੁਣ ਰਹੇ ਹੋ। ਇਸ ਫਿਲਮ ਦਾ ਇੱਕ ਬੇਹੱਦ ਹੀ ਮਕਬੂਲ ਰਿਹਾ ਗੀਤ ਸੈਡ ਸੌਂਗ ਸੁਖਵਿੰਦਰ ਸਿੰਘ ਹੁਣਾਂ ਦੀ ਆਵਾਜ਼ ਦੇ ਵਿੱਚ ਹੁਣ ਸੁਣਾਉਣ ਜਾ ਰਹੇ ਹਾਂ।

ਤੁਸੀਂ ਸੁਣ ਰਹੇ ਸੀ ਫਿਲਮ ਸੰਗੀਤਾ ਪ੍ਰੋਗਰਾਮ ਮੀਡੀਅਮ ਵੇਵ 343.6 meters ਯਾਨੀ 873 ਕਿਲੋਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਕਰ ਰਹੇ ਹਾਂ NCERT ਵੱਲੋਂ ਸਪੋਂਸਰ ਪ੍ਰੋਗਰਾਮ ਉਮੰਗ।

ਮੀਡੀਅਮ ਵੇਵ 347.6 meters ਯਾਨੀ 873 kHz 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਨੇ ਅੱਜ ਦੀਆਂ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਕਵਾਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਅੱਜ ਨਵੀਂ ਦਿੱਲੀ ਵਿੱਚ ਹੋਏਗੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਤੋਂ ਸਿੱਕਮ ਦੇ 3 ਦਿਨਾਂ ਦੌਰੇ 'ਤੇ ਹੋਣਗੇ। ਜੰਮੂ ਕਸ਼ਮੀਰ ਦੇ ਗੁਲਮਰਗ 'ਚ ਗੰਡੋਲਾ ਰੋਪਵੇ ਵਿੱਚ ਤਕਨੀਕੀ ਖਰਾਬੀ ਤੋਂ ਬਾਅਦ ਫਸੇ ਸਾਰੇ 300 ਸੈਲਾਨੀਆਂ ਨੂੰ ਸੁਰੱਖਿਅਤ ਬਚਾਇਆ ਗਿਆ। ਪੰਜਾਬ ਵਿੱਚ ਅੱਜ ਆਮ ਨਗਰ ਨਿਗਮ ਚੋਣਾਂ 2026 ਲਈ 103 ਨਗਰ ਪਾਲਿਕਾਵਾਂ ਵਾਸਤੇ ਵੋਟਾਂ ਪੈ ਰਹੀਆਂ ਨੇ। ਦਿੱਲੀ ਵਿੱਚ CNG ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਕੀਤਾ ਗਿਆ ਏ। ਵਿਸ਼ਵ ਸਿਹਤ ਸੰਗਠਨ ਨੇ ਇਬੋਲਾ ਵਾਇਰਸ ਨੂੰ ਜਨਤਕ ਸਿਹਤ ਐਮਰਜੈਂਸੀ ਐਲਾਨਿਆ। ਸਿਵਲ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ ਨੇ ਜਾਰੀ ਕੀਤੇ ਨਿਰਦੇਸ਼। ਪੰਜਾਬ ਸਰਕਾਰ ਵੱਲੋਂ ਈਦ ਉਲ ਜ਼ੁਹਾ ਬਕਰੀਦ ਦੇ ਸਬੰਧ ਵਿੱਚ ਸੂਬੇ ਦੇ ਸਮੂਹ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਸਰਕਾਰੀ ਵਿੱਦਿਅਕ ਅਦਾਰਿਆਂ ਵਿੱਚ 28 ਮਈ ਨੂੰ ਗਜ਼ਟਡ ਛੁੱਟੀ

ਐਲਾਨ। ਮੌਸਮ ਵਿਭਾਗ ਵੱਲੋਂ ਅੱਜ ਦਿੱਲੀ ਵਿਚ ਲੂ ਚੱਲਣ ਬਾਰੇ ਯੈਲੋ ਅਲਰਟ ਜਾਰੀ। ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਪੱਛਮੀ ਰਾਜਸਥਾਨ ਵਿਚ ਵੀ ਅੱਜ ਅੱਤ ਦੀ ਗਰਮੀ ਪੈਣ ਬਾਰੇ ਪੇਸ਼ੀਨਗੋਈ। ਭਾਰਤ ਨੇ ਸੈਫ ਮਹਿਲਾ ਫੁੱਟਬਾਲ ਚੈਂਪੀਅਨਸ਼ਿਪ ਵਿਚ ਮਾਲਦੀਵ ਨੂੰ 11-0 ਨਾਲ ਹਰਾਇਆ ਅਤੇ ਆਈ ਪੀ ਐਲ ਕ੍ਰਿਕਟ ਵਿਚ ਅੱਜ ਪਹਿਲੇ ਕੁਆਲੀਫਾਇਰ ਵਿਚ ਮੌਜੂਦਾ ਚੈਂਪੀਅਨ ਰੋਇਲ ਚੈਲੇਂਜਰਸ ਬੰਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਦੇ ਨਾਲ ਹੋਏਗਾ। ਇਹ ਸਨ ਅੱਜ ਦੀਆਂ ਹੁਣ ਤੱਕ ਦੀਆਂ ਮੁੱਖ ਖਬਰਾਂ।

0: ਅਲਕਾ ਯਾਗਨਿਕ ਤੇ ਕੁਮਾਰ ਸਾਨੂੰ ਦੀ ਆਵਾਜ਼ ਵਿੱਚ ਖੂਬਸੂਰਤ ਗੀਤ ਤੁਸੀਂ ਸੁਣਿਆ। ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਵਿੱਚ ਤੁਹਾਡੇ ਪਸੰਦੀਦਾ ਗੀਤ ਸੁਣਾਉਣ ਦੇ ਲਈ ਅਸੀਂ ਇੱਕ ਵਾਰ ਫਿਰ ਹਾਜ਼ਰ। 0181 43 173 ਨੰਬਰ ਮਿਲਾ ਕੇ ਤੁਸੀਂ ਇਸ ਪ੍ਰੋਗਰਾਮ 'ਚ ਹਾਜ਼ਰ ਹੋ ਸਕਦੇ ਹੋ। ਜਿਸ ਤਰ੍ਹਾਂ ਪਹਿਲੇ ਕਾਲਰ ਆ ਗਏ ਨੇ, ਹੈਲੋ,
1: ਹੈਲੋ,
0: ਸਵਾਗਤ ਹੈ ਜੀ ਪ੍ਰੋਗਰਾਮ 'ਚ, ਕੌਣ ਬੋਲ ਰਹੇ ਹੋ?
1: ਨਮਸਕਾਰ ਮੈਡਮ ਜੀ।
0: ਨਮਸਕਾਰ ਜੀ,
1: ਪਿੰਡ ਫਤਿਹਗੜ੍ਹ ਜ਼ਿਲ੍ਹਾ ਫਾਜ਼ਿਲਕਾ ਤੋਂ ਮਾਸਟਰ ਚਿਮਨ ਸਿੰਘ ਬੋਲਦਾ ਜੀ।
0: ਮਾਸਟਰ ਚਿਮਨ ਸਿੰਘ ਜੀ, ਕੀ ਹਾਲ ਚਾਲ ਨੇ? ਠੀਕ ਠਾਕ ਹੋ?
1: ਅੱਛੇ, ਆਵਾਜ਼ ਬਹੁਤ ਘੱਟ ਆ ਰਹੀ ਮੈਡਮ ਜੀ, ਬੜੀ ਘੱਟ ਆਵਾਜ਼।
0: ਹੁਣ ਠੀਕ ਆ ਰਹੀ ਹੈ ਜੀ?
1: ਹਾਂਜੀ, ਹੁਣ ਠੀਕ ਹੈ ਜੀ।
0: ਠੀਕ ਹੈ ਜੀ, ਗਾਣਾ ਕਿਹੜਾ ਸੁਣੋਗੇ ਤੁਸੀਂ?
1: ਗਾਣਾ ਬੇਤਾਬ ਸਿੰਘ ਦਾ ਲਾ ਜੋ, ਜਬ ਹਮ ਜਵਾਂਗੇ।
0: ਇਹ ਗੀਤ ਵੀ ਜਿਹੜਾ ਹੈ ਨਾ, ਇਹ ਹਰ ਹਮੇਸ਼ਾ ਜਵਾਨ ਰਹੇਗਾ, ਹਰ ਉਹ ਏਜ ਦੇ ਵਿੱਚ, ਹਰ ਯੁੱਗ ਦੇ ਵਿੱਚ।
1: ਹਾਂਜੀ ਹਾਂਜੀ,
0: ਸਦਾ ਬਹਾਰ ਗੀਤ
1: ਹੈ। ਮੈਡਮ ਜੀ ਨੰਬਰ ਬੜਾ ਮੁਸ਼ਕਿਲ ਲੱਗਦਾ ਹੈ ਤੇ ਤੁਸੀਂ ਮਿੰਟਾਂ 'ਚ ਕੰਮ ਨਿਬੇੜ ਦਿੰਦੇ।
0: ਅੱਛਾ ਜੀ,
1: ਬੜਾ ਔਖਾ ਨੰਬਰ ਲੱਗਿਆ, ਬੜੇ ਦਿਨਾਂ ਬਾਅਦ ਲੱਗਿਆ।
0: ਅੱਛਾ, ਠੀਕ ਹੈ ਜੀ, ਕਿੰਨੀ ਦੇਰ ਹੋ ਗਈ ਸੀ?
1: ਚੁੱਕਿਆ ਕਈ ਵਾਰੀ ਤਾਂ ਮੈਡਮ ਜੀ, ਕੀ ਕਰਦੇ ਨੇ, ਚੁੱਕਿਆ ਤੇ ਹੋਲਡ ਕਰੇ, ਹੋਲਡ ਤੋਂ ਬਾਅਦ ਕੱਟ ਕੇ ਹੋਰ ਕਿਸੇ ਨੰਬਰ ਚੱਕ ਲੈਣੇ ਨੇ।
0: ਅੱਛਾ ਜੀ, ਕਈ ਵਾਰੀ ਜੀ ਅਚਾਨਕ ਡਿਸਕਨੈਕਟ ਹੋ ਜਾਂਦਾ ਹੈ ਕਾਲ, ਪਰ ਇਸ ਤਰ੍ਹਾਂ ਨਹੀਂ ਕੀਤਾ ਜਾਂਦਾ। ਖੈਰ,
1: ਇਸ ਤਰ੍ਹਾਂ ਵੀ ਮੰਨ ਲਓ ਗੀਤ ਪੁੱਛ ਲਿਆ, ਫਿਲਮ ਪੁੱਛ ਲਈ, ਸਾਰਾ ਪੁੱਛ ਲਿਆ, ਫਿਰ ਤਾਂ ਉਹਨੂੰ ਚਲਾਉਣਾ ਚਾਹੀਦਾ ਨਾ, ਚਲੋ ਭਾਵੇਂ ਕੱਟਿਆ ਵੀ ਗਿਆ, ਅਗਰ ਲੈਣਾ ਚਾਹੀਦਾ ਨਾ ਫਿਰ।
0: ਹਾਂਜੀ ਬਿਲਕੁਲ ਬਿਲਕੁਲ ਜੀ, ਤੁਹਾਡੀ ਗੱਲ ਸਹੀ ਹੈ।
1: ਹਾਂ
0: ਚਲੋ, ਫਿਲਹਾਲ ਤੁਹਾਡਾ ਅੱਜ
1: ਆਪਣੇ ਵਰਿੰਦਰ ਸਾਹਿਬ ਨੇ ਇਹ ਮੇਰੇ ਨਾਲ ਕੀਤਾ, ਮੈਂ ਫੋਨ ਚੱਕ, ਉਹਨਾਂ ਚੱਕ ਲਿਆ, ਮੈਂ ਆਪਦੀ ਫਰਮਾਇਸ਼ ਦੱਸਤੀ, ਉਹਨੇ ਕਿ ਹੋਲਡ ਕਰੋ, ਹੋਲਡ ਕਰ ਲਿਆ ਤੇ ਜਦੋਂ ਮੈਂ ਕੱਟਿਆ ਗਿਆ ਤੇ ਕੱਟਣ ਤੋਂ ਬਾਅਦ ਅਗਲੀ ਕਾਲ ਹੋਰ ਕੋਈ ਚੱਕੀ ਗਿਆ, ਨੰਬਰ ਹੋਰ ਲੱਗਿਆ।
0: ਬਿਲਕੁਲ ਜੀ, ਇਸ ਤਰ੍ਹਾਂ ਹੁੰਦਾ ਕਈ ਵਾਰੀ ਕਿ ਕਾਲ ਡਿਸਕਨੈਕਟ ਹੋ ਜਾਂਦੀ ਹੈ, ਇਸ ਲਈ ਅਗਲੀ ਵਾਰੀ ਕਾਲ ਲੈਣੀ ਪੈਂਦੀ ਹੈ।
1: ਮਤਲਬ ਜੇ ਤੁਹਾਨੂੰ ਗੀਤ ਦੱਸ ਸਕਦੇ ਫਿਰ ਚਲਾਉਣਾ ਚਾਹੀਦਾ ਨਾ ਵੀ ਆ ਗੀਤ ਉਹਨਾਂ ਕਿਹਾ ਸੀ।
0: ਚਲੋ ਅੱਜ ਚਲਾ ਲੈਂਦੇ ਹਾਂ ਜੀ ਗੀਤ, ਤੁਸੀਂ ਕਿਹੜਾ ਸੁਣਨਾ ਚਾਹੁੰਦੇ ਹੋ?
1: ਹਾਂਜੀ, ਬੇਤਾਬ ਫਿਲਮ ਦਾ,
0: ਬੇਤਾਬ ਫਿਲਮ ਚੋਂ। ਠੀਕ ਹੈ ਜੀ, ਸ਼ੁਕਰੀਆ ਜੀ ਕਾਲ ਕਰਨ ਦੇ ਲਈ। ਬੇਤਾਬ ਫਿਲਮ ਚੋਂ ਲਤਾ ਮੰਗੇਸ਼ਕਰ ਤੇ ਸ਼ਬੀਰ ਕੁਮਾਰ ਦੀ ਆਵਾਜ਼ ਵਿੱਚ ਗੀਤ ਸੁਣਦੇ ਹਾਂ।

0: ਉਹ ਗੀਤ ਜੋ ਤੁਹਾਨੂੰ ਯਾਦ ਆ ਰਹੇ ਨੇ, ਜਿਸ ਨੂੰ ਤੁਸੀਂ ਗੁਣਗੁਣਾਉਂਦੇ ਹੋ, ਸੁਣਨਾ ਚਾਹੁੰਦੇ ਹੋ, ਉਹਨਾਂ ਗੀਤਾਂ ਦੀ ਫਰਮਾਇਸ਼ ਲੈ ਕੇ ਇਸ ਪ੍ਰੋਗਰਾਮ 'ਚ ਆ ਸਕਦੇ ਹੋ। ਨੰਬਰ ਹੈ ਜੀ ਸਾਡਾ 081-2183-4243। ਅਗਲੇ ਕਾਲਰ ਦੋਸਤ ਦੇਖਦੇ ਹਾਂ ਕਿਹੜੇ ਆਏ ਨੇ। ਹੈਲੋ
1: ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ, ਕੌਣ ਬੋਲ ਰਹੇ ਹੋ?
1: ਹਾਂਜੀ ਮੈਮ, ਤੁਹਾਡਾ ਵੀ ਸਵਾਗਤ ਹੈ ਜੀ। ਮੈਂ ਕੁਲਦੀਪ ਸਿੰਘ ਬੋਲਦਾ, ਤੁਹਾਡੇ ਨਾਦੀਆ ਖੌਰ ਜ਼ਿਲ੍ਹਾ ਲੁਧਿਆਣਾ ਜੀ।
0: ਹਾਂਜੀ ਕੁਲਦੀਪ ਜੀ, ਕੀ ਹਾਲ ਚਾਲ ਨੇ?

0: ਬਹੁਤ ਵਧੀਆ ਮੈਮ, ਤੁਸੀਂ ਸੁਣਾਓ?
1: ਸਾਡੇ ਵੀ ਵਧੀਆ ਨੇ ਜੀ, ਹਾਲ ਚਾਲ?
0: ਹਾਂਜੀ ਹਾਂਜੀ, ਕਾਫੀ ਬੇਰਫਾ ਤੁਹਾਡੇ ਨਾਲ ਗੱਲ ਹੋਈ ਹੈ ਜੀ।
1: ਅੱਛਾ ਜੀ,
0: ਹਫ਼ਤੇ ਦਾ ਗੈਪ ਆ ਗਿਆ।
1: ਠੀਕ ਹੈ ਜੀ, ਠੀਕ ਹੈ।
0: ਹਾਂਜੀ ਹਾਂਜੀ,
1: ਗਾਣਾ ਕਿਹੜਾ ਸੁਣੋਗੇ ਤੁਸੀਂ?
0: ਪੂਰਵੀ ਜੀ ਗਾਣਾ ਆਪਾਂ ਸੁਣਨਾ ਜੀ, ਪਤੀ ਪਤਨੀ ਔਰ ਬਹੁਤ ਗਾਣੇ ਦੇ ਬੋਲ ਹੈ ਜੀ, ਠੰਡੇ ਠੰਡੇ ਪਾਣੀ ਦੇ ਨਹਾਰਾ ਚਾਹੀ।
1: ਗਰਮੀ ਦਾ ਮੌਸਮ ਕਾਫੀ ਹੈ, ਇਸ ਤਪਦੀ ਗਰਮੀ ਦੇ ਵਿੱਚ ਠੰਡਾ ਪਾਣੀ ਕਾਫੀ ਰਾਹਤ ਦਿੰਦਾ ਹੈ ਵੈਸੇ।
0: ਹਾਂਜੀ ਹਾਂਜੀ,
1: ਠੀਕ ਹੈ ਜੀ, ਸ਼ੁਕਰੀਆ ਜੀ ਕਾਲ ਕਰਨ ਦੇ ਲਈ। ਇਸ ਗੀਤ ਦੇ ਨਾਲ ਠੰਡਕ ਤੁਸੀਂ ਮਹਿਸੂਸ ਕਰੋ ਫਿਰ।
0: ਧੰਨਵਾਦ ਮੈਮ
1: ਜੀ।
2: ਠੰਡੇ ਠੰਡੇ ਪਾਣੀ ਸੇ

0: ਬਿਲਕੁਲ ਸਹੀ ਗੱਲ ਹੈ ਜੀ। ਗਾਣਾ ਆਵੇ ਜਾਂ ਨਾ ਆਵੇ, ਗਾਉਣਾ ਜ਼ਰੂਰ ਚਾਹੀਦਾ। ਨੱਚਣਾ ਆਵੇ ਜਾਂ ਨਾ, ਨੱਚਦੇ ਰਹਿਣਾ ਜ਼ਰੂਰ ਚਾਹੀਦਾ, ਕਿਉਂਕਿ ਇਹ ਜੋ ਮਨ ਦੀ ਖੁਸ਼ੀ ਹੈ ਉਸਦੇ ਭਾਵ ਹੁੰਦੇ ਨੇ। ਸੋ ਜਦੋਂ ਤੁਸੀਂ ਖੁਸ਼ ਹੁੰਦੇ ਹੋ ਤਾਂ ਇਹ ਮਾਇਨੇ ਨਹੀਂ ਰੱਖਦਾ ਕਿ ਤੁਸੀਂ ਟੈਕਨੀਕਲੀ ਕਿੰਨਾ ਵਧੀਆ ਗਾ ਰਹੇ ਹੋ ਜਾਂ ਨੱਚ ਰਹੇ ਹੋ। ਪ੍ਰੋਗਰਾਮ 'ਚ ਹੁਣ ਅਗਲੇ ਕੋਲ ਦੋਸਤ ਦੇਖਦੇ ਹਾਂ ਕਿਹੜੇ ਗੀਤ ਸੁਣਨ ਦੀ ਫਰਮਾਇਸ਼ ਲੈ ਕੇ ਆਏ ਨੇ। ਹੈਲੋ
1: ਬੇਟਾ ਜੀ।
0: ਹਾਂਜੀ
1: ਪਿਆਰ ਤੇ ਸਤਿਕਾਰ ਭਾਈ, ਸਤਿ ਸ੍ਰੀ ਅਕਾਲ ਭਾਈ।
0: ਸਤਿ ਸ੍ਰੀ ਅਕਾਲ ਜੀ।
1: ਆਕਾਸ਼ਵਾਣੀ ਰੇਡੀਓ ਜਲੰਧਰ ਭਾਈ।
0: ਬਿਲਕੁਲ ਜੀ ਬਿਲਕੁਲ
1: ਠੀਕ ਆ ਭਾਈ। ਭਾਈ ਮੈਂ ਪਿੰਡ

0: ਜ਼ਿਲ੍ਹਾ ਬਠਿੰਡਾ ਜਗਜੀਤ ਮੱਟੂ ਬੋਲਦਾ ਬੇਟਾ।
1: ਹਾਂਜੀ ਮੱਟੂ ਜੀ, ਕੀ ਹਾਲ ਚਾਲ ਨੇ? ਠੀਕ ਠਾਕ ਹੋ?
0: ਠੀਕ ਆ ਭਾਈ, ਤੁਸੀਂ ਦੱਸੋ ਭਾਈ, ਤੁਹਾਡੀ ਸਿਹਤ, ਘਰ ਪਰਿਵਾਰ ਖੈਰ ਸੁੱਖਾ
1: ਸਭ
0: ਭਾਈ?
1: ਠੀਕ ਨੇ ਜੀ, ਸਭ ਠੀਕ ਨੇ।
0: ਚੰਗਾ ਭਾਈ, ਇੱਕ ਬੇਨਤੀ ਆ ਭਾਈ, ਤੁਸੀਂ ਕਹਿ ਕਹਾ ਕੇ ਰੱਬ ਨੂੰ ਮੀਂਹ ਪਵਾ ਦਿਓ ਭਾਈ, ਸਾਡੇ ਤਾਂ ਬਾਹਲਾ ਦਾ ਮਾਣ ਆ ਭਾਈ।
1: ਠੀਕ ਹੈ ਜੀ। ਵੈਸੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ 28 ਤਰੀਕ ਤੋਂ ਬਾਅਦ ਹਲਕੀ ਬਾਰਿਸ਼ ਹੋ ਸਕਦੀ ਹੈ ਕਈ ਥਾਵਾਂ ਤੇ ਪੰਜਾਬ ਵਿੱਚ।
0: ਠੀਕ ਆ ਭਾਈ, ਤੁਹਾਨੂੰ ਅਸੀਂ ਪੁੱਛਣਾ ਸੀ, ਤੁਸੀਂ ਦੱਸਦੇ ਹੁੰਦੇ ਭਾਈ ਮੌਸਮ ਬਾਰੇ, ਤਾਂ ਅਸੀਂ ਸੁਣਦੇ ਹੁੰਦੇ ਆ।
1: ਬਸ ਜੀ, 2 ਕੁ ਦਿਨ ਹੋਰ ਹੈ, ਉਸ ਤੋਂ ਬਾਅਦ ਮੌਸਮ ਬਦਲ ਜਾਏਗਾ।
0: ਹੋਰ ਭਾਈ, ਬਾਹਲਾ ਤਾਪਮਾਨ ਆ ਤੇ ਭਾਈ, ਤੁਹਾਡੇ ਪ੍ਰੋਗਰਾਮ ਭਾਈ ਸਾਰੇ ਅਸੀਂ ਸੁਣਦੇ ਆ। ਭੈਣ ਸੁਖਜੀਤ ਭਾਈ ਰਿਟਾਇਰ ਹੋ ਗਏ, ਉਹਨਾਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਦਿਓ ਮੇਰੀ।
1: ਬਿਲਕੁਲ ਜੀ, ਬਿਲਕੁਲ ਬੁਲਾ ਦਾਂਗੇ।
0: ਹਾਂਜੀ,
1: ਗਾਣਾ ਕਿਹੜਾ ਸੁਣੋਗੇ ਤੁਸੀਂ?
0: ਗੀਤ ਭਾਈ, ਫਿਲਮ ਹੈਗੀ ਆ ਜੀ ਆਪਣਾ ਜੀ, ਪੁਰਾਣੀ ਫਿਲਮ ਆ ਜੀ, ਮੇਰਾ ਗਾਓ ਮੇਰਾ ਦੇਸ਼।
1: ਅੱਛਾ ਜੀ,
0: ਉਹਨਾਂ ਵਿੱਚ ਭਾਈ ਤੁਹਾਡਾ ਮਰਜ਼ੀ ਆ, ਜਿਹੜਾ ਮਰਜ਼ੀ ਨਾਲ, ਆਨੰਦ ਵਾਸੀ ਦੇ ਲਿਖੇ ਹੋਏ ਗੀਤ ਆ, ਸਾਰੇ ਬਹੁਤ ਵਧੀਆ, ਤੁਸੀਂ ਜਿਹੜਾ ਮਰਜ਼ੀ ਨਾਲ।
1: ਠੀਕ ਹੈ ਜੀ, ਇਸ ਫਿਲਮ ਦੇ ਗੀਤ ਚੋਂ ਇੱਕ ਬਹੁਤ ਹੀ ਖੂਬਸੂਰਤ ਗੀਤ ਸੁਣਾਉਂਦੇ ਹਾਂ ਤੁਹਾਨੂੰ ਲਤਾ ਮੰਗੇਸ਼ਕਰ ਦੀ ਆਵਾਜ਼ ਵਿੱਚ। ਸ਼ੁਕਰੀਆ ਮੱਟੂ ਜੀ ਕਾਲ ਕਰਨ ਲਈ।
0: ਚੰਗਾ ਬੇਟਾ, ਪਿਆਰ ਤੇ ਸਤਿ ਸ਼੍ਰੀ ਅਕਾਲ।

0: ਮੁਹੰਮਦ ਰਫੀ ਤੇ ਆਸ਼ਾ ਭੋਸਲੇ ਦੀ ਆਵਾਜ਼ ਵਿੱਚ ਖੂਬਸੂਰਤ ਗੀਤ ਤੁਸੀਂ ਸੁਣਿਆ। ਪ੍ਰੋਗਰਾਮ 'ਚ ਅਗਲੇ ਕੋਲ ਦੋਸਤ ਦੇਖਦੇ ਹਾਂ ਕਿਹੜੇ ਆਏ ਨੇ। ਹੈਲੋ
1: ਹੈਲੋ ਪੂਨਮ ਜੀ, ਨਮਸਕਾਰ।
0: ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਸੁਖਬੀਰ ਸਿੰਘ ਛਾਜਲੀ ਬੋਲਦਾ ਮੈਡਮ, ਸੰਗਰੂਰ ਕੋਲੋਂ।
0: ਛਾਜਲੀ ਜੀ, ਕੀ ਹਾਲ ਚਾਲ ਨੇ?
1: ਹਾਲ ਚਾਲ ਮੈਡਮ ਬਹੁਤ ਵਧੀਆ, ਤੁਸੀਂ ਦੱਸੋ ਠੀਕ ਠਾਕ ਹੋ ਜੀ?
0: ਅਸੀਂ ਵੀ ਠੀਕ ਠਾਕ ਹਾਂ ਜੀ।
1: ਗਰਮੀ ਨੇ ਬਾਤ ਕਰਦੇ ਹੋਏ ਹੂੰ, ਠੀਕ ਹਾਂ ਜੀ, ਗਰਮੀ ਹੋ ਜਾਂਦੀ
0: ਹੈ ਵਾਕਈ, ਗਰਮੀ ਤਾਂ ਬਹੁਤ ਜ਼ਿਆਦਾ।
1: ਹਾਂਜੀ ਹਾਂ, ਸੋਦੇ ਇੱਧਰ ਮੀਂਹ ਪਿਆ ਨਹੀਂ ਜਲੰਧਰ?
0: ਨਹੀਂ ਜੀ, ਹਜੇ ਤਾਂ ਨਹੀਂ ਪਿਆ,
1: ਪਵਾ ਦੋ ਫਿਰ ਕਹਿ ਕੇ ਬਾਹਰ ਸੀ।
0: ਠੀਕ ਹੈ ਜੀ, ਠੀਕ ਹੈ ਜੀ।
1: ਹਾਂਜੀ,
0: ਦੇਖੋ ਮੌਸਮ ਤਾਂ ਬਦਲਦੇ ਰਹਿੰਦੇ ਨੇ, ਕਦੇ ਗਰਮੀ ਵੀ ਹੁੰਦੀ ਹੈ, ਕਦੇ ਬਾਰਿਸ਼, ਕਦੇ ਧੁੱਪ, ਕਦੇ ਸਰਦੀ, ਕਦੇ ਛਾਂ, ਇਹ ਸਭ ਜ਼ਰੂਰੀ ਨੇ ਜ਼ਿੰਦਗੀ ਦੇ ਲਈ।
1: ਇਹ ਤਾਂ ਹੈ ਮੈਡਮ ਜੀ, ਬਾਕੀ ਮੈਨੂੰ ਤੁਸੀਂ ਫੋਨ ਪ੍ਰੋਗਰਾਮ ਰਾਤ ਵਾਲੇ ਬੰਦ ਕਰ ਦੋ, ਘਰ ਨੇ ਚਲਾ ਦੂੰਗਾ ਪਲੀਜ਼ ਕਹਿ ਕੇ।
0: ਅੱਛਾ ਜੀ, ਜ਼ਰੂਰ ਤੁਹਾਡੀ ਫਰਮਾਇਸ਼ ਕਰ ਦਾਂਗੇ ਜੀ।
1: ਤੁਸੀਂ ਤਾਂ ਮੈਨੂੰ ਇੰਨੀ ਜਲਦੀ ਪੱਕੇ ਅਨਾਊਂਸ ਕਰੋ, ਤੁਸੀਂ ਚਲਾਓ ਨਾ।
0: ਠੀਕ ਹੈ ਜੀ,
1: ਹਾਂਜੀ ਹਾਂ,
0: ਤੁਹਾਡੀ ਫਰਮਾਇਸ਼ ਤੇ ਅਸੀਂ ਤੁਹਾਡਾ ਸੁਨੇਹਾ ਜ਼ਰੂਰ ਪਹੁੰਚਾ ਦਾਂਗੇ। ਫਿਲਹਾਲ ਤੁਸੀਂ ਆਪਣੀ ਪਸੰਦ ਦਾ ਗੀਤ ਦੱਸੋ, ਕਿਹੜਾ ਸੁਣਨਾ ਚਾਹੁੰਦੇ
1: ਹੋ? ਮੈਨੂੰ ਮੈਸੇਜ ਤੁਸੀਂ ਪੜ੍ਹ ਕੇ ਜਾਇਆ ਕਰੋ, ਗਾਣਾ ਸਲਾਮੀ ਮੂਵੀ ਦਾ ਲਾ ਦਿਓ ਜੀ। ਮੇਰੇ ਮਹਿਬੂਬ ਕੀ ਜਿਹੀ ਪਹਿਚਾਨ ਹੈ, ਵਧੀਆ ਗੀਤ ਹੈ ਜੀ ਇਹ।
0: ਠੀਕ ਹੈ ਜੀ, ਜ਼ਰੂਰ ਸੁਣਾਵਾਂਗੇ। ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ। ਕੁਮਾਰ ਸਾਨੂੰ ਦੀ ਆਵਾਜ਼ ਵਿੱਚ ਇਹ ਗੀਤ

0: ਬਹੁਤ ਹੀ ਖੂਬਸੂਰਤ ਗੀਤ ਪ੍ਰੇਮ ਬੁਜਾਰੀ ਫਿਲਮ ਚ ਲਤਾ ਮੰਗੇਸ਼ਕਰ ਹੁਣਾਂ ਦੀ ਆਵਾਜ਼ ਵਿੱਚ। ਅਗਲਾ ਗੀਤ ਸੁਣਨ ਦੇ ਲਈ ਕਿਹੜੇ ਦੋਸਤ ਆਏ ਨੇ ਆਓ ਜਾਣਦੇ ਹਾਂ। ਹੈਲੋ
1: ਮੈਡਮ ਨਮਸਕਾਰ।
0: ਨਮਸਕਾਰ ਜੀ,
1: ਮੈਂ ਸੋਹਣ ਲਾਲ ਬੋਲਦਾ ਪਿੰਡ ਸਲਾਮਵਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ।
0: ਹਾਂਜੀ ਸੋਹਣ ਲਾਲ ਜੀ, ਸਵਾਗਤ ਹੈ ਪ੍ਰੋਗਰਾਮ 'ਚ।
1: ਧੰਨਵਾਦ, ਸ਼ੁਕਰੀਆ।
0: ਸੋਹਣ ਲਾਲ ਜੀ, ਗਾਣਾ ਕਿਹੜਾ ਸੁਣੋਗੇ ਤੁਸੀਂ ਅੱਜ?
1: ਦੁਲਹਨ ਜੋ ਪਿਆ ਮਨ ਪਾਏ ਉਹਦਾ ਗੀਤ ਹੈ, ਲੈ ਤੋ ਆਇਆ ਸਪਨੋ ਕੇ ਗਾਉਂ ਮੈਂ।
0: ਅੱਛਾ ਜੀ, ਬਹੁਤ ਸੋਹਣਾ ਗੀਤ ਹੈ, ਹੇਮਲਤਾ ਦੀ ਆਵਾਜ਼ ਵਿੱਚ ਹੈ ਗੀਤ।
1: ਜੀ ਹਾਂਜੀ,
0: ਠੀਕ ਹੈ ਜੀ, ਸ਼ੁਕਰੀਆ ਕਾਲ ਕਰਨ ਦੇ ਲਈ।

0: 081 ਵਾਲੇ 173 ਨੰਬਰ ਮਿਲਾ ਕੇ ਹੁਣ ਪ੍ਰੋਗਰਾਮ 'ਚ ਅਗਲੇ ਕਾਲਰ ਦੋਸਤ ਦੇਖਦੇ ਹਾਂ ਕੌਣ ਆਏ ਨੇ। ਹੈਲੋ,
1: ਹੈਲੋ ਪੂਨਮ ਮੈਡਮ, ਨਮਸਕਾਰ। ਗੁੱਡ ਮਾਰਨਿੰਗ ਮੈਡਮ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਮੈਂ ਤਾਂ ਬਿੱਟੂ ਬੋਲ ਰਿਹਾ, ਦੂਰ ਦਰਸ਼ਨ ਦੀ ਬੈਕ ਸਾਈਡ ਮੰਗੂ ਬਸਤੀ ਜਾਂਦਾ ਮੈਡਮ ਜੀ।
0: ਹਾਂਜੀ, ਮੰਗੂ ਬਸਤੀ ਤੋਂ ਬਿੱਟੂ ਜੀ, ਕੀ ਹਾਲ ਚਾਲ ਨੇ?
1: ਬਹੁਤ ਵਧੀਆ ਜੀ, ਬਹੁਤ ਵਧੀਆ ਪ੍ਰੋਗਰਾਮ, ਬਹੁਤ ਹੀ ਵਧੀਆ ਪੇਸ਼ ਕੀਤਾ ਤੁਸੀਂ ਮੈਡਮ ਜੀ,
0: ਸ਼ੁਕਰੀਆ ਜੀ,
1: ਵਧੀਆ।
0: ਸ਼ੁਕਰੀਆ। ਤੁਸੀਂ ਕਿਹੜਾ ਗਾਣਾ ਸੁਣਨਾ ਚਾਹੁੰਦੇ ਹੋ ਅੱਜ?
1: ਆਪ ਭਾਈ ਬਹਾਰ ਦਾ ਸੁਣਾ ਦਿਓ ਜੀ, ਕੋਇਲ ਕਿਉਂ ਗਾਇ ਸੁਣਾ ਦਿਓ ਮੈਡਮ, ਬਹੁਤ ਮਿਹਰਬਾਨੀ, ਸ਼ੁਕਰੀਆ ਤੁਹਾਡਾ।
0: ਅੱਜ ਕੱਲ੍ਹ ਕੋਇਲ ਦੀ ਮਿੱਠੀ ਆਵਾਜ਼ ਸਵੇਰੇ ਉੱਠਦਿਆਂ ਸਾਰੀ ਕੰਨਾਂ ਦੇ ਵਿੱਚ ਮਿਸਰੀ ਘੋਲ ਦਿੰਦੀ
1: ਹੈ।
0: ਹਾਂਜੀ
1: ਹਾਂਜੀ ਹਾਂਜੀ,
0: ਤੇ ਠੀਕ ਹੈ ਜੀ,
1: ਬਹੁਤ
0: ਆਪਾਂ ਫਿਰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕੋਇਲ ਕਿਉਂ ਗਾਏ।
1: ਠੀਕ ਹੈ ਜੀ, ਓਕੇ ਜੀ,
0: ਸ਼ੁਕਰੀਆ ਜੀ ਕਾਲ ਕਰਨ ਦੇ ਲਈ।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹੈਲੋ ਫਰਮਾਇਸ਼, ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 11 ਵਜ ਰਹੇ ਨੇ ਹੁਣ ਤੋਂ ਬਸ ਕੁਝ ਹੀ ਦੇਰ ਬਾਅਦ ਤੁਸੀਂ ਹਿੰਦੀ 'ਚ ਸਮਾਚਾਰ ਸੁਣੋਗੇ।

ਨਮਸਕਾਰ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਤੁਹਾਡਾ ਦੋਸਤ ਗੌਰਵ ਹੈ ਤੁਹਾਡੇ ਨਾਲ। ਸਾਥੀਓ, ਇੱਕ ਵਾਰੀ ਫਿਰ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਦੇ ਵਿੱਚ। ਇਹ ਪ੍ਰੋਗਰਾਮ ਹੈ ਜਿਹਦੇ ਵਿੱਚ ਤੁਹਾਡੇ ਮਨ ਪਸੰਦੀਦਾ ਗੀਤ ਸੰਗੀਤ ਨੂੰ ਤੁਹਾਡੇ ਤੱਕ ਪਹੁੰਚਾਇਆ ਜਾਂਦਾ ਹੈ, ਔਰ ਖਾਸ ਕਰਕੇ ਜਿਹੜੇ ਮੈਸੇਜ ਤੁਸੀਂ ਸਾਨੂੰ ਕੀਤੇ ਹੁੰਦੇ ਆ ਨਾ, ਸਵੇਰੇ 10 ਵਜੇ ਤੋਂ ਲੈ ਕੇ 10:30 ਵਜੇ ਦੇ ਵਿੱਚ ਉਹਨਾਂ ਦੇ ਵਿੱਚ ਜਿਹੜੇ ਜਿਹੜੇ ਗੀਤਾਂ ਦੀ ਫਰਮਾਇਸ਼ ਹੁੰਦੀ ਆ ਉਹਨਾਂ ਨੂੰ ਪੂਰੀ ਕਰਨ ਦੀ ਅਸੀਂ ਕੋਸ਼ਿਸ਼ ਕਰਦੇ ਹਾਂ, ਔਰ ਜਿੰਨੇ ਜ਼ਿਆਦਾ ਤੋਂ ਜ਼ਿਆਦਾ ਮੈਸੇਜ ਪੜ੍ਹੇ ਜਾਂਦੇ ਨੇ ਉਹ ਸਾਰੇ ਮੈਸੇਜ ਅਸੀਂ ਪੜ੍ਹਦੇ ਹਾਂ। ਅਤੇ ਫਿਰ ਪ੍ਰੋਗਰਾਮਾਂ ਦਾ ਸਿਲਸਿਲਾ ਸ਼ੁਰੂ ਕਰੀਏ। ਸਭ ਤੋਂ ਪਹਿਲਾਂ ਜਿਹੜਾ ਖਤ ਆਇਆ ਉਹ ਜਲੰਧਰ ਤੋਂ ਹੀ ਹੈ, ਕਰਨ ਵਾਲੇ ਨੇ ਗੌਰਵ, ਸੌਰਵ, ਪੰਕਜ, ਪਾਰਸ, ਮਹਿਕ ਅਤੇ ਉਹਨਾਂ ਦਾ ਸਾਰਾ ਪਰਿਵਾਰ ਜੀ ਆਇਆਂ ਨੂੰ ਜੀ, ਔਰ ਬਹੁਤ ਬਹੁਤ ਮੁਬਾਰਕਾਂ ਵੀ ਕਿ ਤੁਹਾਡਾ ਪਹਿਲਾ ਮੈਸੇਜ ਜਿਹੜਾ ਅੱਜ ਪੜ੍ਹਿਆ ਗਿਆ। ਅਗਲੇ ਮੈਸੇਜ ਦੇ ਵਿੱਚ ਲੁਧਿਆਣੇ ਛਾਉਣੀ ਮੱਲੇ ਤੋਂ ਨੀਤੀ, ਨਿਤਿਸ਼, ਮਲਿਕ, ਕਿਆਸ਼, ਪ੍ਰਿਯੰਕਾ ਅਤੇ ਉਹਨਾਂ ਦੇ ਮੰਮੀ ਪਾਪਾ ਸਾਡੇ ਨਾਲ ਜੁੜ ਗਏ ਨੇ। ਲੁਧਿਆਣੇ ਵਾਲਿਓ, ਤੁਹਾਡੀ ਹਾਜ਼ਰੀ ਪ੍ਰਵਾਨ ਕਰ ਲਿੱਤੀ ਗਈ ਹੈ, ਗੀਤ ਸੰਗੀਤ ਤੁਹਾਡੇ ਲਈ ਹੁੰਮ ਹੁਮਾ ਕੇ ਚਲਾਏ ਜਾਣਗੇ। ਅਗਲੇ ਮੈਸੇਜ ਦੇ ਵਿੱਚ ਜਗਾਦਰੀ ਤੋਂ ਸਾਡੇ ਨਾਲ ਜੁੜ ਗਏ ਨੇ ਵੀਨੂ, ਮੋਕਲ, ਊਸ਼ਾ ਔਰ ਸਾਰਾ ਦਾ ਸਾਰਾ ਮਹਿਤਾ ਪਰਿਵਾਰ। ਕਹਿੰਦੇ ਨੇ ਸਾਨੂੰ ਗੌਰਵ ਜੀ ਤੁਹਾਡਾ ਪ੍ਰੋਗਰਾਮ ਬਹੁਤ ਚੰਗਾ ਲੱਗਦਾ, ਬਸ ਇਸੇ ਤਰ੍ਹਾਂ ਤੁਸੀਂ ਵਧੀਆ ਵਧੀਆ ਗੀਤ ਸਾਡੀ ਫਰਮਾਇਸ਼ੀ ਜਿਹੜੇ ਹੈ ਉਹ ਜ਼ਰੂਰ ਚਲਾਇਆ ਕਰੋ। ਸ਼ੁਕਰੀਆ ਜੀ, ਜੇ ਤੁਹਾਨੂੰ ਪ੍ਰੋਗਰਾਮ ਚੰਗਾ ਲੱਗਦਾ ਤਾਂ ਇਹਦਾ ਮਤਲਬ ਹੈ ਕਿ ਪ੍ਰੋਗਰਾਮ ਅਸੀਂ ਠੀਕ ਠਾਕ ਕਰ ਰਹੇ ਹਾਂ। ਹੋਰ ਵੀ ਬਹੁਤ ਸਾਰੇ ਮੈਸੇਜ ਆਏ ਹੋਏ ਨੇ, ਔਰ ਕੋਸ਼ਿਸ਼ ਕਰਾਂਗਾ ਸਾਰੇ ਮੈਸੇਜਾਂ ਨੂੰ ਇਸੇ ਤਰ੍ਹਾਂ ਹੀ ਪੜ੍ਹਾਂ, ਕਿਉਂਕਿ ਜਦੋਂ ਦਾ ਹੀ ਘੜੀ ਦੀ ਸੋਈਆਂ 10 ਵਜਾਉਂਦੀਆਂ ਨੇ ਨਾ, ਤਾਂ ਮੈਸੇਜ ਜਿਹੜੇ ਨੇ ਸਾਡੇ ਬਹੁਤ ਸਾਰੇ ਇੱਥੇ ਆਉਣੇ ਸ਼ੁਰੂ ਹੋ ਜਾਂਦੇ ਨੇ। ਮੇਨ ਬਾਜ਼ਾਰ ਹਠੂਰ, ਤਹਿਸੀਲ ਜਗਰਾਓਂ, ਜ਼ਿਲ੍ਹਾ ਲੁਧਿਆਣਾ ਤੋਂ ਸਾਡੇ ਨਾਲ ਇਕਬਾਲ ਹਠੂਰ, ਰਜਿੰਦਰ ਕੌਰ, ਅਮਨਦੀਪ ਸਿੰਘ, ਸਿਮਰਜੀਤ ਕੌਰ ਹਠੂਰ ਔਰ ਇਹਨਾਂ ਦੇ ਹੋਰ ਬਹੁਤ ਸਾਰੇ ਸਾਥੀ ਜੁੜੇ ਹੋਏ ਨੇ। ਸਾਰਿਆਂ ਨੂੰ ਜੀ ਆਇਆਂ ਨੂੰ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਆਪਣੀ ਸ਼ਿਰਕਤ ਜਿਹੜੀ ਹੈ ਜ਼ਰੂਰ ਕਰਵਾਉਣੀ ਹੈ ਤੁਸੀਂ ਸਾਰਿਆਂ ਨੇ। ਪਿੰਡ ਸ਼ਾਹਪੁਰ, ਮਹਿਤਪੁਰ, ਬੂਟਾ ਸਿੰਘ, ਵਿਜੇਪਾਲ ਸਿੰਘ, ਅਜੇਪਾਲ ਸਿੰਘ, ਪਾਹੁਲਜੋਤ ਸਿੰਘ, ਅਨਾਇਤ ਕੌਰ, ਲਵਪ੍ਰੀਤ ਕੌਰ, ਪਰਵਿੰਦਰ ਕੌਰ, ਕਹਿੰਦੇ ਗੀਤ ਕੋਈ ਵੀ ਚਲਾ ਦਿਓ, ਬਸ ਹਾਜ਼ਰੀ ਜ਼ਰੂਰ ਪ੍ਰਵਾਨ ਕਰਨਾ ਇਸ ਪ੍ਰੋਗਰਾਮ ਦੇ ਵਿੱਚ। ਦੇਖੋ ਜੀ, ਤੁਹਾਡੀ ਹਾਜ਼ਰੀ ਲੱਗ ਗਈ, ਮੇਰੇ ਤੋਂ ਪਹਿਲਾਂ ਲੱਗ ਗਈ। ਪਰਮਵੀਰ ਹਾਊਸ ਆਦਰਸ਼ ਨਗਰ ਬਠਿੰਡਾ ਤੋਂ, ਇੰਜੀਨੀਅਰ ਅਸ਼ੋਕ ਗਰੋਵਰ, ਪ੍ਰਵੀਨ ਗਰੋਵਰ, ਵਿਕਰਮਜੀਤ ਗਰੋਵਰ, ਅਨਮੋਲ ਸਿੰਘ ਅਤੇ ਪਵਨੀਤ ਗਰੋਵਰ, ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਕਰਨ ਦੇ ਲਈ। ਬ੍ਰੈਂਪਟਨ ਕੈਨੇਡਾ ਤੋਂ ਸਾਡੇ ਨਾਲ ਜੁੜ ਗਏ ਨੇ ਨਿਖਿਲ ਭਾਟੀਆ, ਨਿਥੀ ਭਾਟੀਆ ਐਂਡ ਮਹਿਰੀਨ ਭਾਟੀਆ, ਇਹਨਾਂ ਸਾਰਿਆਂ ਦਾ ਵੀ ਬਹੁਤ ਬਹੁਤ ਸਵਾਗਤ, ਖਾਸ ਕਰਕੇ ਜਿਹੜੇ ਸਮੁੰਦਰੋਂ ਪਾਰ ਸਾਡੇ ਨਾਲ ਜੁੜੇ ਨੇ। ਔਰ ਜਦੋਂ ਕਿਸੇ ਵੀ ਵਲੈਤੀ ਦਾ, ਜਾਂ ਮੈਂ ਇੱਦਾਂ ਕਹਾਂ ਕੋਈ ਇਹੋ ਜਿਹਾ ਭਾਰਤੀ ਜਿਹੜਾ ਵਲੈਤ 'ਚ ਜਾ ਕੇ ਵੱਸ ਗਿਆ ਹੈ, ਉਹਦਾ ਮੈਸੇਜ ਆਉਂਦਾ ਨਾ, ਤਾਂ ਦਿਲ ਹੋਰ ਜ਼ਿਆਦਾ ਕਰਦਾ ਹੈ ਕਿ ਉਹਨਾਂ ਦਾ ਮਨੋਰੰਜਨ ਕਰੀਏ, ਉਹਨਾਂ ਨੂੰ ਪੰਜਾਬੀਅਤ ਦੇ ਨਾਲ ਜੋੜੀਏ। ਅਤੇ ਗੱਲ ਪੰਜਾਬੀਅਤ ਦੀ ਕੀਤੀ ਹੈ ਤਾਂ ਪਹਿਲਾ ਜਿਹੜਾ ਗੀਤ ਮਨਮੋਹਨ ਵਾਰਸ ਲੈ ਕੇ ਆ ਰਹੇ ਨੇ, ਅਤੇ ਆਓ ਸੁਣੀਏ ਉਹਨਾਂ ਦਾ ਇਹ ਗੀਤ।

ਲਓ ਜੀ, ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਹੀ ਪੰਜਾਬੀ ਵਿਰਸੇ ਦੀ ਗੱਲ ਹੋ ਗਈ। ਮਤਲਬ ਅੱਜ ਪ੍ਰੋਗਰਾਮ ਜਿਹੜਾ ਖਾਸ ਹੀ ਵਧੀਆ ਜਾਏਗਾ, ਇੰਪੋਰਟੈਂਟ ਜਾਏਗਾ। ਵੈਸੇ ਤਾਂ ਮਹੱਤਵਪੂਰਨ ਤਾਂ ਹਰ ਮੈਸੇਜ ਹੈ ਜਿਹੜਾ ਸਾਡੇ ਕੋਲ ਪਹੁੰਚ ਰਿਹਾ। ਜਿਵੇਂ ਫਤਿਹਾਬਾਦ ਹਰਿਆਣਾ ਪੁਰਾਣੀ ਤਹਿਸੀਲ ਚੌਂਕ ਤੋਂ ਇੰਦਰਪਾਲ ਬਿੱਟੂ ਸਟੈਂਪਸ ਮੇਕਰ, ਚੰਚਲਪੁਰੀ ਆਂਚਲਪੁਰੀ ਗਗਨਪੁਰੀ ਪ੍ਰਿੰਸਪੁਰੀ ਜੀਵਨ ਸਿੰਘ ਬੂਕ ਅਤੇ ਬੂਕ ਪਰਿਵਾਰ, ਇਹ ਸਾਰਾ ਦਾ ਸਾਰਾ ਜੁੜ ਗਿਆ। ਸ਼ੁਕਰੀਆ ਜੀ ਬਹੁਤ ਬਹੁਤ ਮੈਸੇਜ ਕਰਨ ਦੇ ਲਈ। ਦਰਸ਼ਨ ਸਿੰਘ, ਅਵਤਾਰ ਸਿੰਘ, ਜਬਰ ਜੰਗ ਸਿੰਘ ਚੀਮਾ, ਪਿੰਡ ਅਲੋਣਾ ਜਿਹੜਾ ਹੈ ਇਹਨਾਂ ਦਾ ਹੈ, ਔਰ ਤਹਿਸੀਲ ਪਾਇਲ ਅਤੇ ਜ਼ਿਲ੍ਹਾ ਲੁਧਿਆਣਾ। ਸ਼ੁਕਰੀਆ ਜੀ ਮੈਸੇਜ ਕਰਨ ਦੇ ਲਈ, ਧੰਨਵਾਦ ਬਹੁਤ ਬਹੁਤ। ਪਿੰਡ ਬਣਵਾਲਾ ਹਣਵੰਤਾ ਫਾਜ਼ਿਲਕਾ ਤੋਂ ਵਿਨੋਦ, ਮਾਇਲ ਸੀਮਾ, ਲਕਸਿਤਾ, ਯਮਿਕਾ ਅਤੇ ਇਨ ਯਸਿਕਾ, ਮਾਫ਼ ਕਰਨਾ, ਅਤੇ ਮਾਤਾ ਵਿਦਿਆ ਦੇਵੀ ਅਤੇ ਸਾਰਾ ਦਾ ਸਾਰਾ ਮਾਇਲ ਪਰਿਵਾਰ ਜਿਹੜਾ ਕਹਿੰਦਾ ਗੀਤ ਕੋਈ ਵੀ ਚਲਾ ਦਿਓ, ਬਸ ਇਸੇ ਤਰ੍ਹਾਂ ਆਪਣਾ ਪਿਆਰ ਬਰਕਰਾਰ ਰੱਖਣਾ ਜੀ। ਪਿਆਰ ਹਮੇਸ਼ਾ ਹੀ ਬਰਕਰਾਰ ਹੈ, ਪੇਸ਼ਕਰਤਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਹ ਕਹਿ ਰਹੇ ਨੇ ਰੰਮੀ ਹੈਬੋਵਾਲ ਆਪਣੇ ਪੂਰੇ ਪਰਿਵਾਰ ਦੇ ਨਾਲ, ਹੈਬੋਵਾਲ ਕਲਾ ਲੁਧਿਆਣਾ ਤੋਂ, ਔਰ ਕਹਿੰਦੇ ਗੀਤ ਚਲਾ ਦੇਣਾ ਔਰ ਆਪਣੇ ਨਾਲ ਪਿਆਰ ਦੀ ਜਿਹੜੀ ਸਾਂਝ ਹੈ ਇਸੇ ਤਰ੍ਹਾਂ ਰੱਖਣਾ। ਸ਼੍ਰੀ ਫਤਿਹਗੜ੍ਹ ਸਾਹਿਬ ਰਾਮਨਾ ਸੱਤਾਪੁਰ ਤੋਂ ਸੁਖਮਨਜੀਤ ਸਿੰਘ, ਮਹਿਜਪ੍ਰੀਤ ਕੌਰ ਔਰ ਉਹਨਾਂ ਦਾ ਸਾਰਾ ਪਰਿਵਾਰ ਜੁੜਿਆ। ਮੈਸੇਜ ਕਰਨ ਲਈ ਬਹੁਤ ਬਹੁਤ ਧੰਨਵਾਦ। ਨਿਊ ਮਾਧੋਪੁਰੀ ਲੁਧਿਆਣਾ ਤੋਂ ਸ਼੍ਰੀ ਸੁਰਿੰਦਰ ਸ਼ਰਮਾ, ਸੀਮਾ ਸ਼ਰਮਾ, ਪ੍ਰਿੰਸ ਸ਼ਰਮਾ ਅਤੇ ਸਾਰਾ ਦਾ ਸਾਰਾ ਸ਼ਰਮਾ ਪਰਿਵਾਰ ਜੁੜ ਗਿਆ। ਇਹਨਾਂ ਨੂੰ ਵੀ ਬਹੁਤ ਬਹੁਤ ਸ਼ੁਕਰੀਆ ਔਰ ਵਧਾਈਆਂ, ਕਿਉਂਕਿ ਮੈਸੇਜ ਜਿਹਦਾ ਲੱਗਦਾ ਹੈ ਨਾ ਜਾਂ ਪੜ੍ਹਿਆ ਜਾਂਦਾ, ਮੈਂ ਇੱਦਾਂ ਕਹਾਂ, ਉਹ ਵਧਾਈਆਂ ਦੇ ਪਾਤਰ ਤਾਂ ਬੰਦੇ ਹੀ ਨੇ। ਪਿੰਡ ਘਮੰਡੀਆਂ ਸੂਰਤਗੜ੍ਹ ਰਾਜਸਥਾਨ ਤੋਂ ਸਾਡੇ ਨਾਲ ਜੁੜ ਗਏ ਨੇ ਜਗਦੀਸ਼ ਟੁਕਿਆ, ਪ੍ਰਮਿਲਾ ਟੁਕਿਆ, ਜਯੋਤੀ ਤਮੰਨਾ, ਵਿਸ਼ਨੂੰ ਸ਼ਿਵਮ, ਔਰ ਇਹਨਾਂ ਸਾਰਿਆਂ ਦੀ ਹੀ ਜਿਹੜੀ ਮਿਲੀ ਜੁਲੀ ਫਰਮਾਇਸ਼ ਆ ਨਾ, ਇਹ ਕਹਿੰਦੇ ਨੇ ਗੁਰਦਾਸ ਮਾਨ ਸਾਹਿਬ ਦਾ ਕੋਈ ਵੀ ਜਿਹੜਾ ਗੀਤ ਹੈ ਨਾ ਉਹ ਚਲਾ ਦਿਓ। ਦੇਖੋ ਜੀ, ਪ੍ਰੋਗਰਾਮ ਧਮਕ ਜਲੰਧਰ ਹੋਵੇ ਔਰ ਪੰਜਾਬੀ ਵਿਰਸੇ ਦੀ ਗੱਲ ਹੋਵੇ ਤਾਂ ਗੁਰਦਾਸ ਮਾਨ ਸਾਹਿਬ ਦਾ ਗੀਤ ਨਾ ਚੱਲੇ, ਇਹ ਤਾਂ ਬਿਲਕੁਲ ਹੋ ਹੀ ਨਹੀਂ ਸਕਦਾ। ਅਤੇ ਜਿਹੜੀ ਚੀਜ਼ ਹੋ ਹੀ ਨਹੀਂ ਸਕਦੀ ਆਪਾਂ ਫਿਰ ਉਹ ਕਰਨੀ ਕਿਉਂ, ਆਪਾਂ ਕਰਨੀ ਉਹੀ ਹੈ ਜਿਹੜੀ ਚੀਜ਼ ਹੋ ਸਕਦੀ ਹੈ। ਹੱਸੋ, ਗਾਓ, ਖੇਡੋ, ਇਹੀ ਹੈ ਪੰਜਾਬੀ ਵਿਰਸੇ ਦਾ ਸਾਰ ਤੱਤ, ਅਤੇ ਗੁਰਦਾਸ ਮਾਨ ਸਾਹਿਬ ਵੀ ਇਹੀ ਕਹਿ ਰਹੇ ਨੇ। ਆਓ ਸੁਣੀਏ ਫਿਰ।

ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡਾ ਸਾਰਿਆਂ ਦਾ ਆਪਣਾ ਧਮਕ ਜਲੰਧਰ ਪੈਂਦੀ ਤੁਹਾਡਾ ਦੋਸਤ ਗੌਰਵ ਤੁਹਾਡੇ ਨਾਲ ਹੈ ਔਰ ਮੈਸੇਜ ਦਾ ਸਿਲਸਿਲਾ ਇੱਕ ਵਾਰੀ ਫਿਰ ਸ਼ੁਰੂ ਕਰਦੇ ਹਾਂ ਵਿੱਚ ਇੱਕ ਛੋਟੇ ਜਿਹੇ ਸੰਦੇਸ਼ ਨੂੰ ਅਸੀਂ ਆਪਣੇ ਅੰਦਰ ਸਮਾਇਆ ਔਰ ਜਿਹੜੇ ਸੰਦੇਸ਼ ਹੁੰਦੇ ਨਾ ਇਹ ਤੁਹਾਡੇ ਲਈ ਬੜੇ ਲੋੜੀਂਦੇ ਹੁੰਦੇ ਨੇ ਔਰ ਬੜੇ ਕੰਮ ਕਾਜ ਵਾਲੇ ਹੁੰਦੇ ਨੇ ਇਹਨਾਂ ਨੂੰ ਸੁਣੋ ਔਰ ਇਹਨਾਂ 'ਤੇ ਅਮਲ ਕਰੋ ਫਿਲਹਾਲ ਅਸੀਂ ਅਮਲ ਕਰ ਰਹੇ ਹਾਂ ਆਪਣੇ ਕੰਮ 'ਤੇ ਯਾਨੀ ਕਿ ਮੈਂ ਪੜ੍ਹਨ 'ਤੇ ਮੇਨ ਬਾਜ਼ਾਰ ਮੰਡੀ ਲੁਧਿਆਣਾ ਲਾਟੂਕਾ ਫਾਜ਼ਿਲਕਾ ਤੋਂ ਸਾਡੇ ਨਾਲ ਵਰਿੰਦਰ ਕਾਲੜਾ ਰੇਖਾ ਪ੍ਰੀਖਿਅਤ ਪ੍ਰਾਚੀ ਇੱਥੇ ਸਾਰਾ ਦਾ ਸਾਰਾ ਕਾਲੜਾ ਪਰਿਵਾਰ ਜੁੜ ਗਿਆ ਜੀ ਸ਼ੁਕਰੀਆ ਬਹੁਤ ਬਹੁਤ ਜੀ ਇਸ ਤਰ੍ਹਾਂ ਸਾਡੇ ਨਾਲ ਜੁੜਦੇ ਰਹੋ ਸਾਨੂੰ ਆਪਣਾ ਜਿਹੜਾ ਪਿਆਰ ਹੈ ਉਹ ਭੇਜਦੇ ਰਹੋ ਯਾਨੀ ਕਿ ਮੈਸੇਜ ਕਰਦੇ ਰਹੋ ਪਿੰਡ ਇਸਲਾਮਵਾਲਾ ਡਿਜੀਟਲ ਡਿਸਟ੍ਰਿਕਟ ਫਾਜ਼ਿਲਕਾ ਸੋਨਲਾਲ ਰਾਠੀ ਓਮ ਪ੍ਰਕਾਸ਼ ਰਾਠੀ ਸ਼ਗਨ ਰਾਠੀ ਲਵ ਕੁਸ਼ ਵਰਮਾ ਨਾਲ ਇਹਨਾਂ ਦੇ ਛਤਰਪਾਲ ਸਿੰਘ ਔਰ ਰਜਿੰਦਰ ਸਿੰਘ ਬਾਬੂ ਸਿੰਘ ਕਾਕਾ ਭੱਟੀ ਪਿੰਡ ਕਮਾਲ ਵਾਲਾ ਔਰ ਨਾਲ ਇਹਨਾਂ ਦੇ ਗੁਰਮੇਲ ਸਿੰਘ ਵਿਰਕ ਦੇਖੋ ਜੀ ਇਹਨਾਂ ਨੇ ਪੂਰੇ ਦੇ ਪੂਰੇ ਪਿੰਡ ਦਾ ਨਾਂ ਲੈ ਦਿੱਤਾ ਵੈਸੇ ਹਰ ਬੰਦਾ ਅਲੱਗ ਅਲੱਗ ਮੈਸੇਜ ਕਰੇ ਤਾਂ ਸਾਨੂੰ ਹੋਰ ਜ਼ਿਆਦਾ ਮਜ਼ਾ ਆਵੇ ਲੇਕਿਨ ਵਧੀਆ ਕੀਤਾ ਤੁਸੀਂ ਸਾਰਿਆਂ ਦੇ ਨਾਂ ਲੈ ਦਿੱਤੇ ਸਾਰਿਆਂ ਦੇ ਨਾਂ ਪੜ੍ਹੇ ਗਏ ਮੱਖੂ ਤੋਂ ਬਿੱਲਾ ਬਜਾਜ ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ ਕਹਿੰਦੇ ਗੀਤ ਕੋਈ ਵੀ ਚਲਾ ਦਿਓ ਬਸ ਆਪਣਾ ਪਿਆਰ ਇਸੇ ਤਰ੍ਹਾਂ ਬਰਕਰਾਰ ਰੱਖਣਾ ਤਮਕ ਜਲੰਧਰ ਪੈਂਦੀ ਦੇ ਵਿੱਚ ਕੋਈ ਵੀ ਗੀਤ ਸੁਣਾ ਦਿਓ ਸਿਧਾਰਥ ਨਗਰ ਦਯਾਰਪੁਰ ਭਾਵਲੀ ਤੋਂ ਗਜਨ ਯੇਲੇ ਨਵਦੀਪ ਯੇਲੇ ਵਿਸ਼ਵਦੀਪ ਯੇਲੇ ਅਸ਼ੋਕ ਯੇਲੇ ਅਤੇ ਸਾਰਾ ਦਾ ਸਾਰਾ ਯੇਲੇ ਪਰਿਵਾਰ ਜੁੜ ਗਿਆ ਜੀ ਹੀਰਾਬਾਗ ਜਗਰਾਓਂ ਲੁਧਿਆਣੇ ਤੋਂ ਸਾਡੇ ਨਾਲ ਜਗਦੀਸ਼ਪਾਲ ਮਹਿਤਾ ਲੀਲਾਵਤੀ ਮਹਿਤਾ ਹਰਦੀਪ ਪਾਲ ਅਨੁਜ ਬਾਲਾ ਪੌਰਸ਼ੀ ਅਤੇ ਦੀਪਾਂਸ਼ੂ ਜੁੜ ਗਏ ਨੇ ਸ਼ੁਕਰੀਆ ਜੀ ਬਹੁਤ ਬਹੁਤ ਮੈਸੇਜ ਕਰਨ ਦੇ ਲਈ ਸੁਖਬੀਰ ਸਿੰਘ ਕੋਮਲਪ੍ਰੀਤ ਕੌਰ ਰੋਸ਼ਨਪ੍ਰੀਤ ਸਿੰਘ ਛਾਜਲੀ ਜ਼ਿਲ੍ਹੇ ਸੰਗਰੂਰ ਤੋਂ ਕਹਿੰਦੇ ਨੇ ਐਨੀ ਸੌਂਗ ਚਲਾ ਦਿਓ ਐਨੀ ਸੌਂਗ ਦਾ ਮਤਲਬ ਹੁੰਦਾ ਕਿ ਕੋਈ ਵੀ ਜਿਹੜਾ ਗੀਤ ਆ ਕਹਿੰਦੇ ਉਹ ਚਲਾ ਦਿਓ ਕੋਈ ਗੀਤ ਕਿਉਂ ਚਲਾਵਾਂਗੇ ਆਪਾਂ ਤੁਹਾਡਾ ਮਨ ਪਸੰਦੀਦਾ ਹੀ ਗੀਤ ਚਲਾਵਾਂਗੇ ਜਦੋਂ ਵੀ ਚਲਾਵਾਂਗੇ ਅਤੇ ਫਿਲਹਾਲ ਪ੍ਰੋਗਰਾਮ ਚੱਲ ਰਿਹਾ ਧਮਕ ਜਲੰਧਰ ਪੈਂਦੀ ਔਰ ਹੁਣ ਜਿਹੜੀ ਹਾਕ ਜਿਹਨੂੰ ਮਾਰਨ ਜਾ ਰਹੇ ਹਾਂ ਨਾ ਉਹ ਨੇ ਤੁਹਾਡੇ ਸਾਰਿਆਂ ਦੇ ਮਨ ਪਸੰਦੀਦਾ ਗਾਇਕ ਗੀਤਕਾਰ ਐਕਟਰ ਸਭ ਕੁਛ ਨੇ ਉਹ ਤੁਸੀਂ ਕਹੋਗੇ ਜੀ ਇਹ ਗੌਰਵ ਅੱਜ ਗੱਲ ਕਿਹਦੀ ਕਰ ਰਹੇ ਹਾਂ ਇਹ ਕਿਹਦੀ ਸਿਫਤ ਕਰ ਰਹੇ ਹੈ ਜੀ ਅਸੀਂ ਸਿਫਤ ਕਰ ਰਹੇ ਹਾਂ ਸਤਿੰਦਰ ਸਰਤਾਜ ਹੋਰਾਂ ਦੇ ਜੀ ਹਾਂ ਅਤੇ ਆਓ ਫਿਰ ਉਹਨਾਂ ਦਾ ਗਾਇਆ ਹੋਇਆ ਸਿਫਤ ਹੀ ਸੁਣ ਲਈਏ

ਜੀ ਇਹ ਨਾਟਕ ਤੁਸੀਂ ਸੁਣ ਸਕਦੇ ਹੋ ਸਾਡੇ ਦਿਹਾਤੀ ਪ੍ਰੋਗਰਾਮ ਦੇ ਵਿੱਚ। ਔਰ ਫਿਲਹਾਲ ਪ੍ਰੋਗਰਾਮ ਚੱਲ ਰਿਹਾ ਧਮਕ ਜਲੰਧਰ ਪੈਂਦੀ ਮੈਸੇਜ ਸਾਡੇ ਕੋਲ ਪਹੁੰਚ ਗਿਆ ਜੀ ਬੰਡੀਵਾਲਾ ਫਾਜ਼ਿਲਕਾ ਪੰਜਾਬ ਤੋਂ ਕਰਨ ਵਾਲੇ ਨੇ ਕ੍ਰਿਆਂਸ਼ ਬਗੜੀਆ ਯੋਗੇਸ਼ ਓਮ ਬੇਬੀ ਗਰਿਮਾ ਰਜਤ ਅਤੇ ਮਨੀਸ਼ ਚੌਧਰੀ ਜੀ ਆਇਆਂ ਨੂੰ ਜੀ ਸਾਰੇ ਸਰੋਤੇ ਜਿਹੜੇ ਨੇ ਸਾਡੇ ਨਾਲ ਜੁੜੇ ਨੇ ਔਰ ਆਪਣਾ ਪਿਆਰ ਭੇਜ ਰਹੇ ਨੇ ਮੈਸੇਜ ਦੇ ਰੂਪ ਦੇ ਵਿੱਚ ਬਹੁਤ ਬਹੁਤ ਧੰਨਵਾਦ। ਸਾਊਥ ਅਵੇਨਿਊ ਅਬੋਹਰ ਤੋਂ ਜਸਪਾਲ ਭਾਰਤੀ ਵੀਨਾ ਸੁਰਿੰਦਰ ਮਨਦੀਪ ਡਿੰਪਲ ਯੁਵਰਾਜ ਅਤੇ ਹੈਪੀ ਸ਼ਿਵਾਏ ਔਰ ਉਹਨਾਂ ਦੇ ਨਾਲ ਉਹਨਾਂ ਦਾ ਸਾਰਾ ਪਰਿਵਾਰ। ਦੇਖੋ ਇਹਨਾਂ ਨੇ ਗੀਤ ਦੀ ਫਰਮਾਇਸ਼ ਕੀਤੀ ਸਤਿੰਦਰ ਸਰਤਾਜ ਦੀ, ਗੀਤ ਆਪਾਂ ਇਹਨਾਂ ਦੇ ਮੈਸੇਜ ਪੜ੍ਹਨ ਤੋਂ ਪਹਿਲੇ ਚਲਾ ਦਿੱਤਾ। ਦੇਖੋ ਇਹ ਮੰਨਦੇ ਹੋ ਨਾ, ਹੈ ਨਾ ਪਿਆਰ ਸਾਡਾ ਤੁਹਾਡੇ ਨਾਲ, ਦਿਲ ਦੇ ਨਾਲ ਦਿਲ ਦੀਆਂ ਤਾਰਾਂ ਜੁੜੀਆਂ ਹੋਈਆਂ ਨੇ। ਔਰ ਤਾਰਾਂ ਜੋੜਨ ਲਈ ਆ ਗਏ ਨੇ ਹਰਜੀਤ ਕੈਂਥ ਮੌਜੀ ਕਲੋਨੀ ਡਾਬਾ ਲੁਧਿਆਣਾ ਤੋਂ ਔਰ ਇਹਨਾਂ ਨੇ ਫਰਮਾਇਸ਼ ਕੀਤੀ ਕੋਈ ਵੀ ਗੀਤ ਚਲਾ ਦਿਓ, ਕੋਈ ਗੱਲ ਨਹੀਂ ਜੀ। ਔਰ ਹੁਣ ਮੈਸੇਜ ਤਾਂ ਆਇਆ ਲੇਕਿਨ ਮੈਸੇਜ ਦੇ ਵਿੱਚ ਉਹਨਾਂ ਨੇ ਫਰਮਾਇਸ਼ ਜਿਹੜੀ ਕੀਤੀ ਹੈ ਨਾ ਉਹ ਕਹਿੰਦੇ ਨੇ ਹਿੰਦੀ ਗੀਤ ਦੀ। ਤੋ ਸਦਰ ਬਾਜ਼ਾਰ ਕੁਰਾਵਲੀ ਤੋਂ ਅਨਿਲ ਕੁਮਾਰ ਵਰਮਾ ਜੀ, ਮਾਇਆ ਦੇਵੀ ਵਰਮਾ ਜੀ, ਰਾਹੁਲ ਕੁਮਾਰ, ਵਨੀਤ ਕੁਮਾਰ ਅਤੇ ਸੋਨਮ ਵਰਮਾ ਜੀ, ਪ੍ਰੋਗਰਾਮ ਜਿਹੜਾ ਹੈ ਇਹ ਪੰਜਾਬੀ ਗੀਤਾਂ ਦਾ ਅਤੇ ਪੰਜਾਬੀ ਗੀਤ ਤੁਸੀਂ ਸੁਣੋ ਜਿੰਨੇ ਮਰਜ਼ੀ, ਹਿੰਦੀ ਗੀਤਾਂ ਦਾ ਪ੍ਰੋਗਰਾਮ ਪੂਨਮ ਜੀ ਕਰਕੇ ਚਲੇ ਗਏ ਨੇ। ਮੇਨ ਬਾਜ਼ਾਰ ਸ਼ੇਰਪੁਰ ਥਾਣਾ ਜ਼ਿਲ੍ਹਾ ਸੰਗਰੂਰ ਤੋਂ ਮਿੰਟੂ ਸੱਪਲ ਇੰਜੀਨੀਅਰ, ਅਮਨਜੋਤ ਸਿੰਘ ਇੰਜੀਨੀਅਰ, ਰਮਨਜੋਤ ਸਿੰਘ ਅਤੇ ਸਾਰਾ ਦਾ ਸਾਰਾ ਸੱਪਲ ਪਰਿਵਾਰ ਜਿਹੜਾ ਹੈ ਉਹ ਸਾਡੇ ਨਾਲ ਜੁੜ ਗਿਆ, ਬਹੁਤ ਬਹੁਤ ਸ਼ੁਕਰੀਆ। ਇਸੇ ਤਰ੍ਹਾਂ ਤੁਸੀਂ ਮੈਸੇਜ ਜਿਹੜੇ ਨੇ ਸਾਨੂੰ ਕਰਦੇ ਰਹੋ ਔਰ ਸਾਡੇ ਨਾਲ ਜੁੜਦੇ ਰਹੋ। ਇੱਕ ਹੋਰ ਮੈਸੇਜ ਆਇਆ ਜੀ, ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ, ਜੈਵੀਰ, ਅਮਨਦੀਪ ਔਰ ਕਾਲਕਾ ਤੋਂ ਸ਼ੁਭ ਚੰਦਰ ਬਜਾਜ, ਸਾਹਿਲ ਬਜਾਜ, ਬਿੱਟਾ ਬਜਾਜ ਅਤੇ ਸਾਰਾ ਦਾ ਸਾਰਾ ਬਜਾਜ ਪਰਿਵਾਰ ਜੁੜ ਗਿਆ। ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ। ਪੇਸ਼ਕਰਤਾ ਨੂੰ ਨਮਸਕਾਰ ਇਹ ਕਹਿਣ ਵਾਲੇ ਨੇ ਪ੍ਰਗਟ ਸਿੰਘ ਢਿੱਲੋਂ ਔਰ ਉਹਨਾਂ ਦੇ ਪੋਤਰੇ ਜਸ਼ਨਪ੍ਰੀਤ ਸਿੰਘ ਢਿੱਲੋਂ, ਨਾਲ ਉਹਨਾਂ ਦੇ ਰਣਬੀਰ ਸਿੰਘ, ਮਨਰਾਜ ਸਿੰਘ ਔਰ ਉਹਨਾਂ ਦਾ ਦੋਹਤਾ ਗੁਰਫਤਿਹ ਧਾਲੀਵਾਲ, ਦੋਹਤੀ ਉਹਨਾਂ ਦੀ ਗੁਰਨੂਰ ਕੌਰ। ਦੇਖੋ ਜੀ ਮੈਨੂੰ ਬਹੁਤ ਵਧੀਆ ਲੱਗਿਆ ਕਿ ਦੋਹਤੇ ਔਰ ਦੋਹਤੀ ਦੋਨਾਂ ਦਾ ਨਾਮ ਲਿਖਿਆ ਉਹਨਾਂ ਨੇ। ਇਹ ਪ੍ਰੋਗਰਾਮ ਦੇ ਵਿੱਚ ਜਿਹੜਾ ਅਸੀਂ ਕਿਸੇ ਤਰ੍ਹਾਂ ਦਾ ਭੇਦਭਾਵ ਨਹੀਂ ਕਰਨਾ, ਸਾਰਿਆਂ ਲਈ ਮਨੋਰੰਜਨ ਕਰਨਾ ਹੈ। ਪਿੰਡ ਢਿਲਵਾ, ਜ਼ਿਲ੍ਹਾ ਬਰਨਾਲਾ, ਤਹਿਸੀਲ ਤੱਪਾ ਮੰਡੀ ਔਰ ਇਹ ਜੁੜੇ ਹੋਏ ਨੇ ਸਾਡੇ ਨਾਲ। ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਇਸੇ ਤਰ੍ਹਾਂ ਮੈਸੇਜ ਕਰਦੇ ਰਹੋ, ਸਾਡੇ ਨਾਲ ਜੁੜਦੇ ਰਹੋ ਔਰ ਇਹਨਾਂ ਸਾਰਿਆਂ ਦੀ ਮਿਲੀ ਜੁਲੀ ਜਿਹੜੀ ਫਰਮਾਇਸ਼ ਸਾਡੇ ਕੋਲ ਪਹੁੰਚ ਗਈ ਹੈ ਨਾ, ਉਹ ਕਹਿੰਦੇ ਨੇ ਕਿ ਕਮਲ ਹੀਰ ਦਾ ਗਾਇਆ ਕੋਈ ਵੀ ਗੀਤ ਸੁਣਾ ਦਿਓ। ਲਓ ਜੀ ਕਮਲ ਹੀਰ ਆ ਗਏ ਨੇ ਆਪਣਾ ਸਭ ਤੋਂ ਫੇਵਰਟ ਯਾਨੀ ਕਿ ਸਭ ਤੋਂ ਮਸ਼ਹੂਰ ਗੀਤ ਲੈ ਕੇ, ਆਓ ਸੁਣੀਏ।

ਔਰ ਸਾਨੂੰ ਹਮੇਸ਼ਾ ਯਾਦ ਰਹਿੰਦੀ ਹੈ ਸਾਡੇ ਪਿਆਰੇ ਪਿਆਰੇ ਸਰੋਤਿਆਂ ਦੀ। ਔਰ ਮੈਸੇਜ ਕਰਨ ਵਾਲੇ ਸਾਡੇ ਕੋਲ ਬਹੁਤ ਸਾਰੇ ਜੁੜ ਗਏ ਨੇ। ਗੀਤ ਆਖਰੀ ਚੱਲਣ ਵਾਲਾ ਹੈ, ਕੋਸ਼ਿਸ਼ ਕਰਦਾ ਕਿ ਜਿੰਨੇ ਜ਼ਿਆਦਾ ਤੋਂ ਜ਼ਿਆਦਾ ਮੈਸੇਜ ਪੜ੍ਹ ਸਕਾਂ। ਸੁਰਿੰਦਰ ਸੰਧੂ, ਅਨੀਤਾ, ਰੋਹਿਤ, ਰਿਤੇਸ਼, ਸ਼ਿਖਾ ਅਤੇ ਇਹਨਾਂ ਦੇ ਨਾਲ ਇਹਨਾਂ ਦੇ ਮੰਮੀ ਪਾਪਾ ਜੁੜ ਗਏ ਨੇ। ਗੁਲਾਮ ਰੋਡ, ਹਰਗੋਬਿੰਦ ਨਗਰ, ਨਵੇਂ ਸ਼ਹਿਰ ਤੋਂ ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਪਿੰਡ ਕੈਰੋਂ, ਜ਼ਿਲ੍ਹਾ ਤਰਨ ਤਾਰਨ ਤੋਂ ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ, ਸ਼ਮੀ, ਰਜਨੀ, ਆਕਾਸ਼ਦੀਪ, ਅਨਹਦ ਅਤੇ ਉਹਨਾਂ ਦੇ ਬਹੁਤ ਸਾਰੇ ਸਾਥੀ ਜੁੜੇ ਨੇ, ਤੁਸੀਂ ਵੀ ਲੰਘ ਆਓ ਜੀ। ਪਿੰਡ ਕੱਕਰਵਾਲੀ ਤੋਂ ਸਾਡੇ ਨਾਲ ਜੁੜ ਗਏ ਨੇ ਅੰਜਲੀ, ਗੁਰਮੀਤ, ਸ਼ੁਭਮ, ਲਵਲੀ ਅਤੇ ਉਹਨਾਂ ਦੇ ਮੰਮੀ ਪਾਪਾ। ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਕਰਨ ਦੇ ਲਈ, ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ। ਔਰ ਆਖਰੀ ਅੱਜ ਦਾ ਜਿਹੜਾ ਮੈਸੇਜ ਹੈ, ਦੀਵਾਨਾ ਰੇਡੀਓ ਲਿਸਨਰ ਕਲੱਬ ਜ਼ਮਾਨੀਆ ਗਾਜ਼ੀਪੁਰ ਤੋਂ, ਜਿਹਦੇ ਵਿੱਚ ਸੁਰੇਸ਼, ਉਰਮਿਲਾ, ਦੀਪਕ, ਸਵਾਤੀ, ਵਿਪਿਨ ਅਤੇ ਉਹਨਾਂ ਦਾ ਸਾਰਾ ਪਰਿਵਾਰ ਜੁੜਿਆ ਹੈ। ਸ਼ੁਕਰੀਆ ਜੀ ਮੈਸੇਜ ਕਰਨ ਦੇ ਲਈ। ਔਰ ਆਖਰੀ ਗੀਤ ਚਲਾਉਣ ਜਾ ਰਿਹਾ, ਜਿਹਦੀ ਫਰਮਾਇਸ਼ ਕੀਤੀ ਹੈ, ਬੀ ਪਰਾਕ ਨੂੰ ਤੁਸੀਂ ਕਹਿੰਦੇ ਹਾਕ ਮਾਰ ਲਓ। ਲਓ ਜੀ ਬੀ ਪਰਾਕ ਆ ਗਏ ਨੇ ਅਤੇ ਉਹ ਪ੍ਰੋਗਰਾਮ ਦਾ ਆਖਰੀ ਗੀਤ ਬੀ ਪਰਾਕ ਦਾ ਗਾਇਆ ਇਹ ਗੀਤ।

0: ਨਮਸਕਾਰ ਜੀ, ਪ੍ਰੋਗਰਾਮ ਬਸ ਦੇ ਵਿਹੜੇ ਲੈ ਕੇ ਮੈਂ ਹਾਜ਼ਰ ਹਾਂ ਮਨਪ੍ਰੀਤ ਕੌਰ।
1: ਮਨਪ੍ਰੀਤ ਦੇ ਨਾਲ ਮੈਂ ਪੂਨਮ ਵੀ ਹਾਜ਼ਰ ਹਾਂ
0: ਜੀ, ਬਿਲਕੁਲ। ਸੋ ਪੂਨਮ ਜੀ, ਕੀ ਹਾਲ ਚਾਲ ਨੇ?
1: ਹਾਲ ਚਾਲ ਤਾਂ ਬਹੁਤ ਹੀ ਦਰੁਸਤ ਨੇ, ਕਿਉਂਕਿ ਤੁਸੀਂ ਮਿਲ ਗਏ ਹੋ
0: ਜੀ। ਬਿਲਕੁਲ ਜੀ। ਸੋ ਕਹਿੰਦੇ ਹੈ ਕਿ ਕਈ ਵਾਰੀ ਕੀ ਹੁੰਦਾ ਹੈ ਕਿ ਜਦੋਂ ਅਸੀਂ ਕਿਸੇ ਦੂਸਰੇ ਇਨਸਾਨ ਨੂੰ ਮਿਲਦੇ ਹਾਂ ਤੇ ਸਾਡੇ ਦਿਨ ਦੀ ਸ਼ੁਰੂਆਤ ਕਿਸੇ ਛੋਟੇ ਜਿਹੇ ਕੰਮ ਦੇ

0: ਸੋਹਣੀ ਹੋ ਜਾਵੇ ਤਾਂ ਹੋਰ ਵੀ ਦਿਨ ਸੋਹਣਾ ਹੋ ਜਾਂਦਾ ਹੈ। ਅਤੇ ਕਈ ਵਾਰੀ ਅਸੀਂ ਵੇਖਦੇ ਹਾਂ ਕਈ ਕੋਈ ਜ਼ਿੰਦਗੀ ਦੇ ਵਿੱਚ ਛੋਟੀਆਂ ਜਿਹੀਆਂ ਲਾਈਨਾਂ ਕਿਸੇ ਗੀਤ ਦੀਆਂ ਸੁਣਨ ਨੂੰ ਮਿਲ ਜਾਣ, ਉਹ ਵੀ ਸਾਡੀ ਜ਼ਿੰਦਗੀ ਬਦਲ ਦਿੰਦੇ ਆ, ਸਾਡੇ ਦਿਨ ਨੂੰ ਸੋਹਣਾ ਕਰ ਦਿੰਦੇ ਆ। ਅਤੇ ਕਈ ਵਾਰੀ ਸਾਡੇ ਕਹੇ ਹੋਏ ਜਿਹੜੇ ਸ਼ਬਦ ਨੇ ਨਾ, ਸਾਹਮਣੇ ਵਾਲੇ ਇਨਸਾਨ ਵਾਸਤੇ ਅੰਮ੍ਰਿਤ ਹੋ ਨਿਬੜਦੇ ਨੇ, ਅਤੇ ਉਹਦੇ ਨਾਲ ਸਾਹਮਣੇ ਵਾਲੇ ਇਨਸਾਨ ਦਾ ਜਿਹੜਾ ਦਿਨ ਹੈ ਉਹ ਬੜਾ ਸੋਹਣਾ ਗੁਜ਼ਰਦਾ। ਸੋ ਆਪਣੇ ਸ਼ਬਦਾਂ ਦੇ ਵਿੱਚ ਮਿਠਾਸ ਅਤੇ ਚੰਗਾਪਣ ਜ਼ਰੂਰ ਲੈ ਕੇ ਆਉਣਾ ਚਾਹੀਦਾ।
1: ਬਿਲਕੁਲ ਜੀ, ਅਕਸਰ ਸਵੇਰ ਵੇਲੇ ਇਸ ਚੀਜ਼ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ ਕਿ ਅਸੀਂ ਸਵੇਰ ਦੀ ਸ਼ੁਰੂਆਤ ਜਿਹੜੀ ਹੈ ਉਹ ਪੋਜ਼ਿਟਿਵ ਕਰੀਏ ਤਾਂ ਕਿ ਦਿਨ ਜਿਹੜਾ ਸਾਰਾ ਖੁਸ਼ਨੁਮਾ ਬਣਿਆ ਰਹੇ। ਅਕਸਰ ਲੋਕ ਕਹਿੰਦੇ ਨੇ ਨਾ, ਓਹੋ ਸਵੇਰੇ ਸਵੇਰੇ ਕੀ ਹੋ ਗਿਆ, ਸਵੇਰੇ ਸਵੇਰੇ ਇਸ ਤਰ੍ਹਾਂ ਹੋ ਗਿਆ, ਹੁਣ ਪੂਰਾ ਦਿਨ ਕਿਵੇਂ ਨਿਕਲੇਗਾ। ਪਰ ਕੋਈ ਗੱਲ ਨਹੀਂ ਜੀ, ਫਿਰ ਪੂਰਾ ਦਿਨ ਤੁਸੀਂ ਸੋਹਣਾ ਬਣਾ ਸਕਦੇ ਹੋ ਜੇਕਰ ਕੋਈ ਇਸ ਤਰ੍ਹਾਂ ਦਾ ਕੁਝ ਹੋ ਵੀ ਜਾਵੇ। ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਹਰ ਪਲ ਹੈ ਨਾ ਉਹ ਆਪਣੇ ਆਪ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਹੈ, ਬਹੁਤ ਹੀ ਕੀਮਤੀ ਹੈ।
0: ਜੀ
1: ਉਸਨੂੰ
0: ਬਿਲਕੁਲ,
1: ਸੋਹਣਾ ਬਣਾਉਣ ਦੀ ਕੋਸ਼ਿਸ਼ ਸਾਨੂੰ ਕਰਦੇ ਰਹਿਣਾ ਚਾਹੀਦਾ ਹੈ।
0: ਜੀ ਬਿਲਕੁਲ, ਅਤੇ ਹਰ ਚੀਜ਼ ਦੇ ਵਿੱਚੋਂ ਜੇਕਰ ਅਸੀਂ ਪੋਜ਼ਿਟਿਵਿਟੀ ਲੱਭਦੇ ਰਹੀਏ ਤਾਂ ਮੈਨੂੰ ਲੱਗਦਾ ਹੈ ਕਿ ਸਾਡੀ ਜ਼ਿੰਦਗੀ ਹੋਰ ਵੀ ਖੁਸ਼ਨੁਮਾ ਹੋ ਸਕਦੀ ਹੈ।
1: ਜੀ
0: ਅਤੇ ਇਸ ਜ਼ਿੰਦਗੀ ਨੂੰ ਹੋਰ ਖੁਸ਼ਨੁਮਾ ਕਰਨ ਦੇ ਲਈ ਭੈਣਾਂ ਦਾ ਪ੍ਰੋਗਰਾਮ ਤਾਂ ਹੈ ਹੀ ਨਾ ਫਿਰ।
1: ਇਹ ਗੱਲ ਤੁਸੀਂ ਬਿਲਕੁਲ ਸਹੀ ਕਹੀ ਹੈ ਜੀ ਕਿ ਪੋਜ਼ਿਟਿਵਿਟੀ ਲੱਭਣੀ ਚਾਹੀਦੀ ਹੈ, ਅਤੇ ਬਾਕੀ ਪੋਜ਼ਿਟਿਵਿਟੀ ਲੱਭਣੀ ਪੈਂਦੀ ਹੈ ਇਹ, ਕਿਉਂਕਿ ਦ੍ਰਿਸ਼ਟੀਕੋਣ ਹੁੰਦਾ ਹਰ ਇੱਕ ਇਨਸਾਨ ਦਾ। ਕਿਸੇ ਦੇ ਲਈ ਜੋ ਮੌਸਮ ਹੈ ਜੇਕਰ ਬਦਲਵਾਈ ਹੋ ਜਾਏ ਤਾਂ ਉਸ ਲਈ ਖੁਸ਼ਨੁਮਾ ਮੌਸਮ ਹੈ, ਅਤੇ ਕਿਸੇ ਦੇ ਲਈ ਉਸਨੂੰ ਲੱਗਦਾ ਹੈ ਕਿ ਉਹ ਮੌਸਮ ਹੀ ਖਰਾਬ ਹੋ ਗਿਆ, ਹੁਣ ਤਾਂ ਕੰਮ ਹੀ ਰੁਕ ਜਾਏਗਾ ਹੁਣ, ਜਾਂ ਫਿਰ ਹੋਰ ਵੀ ਮੁਸੀਬਤ ਆ ਜਾਏਗੀ। ਉਹ ਤਰ੍ਹਾਂ ਤਰ੍ਹਾਂ ਦੇ ਖਿਆਲ ਇਸ ਤਰ੍ਹਾਂ ਮਨ ਵਿੱਚ ਆਉਂਦੇ ਨੇ।
0: ਜੀ
1: ਸੋ
0: ਬਿਲਕੁਲ,
1: ਇਹ ਸਾਡਾ ਦ੍ਰਿਸ਼ਟੀਕੋਣ ਹੈ, ਸਾਨੂੰ ਪੋਜ਼ਿਟਿਵਿਟੀ ਲੱਭਣੀ ਪੈਂਦੀ ਹੈ।
0: ਜੀ ਬਿਲਕੁਲ, ਕੁਝ ਜ਼ਿੰਦਗੀ ਦੇ ਵਿੱਚ ਜੇਕਰ ਅਸੀਂ ਸੁਧਾਰ ਕਰ ਲਈਏ ਤਾਂ ਉਹ ਵੀ ਬੜੇ ਜ਼ਰੂਰੀ ਨੇ, ਆਪਣੇ ਆਪ ਦੇ ਵਿੱਚ ਕਰ ਲਈਏ ਤਾਂ ਉਹ ਵੀ ਬੜੇ ਜ਼ਰੂਰੀ ਹੋ ਜਾਂਦੇ ਨੇ। ਕੁਝ
1: ਯਾਨੀ ਕਿ
0: ਲਾਈਨਾਂ ਮੈਨੂੰ ਯਾਦ ਆ ਰਹੀਆਂ
1: ਯਾਨੀ
0: ਨੇ।
1: ਕਿ ਸ਼ੁਰੂਆਤ ਖੁਦ ਤੋਂ ਕੀਤੀ ਜਾਵੇ।
0: ਜੀ ਬਿਲਕੁਲ, ਕਹਿੰਦੇ ਆਕੜ ਭੁੱਲ ਮੁਸਕਾਨ ਤੇ ਕਰ,
1: ਜੀ
0: ਫਾਇਦਾ ਛੱਡ ਨੁਕਸਾਨ ਤੇ ਕਰ,
1: ਕੀ ਬਾਤ ਹੈ,
0: ਚਿਹਰੇ ਉੱਤੋਂ ਪਰਦਾ ਲਾਦ ਕੇ ਥੋੜਾ ਜਿਹਾ ਅਹਿਸਾਨ ਤੇ ਕਰ, ਕਸਮੇ ਤੈਨੂੰ ਰੱਬ ਮੰਨਿਆ ਏ ਤੂੰ ਮੇਰੇ ਉੱਤੇ ਮਾਣ ਤੇ ਕਰ,
1: ਕੀ ਬਾਤ ਹੈ,
0: ਜਨਮਾਂ ਲਈ ਹੋ ਜਾਵਾਂ ਤੇਰਾ ਹਾੜਾ ਤੂੰ ਪ੍ਰਵਾਨ ਤੇ ਕਰ।
1: ਬਹੁਤ ਅੱਛੀ।
0: ਸੋ ਇਹ ਕੁਦਰਤ ਦੀਆਂ ਜੇਕਰ ਅਸੀਂ ਨਿਆਮਤਾਂ ਵੇਖੀਏ, ਜੇਕਰ ਅਸੀਂ ਉਹਨਾਂ ਨੂੰ ਅਪਣਾਉਣ ਤੇ ਆ ਜਾਈਏ ਹੋਰ ਵੀ ਬਿਹਤਰ ਹੈ। ਅੱਛਾ, ਇੱਥੇ ਮੈਂ ਨਾ ਇੱਕ ਗੱਲ ਹੋਰ ਕਰਨਾ ਚਾਹੁੰਦੀ ਹਾਂ।
1: ਕਿਹੜੀ ਗੱਲ?
0: ਤੁਹਾਨੂੰ ਪਤਾ ਹੈ ਨੈਸ਼ਨਲ ਚਿਲਡਰਨਸ ਗਾਰਡਨਿੰਗ ਵੀਕ ਵੀ ਮਨਾਇਆ ਜਾਂਦਾ, ਯਾਨੀ ਕਿ ਬੱਚਿਆਂ ਨੂੰ ਬਾਗਵਾਨੀ ਦੇ ਨਾਲ ਜੋੜਨ ਦੇ ਲਈ ਇਹ ਹਫ਼ਤਾ ਮਨਾਇਆ ਜਾਂਦਾ, ਅਲੱਗ ਅਲੱਗ ਥਾਵਾਂ 'ਤੇ ਮਨਾਇਆ ਜਾਂਦਾ। ਪਰ ਮੈਨੂੰ ਇੰਝ ਲੱਗਦਾ ਕਿ ਇਹਨਾਂ ਹਫ਼ਤਿਆਂ ਨੂੰ ਨਾ ਮਨਾਉਣ ਦੀ ਥਾਂ 'ਤੇ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ, ਕਿਉਂਕਿ ਪਰਿਵਾਰ ਦੇ ਵਿੱਚ ਬੱਚੇ ਹੁੰਦੇ ਨੇ, ਹੈ ਨਾ, ਅਤੇ ਉਹਨਾਂ ਬੱਚਿਆਂ ਨੂੰ ਗਾਰਡਨਿੰਗ ਦੇ ਨਾਲ ਜ਼ਰੂਰ ਸਾਨੂੰ ਜੋੜਨਾ ਚਾਹੀਦਾ ਤਾਂ ਜੋ ਉਹ ਮਤਲਬ ਆਪਣੇ ਸਿਲੇਬਸ ਤੋਂ ਹਟ ਕੇ ਨਵੀਆਂ ਚੀਜ਼ਾਂ ਸਿੱਖਣ। ਤੁਸੀਂ ਦੇਖਦੇ ਹੋਵੋਗੇ ਕਿ ਕਈ ਵਾਰੀ ਜਦੋਂ ਅਸੀਂ ਇੱਕ ਛੋਟਾ ਜਿਹਾ ਬੀਜ ਲਗਾ ਦਈਏ, ਹੈ ਨਾ, ਅਚਨਚੇਤ ਲਗਾ ਦਈਏ, ਜਾਣ ਬੁੱਝ ਕੇ ਲਗਾ ਦਈਏ, ਆਪਣੀ ਮਨਸ਼ਾ ਦੇ ਨਾਲ ਲਗਾ ਦਈਏ, ਉਹ ਜਦੋਂ ਫੁੱਟਦਾ ਨਾ ਤਾਂ ਦਿਲ ਦੇ ਵਿੱਚ ਖੁਸ਼ੀਆਂ ਦੀ ਫੁਹਾਰਾਂ ਵੀ ਫੁੱਟਣੀਆਂ ਸ਼ੁਰੂ ਹੋ ਜਾਂਦੀਆਂ ਨੇ, ਕਿਉਂਕਿ ਸਾਨੂੰ ਇੰਝ ਲੱਗਦਾ ਕਿ ਅਸੀਂ ਇੱਕ ਨਵੇਂ ਜੀਵਨ ਨੂੰ ਜਨਮ ਦਿੱਤਾ।
1: ਬਿਲਕੁਲ ਸਹੀ ਕਿਹਾ ਤੁਸੀਂ, ਅਤੇ ਜਿਹੜੀ ਤੁਸੀਂ ਕੋਸ਼ਿਸ਼ ਦੀ ਗੱਲ ਕੀਤੀ ਹੈ ਨਾ ਕਿ ਅਸੀਂ ਬੱਚਿਆਂ ਨੂੰ ਬਾਗਬਾਨੀ ਦੇ ਨਾਲ ਜੋੜੀਏ, ਕੁਝ ਕੁ ਜਿਹੜੇ ਸਿੱਖਿਆ ਬੋਰਡ ਨੇ ਨਾ ਉਹ ਇਹ ਕੋਸ਼ਿਸ਼ ਕਰ ਵੀ ਰਹੇ ਨੇ, ਜਿਵੇਂ SCRT ਇਸ ਵਾਰ ਇਹ ਛੁੱਟੀਆਂ ਦੇ ਵਿੱਚ ਕੋਸ਼ਿਸ਼ ਕਰ ਰਿਹਾ ਕਿ ਬੱਚਿਆਂ ਨੂੰ ਬਾਗਬਾਨੀ ਸਿਖਾਈ ਜਾਵੇ, ਬਜਾਏ ਕਿ ਉਹਨਾਂ ਨੂੰ ਹੋਮਵਰਕ ਦਿੱਤਾ ਜਾਵੇ, ਛੁੱਟੀਆਂ ਦੇ ਵਿੱਚ ਕਾਪੀਆਂ ਭਰਨ ਲਈ ਦਿੱਤੀਆਂ ਜਾਣ। ਇਸ ਤਰ੍ਹਾਂ ਦੇ ਲਈ ਕੁਝ ਸਿੱਖਿਆ ਬੋਰਡ ਤਾਂ ਇਸ ਪੱਖੋਂ ਕੰਮ ਕਰ ਰਹੇ ਨੇ, ਅਤੇ ਜੇਕਰ ਉਹ ਨਹੀਂ ਕਰ ਰਹੇ ਕੁਝ ਤਾਂ ਸਾਨੂੰ ਮਾਂ ਬਾਪ ਨੂੰ ਘਰਾਂ ਦੇ ਵਿੱਚ ਬੱਚਿਆਂ ਨੂੰ ਬਾਗਬਾਨੀ ਨਾਲ ਜੁੜਨ ਦੀ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ। ਹਰ ਵਕਤ ਉਹਨਾਂ ਦੇ ਹੱਥ 'ਚ ਜੇਕਰ ਅਸੀਂ ਕਿਤਾਬਾਂ ਰੱਖਾਂਗੇ, ਮੋਬਾਈਲ ਰੱਖਾਂਗੇ, ਤਾਂ ਫਿਰ ਉਹ ਕੁਦਰਤ ਦੇ ਨਾਲ ਨਹੀਂ ਜੁੜ ਪਾਉਣਗੇ।
0: ਪੂਨਮ ਜੀ, ਇੱਕ ਤੁਸੀਂ ਵੀ ਸੁਣਿਆ ਹੋਣਾ, ਘਰ ਦੇ ਵਿੱਚ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀਗੇ ਨਾ, ਤਾਂ ਸਾਡੀਆਂ ਮਾਵਾਂ ਨਾ ਸਾਨੂੰ ਥੋੜ੍ਹਾ ਜਿਹਾ ਚੀਜ਼ ਬਣਾਉਣੀ ਸਿਖਾ ਦਿੰਦੇ ਸੀ, ਜਿਵੇਂ ਚਾਹ ਬਣਾਉਣੀ ਸਿਖਾਤੀ ਜਦੋਂ ਬਿਲਕੁਲ ਛੋਟੇ ਬੱਚੇ ਸੀ ਅਸੀਂ। ਜਿਵੇਂ ਉਸ ਸਮੇਂ ਤਾਂ ਚਲੋ ਮੈਗੀ ਨਹੀਂ ਸੀ, ਮੈਗੀ ਉਸ ਤੋਂ ਬਾਅਦ ਇਨਵੈਂਟ ਹੁੰਦੀ ਹੈ, ਅਤੇ ਫਿਰ ਉਸ ਤੋਂ ਬਾਅਦ ਹੋਰ ਚੀਜ਼ਾਂ ਨੇ ਜਿਵੇਂ ਚੌਲ ਬਣਾਉਣੇ ਸਿਖਾਤੇ, ਹੈ ਨਾ, ਉਹਨਾਂ ਨੇ, ਤਾਂ ਕਿ ਬੱਚਾ ਜੇਕਰ ਅਸੀਂ ਮਾਂ ਘਰ ਦੇ ਵਿੱਚ ਨਹੀਂ ਹੈਗੀ ਤਾਂ ਬੱਚਾ ਜਿਹੜਾ ਉਹ ਬਣਾ ਕੇ ਚੀਜ਼ ਖਾ ਕੇ ਆਪਣਾ ਪੇਟ ਹੈ ਜਿਹੜਾ ਉਹ ਭਰ ਸਕੇ।
1: ਹਾਂਜੀ ਬਿਲਕੁਲ।
0: ਤਾਂ ਉਸੇ ਤਰ੍ਹਾਂ ਮੈਨੂੰ ਲੱਗਦਾ ਕਿ ਜੇਕਰ ਬੱਚਿਆਂ ਨੂੰ ਥੋੜ੍ਹੀ ਬਹੁਤ ਕੋਈ ਚੀਜ਼ ਉਗਾਉਣੀ ਅਸੀਂ ਸਿਖਾਉਂਦੇ ਹਾਂ ਤਾਂ ਉਹਨਾਂ ਦੀ ਅੱਗੇ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਇਹ ਉਹਨਾਂ ਵਾਸਤੇ ਬੜੀ ਸਹਾਈ ਹੁੰਦੀ ਹੈ, ਕਿਉਂਕਿ ਬੱਚੇ ਨੇ ਜੇਕਰ ਖੇਤੀਬਾੜੀ ਦੀ ਲਾਈਨ ਚੁਣਨੀ ਆ, ਹੈ ਨਾ, ਤਾਂ ਉਹਦੇ ਵਿੱਚ ਉਹਨੂੰ ਥੋੜ੍ਹਾ ਗਿਆਨ ਹੈ ਜਿਹੜਾ ਉਹ ਬਚਪਨ ਤੋਂ ਜਿੰਨਾ ਕੁ ਗਿਆਨ ਹੁੰਦਾ ਉਹ ਅੱਗੇ ਜਾ ਕੇ ਉਹਦੇ ਕੰਮ ਜ਼ਰੂਰ ਆਉਂਦਾ। ਸੋ ਇਹ ਬੜਾ ਜ਼ਰੂਰੀ ਹੋ ਜਾਂਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਉਹਨਾਂ ਚੀਜ਼ਾਂ ਦੇ ਨਾਲ ਜੋੜੀਏ ਜਿਹੜੀਆਂ ਸਾਡੀਆਂ ਅਸਲ ਵਿੱਚ ਜੜ੍ਹਾਂ ਨੇ, ਅਤੇ ਜਿੱਥੋਂ ਅਸੀਂ ਖਾਣਾ

0: ਪੀਣਾ, ਪੇਟ ਭਰਨਾ ਤੇ ਕਿਸੇ ਹੋਰ ਦਾ ਪੇਟ ਭਰਨਾ ਸਿੱਖਦੇ ਆ।
1: ਬਿਲਕੁਲ ਸਹੀ ਕਿਹਾ ਤੁਸੀਂ।
0: ਜੀ
1: ਇਹ ਇਸ ਮੂਲ ਜਿਹੜੇ ਸਾਡੇ ਕੁਦਰਤੀ ਸੌਗਾਤਾਂ ਨੇ, ਇਹਨਾਂ ਦੇ ਨਾਲ ਜੁੜਨਾ ਮਤਲਬ ਆਪਣੇ ਆਪ ਦੇ ਨਾਲ ਜੁੜਨਾ। ਅਸੀਂ ਬਾਗ ਬਗੀਚੀ ਉਹਨਾਂ ਨੂੰ ਸਿਖਾਈਏ, ਥੋੜ੍ਹੀ ਬਹੁਤੀ ਕੁਕਿੰਗ ਸਿਖਾਈਏ, ਨਾ ਸਿਰਫ ਸਿਖਾਈਏ ਬਲਕਿ ਉਹਨਾਂ ਤੋਂ ਕਰਵਾਈਏ ਵੀ, ਤਾਂ ਕਿ ਉਹਨਾਂ ਨੂੰ ਕਦੇ ਵੀ ਲੜਕਾ ਜਾਂ ਲੜਕੀ ਨੂੰ ਭੇਦਭਾਵ ਦੀ ਭਾਵਨਾ ਨਾ
0: ਜੀ
1: ਮਹਿਸੂਸ ਹੋਵੇ।
0: ਬਿਲਕੁਲ।
1: ਸਾਨੂੰ ਪਤਾ ਹੈ ਕਿ ਤੁਸੀਂ ਇਹ ਗੱਲ ਕਿਉਂ ਕੀਤੀ ਹੈ, ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਛੁੱਟੀਆਂ ਹੋਣ ਜਾ ਰਹੀਆਂ ਨੇ ਬੱਚਿਆਂ ਨੂੰ, ਅਤੇ ਇਹ ਜਿਹੜੀ ਅਸੀਂ ਗੱਲ ਕਰ ਰਹੇ ਹਾਂ, ਉਮੀਦ ਹੈ ਕਿ ਸਾਡੇ ਸੁਣਨ ਵਾਲੇ ਬੱਚਿਆਂ 'ਤੇ ਜ਼ਰੂਰ ਅਪਲਾਈ ਕਰਨਗੇ
0: ਜੀ
1: ਅਤੇ ਉਹਨਾਂ ਨੂੰ ਕੁਝ
0: ਬਾਗਬਾਨੀ।
1: ਨਵਾਂ ਸਿੱਖਣ ਨੂੰ ਵੀ ਮਿਲੇਗਾ।
0: ਜੀ ਬਿਲਕੁਲ। ਸੋ ਬਾਗਬਾਨੀ ਹੈ ਨਾ ਜਿਹੜੇ ਉਹ ਸਿਰਫ ਪੌਦੇ ਲਾਉਣਾ ਨਹੀਂ ਹੁੰਦਾ, ਕੁਦਰਤ ਦੇ ਨੇੜੇ ਵੀ ਲੈ ਕੇ ਆਉਂਦਾ ਅਤੇ ਜ਼ਿੰਮੇਵਾਰੀ ਵੀ ਸਿਖਾਉਂਦੀ ਆ ਬੱਚਿਆਂ ਨੂੰ। ਅਤੇ ਇਸੇ ਤਰ੍ਹਾਂ ਜੇਕਰ ਅਸੀਂ ਗੱਲ ਕਰੀਏ ਧੀਰਜ ਅਤੇ ਮਿਹਨਤ ਦੀ, ਤਾਂ ਬੱਚਿਆਂ ਨੂੰ ਉਹਦੇ ਬਾਰੇ ਵੀ ਪਤਾ ਲੱਗਦਾ ਕਿ ਕਿਸ ਤਰ੍ਹਾਂ ਅਸੀਂ ਥੋੜ੍ਹਾ ਜਿਹਾ ਧੀਰਜ ਰੱਖ ਕੇ, ਥੋੜ੍ਹੀ ਜਿਹੀ ਮਿਹਨਤ ਜ਼ਿਆਦਾ ਕਰਕੇ ਇੱਕ ਸੋਹਣੀ ਚੀਜ਼ ਨੂੰ ਉਗਾ ਸਕਦੇ ਹਾਂ। ਅਤੇ ਉਸੇ ਤਰ੍ਹਾਂ ਮੋਬਾਈਲ ਅਤੇ ਸਕਰੀਨ ਤੋਂ ਵੀ ਇਹਨਾਂ ਨੂੰ, ਬੱਚਿਆਂ ਨੂੰ ਦੂਰ ਕੀਤਾ ਜਾ ਸਕਦਾ, ਇੱਕ ਚੰਗੇ ਪਾਸੇ ਲਾਇਆ ਜਾ
1: ਇਹ
0: ਸਕਦਾ।
1: ਤਾਂ ਜੀ ਸਮੇਂ ਦੀ ਬਹੁਤ ਵੱਡੀ ਮੰਗ ਹੈ, ਲੋੜ ਹੈ,
0: ਜੀ
1: ਇਸ 'ਤੇ ਵਿਚਾਰ ਕਰਨੀ ਬਣਦੀ ਹੈ। ਅਸੀਂ ਸਾਰੇ ਮਿਲ ਕੇ ਵਿਚਾਰ ਕਰਾਂਗੇ, ਗੱਲਬਾਤ ਕਰਾਂਗੇ, ਤਾਂ ਹੀ ਅਸੀਂ ਸਿੱਖ ਪਾਵਾਂਗੇ,
0: ਜੀ
1: ਕੁਝ ਬਦਲਾਅ ਲਿਆ ਪਾਵਾਂਗੇ।
0: ਜੀ
1: ਹੁਣ ਇਸ ਗੱਲਬਾਤ ਤੋਂ ਬਾਅਦ ਨਾ ਇੱਕ ਬਹੁਤ ਹੀ ਸੋਹਣਾ ਬਦਲਾਅ ਇੱਕ ਗੀਤ ਦੇ ਰੂਪ ਵਿੱਚ ਹੈ।
0: ਬਿਲਕੁਲ ਜੀ, ਰੂਹ ਦੀ ਖੁਰਾਕ ਗੀਤ 'ਤੇ ਫਿਰ ਜ਼ਰੂਰ ਸੁਣਾਂਗੇ।

0: ਬਹੁਤ ਹੀ ਸੋਹਣਾ ਗੀਤ ਹੈ। ਦੇਖੋ ਇਹ ਗੀਤ ਨਾ ਸਿਰਫ ਮਨ ਨੂੰ ਖੁਸ਼ ਕਰ ਗਿਆ ਬਲਕਿ ਪੈਰ ਥਿਰਕਣ ਦੇ ਲਈ ਵੀ ਮਜ਼ਬੂਰ ਕਰ ਗਿਆ।
1: ਬਿਲਕੁਲ ਜੀ, ਔਰ ਕਿਤੇ ਨਾ ਕਿਤੇ ਸਾਨੂੰ ਇਹ ਵੀ ਦੱਸ ਗਿਆ ਕਿ ਹੱਸਣਾ ਮੁਸਕਰਾਉਣਾ ਬੜਾ ਜ਼ਰੂਰੀ ਹੈ, ਅਤੇ ਜ਼ਿੰਦਗੀ ਦੇ ਵਿੱਚ ਜੇਕਰ ਹੱਸਣਾ ਮੁਸਕਰਾਉਣਾ ਨਾ ਹੋਵੇ ਤਾਂ ਜ਼ਿੰਦਗੀ ਬੜੀ ਬੇਰੰਗ 'ਚ ਲੱਗਦੀ ਹੈ।
0: ਬਿਲਕੁਲ ਸਹੀ ਕਿਹਾ ਤੁਸੀਂ। ਹੁਣ ਇਸ ਖੂਬਸੂਰਤ ਗੀਤ ਤੋਂ ਬਾਅਦ ਆਪਾਂ ਹੁਣ ਅਗਲੇ ਸਿਲਸਿਲੇ ਵੱਲ ਚੱਲੀਏ।
1: ਜੀ ਹਾਂ, ਅਸੀਂ ਉਡਾਰੀਆਂ ਨੂੰ ਕਿਸ ਤਰ੍ਹਾਂ ਭੁੱਲ ਸਕਦੇ ਹਾਂ। ਸੋ ਜੀ, ਉਡਾਰੀਆਂ ਦਾ ਸਮਾਂ ਜਿਹੜਾ ਹੋ ਚੁੱਕਿਆ, ਅਤੇ ਇੱਕ ਉਹ ਪ੍ਰੋਗਰਾਮ ਹੈ ਜਿਹਦੇ ਵਿੱਚ ਅਸੀਂ ਸਾਡੀਆਂ ਭੈਣਾਂ ਦੀ ਉਡਾਰੀ ਨਾਪਦੇ ਹਾਂ। ਸਾਨੂੰ ਉਹਨਾਂ ਤੋਂ ਸੇਧ ਮਿਲਦੀ ਹੈ ਕਿ ਜ਼ਰੂਰੀ ਨਹੀਂ ਹੁੰਦਾ ਕਿ ਸਾਨੂੰ ਪਰੋਸੀ ਹੋਈ ਥਾਲੀ ਹੀ ਸਾਰੀ ਉਮਰ ਮਿਲਦੀ ਰਹੇ। ਕਈ ਵਾਰੀ ਸਾਨੂੰ ਜ਼ਿੰਦਗੀ ਦੇ ਵਿੱਚ ਮਿਹਨਤ ਹੈ ਨਾ ਜਿਹੜੀ, ਉਹ ਜ਼ਰੂਰ ਕਰਨੀ ਪੈਂਦੀ ਹੈ, ਅਤੇ ਮਿਹਨਤ ਕਰਕੇ ਹੀ ਅਸੀਂ ਉਡਾਰੀਆਂ ਵਰਗੇ ਪ੍ਰੋਗਰਾਮ ਦਾ ਹਿੱਸਾ ਵੀ ਬਣ ਸਕਦੇ ਹਾਂ, ਕਿਉਂਕਿ ਅਸੀਂ ਦੂਜੇ ਲੋਕਾਂ ਨੂੰ ਪ੍ਰੇਰਣਾ ਦੇਣ ਦੇ ਕਾਬਿਲ ਹੋ ਜਾਂਦੇ ਹਾਂ।
0: ਸੋ ਉਡਾਰੀਆਂ ਸਿਲਸਿਲੇ ਤਹਿਤ ਅੱਜ ਇਹੋ ਜਿਹੀ ਪ੍ਰੇਰਣਾਦਾਇਕ ਸ਼ਖਸੀਅਤ ਦੇ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ, ਰੰਜਨਾ ਛਾਬੜਾ ਹੋਣਾ ਦੇ ਨਾਲ ਕਿਸੇ ਗੱਲਬਾਤ ਆ ਸੁਣਦੇ ਹਾਂ। ਉਡਾਰੀਆਂ ਪ੍ਰੋਗਰਾਮ 'ਚ ਅਸੀਂ ਇੱਕ ਵਾਰ ਫਿਰ ਹਾਜ਼ਰ ਹਾਂ, ਅਤੇ ਅੱਜ ਇਸ ਪ੍ਰੋਗਰਾਮ 'ਚ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਡਾਕਟਰ ਰੰਜਨਾ ਛਾਬੜਾ ਹੋਣਾ ਦੇ ਨਾਲ, ਜੋ ਕਿ ਐਜ਼ ਐਸੋਸੀਏਟ ਪ੍ਰੋਫੈਸਰ ਰਿਟਾਇਰ ਹੋਏ ਨੇ, ਅਤੇ ਭਾਵਾਂ ਨੂੰ ਜਜ਼ਬਾਤ ਨੂੰ ਬਿਆਨ ਕਰਨ ਵਾਲੀ ਬੜੀ ਸੋਹਣੀ ਵਿਧਾ ਦੇ ਨਾਲ ਜੁੜੇ ਹੋਏ ਨੇ, ਯਾਨੀ ਕਿ ਕਲਾਸੀਕਲ ਡਾਂਸ ਦੇ ਨਾਲ। ਇਹਨਾਂ ਦੀ ਜ਼ਿੰਦਗੀ 'ਤੇ ਝਾਤ ਮਾਰਾਂਗੇ, ਇਹਨਾਂ ਦੇ ਨਾਲ ਅਸੀਂ ਅੱਜ ਸਾਂਝ ਪਾਵਾਂਗੇ ਗੱਲਬਾਤ ਦੀ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਡਾਕਟਰ ਰੰਜਨਾ ਛਾਬੜਾ ਜੀ, ਬਹੁਤ ਬਹੁਤ ਸਵਾਗਤ ਹੈ ਸਟੂਡੀਓ 'ਚ।
2: ਸ਼ੁਕਰੀਆ ਜੀ, ਨਮਸਕਾਰ ਸਾਰਿਆਂ ਨੂੰ, ਤੁਹਾਨੂੰ ਵੀ ਅਤੇ ਦਰਸ਼ਕਾਂ ਨੂੰ ਵੀ।
0: ਜੀ ਡਾਕਟਰ ਰੰਜਨਾ ਜੀ, ਇੱਕ ਕਿਸੇ ਵਿਦਵਾਨ ਨੇ ਕਿਹਾ ਹੈ ਕਿ ਜੋ ਡਾਂਸ ਹੈ ਨਾ ਉਹ ਸਾਡੀ ਆਤਮਾ ਦਾ ਨ੍ਰਿਤ ਹੈ।
2: ਬਿਲਕੁਲ,
0: ਜਦੋਂ ਸਾਡੀ ਆਤਮਾ ਨੱਚਦੀ ਹੈ ਉਦੋਂ ਅਸੀਂ ਨੱਚਣ ਦੇ ਲਈ ਮਜਬੂਰ ਹੋ ਜਾਂਦੇ ਹਾਂ।
2: ਬਿਲਕੁਲ,
0: ਅਤੇ ਤੁਹਾਡੀ ਆਤਮਾ ਨੇ ਤੁਹਾਨੂੰ ਕਦੋਂ ਦੱਸਿਆ ਕਿ ਤੁਸੀਂ ਡਾਂਸ ਵੱਲ ਜਾਣਾ ਚਾਹੁੰਦੇ ਹੋ?
2: ਬਚਪਨ 'ਚ ਹੀ ਸ਼ੌਕ, ਜਿਸ ਤਰ੍ਹਾਂ ਘਰ 'ਚ ਦੋ ਤਿੰਨ ਬੱਚੇ ਹੁੰਦੇ ਆ ਜਾਂ ਜੁਆਇੰਟ ਫੈਮਿਲੀ ਹੈ, ਬਹੁਤ ਸਾਰੇ ਬੱਚੇ ਹੁੰਦੇ ਆ, ਤਾਂ ਹਰ ਬੱਚੇ ਦੀ ਆਪਣੀ ਇੱਕ ਸਪੈਸ਼ਲਾਈਜੇਸ਼ਨ ਹੁੰਦੀ ਹੈ ਜਾਂ ਸਪੈਸ਼ਲ ਹੁੰਦਾ, ਕਿਸੇ 'ਚ ਕੋਈ ਗਾ ਲੈਂਦਾ, ਕੋਈ ਮਿਊਜ਼ਿਕ ਕਰਦਾ, ਕੋਈ ਕੁਛ ਕਰਦਾ। ਤਾਂ ਮੈਂ ਜਦੋਂ ਵੀ ਬਚਪਨ ਤੋਂ ਹੀ ਕੁਛ ਮਿਊਜ਼ਿਕ ਵੱਜਦਾ ਸੀ, ਮੇਰੇ ਪੇਰੈਂਟਸ ਵੀ ਮੈਨੂੰ ਦੱਸਦੇ ਸੀ ਕਿ ਜਦੋਂ ਛੋਟੇ ਬਹੁਤ ਸੀ, ਗੋਦੀ 'ਚ ਵੀ ਸੀ, ਜਦੋਂ ਕੋਈ ਮਿਊਜ਼ਿਕ ਵੱਜਦਾ ਤੁਸੀਂ ਹਿੱਲਣ ਲੱਗ ਜਾਂਦੇ ਸੀ। ਅਤੇ ਫਿਰ ਉਹ ਬਸ ਕਰਦੇ ਕਰਦੇ ਬਚਪਨ ਤੋਂ ਹੀ ਸ਼ੌਕ ਸੀਗਾ, ਫਿਰ ਥੋੜ੍ਹੇ ਵੱਡੇ ਬਸ ਡਾਂਸ ਨੂੰ, ਅੱਜ ਤੋਂ ਮੈਂ 66 ਬੋਰਨ ਹਾਂ, ਅਤੇ ਉਦੋਂ ਡਾਂਸ ਨੂੰ ਇੰਨਾ ਅੱਛਾ ਤਾਂ ਨਹੀਂ ਮੰਨਦੇ ਸੀ, ਸਿਖਾਉਣਾ ਅੱਛਾ ਨਹੀਂ, ਮਤਲਬ ਘਰ 'ਚ ਕਰੋ ਚਲੋ ਕਰੋ। ਪਰ ਜਦੋਂ ਜਦੋਂ ਵੱਡੇ ਹੋਏ, 10th ਹੋਏ, 11th ਹੋਏ, ਥੋੜ੍ਹਾ ਥੋੜ੍ਹਾ ਸਕੂਲ ਕਾਲਜ 'ਚ ਜਿਹੜੇ ਪ੍ਰੋਗਰਾਮ ਹੁੰਦੇ ਸੀ ਉਹਨਾਂ 'ਚ ਪਾਰਟ ਲਿਆ, ਫਿਰ ਉਸ ਤੋਂ ਬਾਅਦ ਜਦੋਂ ਕਾਲਜ ਦੀ ਵਾਰੀ ਆਈ ਅਤੇ ਉਦੋਂ ਮੇਰੇ ਪੇਰੈਂਟਸ, ਮਤਲਬ ਸ਼ੌਕ ਤਾਂ ਸੀਗਾ ਪਰ ਮੈਨੂੰ HME ਕਾਲਜ BA ਵਿੱਚ ਐਡਮਿਸ਼ਨ ਮਿਲ ਗਿਆ, ਪਰ ਉੱਥੇ ਡਾਂਸ ਨਹੀਂ ਸੀ, ਮੈਂ ਉੱਥੇ ਬਹੁਤ ਸਾਰਾ ਪਰਫੋਰਮੈਂਸਿਸ ਕੀਤੀਆਂ। ਅਤੇ ਉੱਥੇ ਕਮਲਾ ਖੰਨਾ ਪ੍ਰਿੰਸੀਪਲ ਸੀ ਉਸ ਟਾਈਮ 'ਚ, ਅਤੇ ਉਹਨਾਂ ਨੇ ਮੈਨੂੰ ਕਿਹਾ ਨਹੀਂ ਤੁਸੀਂ ਸ਼ੌਕ ਹੈ ਤੁਸੀਂ APJ ਕਾਲਜ 'ਚ ਜਾਓ।
0: ਜੀ,
2: ਅਤੇ ਉਹਨਾਂ ਨੇ ਮੇਰੀ ਸੈਕਿੰਡ ਈਅਰ 'ਚ ਕੋਈ ਸਕੋਲਰਸ਼ਿਪ ਮੈਨੂੰ ਮਿਲਦਾ ਸੀਗਾ, ਉਸ ਵੇਲੇ ਮੈਰਿਟ ਸਕੋਲਰਸ਼ਿਪ, ਉੱਥੇ ਮੇਰਾ ਉਹ ਸਕੋਲਰਸ਼ਿਪ ਵਿਦ ਮੇਰੀ ਫੀ ਉਹਨਾਂ ਨੇ ਸਾਰੀ ਟ੍ਰਾਂਸਫਰ ਕਰਤੀ APJ ਕਾਲਜ 'ਚ, ਜਿਹੜਾ ਕਿ ਇੱਕ ਰੇਅਰ ਕੇਸ ਹੁੰਦਾ, ਕਦੀ ਨਹੀਂ ਕਿਸੇ ਦੀ ਫੀਸ ਕੋਈ ਵਾਪਸ ਕਰਦਾ
0: ਕਾਲਜ। ਦੇਖੋ ਅਸੀਂ ਉਸ ਸਮੇਂ ਦੀ ਗੱਲ ਕਰ ਰਹੇ ਹਾਂ ਜਦੋਂ ਇਹ ਵੈਲਿਊਜ਼ ਸਿਸਟਮ ਦੇ ਵਿੱਚ ਹੁੰਦੀਆਂ
2: ਸੀ। ਬਿਲਕੁਲ ਬਿਲਕੁਲ, ਹੁਣ ਉਹ ਨਹੀਂ ਹੈ ਇਸ ਪਰਮਾਤਮਾ, ਉਹਨਾਂ ਨੂੰ ਮੈਂ ਅੱਜ ਹੀ ਉਹਨਾਂ ਨੂੰ ਨਮਨ ਕਰਦੀ ਹਾਂ ਕਿ ਉਹਨਾਂ ਨੇ ਮੈਨੂੰ ਜੋ ਰਾਹ ਪਾਇਆ, ਜਾਂ ਜੋ ਬੜੇ ਸਾਰੇ ਗੁਰੂਜ਼ ਬਣਦੇ ਆ ਤੁਹਾਡੇ ਲਾਈਫ 'ਚ, ਅਤੇ ਉਹਨਾਂ ਨੇ ਮੈਨੂੰ ਸਾਰਾ ਫੀਸ ਔਰ ਮੇਰਾ ਇੱਧਰ APJ ਕਾਲਜ 'ਚ ਭਿਜਵਾਈ।

0: ਮੇਰਾ ਫਿਰ ਸਫ਼ਰ ਇੱਥੋਂ ਸੈਕਿੰਡ ਈਅਰ ਤੋਂ ਸ਼ੁਰੂ ਹੋਇਆ। ਫਿਰ ਮੈਂ ਇੱਥੇ ਮਾਸਟਰਸ ਵੀ ਕੀਤੀ, ਫਿਰ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਨਹੀਂ ਜਾਣ ਦਿੱਤਾ ਅਤੇ ਮੈਂ ਐਸੇ ਕਾਲਜ ਐਜ਼ ਏ ਟੀਚਰ ਵੀ, ਫਿਰ ਮੈਂ 88 ਵਿੱਚ,
1: ਮਤਲਬ ਜਿੱਥੋਂ ਤੁਸੀਂ ਸਿੱਖਿਆ
0: ਉੱਥੇ ਹੀ, ਉਹ ਆਪਣੇ ਗੁਰੂ ਮੇਰੇ ਡਾਕਟਰ ਸੰਤੋਸ਼ ਵਿਆਸ ਨੇ, ਮੈਂ ਉਹਨਾਂ ਕੋਲ ਹੀ, ਫਿਰ ਉਹਨਾਂ ਦੇ ਨਾਲ ਹੀ ਬਹੁਤ ਸਾਲ ਅੱਜ ਤੱਕ ਮੈਂ ਉੱਥੇ ਹਾਂ। ਫਿਰ 92 'ਚ ਮੈਂ ਫਿਰ PhD ਕਰਨ ਦੀ ਕੋਸ਼ਿਸ਼ ਕੀਤੀ, ਕੋਸ਼ਿਸ਼ ਮਤਲਬ ਬੱਚਾ ਬਹੁਤ ਛੋਟਾ ਸੀ, ਫਿਰ ਉਸ ਕੁਛ ਕਰੋ ਜਿਵੇਂ ਕਰਕੇ ਮੈਂ ਨਹੀਂ ਕਰ ਪਾਈ। ਫਿਰ ਉਸ ਤੋਂ ਬਾਅਦ ਮੈਂ 2004 'ਚ ਫਿਰ ਆਪਣੇ PhD ਸ਼ੁਰੂ ਕੀਤੀ, ਔਰ ਫਿਰ ਮੇਰੀ 3-4 ਸਾਲ 'ਚ ਮੈਂ PhD ਵੀ ਕਰ ਲਈ। ਮਤਲਬ ਸਿੱਖਣ ਦਾ ਵੀ ਔਰ ਸਿਖਾਉਣ ਦਾ ਵੀ ਚੱਲਦਾ ਰਿਹਾ। ਔਰ ਜਦੋਂ HME ਤੋਂ AP 'ਚ ਮੈਂ ਆਈ, ਮੈਂ ਤੁਹਾਨੂੰ ਦੱਸਦੀ ਹਾਂ ਪੇਰੈਂਟਸ ਦਾ ਜੋ ਰੋਲ ਸੀਗਾ, ਅਤੇ ਉਹਨਾਂ ਨੇ ਮੇਰੇ ਫਾਦਰ ਨਹੀਂ ਸੀ ਮੰਨਦੇ, ਅਤੇ ਮੈਂ ਨਾ 1-2 ਮਹੀਨੇ ਮੇਰੇ ਮਦਰ ਨਾਲ ਗੱਲ ਕੀਤੀ ਕਿ ਇਸ ਤਰ੍ਹਾਂ ਸਾ ਮੈਨੂੰ ਚਾਂਸ ਦੇ ਰਿਹਾ ਅਤੇ ਮੈਂ ਚਲੇ ਜਾਵਾਂ। ਮਦਰ ਕਹਿੰਦੇ ਤੁਸੀਂ ਜਾਓ, ਸ਼ੌਕ ਪੂਰਾ ਕਰੋ ਆਪਣਾ ਡਾਂਸ। ਮਦਰ ਨੇ ਮੈਨੂੰ ਉੱਧਰ ਭੇਜ ਦਿੱਤਾ APJ ਕਾਲਜ, ਔਰ 2 ਮਹੀਨੇ ਮੇਰੇ ਨਾ ਫਾਦਰ ਨੂੰ ਪਤਾ ਨਹੀਂ ਲੱਗਿਆ ਵੀ ਇਹ ਕਿਹੜੇ ਕਾਲਜ 'ਚ ਹੈ। ਮਤਲਬ ਅੰਦਰੋਂ ਤਾਂ ਡਰ ਸੀ, ਬਟ ਮੇਰੇ ਮਦਰ ਨੇ ਕਿਹਾ ਮੈਂ ਸੰਭਾਲ ਲਵਾਂਗੀ। ਤਾਂ ਉਹ ਮੈਂ ਫਿਰ ਉਹਨਾਂ ਨੂੰ, ਫਿਰ ਜਦੋਂ ਉਹਨਾਂ ਨੂੰ ਪਤਾ ਲੱਗਾ, ਫਿਰ ਉਹਨਾਂ ਨੇ ਕੁਛ ਨਹੀਂ ਕਿਹਾ, ਪਰ ਉਹ ਕਹਿੰਦੇ ਦੋਨੋਂ ਸਿਸਟਰਸ ਪਹਿਲੇ ਤਾਂ ਐਚ ਵੀ ਜਾਂਦੀਆਂ ਸੀ, ਇਹ ਅੱਜ ਕੱਲ੍ਹ ਅਲੱਗ ਕਿਉਂ ਜਾਂਦੀ ਹੈ, ਉਹਨਾਂ ਨੇ ਨੋਟਿਸ ਕੀਤਾ। ਫਿਰ ਉਹਨਾਂ ਨੇ ਪੁੱਛਿਆ ਅਤੇ ਮੇਰਾ ਸਫ਼ਰ ਕਿ ਉਹ ਝੂਠ ਤੋਂ ਸਫ਼ਰ ਸ਼ੁਰੂ ਹੋਇਆ, ਜਿਸ ਤਰ੍ਹਾਂ ਕਹਿ ਸਕਦੇ ਹੋ, ਅਤੇ ਉਹ ਮੇਰੇ ਲਈ ਸ਼ਾਇਦ ਪੋਜ਼ਿਟਿਵ ਹੋਇਆ
1: ਜੀ। ਕਈ ਵਾਰੀ ਦੇਖੋ ਸਾਡੇ ਸਾਰਿਆਂ ਦੀ ਜ਼ਿੰਦਗੀ 'ਚ ਹੁੰਦਾ ਹੈ ਕਿ ਮਾਵਾਂ ਕਿਸ ਤਰ੍ਹਾਂ ਸਾਡੀ ਮਦਦ ਕਰਦੀਆਂ।
0: ਮੈਂ ਉਹੀ ਮਤਲਬ ਉਹੀ ਕਹਿ ਰਹੀ ਹਾਂ ਕਿ ਉਹ ਇੱਕ ਗੁਰੂ ਸੀ ਜਿਨ੍ਹਾਂ ਨੇ ਮੈਨੂੰ ਇੱਧਰ ਭੇਜ ਦਿੱਤਾ। ਮੇਰਾ ਕੋਈ ਕਾਲਜ ਦਾ ਵੀ ਬੈਨੀਫਿਟ ਪਹਿਲੇ ਹੁੰਦਾ, ਪਰ ਉਹਨਾਂ ਨੇ ਇੱਕ ਬੱਚੇ ਦੀ ਇੱਛਾ ਨੂੰ ਦੇਖਦੇ ਹੋਏ ਤਾਂ ਉਹਨੂੰ ਰਾਹ ਪਾਇਆ, ਅਤੇ ਮੈਂ ਉਹਨਾਂ ਨੂੰ ਬਹੁਤ, ਉਹ ਮੇਰੇ ਪਹਿਲੇ ਗੁਰੂ ਹੋ ਗਏ
1: ਯਾਦ ਕਰ,
0: ਫਿਰ ਮੇਰੇ ਆਪਣੇ ਸਿਖਾਉਣ ਵਾਲੇ ਗੁਰੂ ਹੋਏ। ਤਾਂ ਮੈਂ ਇੰਡੀਅਨ ਕਲਾਸੀਕਲ ਡਾਂਸ, ਕੱਥਕ, 8-9 ਫੋਰਮਸ ਨੇ ਇੰਡੀਆ ਦੀਆਂ, ਅਤੇ ਮੈਂ ਕੱਥਕ ਦੇ ਵਿੱਚ ਸਪੈਸ਼ਲਾਈਜੇਸ਼ਨ ਕੀਤੀ ਹੈ।
1: ਤੁਸੀਂ ਜਿਨ੍ਹਾਂ ਕਾਲਜਸ ਦੇ ਨਾਮ ਲਏ ਆ, ਸਾਡੇ ਸੁਣਨ ਵਾਲੇ ਨੂੰ ਵੀ ਦੱਸ ਦਈਏ ਕਿ ਇਹ ਕਾਲਜਸ ਜਲੰਧਰ ਵਿੱਚ ਨੇ। ਜਲੰਧਰ ਸਿੱਖਿਆ ਦਾ ਵੀ ਇੱਕ ਮੰਦਿਰ ਮੰਨਿਆ ਜਾਂਦਾ ਹੈ ਅਤੇ ਬੜੇ ਯੁੱਗਾਂ ਤੋਂ ਮੰਨਿਆ ਜਾਂਦਾ ਹੈ। ਕੀ ਤੁਹਾਡੇ ਬੈਕਗਰਾਊਂਡ ਵੀ ਜਲੰਧਰ ਤੋਂ ਹੀ ਹੈ?
0: ਹਾਂ, ਮੇਰੇ ਪੇਰੈਂਟਸ ਵੀ ਜਲੰਧਰ ਹੀ ਸੀਗੇ, ਔਰ ਸਾਰਾ ਫੈਮਿਲੀ, ਹੁਣ ਮੇਰੇ ਇਨਲੋਜ਼ ਵੀ ਜਲੰਧਰ ਹੀ ਨੇ। ਤਾਂ ਮੇਰਾ ਸਫ਼ਰ ਬਹੁਤ ਅੱਛਾ, ਔਰ ਅੱਜ ਤੱਕ ਦੇਖੋ, ਰਿਟਾਇਰਮੈਂਟ ਤੋਂ ਬਾਅਦ ਫਿਰ ਕਾਲਜ ਨੇ ਮੈਨੂੰ ਔਫਰ ਕੀਤਾ, ਔਰ ਮੈਂ ਫਿਰ ਹਾਲੇ ਤੱਕ ਕਾਲਜ ਹੀ ਹਾਂ। ਔਰ ਬਹੁਤ ਸਾਰੇ ਸਟੂਡੈਂਟਸ ਅਸੀਂ ਨਿਕਾਲੇ ਜੋ ਸਾਡੇ ਕੋਲੋਂ ਸਿੱਖ ਕੇ ਗਏ ਹੈ, ਔਰ ਫੋਰਨ ਵਿੱਚ ਵੀ ਜਾ ਕੇ ਉਹ ਆਪਣਾ ਬਹੁਤ ਅੱਛਾ ਸਕੂਲਸ, ਕਾਲਜ ਜੋ ਅੱਜ ਵੀ ਕਨੈਕਟਡ ਨੇ ਸਾਡੇ ਨਾਲ, ਔਰ ਅੱਜ ਵੀ ਬੱਚੇ ਸਾਨੂੰ ਯਾਦ ਕਰਦੇ। ਔਰ ਮੈਂ ਆਪਣੇ ਗੁਰੂ ਮੇਰੇ ਹਾਲੇ ਉਹ 75 ਈਅਰਸ ਦੇ ਨੇ, ਉਹ ਵੀ APJ ਕਾਲਜ ਹੀ ਨੇ
1: ਜੀ। ਕੁਛ ਕਲਚਰਸ ਦੇ ਵਿੱਚ ਇਹ ਹਮੇਸ਼ਾ ਤੋਂ ਉਹਨਾਂ ਦੇ ਕਲਚਰ ਦੇ ਵਿੱਚ, ਸੱਭਿਆਚਾਰ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਜੋ ਕਲਾਸੀਕਲ ਡਾਂਸ ਹੈ, ਕਲਾਸੀਕਲ ਸਿੰਗਿੰਗ ਹੈ, ਹਰ ਬੱਚੇ ਨੂੰ ਸਿਖਾਈ ਜਾਂਦੀ ਹੈ ਬਚਪਨ ਤੋਂ ਹੀ। ਪੰਜਾਬ ਦੇ ਵਿੱਚ ਕਲਾਸੀਕਲ ਡਾਂਸ ਨੂੰ ਲੈ ਕੇ ਖਾਸ ਤੌਰ 'ਤੇ ਇੰਨਾ ਰੁਝਾਨ ਨਹੀਂ ਸੀ ਉਸ ਵੇਲੇ। ਤੁਹਾਨੂੰ ਤੁਸੀਂ ਦੱਸਿਆ ਕਿ ਫੈਮਿਲੀ ਪੱਧਰ 'ਤੇ ਤਾਂ ਮੁਸ਼ਕਿਲਾਂ ਪੇਸ਼ ਆਈਆਂ, ਹੋਰ ਤੁਹਾਨੂੰ ਇਸ ਤੋਂ ਇਲਾਵਾ ਕਿਹੜੀ ਕਿਹੜੀ ਲੱਗੀ ਕੀ ਪ੍ਰੋਬਲਮ ਹੈ?
0: ਹਾਂ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਜੋ ਮੇਰੇ ਫੀਲ ਹੈ, ਮੈਂ ਉਹ ਤੁਹਾਨੂੰ ਆਪਣੇ ਅੰਦਰ ਦੀ ਗੱਲ ਦੱਸਦੀ ਹਾਂ ਕਿ ਜਦੋਂ ਮਤਲਬ ਲੋਕ ਮੰਨਦੇ ਤਾਂ ਨਹੀਂ ਸੀ, ਅੱਛਾ ਹੁਣ ਸਾਡਾ ਘਰ ਸੀ ਜਿੱਥੇ ਇੰਟੀਰੀਅਰ ਵੱਲ ਸੀ ਔਰ ਸਾਈਡ 'ਤੇ ਲੋਕ ਸੀ, ਅਸੀਂ ਰਾਤ ਨੂੰ ਪ੍ਰੋਗਰਾਮ ਕਾਲਜ ਕਰਨਾ, ਫੰਕਸ਼ਨ ਕਰਨੇ, ਫਿਰ ਅਸੀਂ ਤਿਆਰ ਹੋ ਕੇ ਅਲਤੇ ਵਲਤੇ ਲੱਗੇ, ਉਹਨੇ ਜੁਲਰੀ ਪਾਈ, ਉਹਨੇ ਅੱਧਾ ਕੁਛ ਉਤਾਰਨਾ ਔਰ ਇੱਦਾਂ ਜਾਣਾ, ਔਰ ਛੁਪਾ ਕੇ ਜਾਂਦੇ ਸੀ ਵੀ ਪੜੋਸੀ ਸਾਨੂੰ ਦੇਖ ਨਾ ਲੈਣ। ਪਰ ਮੇਰੇ ਫਾਦਰ ਵੀ ਥੋੜ੍ਹੇ ਐਡਵਾਂਸ ਸੀਗੇ, ਵੀ ਬਿਜ਼ਨਸ ਸੀਗਾ ਉਹਨਾਂ ਦਾ, ਮੇਰੇ ਮਦਰ ਵੀ ਐਜੂਕੇਟਡ ਸੀਗੇ, ਅਤੇ ਉਹਨਾਂ ਨੇ ਵੀ ਕੋਈ, ਉਹਨਾਂ ਦੀ ਸਪੋਰਟ ਕਰਕੇ ਇਹਨਾਂ ਚੀਜ਼ਾਂ ਦਾ ਫਰਕ ਨਹੀਂ ਸੀ ਪੈਂਦਾ। ਪਰ ਫਿਰ ਵੀ ਉਸ ਵੇਲੇ ਵੀ ਅਸੀਂ ਆਲਾ ਦੁਆਲੇ ਨੂੰ ਧਿਆਨ ਰੱਖਦੇ ਸੀ ਵੀ ਜ਼ਿਆਦਾ ਨਹੀਂ ਇਹਨਾਂ ਨੂੰ ਕਹਿਣਾ। ਲੋਕਾਂ ਨੂੰ ਬਹੁਤ ਦੇਰ ਬਾਅਦ ਪਤਾ ਲੱਗਾ ਰੈਲੇਟਿਵਸ ਨੂੰ ਕਿ ਇਹ ਡਾਂਸ ਵਿੱਚ ਹੈ, ਕੁਛ ਕੁਛ ਤਾਂ ਅੱਛਾ ਮੰਨਦੇ ਸੀ, ਪਰ ਨਹੀਂ, ਐਜੂਕੇਟਡ ਫੈਮਿਲੀ ਸੀ, ਸਾਨੂੰ ਜ਼ਿਆਦਾ ਉਹ ਨਹੀਂ, ਮਤਲਬ ਉਸ ਚੀਜ਼ ਦਾ ਨਹੀਂ ਰਿਹਾ। ਪਰ ਹਾਂ, ਆਸ ਪੜੋਸ ਦੀ ਇੱਕ ਫੀਲ ਮੈਨੂੰ ਹੁੰਦੀ ਸੀ ਜਦੋਂ ਪ੍ਰੋਗਰਾਮ ਤੋਂ ਅਸੀਂ ਜਾਣਾ, ਸ਼ੋਲ ਛੁਲ ਓੜ ਕੇ ਆਪਣਾ ਛੁਪਾ ਕੇ ਜਾਣਾ ਵੀ ਇੱਦਾਂ ਦੇਖਣ ਵੀ ਕਹਾਂ ਸੇ ਆਈ ਹੈ।
1: ਕਲਾਸੀਕਲ ਡਾਂਸ ਨੂੰ ਵੈਸੇ ਵੀ ਬੜੇ ਹੀ ਸਨਮਾਨ ਨਜ਼ਰ ਨਾਲ ਦੇਖਿਆ ਜਾਂਦਾ।
0: ਇੱਕ ਕਲਾਸੀਕਲ ਡਾਂਸ ਪੂਜਾ, ਅੱਜ ਵੀ ਸਾਡੀ ਕਲਾਸ ਗਣੇਸ਼ ਜੀ ਹੈ, ਨਟਰਾਜਾ ਹੈ, ਮੂਰਤੀਆਂ, ਅਸੀਂ ਰੋਜ਼ ਸਵੇਰੇ ਜਾ ਕੇ ਪ੍ਰਣਾਮ ਕਰਦੇ ਹਾਂ, ਬਿਨਾਂ ਸ਼ੂਜ਼ ਤੋਂ ਕਲਾਸ 'ਚ ਜਾਈਦਾ
1: ਜੀ,
0: ਅਤੇ ਇੱਦਾਂ ਹੀ ਸਾਡੀ ਟ੍ਰੈਡੀਸ਼ਨ ਚੱਲ ਰਹੀ ਹੈ। ਅਤੇ ਹੈ ਇੱਕ ਪੂਜਾ ਜਦੋਂ ਕੁਛ ਵੀ ਅਸੀਂ ਸ਼ੁਰੂ ਕਰਦੇ, ਸਵੇਰੇ ਗੁਰੂ ਬ੍ਰਹਮਾ, ਗੁਰੂ ਵਿਸ਼ਨੂੰ, ਗੁਰੂ ਦੇਵ ਮਹੇਸ਼ਵਰਾ, ਗੁਰੂ ਸਾਕਸ਼ਾਤ ਪਰਮ ਬ੍ਰਹਮ ਤਸਮੇ ਸ਼੍ਰੀ ਗੁਰਵੇ ਨਮਃ, ਇਹ ਸ਼ਲੋਕ ਹਰ ਵੇਲੇ ਗੁਰੂ ਨੂੰ ਦੇਖ ਕੇ ਬੋਲਦੇ ਹਾਂ। ਫਿਰ ਕੋਈ ਕੰਮ ਸ਼ੁਰੂ ਕਰਨਾ, ਸਰਵ ਮੰਗਲ ਮਾਂਗਲੇ ਸ਼ਿਵੇ ਸਰਵਾਦ ਸਾਧਕੇ ਸ਼ਰਨਯ ਤ੍ਰੰਬਕੇ ਗੌਰੀ ਨਾਰਾਇਣੀ ਨਮਸਤੁਤੇ, ਤੇ ਇਹ ਇਸ ਤਰ੍ਹਾਂ ਸ਼ਲੋਕਾਸ ਦੇ ਨਾਲ ਹੀ ਸਾਡੀ ਪੂਜਾ ਹੈ। ਸਾਡੀ ਇੰਡੀਅਨ ਮਾਇਥੋਲੋਜੀ ਪੂਰੀ ਪਿਰੋਈ ਹੋਈ ਹੈ ਕਲਾਸੀਕਲ ਡਾਂਸਿਸ 'ਚ। ਲੋਕਾਂ ਨੂੰ ਨਹੀਂ ਪਤਾ, ਜੋ ਸਿੱਖਦੇ ਹੈ, ਜਿਹੜੇ ਅੱਛੀ ਤਰ੍ਹਾਂ ਨਾਲ ਸਿੱਖਦੇ ਹੈ, ਇਸ ਦੇ ਅੰਦਰ ਜਾਓ ਤਾਂ ਤੁਹਾਨੂੰ ਕਿੰਨਾ ਗਿਆਨ ਹੈ। ਔਰ ਸਾਡੇ ਜਿੰਨੇ ਦੇਵੀ ਦੇਵਤਾ ਹੈ ਜਾਂ ਜਿੰਨੇ ਸਾਡੇ ਰਿਲੀਜਨ ਹੈ, ਜਿੰਨੇ ਸਾਡੇ

0: ਉਹਨਾਂ ਦਾ ਜੋ ਉਸਾਰਾ ਸਾਰ ਅਸੀਂ ਇਹਨਾਂ ਦੇ ਵਿੱਚ ਪੂਰਾ ਕਰਦੇ ਹਾਂ।
1: ਬਤੌਰ ਤੁਸੀਂ ਐਸੋਸੀਏਟ ਪ੍ਰੋਫੈਸਰ ਕਿੰਨੇ ਹੀ ਸਾਲ ਕੰਮ ਕੀਤਾ ਹੈ ਅਤੇ ਕਲਾਸੀਕਲ ਡਾਂਸ ਨਾਲ ਜੁੜੇ ਹੋਏ ਹੋ, ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜੋ ਕਲਾਸੀਕਲ ਡਾਂਸ ਹੈ ਤੁਹਾਡੀ ਪਰਸਨੈਲਿਟੀ 'ਚ ਕਿਹੜੇ ਕਿਹੜੇ ਚੇਂਜਸ ਲੈ ਕੇ ਆਉਂਦਾ ਹੈ, ਅਤੇ ਤੁਸੀਂ ਆਪਣੇ ਜੋ ਮਨ ਦੇ ਗੁਬਾਰ ਨੇ, ਭਾਵ ਨੇ ਕਿਸ ਤਰ੍ਹਾਂ ਵਿਅਕਤ ਕਰ ਪਾਉਂਦੇ?
0: ਬਿਲਕੁਲ ਰਾਈਟ, ਬਹੁਤ ਅੱਛਾ ਕੁਸ਼ਚਨ ਤੁਸੀਂ ਕੀਤਾ। ਅਤੇ ਭਾਵ ਤਾਂ ਇਹ ਤਾਂ ਐਕਸਪ੍ਰੈਸ਼ਨ ਦਾ ਡਾਂਸ ਹੈ। ਕੋਈ ਵੀ ਕਲਾਕਾਰ ਉਦੋਂ ਤੱਕ ਨਹੀਂ ਆਡੀਅੰਸ ਨੂੰ ਆਪਣੇ ਅਭਿਨੇ ਨਾਲ ਜਾਂ ਆਪਣੀ ਕਲਾ ਨਾਲ ਨਹੀਂ ਪ੍ਰਭਾਵਿਤ ਕਰ ਸਕਦਾ ਜਦ ਤੱਕ ਉਹ ਕਲੀਅਰ ਐਕਸਪ੍ਰੈਸ਼ਨ ਨਹੀਂ ਲਿਆਉਂਦਾ। ਅਤੇ ਜੇ ਤੁਹਾਡੇ ਅੰਦਰ ਉਹ ਫੀਲ ਹੈਗਾ ਫੇਸ 'ਤੇ ਆਉਂਦਾ ਤਾਂ ਆਡੀਅੰਸ ਸਮਝ ਆਉਂਦੀ ਪੂਰੀ। ਦੇਖੋ ਅਸੀਂ ਡਾਂਸ ਕਲਾਸੀਕਲ ਡਾਂਸ ਦੇ ਵਿੱਚ ਵੀ ਸਾਡਾ ਇੱਕ ਟੈਕਨੀਕਲ ਚੀਜ਼ਾਂ ਹੁੰਦੀਆਂ, ਗਤ ਭਾਵ, ਗਤ ਨਿਕਾਸ। ਤਾਂ ਗਤ ਭਾਵ, ਗਤ ਨਿਕਾਸ ਜਿਹੜੇ ਸਾਡੇ ਗੋਡ ਗੋਡੈਸਿਸ ਨੇ, ਅਸੀਂ ਉਹਨਾਂ ਨੂੰ ਲੈ ਕੇ ਉਹਨਾਂ ਨਾਲ ਪਿਰਾਉਂਦੇ ਹਾਂ, ਉਹਨਾਂ ਨਾਲ ਕੰਪੋਜੀਸ਼ਨ ਬਣਦੀਆਂ। ਹੁਣ ਦੇਖੋ ਕ੍ਰਿਸ਼ਨ ਦਾ ਰੋਲ ਕਰ ਰਿਹਾ, ਕੋਈ ਰਾਧਾ ਦਾ ਰੋਲ ਕਰ ਰਿਹਾ, ਜਦ ਤੱਕ ਆਡੀਅੰਸ ਨੂੰ ਪਤਾ ਹੀ ਨਹੀਂ ਲੱਗੇਗਾ ਕਿ ਇਹ ਕ੍ਰਿਸ਼ਨ ਹੈ, ਰਾਧਾ ਹੈ, ਤਾਂ ਉਹ ਕਿਹਦੇ ਨਾਲ ਐਕਸਪ੍ਰੈਸ਼ਨ ਨਾਲ ਦਿਖਾਉਂਦੇ ਆ, ਤਾਂ ਕਿੰਨਾ ਧਰਮ ਨਾਲ ਜੁੜਦੇ ਆ।
1: ਜੀ ਜੀ।
0: ਅਤੇ ਮੈਨੂੰ ਲੱਗਦਾ ਕਿ ਅਸੀਂ ਜੋ ਕਲਾਸੀਕਲ ਡਾਂਸ ਸਿੱਖਦੇ ਆ ਜੋ ਲੋਕ, ਉਹ ਥੋੜ੍ਹਾ ਜਿਹਾ ਧਰਮ ਦੇ ਨੇੜੇ ਆਉਂਦੇ ਆ, ਆਪਣੀ ਪੂਜਾ ਪਾਠ ਇੱਕ ਸਿਸਟਮ 'ਚ ਆ ਜਾਂਦੇ ਆ, ਸਾਡਾ ਇੱਕ ਸਿਸਟਮ, ਔਰ ਇਹੀ ਅਸੀਂ ਲਾਈਫ 'ਚ ਧਾਰਨ ਹੋ ਜਾਂਦਾ ਕਿ ਜਿਸ ਤਰ੍ਹਾਂ ਅਸੀਂ ਸਵੇਰੇ ਉੱਠਦੇ ਹਾਂ, ਪੂਜਾ ਕਰਨੀ, ਕਲਾਸ ਜਾਣਾ, ਸ਼ੁਰੂ ਤੋਂ ਪੂਜਾ ਤੋਂ ਹੀ ਕਰਦੇ ਹਾਂ ਅਸੀਂ, ਹੱਥ ਜੋੜਦੇ ਹਾਂ, ਤਾਂ ਇੱਕ ਬਹੁਤ ਤੁਹਾਨੂੰ ਅੱਛਾ ਇਨਸਾਨ ਬਣਾਉਣ 'ਚ, ਇੱਕ ਫਿਜ਼ੀਕਲੀ, ਸਭ ਤੋਂ ਪਹਿਲੇ ਡਾਂਸ ਜਿਹੜਾ ਹੈਗਾ ਉਹ ਫਿਜ਼ੀਕਲ ਤੁਹਾਨੂੰ ਕਿੰਨਾ ਫਿੱਟ ਰੱਖਦਾ।
1: ਬਿਲਕੁਲ।
0: ਜਿਹਦੇ ਪਿੱਛੇ ਅੱਜ ਕੱਲ੍ਹ ਲੋਕ ਕਰੋੜਾਂ ਰੁਪਏ ਖਰਚਦੇ ਆ, ਜਾਂ ਸਾਡੇ ਬੱਚੇ ਵੀ ਕਰ ਰਹੇ ਅੱਜ ਕੱਲ੍ਹ, ਅਤੇ ਤੁਸੀਂ ਡਾਂਸ ਜਿਹੜਾ ਹੈ ਨਾ, ਇੱਕ ਜ਼ਰੂਰ ਬੱਚਿਆਂ ਨੂੰ ਜਿਹੜੀ ਸਾਡੀ ਸ਼ਾਸਤਰੀ ਚੀਜ਼ਾਂ ਨੇ, ਮਿਊਜ਼ਿਕ ਹੋਇਆ, ਡਾਂਸ ਹੋਇਆ, ਪੇਂਟਿੰਗ ਹੈ, ਕੋਈ ਹੋਰ ਆਰਟ ਨੇ, ਅੱਜ ਕੱਲ੍ਹ ਕਿੰਨੇ ਸੁੰਦਰ ਆਰਟ ਨੇ, ਨਿਮਰੋਲੋਜੀ ਆ ਗਈ ਹੈ, ਐਸਟ੍ਰੋਲੋਜੀ ਹੈ,
1: ਕਿਸੇ ਨਾ ਕਿਸੇ ਆਰਟ ਨਾਲ
0: ਜੋੜਨਾ ਚਾਹੀਦਾ, ਕਿਉਂਕਿ ਬੱਚੇ ਅੱਜ ਕੱਲ੍ਹ ਕ੍ਰੀਏਟਿਵ ਹੈ। ਉਹਨਾਂ ਨੂੰ ਪੇਰੈਂਟਸ ਨੂੰ ਉਹਨਾਂ ਦਾ ਪਹਿਚਾਣ ਕੇ ਤਾਂ ਉਹਨਾਂ ਨੂੰ ਰਾਹ 'ਤੇ ਠੀਕ ਲਗਾਉਣ, ਔਰ ਪੜ੍ਹਾਈ ਦੇ ਨਾਲ ਵੀ ਕੋਈ ਨਾ ਕੋਈ ਕਲਾ 'ਚ ਵੀ ਉਹਨਾਂ ਨੂੰ ਪਾਉਣ। ਅੱਛਾ ਇਨਸਾਨ ਬਣਾਉਣ 'ਚ ਕਲਾਵਾਂ ਬਹੁਤ ਮਦਦਗਾਰ ਨੇ।
1: ਜੀ, ਜਿਸ ਤਰ੍ਹਾਂ ਅੱਜ ਕੱਲ੍ਹ ਦੌੜ ਭੱਜ ਦਾ ਅਤੇ ਇਮਪੇਸ਼ੈਂਸ ਦਾ ਬਹੁਤ ਜ਼ਿਆਦਾ ਮਾਹੌਲ,
0: ਬਹੁਤ ਜ਼ਰੂਰੀ ਹੈ ਬੱਚੇ।
1: ਤੁਸੀਂ ਜਦੋਂ ਇੰਨਾ ਲੰਬਾ ਸਫ਼ਰ ਤੁਸੀਂ ਕਰੀਅਰ ਦੇ ਵਿੱਚ ਬਿਤਾਇਆ, ਡਾਂਸ ਨੂੰ ਸਮਰਪਿਤ ਹੋ ਕੇ ਬਿਤਾਇਆ, ਅਤੇ ਪਰਿਵਾਰ ਦੇ ਨਾਲ ਤਾਲਮੇਲ ਬਿਠਾਉਣ ਦੇ ਵਿੱਚ ਕਿਹੜੀਆਂ ਤੁਹਾਨੂੰ ਅਲੱਗ ਤੋਂ ਕੋਸ਼ਿਸ਼ਾਂ ਕਰਨੀਆਂ ਪਈਆਂ?
0: ਐਕਚੁਲੀ ਮੇਰੇ ਮਦਰ ਇਨ ਲਾਅ ਰਿਟਾਇਰਡ ਪ੍ਰਿੰਸੀਪਲ ਸੀਗੇ
1: ਜੀ,
0: ਸੀਨੀਅਰ ਸੈਕੰਡਰੀ ਸਕੂਲ 'ਚ ਸੀਗੇ, ਔਰ ਬਹੁਤ ਹੀ ਪੜ੍ਹਾਈ ਦਾ, ਉਹ ਤਾਂ ਕਹਿੰਦੇ ਸੀ ਜੋ ਕਰਨਾ ਕਰੋ, ਬੱਚਾ ਛੋਟਾ ਮੈਂ ਸੰਭਾਲਦੀ। 92 'ਚ PhD ਕਰਨੀ ਸੀ ਔਰ ਮੇਰਾ ਸਭ ਕੁਛ ਤਿਆਰ ਸੀ, ਮੈਨੇ ਕਿਹਾ MP ਖੈਰਾਗੜ੍ਹ ਯੂਨੀਵਰਸਿਟੀ 'ਤੇ, ਬੱਚਾ ਛੋਟਾ ਹੈ ਤਾਂ ਨਹੀਂ ਮੇਰੇ, ਮਤਲਬ ਜਾ, ਉਹ ਕਹਿਣਗੇ ਬੱਚਾ ਅਸੀਂ ਸੰਭਾਲਦੇ, ਤੁਸੀਂ ਪੜ੍ਹੋ
1: ਜੀ।
0: ਮਤਲਬ ਬਹੁਤ ਸਪੋਰਟਿਵ ਮੇਰੇ ਪੇਰੈਂਟਸ ਵੀ ਸੀ, ਇਸ ਕਰਕੇ ਸ਼ਾਇਦ ਐਜੂਕੇਟਿਡ ਫੈਮਿਲੀ ਸੀ, ਮੈਨੂੰ ਇੱਦਾਂ ਦੀ ਕੋਈ ਦਿੱਕਤ ਨਹੀਂ ਆਈ। ਕੁਛ ਵੀ ਪੜ੍ਹਾਈ ਲਈ ਮੇਰਾ ਕਾਲਜ ਜ਼ਿਆਦਾ ਸਮੇਂ ਲੱਗ ਰਿਹਾ, ਉਹਨਾਂ ਨੇ ਐਡਜਸਟ ਕੀਤਾ ਮੈਨੂੰ, ਇਹ ਇਸ ਲਈ ਮੈਂ ਲੱਕੀ ਰਹੀ ਆਪਣੇ
1: ਜੀ। ਬੜੇ ਘੱਟ ਸਪੋਰਟ ਨਸੀਬ ਹੁੰਦਾ
0: ਇਹ, ਸ਼ਾਇਦ ਤੁਸੀਂ, ਮੈਂ ਕਹਿੰਦੀ ਕੋਈ ਵੀ ਕਲਾ ਹੈ, ਕੋਈ ਵੀ ਕਿੱਤਾ, ਕੋਈ ਵੀ ਕੰਮ ਹੈ, ਜਿਹੜਾ ਉਹਦੇ 'ਚ ਖੁਦ ਪਹਿਲੇ ਆਪਣੇ ਕੰਮ ਨੂੰ ਅਗਰ ਪੂਜਾ ਸਮਝ ਕੇ ਕਰਦਾ ਨਾ, ਹਾਲਾਤ ਤੁਹਾਡੇ ਅਕੋਰਡਿੰਗਲੀ ਆਪਣੇ ਆਪ ਹੋ ਜਾਂਦੇ, ਇਹ ਮੇਰਾ ਐਕਸਪੀਰੀਅੰਸ ਹੈ।
1: ਜੀ ਜੀ। ਮਤਲਬ ਕਿ ਤੁਸੀਂ ਜੇ ਪੂਰੀ ਲਗਨ ਦੇ ਨਾਲ
0: ਕਿਸੇ ਚੀਜ਼ ਨੂੰ ਕਰਦੇ ਹੋ, ਤੁਹਾਨੂੰ ਆਲਾ ਦੁਆਲਾ ਆਪਣੇ ਆਪ ਅਕੋਰਡਿੰਗਲੀ ਤੁਹਾਡੇ ਨਾਲ ਹੋ ਜਾਂਦਾ।
1: ਜੀ ਜੀ।
0: ਸਪੋਰਟ ਕਰਦਾ ਡਾਂਸ 'ਚੋਂ ਇੱਕ ਫਿਟਨੈਸ ਦਾ ਇੱਕ ਬਹੁਤ ਵੱਡਾ ਹੈ ਨਾ, ਅਤੇ ਤੁਸੀਂ ਇੱਕ, ਅਸੀਂ ਕਲਾਸੀਕਲ 'ਚ ਸਾਡਾ ਫੁੱਟਵਰਕ ਕਹਿੰਦੇ ਸਟਰੋਂਗ ਹੋਣਾ ਚਾਹੀਦਾ, ਫੁੱਟਵਰਕ ਤੋਂ ਸ਼ੁਰੂ ਕਰਦੇ ਹਾਂ, ਪੈਰਾਂ ਦੇ ਕੰਮ ਤੋਂ, ਤਾਂ ਪੈਰ, ਇੱਕ ਵੀ ਪੈਰ ਅਸੀਂ ਜ਼ਮੀਨ 'ਤੇ ਮਾਰਦੇ ਹਾਂ, ਸਾਡੇ ਉੱਪਰ ਸਰੀਰ ਦੇ ਬਾਲ ਤੱਕ, ਹੈੱਡ ਤੱਕ, ਬ੍ਰੇਨ ਤੱਕ, ਸਾਰੀ ਚੀਜ਼ ਹਰਕਤ 'ਚ ਆ ਜਾਂਦੀ ਹੈ। ਕਦੀ ਵੈਸੇ ਵੀ ਤੁਸੀਂ ਜ਼ੋਰ ਦੀ ਪੈਰ ਜ਼ਮੀਨ 'ਤੇ ਮਾਰ ਕੇ ਦੇਖੋ, ਤੁਹਾਡਾ ਸਾਰਾ ਕੁਛ ਹਿੱਲ ਜਾਂਦਾ ਅੰਦਰ, ਐਕਸਰਸਾਈਜ਼ ਹੁੰਦੀ ਹੈ। ਤੁਸੀਂ ਕੋਈ ਵੀ ਮੂਵਮੈਂਟ ਕਰਦੇ ਹੋ, ਆਈ, ਪੂਰੀ ਬਾਡੀ ਤੁਹਾਡੀ ਕੰਮ ਕਰਦੀ ਹੈ ਜਦੋਂ ਅਸੀਂ ਡਾਂਸ ਕਰਦੇ ਹਾਂ। ਆਈਜ਼ ਹੈ, ਏਅਰਸ ਹੈ, ਨੈਕ ਹੈ, ਗਰਦਨ ਹੈ, ਫਿਰ ਤੁਹਾਡਾ ਪਿੱਠ ਹੈ, ਤੁਹਾਡਾ ਬਾਜੂ ਨੇ, ਹੱਥ ਹੈ, ਪੈਰ ਹੈ, ਸਾਰਾ ਕੁਛ ਹਰਕਤ 'ਚ ਆ ਜਾਂਦਾ। ਅਤੇ ਡਾਂਸ ਬਹੁਤ ਅੱਛੀ ਐਕਸਰਸਾਈਜ਼ ਹੈ ਹੈਲਦੀ ਰਹਿਣ ਲਈ, ਫਿਜ਼ੀਕਲੀ ਫਿੱਟ ਤੁਹਾਨੂੰ ਰੱਖਦਾ।
1: ਜੀ, ਅਸੀਂ ਉਹ ਫਿਟਨੈਸ ਤੁਹਾਡੇ ਵਿੱਚ ਦੇਖ ਹੀ ਪਾ ਰਹੇ ਹਾਂ ਜੋ ਡਾਂਸ ਦੇ ਲਈ ਇੱਕ ਚੁਸਤੀ ਚਾਹੀਦੀ ਹੁੰਦੀ ਹੈ, ਉਹ ਸਾਡੇ ਚਿਹਰੇ 'ਤੇ ਨਜ਼ਰ ਆ ਰਹੀ ਹੈ। ਅੱਜ ਕੱਲ੍ਹ ਜਦੋਂ ਖਾਸ ਤੌਰ 'ਤੇ ਯੰਗਸਟਰ ਕਲਾਸੀਕਲ ਡਾਂਸ ਦੇ ਨਾਲ ਜਾਂ ਡਾਂਸ ਅਤੇ ਗਾਇਨ ਦੇ ਨਿਯਮਾਂ ਦੇ ਨਾਲ ਨਾਲੋਂ ਟੁੱਟਦੇ ਜਾ ਰਹੇ ਨੇ, ਤੇ ਤੁਹਾਨੂੰ ਕੀ ਮਹਿਸੂਸ ਹੁੰਦਾ ਹੈ, ਕੀ ਕਰਨਾ ਚਾਹੀਦਾ ਹੈ?
0: ਅੱਜ ਕੱਲ੍ਹ ਥੋੜ੍ਹਾ ਟ੍ਰੈਂਡ ਤਾਂ ਬਦਲ ਹੀ ਗਿਆ, ਪਰ ਬੇਸ ਤੋਂ ਕਲਾਸੀਕਲ ਹੀ ਹੈ।
1: ਬਿਲਕੁਲ।
0: ਜੋ ਮਰਜ਼ੀ ਕੋਈ ਗਾ ਜਾਏ, ਕਰ ਜਾਏ, ਪਰ ਜੇ ਉਹਨੇ ਕਲਾਸੀਕਲ ਸਿੱਖਿਆ, ਉਹੀ ਅੱਗੇ ਜਾ ਸਕਦਾ, ਬੇਸ ਜਿਹਦਾ ਸਟਰੋਂਗ ਹੈ ਉਹੀ ਪਹੁੰਚੇਗਾ, ਨਹੀਂ ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਕੁਛ ਦੇਰ ਚੱਲਦੀਆਂ, ਫਿਰ ਲੋਕ ਉੱਥੇ ਹੀ ਰਹਿ ਜਾਂਦੇ।
1: ਜੀ, ਡਾਕਟਰ ਰੰਜਨਾ ਜੀ, ਕਿੰਨੇ ਸਾਲ ਹੋ ਗਏ ਤੁਹਾਨੂੰ ਰਿਟਾਇਰ ਹੋਇਆ?
0: ਨਾਲ ਮੈਂ ਪਿਛਲੇ ਮਾਰਚ ਵਿੱਚ ਰਿਟਾਇਰ ਹੋ ਗਈ ਸੀ
1: ਜੀ,
0: ਪਰ ਕਾਲਜ ਨੇ ਮੈਨੂੰ ਰਿਟਾਇਰ ਨਹੀਂ ਕੀਤਾ।
1: ਅਸੀਂ ਇਹੀ ਪੁੱਛਣ ਵਾਲੇ ਸੀ ਕਿ ਰਿਟਾਇਰਮੈਂਟ ਤੋਂ ਬਾਅਦ ਤੁਸੀਂ ਕਿਹੜੀਆਂ ਐਕਟੀਵਿਟੀਜ਼ ਨਾਲ ਜੁੜੇ ਹੋਏ ਹੋ?

0: ਐਕਟੀਵਿਟੀ ਤੋਂ ਪੂਰੀ ਜਿੰਨੀ ਸਾਡੀ ਇਨਵੋਲਵਮੈਂਟ ਜੋ ਹੋ ਸਕਦਾ ਅਸੀਂ ਐਕਟੀਵਿਟੀਜ਼ ਬਹੁਤ ਸਾਰਾ ਟੀਵੀ ਸ਼ੋਅਜ਼ ਅਸੀਂ ਕਰਦੇ ਸੀ, ਸਟੇਜ ਕਰਦੇ ਸੀ, ਸਟੇਜ ਕਰਵਾਉਣਾ ਬੱਚਿਆਂ ਨੂੰ, ਔਰ ਖੁਦ ਵੀ ਮੌਕਾ ਮਿਲਦਾ ਤਾਂ ਹਾਲੇ ਵੀ ਅਸੀਂ ਕੁਛ ਨਾ ਕੁਛ ਪਰਫੋਰਮੈਂਸ ਆਪਣੀ ਕਰਦੇ ਹੀ ਹਾਂ। ਬੱਚਿਆਂ ਨੂੰ ਖੜ੍ਹੇ ਹੋ ਕੇ ਸਿਖਾਉਣਾ ਹੁੰਦਾ, ਕਲਾਸ BA ਹੈ, MA ਹੈ, ਅਤੇ ਇਹ ਸੋਸ਼ਲ ਵਿਰਸਾ ਵਿਹਾਰ ਹੈ ਜਲੰਧਰ, ਉੱਥੇ ਵੀ ਸਾਡੇ ਪ੍ਰੋਗਰਾਮਸ ਹੁੰਦੇ ਰਹਿੰਦੇ ਹੈ, ਬੱਚਿਆਂ ਦੇ ਯੂਥ ਫੈਸਟੀਵਲਸ ਹੈ ਜਾਂ ਕੰਪੀਟੀਸ਼ਨਸ ਹੈ, ਉੱਦਾਂ ਵੀ ਅਵਾਰਡ, ਇਹ ਇਤਨੇ ਲੰਬੇ ਸਫ਼ਰ 'ਚ ਬਹੁਤ ਸਾਰੇ ਅਵਾਰਡਸ ਵੀ ਮਿਲੇ, ਬਾਹਰ ਜਾਣ ਦਾ ਮੌਕਾ ਵੀ ਮਿਲਿਆ ਨੈਸ਼ਨਲੀ ਇੰਟਰਨੈਸ਼ਨਲ।
1: ਕਿਹੜੇ ਕਿਹੜੇ ਅਵਾਰਡ ਤੁਹਾਨੂੰ ਮਿਲ ਚੁੱਕੇ?
0: ਹਾਂ, ਮੈਨੂੰ ਸਟੇਟ ਅਵਾਰਡ ਵੀ ਜਲੰਧਰ ਮਿਲ ਚੁੱਕਿਆ ਹੈ, ਹੋਰ ਐਸੇ ਛੋਟੇ ਛੋਟੇ ਤੋਂ ਕਈ ਮਿਲਦੇ ਰਹਤੇ ਇਤਨੇ ਸਾਲੋਂ ਮੈਂ
1: ਜੀ। ਅਵਾਰਡ ਬਿਲਕੁਲ ਯਕੀਨਨ ਤੌਰ 'ਤੇ ਤੁਹਾਡੀ ਜਿਹੜੀ ਹੌਸਲਾ ਅਫਜ਼ਾਈ ਹੋਰ ਕਰਦੇ ਨੇ।
0: ਬਿਲਕੁਲ ਬਿਲਕੁਲ, ਉਹ ਫਿਰ ਪੁਸ਼ ਮਿਲਦਾ ਇੱਕ ਤੁਹਾਨੂੰ, ਹੈ ਨਾ, ਕੋਈ ਵੀ ਸ਼ਾਬਾਸ਼ ਬੱਚੇ ਨੂੰ ਵੀ ਅਸੀਂ ਸ਼ਾਬਾਸ਼ੀ ਦਿੰਦੇ ਹਾਂ, ਸਟੂਡੈਂਟਸ ਨੂੰ ਵੀ, ਤਾਂ ਉਹ ਹੋਰ ਅੱਛਾ ਕੰਮ ਕਰਕੇ ਦਿਖਾਉਂਦੇ। ਜੋ ਲੋਕ ਬਹੁਤ ਕੁਛ ਕਹਿੰਦੇ ਕਲਾਸੀਕਲ ਪਿਛੜਿਆ ਤਾਂ ਨਹੀਂ ਹੈ, ਅੱਜ ਵੀ ਅਸੀਂ ਦੇਖੋ ਬਹੁਤ ਸੀਨੀਅਰ ਸਾਡੇ ਜਿਹੜੇ ਮੇਰੇ ਗੁਰੂ ਹੈ ਉਹਨਾਂ ਨੇ ਹੀ ਇੱਥੇ ਡਾਂਸ ਜਲੰਧਰ ਵਿੱਚ ਸ਼ੁਰੂ ਕੀਤਾ ਕੱਥਕ ਆ ਕੇ। ਪਹਿਲੇ ਇੱਕ ਦੋ ਗੁਰੂ ਸੀਗੇ ਪਰ ਉਹਨਾਂ ਕੋਲੋਂ ਇੰਨਾ ਸਾਨੂੰ ਮੌਕਾ ਵੀ ਨਹੀਂ ਮਿਲਿਆ, ਔਰ ਸਾਰੇ ਸਕੂਲਸ ਵਿੱਚ ਖੁਲਵਾਇਆ ਅਸੀਂ ਕਹਿ ਕਹਿ ਕੇ, ਪਲੱਸ 1 ਪਲੱਸ 2 ਵਿੱਚ ਹਰ ਸਕੂਲ ਦੇ ਵਿੱਚ ਕਲਾਸੀਕਲ ਡਾਂਸ ਹੈਗਾ
1: ਜੀ।
0: ਅਤੇ ਉਹ ਸਾਡੇ ਜਿੰਨੇ ਵੀ ਸਟੂਡੈਂਟ ਲੋਕ ਕਹਿੰਦੇ ਕਿ ਇਹ ਪ੍ਰੋਫੈਸ਼ਨਲੀ ਤੁਹਾਨੂੰ ਅੱਗੇ ਮੌਕਾ ਨਹੀਂ ਮਿਲਦਾ, ਜੋਬਸ ਨਹੀਂ ਹੈ, ਜੋਬ ਵੀ ਹੈ, ਸਾਰੇ ਸਕੂਲਸ ਨੇ, ਸਾਡੇ ਬਹੁਤ ਸਾਰੇ ਬੱਚੇ ਲੱਗੇ ਹੋਏ, ਦਿੱਲੀ ਤੱਕ ਵੀ ਸਕੂਲਸ ਨੇ, ਉਹਨਾਂ 'ਚ ਵੀ ਸਾਡੇ ਬੱਚੇ ਕੰਮ ਕਰ ਰਹੇ। ਫਿਰ ਇੱਥੋਂ ਸਿੱਖ ਕੇ ਜਿੱਦਾਂ ਗੁਰੂ ਸ਼ਿਸ਼ਿਆ ਪਰੰਪਰਾ ਦਾ ਵੀ ਥੋੜ੍ਹਾ ਟੱਚ ਸਾਡੇ ਹੈਗਾ ਸਿਖਾਉਣ 'ਚ, ਅਤੇ ਬੱਚੇ ਸਾਡੇ ਨਾਲ ਜੁੜੇ ਰਹਿੰਦੇ ਹੈ। ਮਾਸਟਰ ਕਲਾਸ ਅਸੀਂ 2000 ਵਿੱਚ ਸ਼ੁਰੂ ਕੀਤਾ, ਮਾਸਟਰ MA ਕਲਾਸ ਕਾਲਜ, ਅਤੇ ਫਿਰ ਉਹਦੇ 'ਚ ਵੀ ਕਾਫੀ ਬੱਚੇ ਆਉਂਦੇ ਸਾਡੇ ਕੋਲ
1: ਜੀ,
0: ਅੰਮ੍ਰਿਤਸਰ, ਲੁਧਿਆਣਾ, ਹੁਸ਼ਿਆਰਪੁਰ ਤੋਂ ਡੇਲੀ ਸਾਡੇ ਕੋਲ ਬੱਚੇ ਆਉਂਦੇ ਆ।
1: ਬਹੁਤ ਅੱਛੇ, ਤੁਸੀਂ ਅੱਜ ਵੀ ਰੈਗੂਲਰਲੀ ਜੋ ਰਿਆਜ਼ ਹੈ ਡਾਂਸ ਕਰਦੇ ਹੋ?
0: ਨਹੀਂ, ਉਹ ਜੋ ਰਿਆਜ਼ ਯੰਗ ਏਜ ਵਾਲਾ ਤਾਂ ਨਹੀਂ ਕਰਦੇ, ਆਪਣਾ ਰਿਆਜ਼ ਨਹੀਂ, ਬਸ ਕਲਾਸਿਸ ਵਿੱਚ ਜਿੰਨਾ ਹੁੰਦਾ ਤਾਂ ਕੋਸ਼ਿਸ਼ ਹੁੰਦੀ ਹੈ ਕਿ ਰਿਆਜ਼ ਨੂੰ ਆਪਣਾ ਕੰਟੀਨਿਊ ਰੱਖੀਏ
1: ਜੀ।
0: ਮਤਲਬ ਉਹਨਾਂ ਦੋ ਦੋ ਘੰਟੇ ਵਾਲਾ ਰਿਆਜ਼ ਤਾਂ ਹੁਣ ਨਹੀਂ ਕਰ ਰਹੇ ਕਿਉਂਕਿ ਟਾਈਮ ਵੀ ਨਹੀਂ ਹੁੰਦਾ, ਇਨਵੋਲਵਮੈਂਟਸ ਇੰਨੀਆਂ ਹੁੰਦੀਆਂ, ਬਾਕੀ ਰਿਆਜ਼ ਤੋਂ ਡੇਲੀ ਹੁੰਦਾ ਹੀ ਹੈ ਸਰ
1: ਜੀ। ਜਿਸ ਤਰ੍ਹਾਂ ਤੁਸੀਂ ਆਪਣੇ ਸ਼ੌਕ ਨੂੰ ਅੱਗੇ ਲੈ ਕੇ ਗਏ, ਆਪਣੀ ਫੈਮਿਲੀ ਨੂੰ ਦੱਸਿਆ, ਉਹਨਾਂ ਨੇ ਤੁਹਾਡਾ ਸਹਿਯੋਗ ਕੀਤਾ, ਇਸ ਤਰ੍ਹਾਂ ਦੇਖੋ ਬਹੁਤ ਸਾਰੀਆਂ ਮਹਿਲਾਵਾਂ ਜੋ ਸੁਣ ਰਹੀਆਂ ਨੇ ਉਹਨਾਂ ਦੇ ਅੰਦਰ ਵੀ ਕੋਈ ਨਾ ਕੋਈ ਇਹੋ ਜਿਹਾ ਸ਼ੌਕ ਹੋਏਗਾ, ਉਹਨਾਂ ਨੂੰ ਤੁਸੀਂ ਆਪਣੇ ਲਾਈਫ ਦੇ ਐਕਸਪੀਰੀਅੰਸ ਤੋਂ ਕੀ ਸੁਨੇਹਾ ਦੇਣਾ ਚਾਹੋਗੇ?
0: ਮੈਂ ਤਾਂ ਇਹੀ ਸੁਨੇਹਾ ਦੇਣਾ ਚਾਹੁੰਦੀ ਹਾਂ ਕਿ ਆਪਣੀ ਫੈਮਿਲੀ ਨੂੰ ਨਾਰਾਜ਼ ਕਰਕੇ ਤਾਂ ਕੁਛ ਨਹੀਂ ਹੁੰਦਾ, ਤੁਸੀਂ ਫੈਮਿਲੀ ਨੂੰ ਵੀ ਖੁਸ਼ ਰੱਖੋ ਅਤੇ ਉਹ ਤੁਹਾਡਾ ਆਰਟ ਤੁਹਾਡੇ ਸ਼ੌਕ ਜ਼ਰੂਰ ਪੂਰੇ ਕਰਨਗੇ। ਮੈਨੂੰ ਲਾਈਫ 'ਚ ਜੋ ਮੈਂ ਸਿੱਖਿਆ ਕਿ ਤੁਸੀਂ ਕੁਛ ਵੀ ਦਿਲ ਨਾਲ ਕਰਨਾ ਚਾਹੁੰਦੇ ਹੋ ਅਤੇ ਦਿਲ ਨਾਲ ਹੀ ਦੂਸਰਿਆਂ ਦਾ ਵੀ ਕਰੋ ਅਤੇ ਉਹ ਤੁਹਾਡਾ ਕਰਨਗੇ। ਇਹ ਮਿਲ ਜੁਲ ਕੇ ਲਾਈਫ ਚੱਲਦੀ ਹੈ ਸਹਿਯੋਗ ਨਾਲ, ਕਦੀ ਵੀ ਇਕੱਲੇ ਤੁਸੀਂ ਕਹੋ ਕਿ ਮੇਰਾ ਇਹ ਮੈਂ ਸਿੱਖਣਾ ਚਾਹੁੰਦੀ ਹਾਂ ਅਤੇ ਮੈਂ ਕਿਸੇ ਦੇ ਲਈ ਕੁਛ, ਫੈਮਿਲੀ ਲਈ ਵੀ ਕਰੋ ਤਾਂ ਫੈਮਿਲੀ ਤੁਹਾਡੇ ਲਈ ਕਰੇਗੀ, ਕਿਉਂ ਨਹੀਂ ਕਰੇਗੀ? ਇਨਸਾਨ ਆ, ਇਨਸਾਨ ਸਿਰਫ ਭਾਵ ਦਾ ਭੁੱਖ ਹੈ, ਭਗਵਾਨ ਵੀ ਤੁਹਾਡੇ ਭਾਵ ਦੇਖਦਾ, ਤੁਹਾਨੂੰ ਆ ਕੇ ਨਹੀਂ ਦੇਖਦਾ, ਤੁਸੀਂ 4 ਘੰਟੇ ਪਾਠ ਕੇ, ਉਹ ਤੁਹਾਡਾ ਤੁਸੀਂ ਭਾਵ ਇੱਕ 'ਚ ਇੱਕ ਲਫ਼ਜ਼ ਨਾਲ ਹੀ ਤੁਸੀਂ ਆਪਣੀ ਪ੍ਰੇਅਰ ਕਰ ਸਕਦੇ ਹੋ ਅਤੇ ਤੁਸੀਂ 4 ਘੰਟੇ 'ਚ ਵੀ ਨਹੀਂ ਕਰ ਸਕਦੇ। ਅਤੇ ਤੁਸੀਂ ਜੋ ਵੀ ਕਰਨਾ ਹੈ, ਮੇਰਾ ਲਾਈਫ ਦਾ ਐਕਸਪੀਰੀਅੰਸ ਹੈ ਕਿ ਜੋ ਦਿਲ ਨਾਲ ਕਰੋਗੇ ਸਭ ਲਈ ਕਰੋ ਤੇ ਤੁਹਾਡੇ ਲਈ ਸਾਰੇ ਖੜੇ ਹੋ।
1: ਬਿਲਕੁਲ ਜੀ,
0: ਸ਼ੌਕ ਪੂਰਾ ਕਰੋ ਬੱਚਿਆਂ ਨੂੰ ਜ਼ਰੂਰ, ਇਹ ਆਰਟ ਵਾਲੀ ਲਾਈਨ ਹੈ, ਲੋਕ ਕੱਟ ਜਾਂਦੇ ਨੇ ਅੱਜ ਕੱਲ ਕਹਿੰਦੇ ਇੰਜੀਨੀਅਰ ਬਣੋ, ਡਾਕਟਰ, ਜ਼ਰੂਰ ਬਣੋ। ਬਹੁਤ ਸਾਰੇ ਡਾਕਟਰਸ ਨੇ ਐਸੇ ਜਿਹੜੇ ਹਾਲੇ ਵੀ ਇੰਨੀ ਏਜ 'ਚ ਵੀ ਸਾਡੇ ਕੋਲ ਆ ਕੇ ਸਿੱਖਦੇ ਨੇ ਜਿਨ੍ਹਾਂ ਨੂੰ ਸ਼ੌਕ ਹੈ।
1: ਲੜਕੀਆਂ ਨੂੰ ਖਾਸ ਤੌਰ ਤੇ ਕਿਹਾ ਜਾਂਦਾ ਹੈ ਕਿ ਤੂੰ ਡਾਂਸ ਕਰਕੇ ਕੀ ਕਰੇਂਗੀ?
0: ਅਰੇ ਅੱਜ ਕੱਲ ਤੋਂ ਇੰਨੀ ਵਾਵਾ ਮਿਲਤੀ ਹੈ
1: ਜੀ
0: ਇੰਜੀਨੀਅਰਿੰਗ ਡਾਕਟਰ ਵਾਲੋ ਕੋ, ਨਹੀਂ ਉਹ ਵੀ ਸਿੱਖਤੇ ਹੈ ਡਾਂਗ। ਮੇਰੀ ਇੱਕ ਸਟੂਡੈਂਟ ਹੈ, ਉਹ 28 ਸਾਲ ਦੀ ਸੀਗੀ ਉਦੋਂ ਤੋਂ ਮੇਰੇ ਕੋਲ ਡਾਂਸ ਸਿੱਖਦੀ, ਅੱਜ ਉਹ ਡੈਂਟਿਸਟ ਹੈ, ਦਿੱਲੀ 'ਚ ਜੋਬ ਕਰ ਰਹੀ ਹੈ, ਮਾਸਟਰਸ ਹੈ, ਉਸਨੇ MDS ਵੀ ਕਰ ਲਈ ਹੈ, ਤੋ ਅੱਜ ਵੀ ਉਹ ਪਰਫੋਰਮ ਕਰਦੀ ਔਰ ਮੇਰੇ ਕੋਲ ਸਿੱਖਣ ਆਉਂਦੀ। ਕਿੰਨੇ ਸਾਲ ਹੋ, ਬਹੁਤ ਸਾਰੇ ਬੱਚੇ ਇੱਦਾਂ ਦੇ ਹੁੰਦੇ, ਪਰ ਮੈਨੂੰ ਲੱਗਦਾ ਇੱਕ ਪੂਜਾ ਹੈ, ਤੁਸੀਂ ਪੂਜਾ ਸਮਝ ਕੇ ਹੀ ਇਹਨੂੰ ਕਰੋ। ਬਹੁਤ ਕੁਛ ਤੁਹਾਨੂੰ ਪ੍ਰੇਅਰਸ ਇਹਦੇ 'ਚ ਕਰਦੇ ਹਾਂ ਅਸੀਂ, ਸ਼੍ਰੀ ਰਾਮ ਚੰਦਰ ਸਤੁਤੀ ਕਰਦੇ ਹਾਂ, ਤਾਂ ਅਸੀਂ ਉਹਨਾਂ ਦੇ ਉੱਤੇ ਹੀ ਸਾਰਾ ਬੇਸਡ, ਇੰਡੀਅਨ ਮੈਥੋਲੋਜੀ ਬੇਸਡ ਹੀ ਹੈ ਕਲਾਸੀਕਲ ਡਾਂਸ। ਬਾਕੀ ਫੋਕ ਡਾਂਸ ਵੀ ਜਿੰਨੀਆਂ ਸਟੇਟਸ ਹੈ ਇੰਡੀਆ 'ਚ ਉਹਨੇ ਫੋਕ ਡਾਂਸ ਹੈ, ਅਤੇ ਉਹ ਫੋਕ ਡਾਂਸ 'ਚ ਵੀ ਕਿੰਨੀ ਕਿੰਨੀ ਗਹਿਰੀ ਸਟੋਰੀਜ਼ ਹੁੰਦੀਆਂ। ਕਦੀ ਉਹਨਾਂ ਨੂੰ ਸਮਝਣ 'ਚ ਦੇਖੋ ਕਿ ਕੋਈ ਆਰਟਿਸਟ ਸਟੇਜ 'ਤੇ ਡਾਂਸ ਕਰ ਰਿਹਾ, ਕਿੰਨੀ ਤਿਆਰੀ ਨਾਲ ਜਾਂਦਾ, ਉਹ ਕੋਸਟਿਊਮ ਲੈਂਦਾ, ਪ੍ਰੈਕਟਿਸ ਕਰਦਾ, ਕਿੰਨੇ ਸਾਜ਼ ਸਜਿੰਦੇ ਉਹਦੇ ਨਾਲ ਹੁੰਦੇ ਹੈ, ਤਾਂ ਕਿਸ ਤਰ੍ਹਾਂ ਉਹ ਪਹੁੰਚਦਾ ਅਤੇ ਫਿਰ ਉਹ ਕੀ ਦਿਖਾਉਣਾ ਕੋਸ਼ਿਸ਼ ਕਰਦਾ, ਇਹ ਡਿਪੈਂਡ ਕਰਦਾ ਆਡੀਅੰਸ ਵੀ ਕਿਸ ਤਰ੍ਹਾਂ ਲੈਂਦੀ। ਪਰ ਕੋਈ ਕਿਸੇ ਚੀਜ਼ ਦਾ ਉਹ ਨਹੀਂ ਹੈ ਕਿ ਡਾਂਸ ਨਹੀਂ ਕੋਈ ਕਰਨਾ ਪਸੰਦ ਕਰਦੇ। ਹਾਂ, ਕੁਛ ਇੱਕ ਪਿਛੜੇ ਜਿਹੜੇ ਜਗ੍ਹਾ ਹੈਗੀਆਂ ਨੇ ਉਹ ਲੋਕ ਨਹੀਂ ਮੰਨਦੇ, ਪਰ ਉਹਨਾਂ ਨੂੰ ਵੀ ਜ਼ਰੂਰ ਕਰਨਾ ਚਾਹੀਦਾ, ਦਿਲ ਨਾਲ ਕੰਮ ਕਰੋ, ਸਾਰੀ ਦੁਨੀਆ ਤੁਹਾਡੇ ਨਾਲ
1: ਜੀ। ਕਿਸੇ ਫਿਲਮ ਦਾ ਡਾਇਲੋਗ ਵੀ ਹੈ ਨਾ ਕਿ ਜੇਕਰ ਤੁਸੀਂ ਸ਼ਿੱਦਤ ਨਾ ਕਿਸੇ ਚੀਜ਼ ਨੂੰ ਪਾਉਣਾ ਚਾਹੁੰਦੇ
0: ਹੋ ਤਾਂ ਜ਼ਰੂਰ ਤੁਹਾਨੂੰ ਮਿਲਦੀ ਹੈ ਪੂਰੀ ਕਾਇਨਾਤ ਤੁਹਾਡੇ

0: ਅਲੱਗ ਚੱਲ
1: ਨਾਲ
0: ਰਹੀ
1: ਲੱਗ
0: ਹੈ
1: ਜਾਂਦੀ ਹੈ
0: ਅੱਜਕੱਲ।
1: ਫ੍ਰਸਟ੍ਰੇਸ਼ਨ।
0: ਮੈਨੀਫੈਸਟੇਸ਼ਨ ਇੱਕ ਵਰਡ ਜਿਹੜਾ ਅੱਜ ਕੱਲ ਬੱਚਿਆਂ ਨੂੰ ਸਭ ਨੂੰ ਯਾਦ ਹੈ, ਰੀਲਾਂ ਦੇਖਦੇ ਕਿ ਉਹ ਕਰੋ
1: ਜੀ
0: 10 ਵਾਰੀ ਬੋਲੋ ਤੇ ਉਹ ਤੁਹਾਨੂੰ ਮਿਲ ਜਾਂਦਾ
1: ਜੀ
0: ਹੈ ਨਾ, ਫੀਲ ਕਰੋ। ਤੇ ਇਟ ਮੀਨਸ ਕਿ ਜੋ ਤੁਸੀਂ ਕਰਨਾ ਚਾਹੁੰਦੇ ਹੋ ਦਿਲ ਨਾਲ ਕਰੋਗੇ, ਜ਼ਰੂਰ ਤੁਹਾਡੇ ਪੇਰੈਂਟਸ ਵੀ ਸਾਥ ਦੇਣਗੇ। ਹਾਂ, ਇੱਕ ਜਿਹੜਾ ਪੇਰੈਂਟਸ ਬੱਚਿਆਂ ਦਾ ਔਰ ਹਰ ਰਿਸ਼ਤੇ ਦਾ ਇੱਕ ਲਿਹਾਜ਼ ਹੈ, ਉਹ ਜ਼ਰੂਰ ਇਨਸਾਨ ਆਪਣੇ ਅੰਦਰ ਰੱਖੇ। ਜੇ ਤਾਂ ਉਹ ਰੱਖਦਾ, ਦੁਨੀਆ ਕੋਈ ਤਾਕਤ ਦੁਨੀਆ ਦੀ ਨਹੀਂ ਕਿ ਤੁਹਾਡਾ ਕੋਈ ਚੀਜ਼ ਨਹੀਂ ਪੂਰਾ ਹੋਵੇ।
1: ਬਹੁਤ ਵਧੀਆ। ਦੇਖੋ, ਇੱਕ ਜੋ ਡਾਂਸ ਦੇ ਲਈ ਜਜ਼ਬਾ ਹੈ ਤੁਹਾਡੇ ਸ਼ਬਦਾਂ 'ਚੋਂ, ਐਕਸਪੀਰੀਅੰਸ ਤੋਂ ਨਜ਼ਰ ਆ ਰਿਹਾ। ਤੁਸੀਂ ਬੱਚਿਆਂ ਦੀ ਗੱਲ ਕੀਤੀ ਕਿ ਬੱਚਿਆਂ ਦਾ ਵੀ ਖਿਆਲ ਰੱਖੋ, ਅਤੇ ਹੁਣ ਅਸੀਂ ਪੇਰੈਂਟਸ ਦੀ ਵੀ ਗੱਲ ਕਰਨੀ ਹੈ। ਉਹ ਔਰਤਾਂ ਜਾਂ ਉਹ ਲੋਕ ਜਿਨ੍ਹਾਂ ਦੇ ਬਚਪਨ ਦੇ ਵਿੱਚ ਚਾਅ ਸੀ ਮਨ ਦੇ ਵਿੱਚ ਡਾਂਸ ਦੇ ਲਈ, ਸਿੰਗਿੰਗ ਦੇ ਲਈ ਜਾਂ ਕਿਸੇ ਸ਼ੌਕ ਦੇ ਲਈ, ਹੁਣ ਉਹ ਇਸ ਏਜ ਦੇ ਵਿੱਚ ਆ ਚੁੱਕੇ ਨੇ ਕਿ ਜ਼ਿੰਮੇਵਾਰੀਆਂ ਨਿਭਾ ਚੁੱਕੇ ਨੇ, ਹੁਣ ਵੀ ਉਹ ਡਾਂਸ ਸਿੱਖ ਸਕਦੇ ਨੇ?
0: ਕਿਉਂ ਨਹੀਂ ਸਿੱਖ ਸਕਦੇ? ਡਾਂਸ ਸਿੱਖਣ ਦੀ ਕੋਈ ਉਮਰ ਨਹੀਂ। ਇੱਕ ਮੈਂ ਤੁਹਾਨੂੰ ਛੋੜਾ ਜਿਹਾ ਦੱਸੀ, ਇੱਕ ਲੜਕੀ ਡਾਕਟਰ, MBBS ਡਾਕਟਰ, ਔਰ ਕੁਛ ਸਾਲ ਹੋ ਗਏ, 8-10 ਸਾਲ, ਤਾਂ ਉਹ ਆਪਣੀ ਮਦਰ ਨੂੰ ਐਡਮਿਸ਼ਨ ਕਰਵਾਉਣ ਆਈ ਸਾਡੇ ਕਾਲਜ। ਇਹ ਮੈਂ ਤੁਹਾਨੂੰ, ਮੈਨੂੰ ਹੁਣ ਇਕਦਮ ਯਾਦ ਆ ਗਿਆ ਤੁਹਾਡੇ ਕੁਸ਼ਚਨ ਤੋਂ, ਕਿ ਉਹ ਡਾਕਟਰ ਲੜਕੀ ਆਪਣੀ ਮਦਰ 52 ਈਅਰ ਦੀ ਸੀਗੀ, ਅਤੇ ਉਹਨੂੰ ਐਡਮਿਸ਼ਨ ਕਰਵਾਉਣ ਆਈ MA ਦੇ ਵਿੱਚ ਸਾਡੇ ਕਾਲਜ
1: ਜੀ।
0: ਤਾਂ ਉਹ ਲੇਡੀ ਨੇ, ਔਰ ਉਹਦਾ ਕੀ ਡੈਡੀਕੇਸ਼ਨ ਸੀ, ਸਟੂਡੈਂਟਸ ਬਾਕੀ ਬਾਅਦ 'ਚ ਆਉਂਦੇ ਸੀ, ਉਹ ਸਾਡੇ ਆਉਣ ਤੋਂ ਵੀ ਪਹਿਲੇ ਆ ਕੇ ਘੁੰਗਰੂ ਪਾ ਕੇ ਤਿਆਰ ਹੁੰਦੀ ਸੀ ਕਰਨ
1: ਜੀ।
0: ਤਾਂ ਉਹਨਾਂ ਨੇ ਬਹੁਤ ਅੱਛੇ ਤਰ੍ਹਾਂ ਨਾਲ ਬੜਾ ਆਪਣਾ ਸ਼ੌਕ ਨੂੰ ਪੂਰਾ ਕੀਤਾ। ਉਹ ਅੱਜ ਵੀ ਅਸੀਂ ਆਪਣੀ ਹਿਸਟਰੀ ਜੋ ਵੀ ਆਉਂਦਾ ਅਸੀਂ ਉਹਨੂੰ ਦੱਸਦੇ ਹਾਂ ਵੀ ਦੇਖੋ, ਇੱਕ ਬੱਚੀ ਆਪਣੀ ਮਦਰ ਨੂੰ ਐਡਮਿਸ਼ਨ ਕਰਾਉਣਾ ਹੀ, ਤਾਂ 52 ਈਅਰਸ ਦੀ ਲੇਡੀ ਨੇ MA ਕੀਤੀ ਹੈ। ਕੋਈ ਵਰੀ ਨਹੀਂ ਕਰੋ, ਜਦੋਂ ਵੀ ਦਿਲ ਕਰਦਾ ਉਹ ਚੀਜ਼ ਨੂੰ ਸਿੱਖੋ। ਬਹੁਤ ਛੋਟੀ ਜਿਹੀ ਜ਼ਿੰਦਗੀ ਹੈ,
1: ਬਿਲਕੁਲ
0: ਆਪਣੇ ਦਿਲ ਦੀਆਂ ਇੱਛਾਵਾਂ ਪੂਰੀਆਂ ਕਰੋ ਔਰ ਆਪਣੇ ਬੱਚਿਆਂ ਦੀਆਂ, ਪਰਿਵਾਰ ਦੀਆਂ ਵੀ ਪੂਰੀਆਂ ਕਰਵਾਓ
1: ਜੀ। ਮਾਂ ਬਾਪ ਤਾਂ ਬੱਚਿਆਂ ਦੀਆਂ ਇੱਛਾਵਾਂ ਪੂਰੀਆਂ ਕਰਦੇ ਨੇ, ਪਰ ਜਿਹੜੇ ਵੀ ਸਾਡੇ ਸੁਣ ਰਹੇ ਨੇ ਸਰੋਤੇ, ਉਹ ਆਪਣੇ ਮਾਂ ਬਾਪ ਦੀਆਂ ਅਧੂਰੀਆਂ ਇੱਛਾਵਾਂ ਵੀ
0: ਪੂਰੀਆਂ ਕਰਨੀਆਂ ਚਾਹੀਦੀਆਂ ਬੱਚਿਆਂ ਨੂੰ, ਬੱਚੇ ਵੀ ਪੇਰੈਂਟਸ ਨੂੰ ਕਰਾਓ। ਦੇਖੋ, ਮੈਂ ਤੁਹਾਨੂੰ ਐਗਜ਼ਾਮਪਲ ਦੱਸੀ ਨਾ, ਲੜਕੀ ਖੁਦ ਐਡਮਿਸ਼ਨ ਕਰਵਾਉਣ ਆਈ ਆਪਣੀ ਮਦਰ ਨੂੰ, ਤਾਂ ਜੇ ਪੇਰੈਂਟਸ ਤੁਹਾਡੇ ਲਈ, ਮੈਂ ਆਪਣੀ ਮਦਰ ਦੀ ਅੱਜ ਵੀ ਨਮਨ ਕਰਦੀ ਹਾਂ, ਨਹੀਂ ਹੈ ਮੇਰੇ ਮਦਰ ਵੀ, ਜਿਨ੍ਹਾਂ ਨੇ ਮੇਰੇ ਝੂਠ ਬੋਲ ਕੇ ਮੇਰੇ ਫਾਦਰ ਨੂੰ ਕਿਹਾ ਵੀ ਨਹੀਂ ਉਹ ਉੱਧਰ ਨਹੀਂ ਉੱਧਰ ਜਾ ਰਹੀ ਹੈ, ਫਿਰ ਉਹਨਾਂ ਨੂੰ ਹੌਲੀ ਹੌਲੀ ਜਦੋਂ ਉਹਨਾਂ ਦਾ ਮੂਡ ਦੇਖ ਕੇ ਉਹਨਾਂ ਨੂੰ ਮਨਾ ਲਿਆ। ਅਤੇ ਮਾਵਾਂ ਤਾਂ ਐਸੀਆਂ ਹੁੰਦੀਆਂ ਨੇ ਕਿ ਬੱਚਿਆਂ ਲਈ ਆਪਣੇ ਆਪ ਨੂੰ ਵੀ ਕਿਤੇ ਵੀ ਖੜਾ ਕਰ ਲੈਂਦੀਆਂ ਨੇ, ਅਤੇ ਬੱਚਿਆਂ ਨੂੰ ਵੀ ਅੱਜ ਮਾਂ ਬਾਪ ਦੇ ਸ਼ੌਕ ਪੂਰੇ ਕਰਨੇ ਚਾਹੀਦੇ, ਕਿਉਂਕਿ ਉਹਨਾਂ ਨੇ ਕਿਸ ਹਾਲਾਤ 'ਚ ਤੁਹਾਨੂੰ ਤਾਂ ਬਣਾ ਦਿੱਤਾ, ਪਰ ਤੁਸੀਂ ਇਹ ਵੀ ਪਿੱਛੇ ਮੁੜ ਕੇ ਦੇਖੋ ਕਿ ਉਹਨਾਂ ਨੇ ਕਿੱਦਾਂ ਬਣਾਇਆ ਅਤੇ ਉਹਨਾਂ ਦੇ ਕੀ ਸ਼ੌਕ ਹੈ, ਅਸੀਂ ਉਹਨਾਂ ਨੂੰ ਪੂਰੇ ਕਰੀਏ। ਬੱਚਿਆਂ ਨੂੰ ਜ਼ਰੂਰ ਚਾਹੀਦਾ, ਅਤੇ ਇਹ ਦੁਨੀਆ ਬਹੁਤ ਸੁੰਦਰ ਹੈ, ਬਹੁਤ ਅੱਛੀ ਹੈ, ਇਹਨੂੰ ਇੰਜੋਏ ਕਰੋ ਔਰ ਰਿਸ਼ਤਿਆਂ ਨੂੰ ਪਿਆਰ ਨਾਲ ਨਿਭਾਓ। ਮੇਰਾ ਤਾਂ ਇਹ ਸੰਦੇਸ਼ ਹੁੰਦਾ, ਅਸੀਂ ਬੱਚਿਆਂ ਨੂੰ ਬਹੁਤ ਸਿੱਖਿਆ ਦਿੰਦੇ ਹਾਂ ਕਾਲਜ ਵੀ ਕਿ ਗਲਤ ਕੰਮ ਬਿਲਕੁਲ ਨਹੀਂ ਕਰੋ, ਇਹ ਨਸ਼ਿਆਂ ਵਾਲੀਆਂ ਇੱਧਰ ਜਾਂ ਕੁਝ ਬੱਚੇ ਜੋ ਵੀ ਕੁਛ ਕਰਦੇ ਨੇ ਬੜਾ ਸਮਝਾਉਂਦੇ ਹਾਂ, ਤਾਂ ਬਹੁਤ ਅੱਛੇ, ਜਦੋਂ ਸਾਨੂੰ ਬੜਾ ਅੱਛਾ ਲੱਗਦਾ ਉਹ ਬੱਚਾ ਸਾਡੇ ਕਹਿਣੇ 'ਚ ਆ ਕੇ ਬਹੁਤ ਅੱਛਾ ਕਰ ਰਿਹਾ।
1: ਮਤਲਬ ਕਿ ਸਿਰਫ ਤੁਸੀਂ ਇੱਕ ਉਹਨਾਂ ਨੂੰ ਪ੍ਰੋਫੈਸ਼ਨਲ ਟ੍ਰੇਨਿੰਗ ਹੀ ਨਹੀਂ ਦਿੰਦੇ, ਬਲਕਿ ਜੋ
0: ਅੱਛਾ ਹਿਊਮਨ
1: ਨੈਤਿਕ ਕਦਰਾਂ ਕੀਮਤਾਂ ਨੇ ਉਹਨਾਂ ਨਾਲ ਵੀ ਜੋੜਦੇ,
0: ਉਹਨਾਂ ਨਾਲ ਵੀ ਜੋੜਦੇ ਹਾਂ ਬਿਲਕੁਲ
1: ਜੀ। ਤੁਸੀਂ ਆਪਣੇ ਬਚਪਨ ਦਾ ਸ਼ੌਕ ਜ਼ਿੰਦਾ ਰੱਖਿਆ, ਉਸਨੂੰ ਪੂਰਾ ਕੀਤਾ, ਇੱਕ ਅਲੱਗ ਹੀ ਸੰਤੁਸ਼ਟੀ ਹੁੰਦੀ ਹੈ।
0: ਬਿਲਕੁਲ ਬਿਲਕੁਲ
1: ਜੀ,
0: ਤੇ ਬੜਾ ਕਿਸਮਤ ਵਾਲਾ, ਪਹਿਲੇ ਕੋਈ ਕੋਈ ਚੀਜ਼ਾਂ ਲਾਈਫ 'ਚ ਕੁਛ ਕੁਛ ਚੀਜ਼ਾਂ ਖੋਈਆਂ ਵੀ ਬਹੁਤ ਇੰਪੋਰਟੈਂਟ, ਬਟ ਉਹਨਾਂ ਨੂੰ ਆਏ ਇੱਕ ਪ੍ਰਭੂ ਨੂੰ ਇਹ ਸ਼ੁਕਰ ਕਰ ਕੀਤਾ ਕਿ ਪ੍ਰਭੂ ਤੂੰ ਇੱਕ ਕਲਾ ਦਿੱਤੀ ਹੈ ਜਿਹਦੇ ਨਾਲ ਅੱਜ ਵੀ ਅਸੀਂ ਖੜੇ ਹਾਂ। ਦੇਖੋ,
1: ਬਾਕੀ ਸੁਪਨਾ ਕੋਈ ਵੀ ਹੋਵੇ, ਜੇਕਰ ਅਸੀਂ ਉਸਨੂੰ ਪੂਰਾ ਕਰਦੇ ਹਾਂ ਤਾਂ ਬਹੁਤ ਹੀ ਖੁਸ਼ੀ ਹੁੰਦੀ ਹੈ, ਸੰਤੁਸ਼ਟੀ ਦਾ ਅਹਿਸਾਸ ਹੁੰਦਾ,
0: ਔਰ ਜ਼ਰੂਰ ਸਾਰੇ ਕਰਨ ਔਰ ਇਹ ਜ਼ਰੂਰ ਇੱਛਾ ਪੂਰੀ ਹੁੰਦੀ।
1: ਹੁਣ ਇੱਕ ਤੁਹਾਡੇ ਤੋਂ ਜਾਣਕਾਰੀ ਲੈਣਾ ਚਾਹਾਂਗੇ ਕਿ ਜੋ ਲੜਕੀਆਂ ਜਾਂ ਜੋ ਵੀ ਲੋਕ ਸੁਣ ਰਹੇ ਨੇ, ਆਪਣਾ ਮਨ ਬਣਾਉਂਦੇ ਨੇ ਕਿ ਕਲਾਸਿਕਲ ਡਾਂਸ ਦੇ ਨਾਲ ਜੁੜਨਾ ਹੈ ਜਾਂ ਐਜ਼ ਅ ਕਰੀਅਰ ਇਸਨੂੰ ਅਪਣਾਉਣਾ ਹੈ, ਤਾਂ ਉਹਨਾਂ ਦੇ ਲਈ ਕਿਹੜੇ ਰਾਹ ਖੁੱਲ੍ਹੇ ਨੇ?
0: ਉਹਨਾਂ ਲਈ ਇੱਦਾਂ ਮੈਂ ਤੁਹਾਨੂੰ ਦੱਸਦੀ ਹਾਂ ਜੀ, BA 'ਚ ਸਬ ਐਜ਼ ਅ ਸਬਜੈਕਟ ਹੈ, ਜਿੱਦਾਂ ਇੰਗਲਿਸ਼ ਪੜ੍ਹਦੇ ਆ ਉੱਦਾਂ ਹੀ ਡਾਂਸ ਪੜ੍ਹਦੇ, ਉੱਦਾਂ ਹੀ ਮਿਊਜ਼ਿਕ ਪੜ੍ਹਦੇ ਆ, ਉੱਦਾਂ ਹੀ ਪੇਂਟਿੰਗ ਕਰਦੇ ਆ, ਤਾਂ ਜਿੰਨੀਆਂ ਵੀ ਲਲਿਤ ਕਲਾਵਾਂ ਨੇ, ਇਹਨਾਂ ਨੂੰ ਲਲਿਤ ਕਲਾਵਾਂ ਕਹਿੰਦੇ, ਮਿਊਜ਼ਿਕ ਪੇਂਟਿੰਗ ਇਹ ਸਾਰੇ ਲਲਿਤ ਕਲਾ ਦੇ ਅੰਡਰ ਆਉਂਦੇ, ਡਾਂਸ ਵੀ ਅਤੇ ਮਿਊਜ਼ਿਕ ਵੀ
1: ਜੀ।
0: ਅਤੇ ਇਹਨਾਂ ਨੂੰ ਸਿੱਖਣ ਲਈ ਬੱਚੇ ਜਿਸ ਤਰ੍ਹਾਂ ਬਾਕੀ ਸਬਜੈਕਟ ਸਿੱਖਦੇ ਆ, ਜਿੱਦਾਂ ਬੱਚੇ ਨੇ BA 'ਚ ਮੰਨ ਲਓ 5 ਸਬਜੈਕਟ ਸਾਨੂੰ ਪੰਜਾਬੀ, ਇੰਗਲਿਸ਼, ਡਾਂਸ, ਮਿਊਜ਼ਿਕ, ਇੱਦਾਂ ਕੰਬੀਨੇਸ਼ਨਸ ਨੇ, ਕੁਛ ਇੱਕ ਸਬਜੈਕਟ ਦੇ ਵਿੱਚ ਇੱਕ ਡਾਂਸ ਵੀ ਹੁੰਦਾ, ਮਿਊਜ਼ਿਕ ਵੀ ਹੁੰਦਾ, ਫਿਰ ਉਹਦੇ 'ਚ ਸਪੋਰਟਸ ਵੀ ਹੈ, ਤਾਂ ਬੱਚੇ ਚੂਜ਼ ਕਰਦੇ ਆ। ਅਤੇ ਉਸ ਤੋਂ ਬਾਅਦ ਸਪੈਸ਼ਲਾਈਜੇਸ਼ਨ ਲਈ MA 'ਚ ਇੱਕ ਸਬਜੈਕਟ ਲੈਣਾ ਹੁੰਦਾ, MA ਤੋਂ ਇੱਕ ਸਬਜੈਕਟ ਦੀ ਕਰਨੀ, ਮਾਸਟਰ ਡਿਗਰੀ ਜਿਹਨੂੰ ਕਰਦੇ, ਤਾਂ ਉਹ ਫਿਰ ਉਹਨਾਂ ਸਬਜੈਕਟਸ ਦੇ ਵਿੱਚੋਂ ਇੱਕ ਸਬਜੈਕਟ ਆਪਣੇ ਇੰਟਰਸਟ ਦਾ ਲੈ ਕੇ, ਤਾਂ ਮਾਸਟਰਸ ਕਰੇ, ਇੱਦਾਂ ਹੀ ਡਾਂਸ ਦੀ ਵੀ ਕਰਦੇ ਆ, ਪੂਰਾ ਪੇਪਰਸ ਹੁੰਦੇ ਜਿੱਦਾਂ ਬਾਕੀ ਸਬਜੈਕਟਸ ਦੇ, ਉੱਦਾਂ ਇਹਨਾਂ ਦੇ ਵੀ ਕਲਾਸ ਹੁੰਦੀ ਹੈ, 4-4, 5-5 ਪੀਰੀਅਡ, ਜਾਂ ਜਿਸ ਤਰ੍ਹਾਂ ਬਾਕੀ ਮਾਸਟਰਸ ਹੈ ਉੱਦਾਂ ਹੀ ਡਾਂਸ ਹੈ। ਅਤੇ ਯੂਨੀਵਰਸਿਟੀ ਦੀ ਡਿਗਰੀ ਮਿਲਦੀ ਹੈ, ਪਟਿਆਲਾ ਪੰਜਾਬੀ ਯੂਨੀਵਰਸਿਟੀ 'ਚ ਡਾਂਸ ਹੈ, ਸਾਡੇ ਗੁਰੂ ਨਾਨਕ ਦੇਵ ਦਿੱਲੀ, ਬਲਕਿ ਇਤਨੀ

0: ਇਹ ਚੂੜੀਆਂ
1: ਜੀ
0: ਦੀ ਜੋ ਮਿੱਠੀ ਖਣਕ ਹੈ ਨਾ, ਮੇਰੀ ਖੂਬਸੂਰਤ ਆਵਾਜ਼ ਹੈ, ਤੇ ਇੱਕ ਸੁਹਾਣੀ ਜਦੋਂ ਕੰਮ ਕਾਜ ਕਰਦੀ ਹੋਈ ਘਰ ਦੇ ਵਿੱਚ ਤੁਰਦੀ ਫਿਰਦੀ ਹੈ ਨਾ, ਤਾਂ ਇਹ ਜੋ ਪੰਜੇਬਾਂ ਦੀ ਆਵਾਜ਼ ਹੈ, ਚੂੜੀਆਂ ਦੀ ਆਵਾਜ਼ ਹੈ, ਘਰ ਦੀ ਰੌਣਕ ਕਈ ਗੁਣਾ ਵਧਾ ਦਿੰਦੀ ਹੈ
1: ਜੀ ਬਿਲਕੁਲ। ਤੇ ਮੈਂ ਤੁਹਾਡਾ ਇਸ਼ਾਰਾ ਵੀ ਇਸ

0: ਇਹ ਚੂੜੀਆਂ
1: ਜੀ
0: ਦੀ ਜੋ ਮਿੱਠੀ ਖਣਕ ਹੈ ਨਾ, ਮੇਰੀ ਖੂਬਸੂਰਤ ਆਵਾਜ਼ ਹੈ, ਤੇ ਇੱਕ ਸੁਹਾਣੀ ਜਦੋਂ ਕੰਮ ਕਾਜ ਕਰਦੀ ਹੋਈ ਘਰ ਦੇ ਵਿੱਚ ਤੁਰਦੀ ਫਿਰਦੀ ਹੈ ਨਾ, ਤਾਂ ਇਹ ਜੋ ਪੰਜੇਬਾਂ ਦੀ ਆਵਾਜ਼ ਹੈ, ਚੂੜੀਆਂ ਦੀ ਆਵਾਜ਼ ਹੈ, ਘਰ ਦੀ ਰੌਣਕ ਕਈ ਗੁਣਾ ਵਧਾ ਦਿੰਦੀ ਹੈ
1: ਜੀ। ਬਿਲਕੁਲ, ਅਤੇ ਮੈਂ ਤੁਹਾਡਾ ਇਸ਼ਾਰਾ ਵੀ ਸਮਝ ਚੁੱਕੀ ਹਾਂ। ਅਤੇ ਅੱਜ ਕਿਉਂਕਿ ਮੰਗਲਵਾਰ ਦਾ ਦਿਨ ਹੈ, ਅਤੇ ਮੰਗਲਵਾਰ ਨੂੰ ਅਸੀਂ ਪੰਜਾਬੀ ਵਿਰਸੇ ਨਾਲ ਸਾਂਝ ਪਾਉਂਦੇ ਹਾਂ, ਸੋ ਸਾਡਾ ਵਿਰਸਾ ਲੈ ਕੇ ਹਾਜ਼ਰ ਹੋ ਜਾਂਦੇ ਹਾਂ ਅਸੀਂ ਹਰ ਮੰਗਲਵਾਰ ਨੂੰ। ਅਤੇ ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਜੀ ਕੁੰਡੇ ਘੋਟਣੇ ਦੀ।
0: ਅਤੇ
1: ਜਦੋਂ ਤੁਸੀਂ ਚੂੜੀਆਂ ਦੇ ਛਣਕਣ ਦੀ ਗੱਲ ਕੀਤੀ ਤਾਂ ਫਿਰ ਕੁੰਡੇ ਘੋਟਣੇ ਦੀ ਯਾਦ ਤਾਂ ਆ ਹੀ ਜਾਂਦੀ ਹੈ।
0: ਬਿਲਕੁਲ ਜੀ,
1: ਜੀ ਸੋ ਜੀ, ਪੰਜਾਬੀ ਸੱਭਿਆਚਾਰ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਪਰਿਵਰਤਨਸ਼ੀਲ ਵਰਤਾਰਾ ਸੱਭਿਆਚਾਰ ਦਾ, ਹੈ ਨਾ। ਅਤੇ ਜਿਵੇਂ ਜਿਵੇਂ ਮਨੁੱਖ ਵਿਕਾਸ ਕਰਦਾ ਉਵੇਂ ਉਵੇਂ ਸੱਭਿਆਚਾਰ ਦੇ ਵਿੱਚ ਬਦਲਾਅ ਆਉਂਦੇ ਜਾਂਦੇ ਨੇ। ਅਤੇ ਮਸ਼ੀਨੀਕਰਨ ਤੇਜ਼ ਰਫਤਾਰ ਦੇ ਨਾਲ ਆਪਣਾ ਜਿਹੜਾ ਰੁੱਖ ਹੈ ਉਹ ਫੜਦੀ ਜਾ ਰਹੀ ਹੈ। ਅਤੇ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਜਿਹੜੀਆਂ ਪਹਿਲੇ ਸਮੇਂ ਦੇ ਵਿੱਚ ਸਾਡੇ ਘਰਾਂ ਦੇ ਵਿੱਚ ਆਮ ਹੁੰਦੀਆਂ ਸੀ, ਸੋ ਅੱਜ ਟਾਵੀਆਂ ਟਾਵੀਆਂ ਦੇਖਣ ਨੂੰ ਮਿਲਦੀਆਂ ਨੇ
0: ਜੀ,
1: ਅਤੇ ਉਹਦੇ ਵਿੱਚ ਕੁੰਡਾ ਘੋਟਣਾ ਵੀ ਸ਼ਾਮਿਲ ਹੋ ਚੁੱਕਿਆ।
0: ਬਿਲਕੁਲ ਸਹੀ ਕਿਹਾ ਤੁਸੀਂ, ਅੱਜ ਕੱਲ੍ਹ ਮਸ਼ੀਨਾਂ ਨੇ ਉਸਦੀ ਜਗ੍ਹਾ ਲੈ ਲਈ ਹੈ, ਗ੍ਰਾਇੰਡਰਸ ਨੇ ਲੈ ਲਈ ਹੈ, ਬਲੈਂਡਰਸ ਨੇ ਲੈ ਲਈ ਹੈ, ਅਤੇ ਬਹੁਤ ਸਾਰੇ ਹੋਰ ਵੀ ਇਹੋ ਜਿਹੇ ਢੰਗ ਤਰੀਕੇ ਨੇ, ਪਰ ਜੋ ਕੁੰਡੇ ਦਾ ਸਵਾਦ ਹੈ ਨਾ, ਉਸਦੀ ਕੋਈ ਜਗ੍ਹਾ ਨਹੀਂ ਲੈ ਸਕਦਾ
1: ਜੀ। ਬਿਲਕੁਲ ਵੀ, ਇਹ ਤਾਂ ਗੱਲ ਤੁਸੀਂ ਬਿਲਕੁਲ ਚੰਗੀ ਦਰੁਸਤ ਫਰਮਾਈ ਆ, ਕਿਉਂਕਿ ਅਸੀਂ ਵੇਖਦੇ ਹਾਂ ਕਿ ਜਿਹੜੀਆਂ ਪੁਰਾਣੀਆਂ ਸਾਡੀਆਂ ਬੀਬੀਆਂ ਭੈਣਾਂ ਹੁੰਦੀਆਂ ਸੀ ਉਹ ਕੁੰਡੇ ਘੋਟਣੇ ਦੇ ਵਿੱਚ ਜਦੋਂ ਮਸਾਲਾ ਰਗੜ ਕੇ ਸਬਜ਼ੀ ਬਣਾਉਂਦੀਆਂ ਸੀ ਤਾਂ ਉਹਦੇ ਵਿੱਚ ਉਹ ਇੱਕ ਵੱਖਰੀ ਮਹਿਕ ਹੈ ਜਿਹੜੀ ਉਹ ਆਉਂਦੀ ਸੀ। ਅਤੇ ਨਾਲੋਂ ਨਾਲ ਅਸੀਂ ਇਹ ਵੀ ਮੰਨਦੇ ਹਾਂ, ਸਾਡੇ ਆਮ ਮਾਨਤਾ ਹੈਗੀ ਹੈ ਕਿ ਜਦੋਂ ਅਸੀਂ ਫਲ ਸਬਜ਼ੀ ਨੂੰ ਕੱਟ ਕੇ ਖਾਂਦੇ ਹਾਂ ਤਾਂ ਉਹਦੇ ਬਹੁਤ ਸਾਰੇ ਤੱਤ ਨੇ ਜਿਹੜੇ ਉਹ ਮਰ ਜਾਂਦੇ ਨੇ। ਅਤੇ ਜਦੋਂ ਅਸੀਂ ਭੰਨ ਕੇ ਖਾਂਦੇ ਹਾਂ ਤਾਂ ਕਹਿੰਦੇ ਕਿ ਉਹਦੇ ਤੱਤ ਹੋਰ ਜ਼ਿਆਦਾ ਉਹਦੇ ਵਿੱਚ ਮਿਕਸ ਹੋ ਜਾਂਦੇ ਨੇ, ਅਤੇ ਚੰਗਾ ਜਿਹੜਾ ਚੰਗੀ ਚੀਜ਼ ਹੈ ਜਿਹੜਾ ਜਿਹੜਾ ਪੋਸ਼ਣ ਆ ਸਾਡੇ ਅੰਦਰ ਜਾਂਦਾ। ਸੋ ਇੱਕ ਜਿਹੜਾ ਮਿੱਟੀ ਹੈ ਨਾ, ਮਿੱਟੀ ਬੜੀ ਠੰਡੀ ਮੰਨੀ ਜਾਂਦੀ ਹੈ। ਅਤੇ ਇਸੇ ਤਰ੍ਹਾਂ ਜਿਹੜਾ ਘੋਟਣਾ ਹੈਗਾ, ਅਸੀਂ ਅਕਸਰ ਵੇਖਦੇ ਹੁੰਦੇ ਸੀਗੇ ਕਿ ਘੋਟਣਾ ਜਿਹੜਾ ਉਹ ਖਾਸ ਤਰ੍ਹਾਂ ਦੀ ਜਿਹੜੀ ਲੱਕੜ ਹੈ ਉਹਦਾ ਬਣਦਾ ਹੁੰਦਾ ਸੀ। ਜਿਵੇਂ ਕਿ ਅਸੀਂ ਗੱਲ ਕਰ ਲਈਏ ਨਿੰਮ ਦੇ ਘੋਟਣੇ ਦੀ, ਇਹ ਜ਼ਿਆਦਾ ਮਸ਼ਹੂਰ ਸੀਗਾ। ਹੁਣ ਨਿੰਮ ਹੈ ਨਾ ਜਿਹੜਾ, ਉਹਦੇ ਵਿੱਚ ਬਹੁਤ ਸਾਰੇ ਐਂਟੀ ਆਕਸੀਡੈਂਟਸ ਹੁੰਦੇ ਨੇ ਜਿਹਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਦੇ ਉੱਤੇ ਠੱਲ ਹੈ ਜਿਹੜੀ ਉਹ ਪਾਈ ਜਾ ਸਕਦੀ ਹੈ। ਤੋ ਇਸੇ ਲਈ ਚੰਗੀਆਂ ਲੱਕੜਾਂ ਦੇ ਜਿਹੜੇ ਘੋਟਣੇ ਆ ਉਹ ਬਣਾਏ ਜਾਂਦੇ ਸੀ। ਹੁਣ ਮੈਂ ਇੱਥੇ ਕੁਝ ਬੱਚੇ ਸੋਚ ਰਹੇ ਹੋਣਗੇ ਕੁੰਡਾ ਘੋਟਣਾ ਕੀ ਹੁੰਦਾ, ਕਿਉਂਕਿ ਇਹਦੇ ਵੱਖ ਵੱਖ ਨਾਮ ਨੇ। ਅੰਮ੍ਰਿਤਸਰ ਦੇ ਵਿੱਚ ਬਹੁਤ ਸਾਰੇ ਲੋਕ ਇਹਨੂੰ ਡੰਡਾ ਡੋਰੀ ਵੀ ਕਹਿੰਦੇ ਨੇ, ਤੇ ਮਾਲਵੇ ਵਾਲੇ ਪਾਸੇ ਇਹਨੂੰ ਕੁੰਡਾ ਘੋਟਣੇ ਕਹਿੰਦੇ ਨੇ। ਫਿਰ ਅੱਛਾ ਪੂਨਮ ਜੀ, ਹੁਣ ਤੁਸੀਂ ਦੱਸੋ ਵੀ ਤੁਹਾਡੇ ਵਾਲੇ ਪਾਸੇ ਕੀ ਕਹਿੰਦੇ ਨੇ?
0: ਜੀ ਸਾਡੇ ਵਾਲੇ ਪਾਸੇ ਵੀ ਇਹੀ ਕਹਿੰਦੇ ਨੇ,
1: ਇਹੀ ਕਹਿੰਦੇ ਨੇ। ਚਲੋ ਫਿਰ ਤੇ ਸਮਝਾਉਣਾ ਸੌਖਾ ਹੀ ਹੈ। ਸੋ ਜੀ, ਕੁੰਡਾ ਹੁੰਦਾ ਇੱਕ ਵੱਡਾ ਬਰਤਨ ਜਿਹੜਾ ਕਿ ਕਠੋਰ ਤੇ ਮੋਟੀ ਮਿੱਟੀ ਦਾ ਬਣਿਆ ਹੁੰਦਾ, ਤੇ ਇਹ ਉਹ ਮਿੱਟੀ ਹੁੰਦੀ ਹੈ ਜਿਹਦੇ ਵਿੱਚ ਕੁੰਡੇ ਦੀ ਘੋਟਣੇ ਦੀ ਚੋਟ ਦੇ ਨਾਲ ਵੀ ਉਹ ਜਲਦੀ ਟੁੱਟਦਾ ਨਹੀਂ ਹੈ। ਉਹ ਇੰਨਾ ਕੁ ਮਤਲਬ ਉਹਦੇ ਵਿੱਚ ਬਜਰੀ ਵਗੈਰਾ ਵੀ ਪਾਈ ਜਾਂਦੀ ਹੈ ਤਾਂ ਕਿ ਉਹਦੇ ਵਿੱਚ ਰਗੜ ਹੈ ਜਿਹੜੀ, ਜੇ ਪਿਆਜ਼ ਪਾਏ ਨੇ ਤਾਂ ਚੰਗੀ ਰਗੜ ਹੈ ਜਿਹੜੀ ਉਹਨਾਂ ਨੂੰ ਆ ਸਕੇ। ਸੋ ਜੀ, ਇਸ ਤਰ੍ਹਾਂ ਇਹਦੀ ਬਣਤਰ ਹੁੰਦੀ ਹੈ। ਅਤੇ ਹੁਣ ਇਹ ਜਿਹੜਾ ਘੋਟਣੇ ਦੀ ਅਸੀਂ ਗੱਲ ਕਰਦੇ ਹਾਂ, ਘੋਟਣੇ ਦਾ ਜ਼ਿਕਰ ਤਾਂ ਬਹੁਤ ਥਾਵਾਂ 'ਤੇ ਹੋਇਆ ਵਿਆ। ਜਦੋਂ ਅਸੀਂ ਬੋਲੀਆਂ ਦੀ ਗੱਲ ਕਰੀਏ ਤਾਂ ਬੋਲੀਆਂ ਦੇ ਵਿੱਚ ਵੀ ਇਹਦਾ ਜ਼ਿਕਰ ਆਉਂਦਾ ਆਮ ਤੌਰ 'ਤੇ, ਅਤੇ ਜਦੋਂ ਅਸੀਂ ਆਮ ਜਨ ਜੀਵਨ ਦੀ ਗੱਲ ਕਰੀਏ ਤਾਂ ਉਦੋਂ ਵੀ ਆਉਂਦਾ, ਅਤੇ ਜਦੋਂ ਅਸੀਂ ਚਟਨੀ ਦੀ ਗੱਲ ਕਰਦੇ ਹਾਂ ਨਾ ਤਾਂ ਉਦੋਂ ਤਾਂ ਸਾਨੂੰ ਕੁੰਡਾ ਘੋਟਣਾ ਹੀ ਯਾਦ ਆਉਂਦਾ।
0: ਬਿਲਕੁਲ ਸਹੀ ਕਿਹਾ,
1: ਹੈ ਨਾ। ਤੁਸੀਂ ਦੇਖਿਆ ਹੋਣਾ ਕਿ ਛੋਟੀ ਤੋਂ ਛੋਟੀ ਚੀਜ਼ ਨੂੰ ਹੋਰ ਜ਼ਿਆਦਾ ਵਧੀਆ ਤਰੀਕੇ ਨਾਲ ਪੀਸਣ ਦੇ ਇਹ ਵਧੀਆ ਇੱਕ ਸਾਧਨ ਸੀਗਾ, ਪਰ ਅੱਜ ਦੇ ਸਮੇਂ ਦੇ ਵਿੱਚ ਅਸੀਂ ਵੇਖ ਰਹੇ ਹਾਂ ਕਿ ਇਹ ਅਲੋਪ ਹੁੰਦਾ ਜਾ ਰਿਹਾ।
0: ਮੈਨੂੰ ਲੱਗਦਾ ਕਿ ਇੱਕ ਹੋਰ ਇਸਦਾ ਬਹੁਤ ਵਧੀਆ ਫਾਇਦਾ ਇਹ ਹੁੰਦਾ ਸੀ ਕਿ ਜੋ ਵੀ ਅਸੀਂ ਚੀਜ਼ ਪੀਸੀ ਹੈ, ਚਾਹੇ ਉਹ ਮਿਰਚਾਂ ਨੇ ਚਾਹੇ ਮਸਾਲੇ ਨੇ, ਉਹ ਸਾਡੇ ਅੱਖਾਂ ਦੇ ਸਾਹਮਣੇ ਘਰ ਦੇ ਵਿੱਚ ਆ ਪੀਸੇ ਨੇ, ਉਸਦੇ ਵਿੱਚ ਸਫਾਈ ਹੈ ਅਤੇ ਸਾਨੂੰ ਪਤਾ ਹੈ ਕਿ ਉਸਦੇ ਵਿੱਚ ਕੀ ਪੀਸਿਆ ਜਾ ਰਿਹਾ, ਕੋਈ ਮਿਲਾਵਟ ਨਹੀਂ ਹੈ।
1: ਜੀ ਬਿਲਕੁਲ। ਸੋ ਜੀ, ਅਸੀਂ ਮਿਲਾਵਟ ਦੀ ਗੱਲ ਵੀ ਕੀਤੀ, ਸਾਡੇ ਸਾਹਮਣੇ ਬਣਨ ਵਾਲੀ ਚੀਜ਼ ਦੀ ਵੀ ਗੱਲ ਕੀਤੀ, ਅਤੇ ਉੱਥੇ ਅਸੀਂ ਗੱਲ ਕਰਾਂਗੇ ਬੋਲੀਆਂ ਦੇ ਵਿੱਚ ਇਹਦੀ ਕਿਸ ਤਰ੍ਹਾਂ ਦੀ ਮਹੱਤਤਾ ਸੀ। ਹੁਣ ਦੇਖਿਆ ਜਾਂਦਾ ਕਿ ਕਈ ਵਾਰੀ ਨਾ ਸਾਡੀਆਂ ਜਿਹੜੀਆਂ ਲੜਕੀਆਂ ਨੇ, ਬੀਬੀਆਂ ਭੈਣਾਂ ਨੇ, ਉਹ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਆਪਦੇ ਮਨ ਦੀ ਪੜਾਸ ਉਹਨਾਂ ਨੇ ਕੱਢਣੀ ਹੁੰਦੀ ਸੀ ਨਾ, ਤਾਂ ਉਹ ਬੋਲੀਆਂ ਦਾ ਸਹਾਰਾ ਲੈਂਦੀਆਂ ਸੀ। ਵਿਆਹ ਸ਼ਾਦੀਆਂ ਦੇ ਵਿੱਚ ਫਿਰ ਉਹਨਾਂ ਨੇ ਉਹ ਬੋਲੀਆਂ ਪਾਉਣੀਆਂ ਜਿਹੜੀਆਂ ਉਹਨਾਂ ਦੇ ਮਨ ਦੇ ਵਿੱਚ ਚੱਲ ਰਹੀਆਂ ਹੁੰਦੀਆਂ ਗੱਲਾਂ ਸੀ। ਸੋ ਕਈ ਵਾਰੀ ਹੁਣ ਕੋਈ ਬੀਬੀ ਭੈਣ ਹੈ ਜਿਹੜੀ ਸਾਡੀ ਉਹ ਘੁੰਡ ਕੱਢ ਕੇ ਥੋੜ੍ਹੀ ਜਿਹੀ ਔਖੀ ਹੋ ਜਾਂਦੀ ਨਾ, ਅਤੇ ਫਿਰ ਉਹਨੇ ਕੁਝ ਇੱਦਾਂ ਦੀ ਬੋਲੀ ਵੀ ਪਾ ਛੱਡਣੀ ਕਿ ਕੋਰੇ ਕੋਰੇ ਕੁੰਡੇ ਵਿੱਚ ਮਿਰਚਾਂ ਮੈਂ ਰਗੜਾਂ, ਸਹੁਰੇ ਦੀਆਂ ਅੱਖਾਂ ਵਿੱਚ ਪਾ ਦਿੰਦੀ ਹਾਂ, ਘੁੰਡ ਕੱਢਣੇ ਦੀ ਤਲਖ ਮੁਕਾ ਦਿੰਦੀ ਹਾਂ। ਸੋ ਇਹ ਮਤਲਬ ਕਿ ਇਸ ਤਰ੍ਹਾਂ ਦੀਆਂ ਬੋਲੀਆਂ ਜਿਹੜੀਆਂ ਅਸੀਂ ਆਮ ਤੌਰ 'ਤੇ ਸੁਣਦੇ ਹੁੰਦੇ ਸੀ। ਅਤੇ ਇਸੇ ਤਰ੍ਹਾਂ ਇੱਕ ਹੋਰ ਵੀ ਅਸੀਂ ਜਿਹੜੀ ਬੋਲੀ ਸੁਣਦੇ ਹੁੰਦੇ ਸੀ, ਨਿੰਮ ਦਾ ਕੜਾ

0: ਤੇ ਘੋਟਣਾ ਸੱਸ ਘੋਟਣੀ ਸੰਦੂਕਾਂ ਓਹਲੇ।
1: ਹਾਂਜੀ
0: ਸੋ ਇਹ ਜਿਹੜੀਆਂ ਬੋਲੀਆਂ ਨੇ ਨਾ, ਇਹ ਸਾਡੇ ਸੱਭਿਆਚਾਰ ਦਾ ਹਿੱਸਾ ਤਾਂ ਸੀਗੀ, ਇਹਦੇ ਵਿੱਚ ਬਹੁਤ ਚੀਜ਼ਾਂ ਦਾ ਜ਼ਿਕਰ ਹੈ ਜਿਹੜਾ ਉਹ ਕੀਤਾ ਜਾਂਦਾ ਸੀ। ਅੱਛਾ, ਪੂਤਨੇ ਦੀ ਅਸੀਂ ਆਮ ਤੌਰ 'ਤੇ ਚਟਨੀ ਦੇ ਬਾਰੇ ਸੁਣਦੇ ਹਾਂ, ਅਤੇ ਜਦੋਂ ਅਸੀਂ ਉਹ ਗੀਤ ਵੀ ਸੁਣਦੇ ਹਾਂ ਨਾ, ਤਾਂ ਸਾਡਾ ਮਨ ਤਨ ਹੈ ਜਿਹੜਾ ਉਹ ਖਿੜ ਜਾਂਦਾ ਸੀ।
1: ਬਿਲਕੁਲ, ਤਰੋ ਤਾਜ਼ਾ ਹੋ
0: ਬੜਾ,
1: ਜਾਂਦਾ ਸੀ।
0: ਹਾਂ, ਬੜਾ ਉਹ ਮਸ਼ਹੂਰ ਗੀਤ ਸੀਗਾ, ਤੇਰਾ ਬੜਾ ਕਰਾਰਾ ਪੂਦਨਾ,
1: ਜੀ
0: ਤੇਰਾ ਬੜਾ ਕਰਾਰਾ ਪੂਦਨਾ। ਸੋ ਇਹ ਗੀਤ ਨੇ ਨਾ ਜਿਹੜੇ, ਇਹਨਾਂ ਨੂੰ ਸੁਣ ਕੇ ਸੱਭਿਆਚਾਰ ਦੇ ਨਾਲ ਜਦੋਂ ਅਸੀਂ ਜੁੜਦੇ ਹਾਂ, ਤਾਂ ਮੈਨੂੰ ਲੱਗਦਾ ਕਿ ਅਸੀਂ ਉਹਨਾਂ ਸਮਿਆਂ ਦੇ ਵਿੱਚ ਵਾਪਸ ਪਹੁੰਚ ਜਾਂਦੇ ਹਾਂ ਜਿੱਥੇ ਪਿਓਰਿਟੀ ਸੀ,
1: ਜੀ
0: ਜਿੱਥੇ
1: ਸਾਦਗੀ ਸੀ,
0: ਸਾਦਗੀ ਸੀ।
1: ਬਿਲਕੁਲ ਸਹੀ ਕਿਹਾ ਤੁਸੀਂ। ਅਤੇ ਇੱਕ ਗੱਲ ਹੋਰ ਕਿ ਇਹ ਜਿਹੜੀਆਂ ਸਾਰੀਆਂ ਵਸਤਾਂ ਨੇ ਨਾ ਪੁਰਾਣੀਆਂ, ਇਹ ਕੁਦਰਤ ਦੇ ਨਾਲ ਜੁੜੀਆਂ ਹੋਈਆਂ ਨੇ, ਕੁਦਰਤ ਨੂੰ ਇਸਦਾ ਕੋਈ ਨੁਕਸਾਨ ਨਹੀਂ ਹੈ, ਅਤੇ ਸਾਲਾਂ ਬੱਧੀ ਇਹ ਇਸੇ ਤਰ੍ਹਾਂ ਘਰ ਦੇ ਵਿੱਚ ਸਾਥ ਦਿੰਦੀਆਂ ਨੇ, ਅਤੇ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ ਹੈ ਕਿ ਚੀਜ਼ ਟੁੱਟ ਗਈ, ਖਰਾਬ ਹੋ ਗਈ, ਬਲਕਿ ਇਹ ਇੱਕ ਵਾਰ ਤੁਸੀਂ ਘਰ ਲੈ ਆਏ ਤਾਂ ਹਮੇਸ਼ਾ ਇਹ ਸਾਡਾ ਸਾਥ ਤਾਂ ਦਿੰਦੇ ਹੀ ਸਨ, ਪਰ ਇਹਨਾਂ ਦੇ ਅੰਦਰ ਜੋ ਲੱਕੜ ਦੇ ਜਾਂ ਨਿੰਮ ਦੇ ਕੁਦਰਤੀ ਤੱਤ ਹੁੰਦੇ ਸਨ ਨਾ, ਉਹ ਵੀ ਸਾਨੂੰ ਮਿਲਦੇ ਰਹਿੰਦੇ ਸਨ।
0: ਜੀ, ਹੁਣ ਪੁਰਾਣੇ ਸਮੇਂ ਦੇ ਵਿੱਚ ਜਦੋਂ ਬੀਬੀਆਂ ਕੰਮ ਕਰ ਕਰਕੇ ਥੱਕ ਜਾਂਦੀਆਂ ਸੀਗੀਆਂ ਨਾ, ਅਤੇ ਉਹ ਅਕਸਰ ਇੱਕ ਬੋਲੀ ਹੋਰ ਵੀ ਪਾ ਦਿੰਦੀਆਂ ਸੀ ਕਿ ਇੱਕ ਸੱਸੇ ਤੈਨੂੰ ਅਰਜ਼ ਕਰਾਂ ਤੇਰੇ ਮੁੰਡੇ ਨੂੰ, ਨਾਲੇ ਭੱਲਣਾ ਚੁੱਲ੍ਹਾ ਚੌਂਕਾ, ਨਾਲਾ ਨਾਲੇ ਘੋਟਣੇ ਕੁੰਡੇ ਨੂੰ। ਸੋ ਇਹ ਕਿਉਂਕਿ ਕਈ ਵਾਰੀ ਹੁੰਦਾ ਸੀ ਨਾ ਕਿ ਸਿਰਫ ਕੰਮ ਹੀ ਕੰਮ ਕਰੀ ਜਾਣਾ, ਹੋਰ ਕੁਝ ਕਰਨਾ ਹੀ ਨਾ, ਤਾਂ ਉਸ ਸਮੇਂ ਫਿਰ ਅਜਿਹੀਆਂ ਬੋਲੀਆਂ ਵੀ ਬਾਹਰ ਨਿਕਲ ਕੇ ਆਉਂਦੀਆਂ ਸੀ। ਸੇ ਜਿੱਥੇ ਕਹਿੰਦੇ ਆ ਕਿ ਕੁੰਡਾ ਘੋਟਣਾ ਖੜਕਦਾ ਸੀ, ਵੱਧ ਖੜਕਦਾ ਸੀ,
1: ਜੀ
0: ਉਹ ਇੱਕ ਹੋਰ ਧਾਰਨਾ ਵੀ ਬਣੀ ਹੋਈ ਸੀ
1: ਕਿਹੜੀ,
0: ਵੀ ਉਹ ਘਰ ਛੜਿਆਂ ਦਾ ਹੋਣਾ ਜਿੱਥੇ ਜਾਵੇ। ਤੇ ਇੱਕ ਬੋਲੀ ਵੀ ਜੁੜੀ ਹੋਈ ਸੀ, ਕਹਿੰਦੇ ਜਿੱਥੇ ਕੁੰਡਾ ਘੋਟਣਾ ਖੜਕੇ ਉਹ ਘਰ ਛੜਿਆਂ ਦਾ, ਵਿਹੜੇ ਛੜਿਆਂ ਦੇ ਕੁੰਡਾ ਘੋਟਣਾ ਖੜਕੇ। ਸੋ ਮਤਲਬ ਕਿ ਬਹੁਤ ਸਾਰੀਆਂ ਧਾਰਨਾਵਾਂ ਵੀ ਜੁੜੀਆਂ ਹੋਈਆਂ ਨੇ, ਪਰ ਜੇਕਰ ਅਸੀਂ ਮਹੱਤਵਪੂਰਨ ਪੱਖ ਵੇਖੀਏ ਦਾ ਕੁੰਡੇ ਘੋਟਣੇ ਦਾ, ਤਾਂ ਉਹ ਇਹੀ ਹੈ ਕਿ ਅਸੀਂ ਪੌਸ਼ਟਿਕ ਖਾਣਾ ਜਿਹੜਾ ਨਾ, ਉਹ ਕੁੰਡੇ ਘੋਟਣੇ ਦੇ ਵਿੱਚ ਬਣਾ ਕੇ, ਯਾਨੀ ਕਿ ਚਟਨੀ ਬਣਾ ਕੇ ਅਸੀਂ ਪਰੌਂਠੇ ਦੇ ਉੱਤੇ ਧਰ ਕੇ, ਉੱਪਰ ਬਹੁਤ ਸਾਰੀ ਮੱਖਣੀ ਧਰ ਕੇ ਖਾ ਲੈਣੀ, ਤਾਂ ਸਾਨੂੰ ਸਾਰੇ ਤੱਤ ਉਸੇ ਦੇ ਵਿੱਚੋਂ ਮਿਲ ਜਾਂਦੇ ਸੀ। ਅਸੀਂ ਘਰ ਦੇ ਵਿੱਚ ਬਣਾਈ ਹੋਈ ਚੀਜ਼ ਖਾ ਰਹੇ ਸੀ, ਸਾਫ਼ ਸੁਥਰੀ ਖਾ ਰਹੇ ਸੀ, ਅਤੇ ਇਸ ਲਈ ਇਹਦਾ ਜਿਹੜਾ ਮਹੱਤਵ ਹੈ ਉਹ ਹੋਰ ਵੀ ਜ਼ਿਆਦਾ ਵੱਧ ਜਾਂਦਾ ਸੀ।
1: ਬਿਲਕੁਲ ਸਹੀ ਕਿਹਾ ਤੁਸੀਂ। ਅਤੇ ਅੱਜ ਕੱਲ੍ਹ ਜੋ ਰੈਡੀਮੇਡ ਪੇਸਟ ਆਉਂਦੇ ਨੇ ਜਾਂ ਫਿਰ ਜੋ ਮਸ਼ੀਨਾਂ ਨੇ ਉਹਨਾਂ ਦੇ ਜ਼ਰੀਏ ਅਸੀਂ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਜੋ ਉਸੇ ਵੇਲੇ ਸੁਆਣੀਆਂ ਕੁੰਡੇ ਘੋਟਣੇ ਦੇ ਵਿੱਚ ਉਸਨੂੰ ਪੀਸ ਕੇ ਸਬਜ਼ੀ ਦੇ ਵਿੱਚ ਮਿਲਾਉਂਦੀਆਂ ਸਨ, ਉਹ ਸਵਾਦ ਬਾਕੀ ਵੱਖਰਾ ਹੁੰਦਾ ਸੀ। ਅਤੇ ਘੋਟਣੇ ਕੁੰਡੇ ਦੇ ਨਾਲ ਬਹੁਤ ਕੁਝ ਹੋਰ ਵੀ ਕੁੱਟਿਆ ਜਾਂਦਾ ਸੀ, ਜੀ ਦੇ ਵਿੱਚ ਸੁਣਦੇ ਹਾਂ।
0: ਕੁਝ ਐਵੇਂ ਤਾਂ ਨਹੀਂ ਹੈਗਾ

0: ਜੀ ਵਾਕਈ ਕੱਚੇ ਫੁੱਲਾਂ ਨੂੰ ਨਾ ਤੋੜੀ, ਫੁੱਲ ਮੁਰਝਾ ਜਾਣਗੇ। ਸੋ ਜੀ ਅਸੀਂ ਜਦੋਂ ਗੱਲ ਕਰਦੇ ਹਾਂ ਕੁੰਡੇ ਘੋਟਣੇ ਦੀ ਅਤੇ ਅੱਜ ਦੇ ਸਮੇਂ ਦੀ, ਤਾਂ ਅੱਜ ਦੇ ਸਮੇਂ ਦੇ ਵਿੱਚ ਅਸੀਂ ਵੇਖ ਰਹੇ ਹਾਂ ਕਿ ਨਾ ਮਾਤਰ ਹੀ ਪ੍ਰਯੋਗ ਹੈ, ਕਿਸੇ ਕਿਸ ਟਾਵੇਂ ਘਰ ਦੇ ਵਿੱਚ ਹੀ
1: ਜੀ
0: ਜਿਹੜਾ ਕੁੰਡਾ ਘੋਟਣਾ ਉਹ ਖੜਕਦਾ ਸਾਨੂੰ ਸੁਣਾਈ ਦਿੰਦਾ, ਅਤੇ ਅੱਜ ਕੱਲ੍ਹ ਇਹਦਾ ਜਿਹੜਾ ਰੂਪ ਹੈ ਉਹ ਵੀ ਬਦਲਦਾ ਨਜ਼ਰ ਆ ਰਿਹਾ। ਜਿਹੜਾ ਅੱਜ ਕੱਲ੍ਹ ਜਿਹੜੇ ਕੁੰਡੇ ਘੋਟਣੇ ਬਣੇ ਹੋਏ ਨੇ ਉਹ ਪੱਥਰਾਂ ਦੇ ਬਣੇ ਹੋਏ
1: ਮਾਰਬਲ
0: ਕੁੰਡੇ
1: ਦੇ
0: ਨੇ
1: ਬਣੇ ਹੋਏ
0: ਜੀ,
1: ਨੇ
0: ਮਾਰਬਲ
1: ਜੀ
0: ਦੇ ਬਣੇ ਹੋਏ ਕੁੰਡੇ ਨੇ, ਅਤੇ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਹਦਾ ਜਿਹੜਾ ਬਦਲਦਾ ਰੂਪ ਹੈ, ਇਹਦੇ ਬਦਲਦੇ ਰੂਪ ਦੇ ਨਾਲ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਬਣਦੀਆਂ ਨੇ ਉਹਨਾਂ ਦਾ ਵੀ ਰੂਪ ਬਦਲ ਚੁੱਕਿਆ। ਅਤੇ ਇਸੇ ਤਰ੍ਹਾਂ ਜਦੋਂ ਅਸੀਂ ਘੋਟਣੇ ਦੀ ਗੱਲ ਕਰਦੇ ਹਾਂ ਤਾਂ ਘੋਟਣਾ ਪਹਿਲਾਂ ਜਿਵੇਂ ਮਸ਼ਹੂਰ ਹੁੰਦਾ ਸੀ ਕਿ ਨਿੰਮ ਦਾ ਘੋਟਣਾ ਹੀ ਲੈਣਾ, ਉਹ ਜ਼ਿਆਦਾ ਮਸ਼ਹੂਰ ਹੁੰਦਾ ਸੀ, ਜ਼ਿਆਦਾ ਭਾਰੀ ਹੁੰਦਾ ਸੀ, ਜ਼ਿਆਦਾ ਸਿਹਤ

0: ਦੇ ਲਈ ਲਾਭਦਾਇਕ ਹੁੰਦਾ ਸੀ। ਅੱਜ ਕੱਲ੍ਹ ਤਾਂ ਸਾਨੂੰ ਲੱਕੜਾਂ ਦੀ ਪਛਾਣ ਹੀ ਕੋਈ ਨਹੀਂ ਵੀ ਕਿਹੜੀ ਲੱਕੜ ਹੈ, ਕਿਸ ਤਰ੍ਹਾਂ ਦਾ ਇਹਦੇ ਵਿੱਚ ਟੇਸਟ ਆਉਣਾ, ਜਦੋਂ ਕੋਈ ਚੀਜ਼ ਬਣਨੀ ਹੈ ਜੇ ਚਟਨੀ ਵੀ ਬਣਨੀ ਹੈ ਉਹਦਾ ਟੇਸਟ ਕਿਸ ਤਰ੍ਹਾਂ ਦਾ ਆਉਣਾ, ਸਾਨੂੰ ਕੋਈ ਬਹੁਤੀ ਜਾਂਚ ਨਹੀਂ ਰਹੀ ਹੈ,
1: ਬਿਲਕੁਲ
0: ਕਿਉਂਕਿ
1: ਬਿਲਕੁਲ
0: ਸਾਡੇ ਹੁਣ ਟੰਗ ਟੇਸਟ ਨੇ ਨਾ ਜਿਹੜੇ ਉਹ ਕਿਤੇ ਨਾ ਕਿਤੇ ਬਦਲ ਚੁੱਕੇ ਨੇ ਮਸ਼ੀਨੀਕਰਨ ਹੋਣ ਦੇ ਨਾਲ।
1: ਬਿਲਕੁਲ ਸਹੀ ਕਿਹਾ ਤੁਸੀਂ, ਪਰ ਫਿਰ ਵੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹਨਾਂ ਪੁਰਾਣੇ ਰਵਾਇਤੀ ਚੀਜ਼ਾਂ ਦੇ ਨਾਲ ਜੁੜਿਆ ਜਾਵੇ, ਆਪਣੇ
0: ਜੀ
1: ਘਰ ਦੇ ਵਿੱਚ ਰੱਖਿਆ ਜਾਏ।
0: ਜੀ
1: ਦੇਖੋ ਘਰ ਦੇ ਵਿੱਚ ਰੱਖਿਆ ਹੋਏਗਾ ਤਾਂ ਕੋਈ ਆਏਗਾ ਤਾਂ ਫਿਰ ਉਸਨੂੰ ਦੇਖ ਕੇ ਵੀ ਕਿੰਨੀ ਖੁਸ਼ੀ ਹੋਏਗੀ ਅਤੇ ਉਸਨੂੰ
0: ਹਾਂ,
1: ਪ੍ਰੇਰਣਾ ਵੀ ਮਿਲੇਗੀ
0: ਔਰ
1: ਕਿ ਮੈਂ
0: ਨਾਲ
1: ਵੀ ਲੈ ਕੇ
0: ਸਾਡਾ
1: ਆਉਂਗੀ।
0: ਵੀ ਜੀ ਕਰੇਗਾ ਜੇਕਰ ਸਾਡੀ ਅੱਖਾਂ ਦੇ ਸਾਹਮਣੇ ਕੋਈ ਚੀਜ਼ ਹੋਏਗੀ ਨਾ, ਤੇ ਸਾਨੂੰ ਹੋਏਗਾ ਕਿ ਕਿਉਂ ਨਾ ਵਰਤੀ ਲਈਏ, ਅਸੀਂ ਵਿਹਲੇ ਬੈਠੇ ਹਾਂ ਕੁਛ ਨਾ ਕੁਛ ਕਰ ਹੀ ਲਈਏ।
1: ਜੀ
0: ਸੋ ਇਹ ਇੱਕ ਬੜਾ ਮਹੱਤਵਪੂਰਨ ਅੰਗ ਹੈ ਸਾਡੇ।
1: ਇੱਕ ਮਹੱਤਵਪੂਰਨ ਗੱਲ ਇਹ ਵੀ ਸੀ ਕਿ ਦੇਖੋ ਜਦੋਂ ਸਵਾਣੀਆਂ ਇਸ ਤਰ੍ਹਾਂ ਕੁੰਡੇ ਘੋਟਣੇ ਦੇ ਨਾਲ ਕੋਈ ਚੀਜ਼ ਕੁੱਟਦੀਆਂ ਸਨ ਨਾ, ਤਾਂ ਕੁਦਰਤੀ ਤੌਰ 'ਤੇ ਐਕਸਰਸਾਈਜ਼ ਵੀ ਹੋ ਜਾਂਦੀ ਸੀ।
0: ਹਾਂ ਇਹ ਤਾਂ ਤੁਸੀਂ ਬੜੀ ਚੰਗੀ ਗੱਲ ਕਹੀ ਹੈ। ਅੱਛਾ ਤੁਹਾਨੂੰ ਪਤਾ ਪਹਿਲਾਂ ਵਾਲੇ ਸਮੇਂ ਦੇ ਵਿੱਚ ਤਾਂ ਸਾਡੀਆਂ ਬੀਬੀਆਂ ਭੈਣਾਂ ਕੁੰਡੇ ਘੋਟਣੇ ਨੂੰ ਵੀ ਸਜਾ ਕੇ ਰੱਖਦੀਆਂ ਹੁੰਦੀਆਂ ਸੀ, ਘੋਟਣੇ ਦੇ ਉੱਤੇ ਘੁੰਗਰੂ ਬੰਨ ਲੈਂਦੀਆਂ ਤਾਂ ਕਿ ਜਦੋਂ ਮੈਂ ਮਤਲਬ ਕਿ ਚਟਨੀ ਰਗੜਾਂ ਅਤੇ ਸੋਹਣਾ ਸੁਰ ਹੈ ਜਿਹੜਾ ਉਹਦੇ ਵਿੱਚੋਂ ਪੈਦਾ ਹੋਵੇ ਅਤੇ ਅਸੀਂ ਉਸ ਸੁਰ ਦੇ ਨਾਲ ਨਾਲ ਚੰਗੀ ਰੋਟੀ ਵੀ ਖਾਈਏ।
1: ਅਤੇ ਮੈਨੂੰ ਲੱਗਦਾ ਹੈ ਕਿ ਤੁਸੀਂ ਇੰਨੀ ਕੁ ਜ਼ਿਆਦਾ ਤਾਰੀਫ ਕੀਤੀ ਹੈ, ਇੰਨੇ ਖੂਬਸੂਰਤ ਸ਼ਬਦਾਂ ਦੇ ਵਿੱਚ ਇਸ ਦੇ ਬਾਰੇ ਦੱਸਿਆ ਹੈ ਕਿ ਹੁਣ ਸਾਡੀਆਂ ਸਵਾਣੀਆਂ ਘਰ ਦੇ ਕਿਸੇ ਕੋਨੇ ਦੇ ਵਿੱਚ ਪਏ ਕੁੰਡੇ ਘੋਟਣੇ ਨੂੰ ਜ਼ਰੂਰ ਲੱਭਣਗੀਆਂ ਅਤੇ ਉਸ ਦੇ ਵਿੱਚ ਕੁਝ ਬਣਾਉਣ ਦੀ, ਕੁਝ ਕੁੱਟਣ ਦੀ ਕੋਸ਼ਿਸ਼ ਜ਼ਰੂਰ ਕਰਨਗੀਆਂ। ਖਾਸ ਤੌਰ 'ਤੇ ਅੱਜ ਕੱਲ੍ਹ ਦਾ ਜੋ ਸੀਜ਼ਨ ਹੈ ਚਟਨੀਆਂ ਦਾ, ਉਹ ਟਰਾਈ ਕਰਨਗੀਆਂ।
0: ਜੀ ਬਿਲਕੁਲ,
1: ਅਤੇ
0: ਸੋ ਪੁਦੀਨੇ ਦੀ ਚਟਨੀ ਇਸ ਸਮੇਂ ਦੇ ਵਿੱਚ ਜ਼ਰੂਰ ਖਾਣੀ ਚਾਹੀਦੀ ਹੈ ਕਿਉਂਕਿ ਗਰਮੀ ਦਾ ਮੌਸਮ ਹੈ ਅਤੇ ਇਸ ਮੌਸਮ ਦੇ ਵਿੱਚ ਠੰਡਕ ਜ਼ਰੂਰ ਚਾਹੀਦੀ ਹੈ, ਅਤੇ ਫਿਰ ਕਿਉਂ ਨਾ ਕੁੰਡੇ ਘੋਟਣੇ ਦਾ ਇਸਤੇਮਾਲ ਕੀਤਾ ਜਾਏ।
1: ਲਓ ਜੀ, ਹੁਣ ਇਹਨਾਂ ਗੱਲਾਂ ਬਾਤਾਂ ਦੇ ਨਾਲ ਹੀ ਸਮਾਂ ਵੀ ਹੋ ਗਿਆ ਹੈ ਇਜਾਜ਼ਤ ਲੈਣ ਦਾ, ਅਤੇ ਕੱਲ੍ਹ ਫਿਰ ਆਪਣੇ ਵੇਲੇ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ।
0: ਜੀ
1: ਇਜਾਜ਼ਤ ਦਿਓ,
0: ਨਮਸਕਾਰ।

ਆਕਾਸ਼ਵਾਣੀ ਜਲੰਧਰ ਤੇ ਸਾਡੇ ਬਾਕੀ ਰਹਿੰਦੇ ਪ੍ਰੋਗਰਾਮਾਂ ਦਾ ਵੇਰਵਾ ਇਸ ਪ੍ਰਕਾਰ ਹੈ। ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ 1:15 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਫੌਜੀ ਵੀਰਾਂ ਲਈ। ਬਾਅਦ ਦੁਪਹਿਰ 2:30 ਵਜੇ ਰੰਗਲੀ ਧਰਤੀ ਤੁਸੀਂ ਇਹ ਪ੍ਰੋਗਰਾਮ ਸੁਣ ਸਕੋਗੇ, ਜਿਹਦੇ ਵਿੱਚ ਰਾਜਕੁਮਾਰ ਅਤੇ ਉਹਨਾਂ ਦੇ ਸਾਥੀ ਮਾਤਾ ਦੀਆਂ ਭੇਂਟਾਂ ਦਾ ਗੁਣਗਾਨ ਕਰਨਗੇ। ਸਾਡੀ ਦੂਜੀ ਸਭਾ ਦੀ ਸ਼ੁਰੂਆਤ ਦੇ ਵਿੱਚ 4:02 'ਤੇ ਤੁਸੀਂ ਸੁਣੋਗੇ ਪੰਜਾਬੀ ਫਿਲਮ ਸੰਗੀਤ, ਜਿਹਦੇ ਵਿੱਚ ਚੋਣਵੀ ਪੰਜਾਬੀ ਫਿਲਮਾਂ ਦੇ ਗੀਤ ਸੁਣਾਏ ਜਾਣਗੇ। ਦਿਹਾਤੀ ਪ੍ਰੋਗਰਾਮ ਦਾ ਸਮਾਂ ਰੋਜ਼ਾਨਾ ਦੀ ਤਰ੍ਹਾਂ ਸ਼ਾਮ 6:30 ਵਜੇ, ਜਿਹਦੇ ਵਿੱਚ ਕੰਮ ਦੀਆਂ ਗੱਲਾਂ ਮੰਡੀਆਂ ਦੇ ਭਾਅ ਦੇ ਨਾਲ ਨਾਲ ਸਾਰਾ ਸਾਲ ਹਰੇ ਚਾਰੇ ਇਹਦੇ ਬਾਬਤ ਮਨਪ੍ਰੀਤ ਜੈਦਕਾ ਹੋਰਾਂ ਦੇ ਵਿਚਾਰ ਸੁਣਾਂਗੇ। ਸੱਤ:40 'ਤੇ ਤੁਸੀਂ ਸੁਣੋਗੇ ਅੰਗਰੇਜ਼ੀ ਟਾਕ ਯਾਨੀ ਕਿ ਇੰਗਲਿਸ਼ ਟਾਕ। ਵਿਸ਼ਾ ਹੋਏਗਾ ਸਕਰੀਨ ਵਾਇਲੈਂਸ ਰੀਅਲ ਇੰਪੈਕਟ ਬਾਏ ਡਾਕਟਰ ਨਮ੍ਰਤਾ ਜੋਸ਼ੀ। ਜ਼ਿੰਦਗੀ ਹਸੀਨ ਹੈ ਇਹ ਪ੍ਰੋਗਰਾਮ ਤੁਸੀਂ ਸੁਣ ਸਕੋਗੇ ਰਾਤ 8:00 ਵਜੇ।

0: ਤੁਸੀਂ ਸੁਣ ਸਕੋਗੇ ਰਾਤ 9:30 ਵਜੇ, ਜਿਹਦੇ ਵਿੱਚ ਅੱਜ ਬਾਕਸਿੰਗ ਐਥਲੀਟ ਕ੍ਰਿਸ਼ਾ ਵਰਮਾ ਤੁਹਾਡੇ ਸਾਰਿਆਂ ਦੇ ਨਾਲ ਆਪਣੇ ਵਿਚਾਰ ਸਾਂਝਾ ਕਰਨਗੇ, ਔਰ ਉਹਨਾਂ ਦੀ ਇਹ ਮੁਲਾਕਾਤ ਵਿੱਚ ਮੁਲਾਕਾਤੀ ਹੋਣਗੇ ਬਿਰਿੰਦਰ ਸਿੰਘ। ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ ਨੂੰ ਤੁਸੀਂ 10:02 'ਤੇ ਸੁਣ ਸਕੋਗੇ। ਅੱਜ ਇਹਦੇ ਵਿੱਚ ਕਲਾਕਾਰ ਡਾਕਟਰ ਰਾਏ ਬਹਾਦੁਰ ਸਿੰਘ ਸ਼ਾਸਤਰੀ ਗਾਨ ਕਰਨਗੇ ਰਾਗ ਹੋਏਗਾ ਪੁਰਿਆ। ਔਰ ਰਾਤ 10:30 ਵਜੇ ਸਾਡੇ ਆਖਰੀ ਪ੍ਰੋਗਰਾਮ ਸਰਗਮ ਦੇ ਵਿੱਚ ਤੁਸੀਂ ਸੁਣ ਸਕੋਗੇ ਗੀਤ ਸੰਗੀਤ। ਇਹ ਸੀਗੇ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ। ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ, ਤੇ ਆਓ ਹੁਣ ਸੁਣਦੇ ਹਾਂ ਕੁਝ ਸੰਦੇਸ਼।
1: ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ। जो कहानियां हम सुनते आए देखते आए, अब वही वैसी ही कहानी सुनाएगा डिजिटल।
2: डाउनलोड वेव्स ओटीटी ऐप नाउ एंड वॉच फॉर फ्री।
3: परिवारिक लड़ीवार फैमिली नंबर 1, ये परिवारिक सिलसिला तुसी सुन सकते हो हर बुधवार शाम 6:30 बजे देहाती प्रोग्राम दे विच। परिवारिक लड़ीवार Family number 1.
0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਸਟੂਡੀਓ ਘੜੀ ਦੇ ਮੁਤਾਬਕ 1:10 ਹੋ ਰਹੇ ਨੇ, ਅਤੇ ਆਓ ਹੁਣ ਸੁਣਦੇ ਹਾਂ ਪਰਦੇਸ਼ਿਕ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ।
4: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਗੁਰਵਿੰਦਰ ਸਿੰਘ ਸਹੋਤਾ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪੰਜਾਬ ਵਿੱਚ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਵੋਟਾਂ ਅੱਜ ਪੈ ਰਹੀਆਂ ਨੇ। ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋਈ। ਦੁਪਹਿਰ 12 ਵਜੇ ਤੱਕ ਕੁੱਲ 31.6% ਵੋਟਿੰਗ ਦਰਜ ਕੀਤੀ ਗਈ ਹੈ। ਕੁੱਲ 35,45,000 ਤੋਂ ਵੱਧ ਵੋਟਰ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਵਿੱਚ ਆਪਣੇ ਨੁਮਾਇੰਦਿਆਂ ਦੀ ਚੋਣ ਕਰਨ ਲਈ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਰਹੇ ਨੇ। ਰਾਜ ਚੋਣ ਕਮਿਸ਼ਨ ਅਨੁਸਾਰ ਸੂਬੇ ਭਰ ਵਿੱਚ ਕੁੱਲ 1896 ਵਾਰਡਾਂ ਤੋਂ 7555 ਉਮੀਦਵਾਰ ਚੋਣ ਲੜ ਰਹੇ ਨੇ, ਅਤੇ ਇਸ ਸਮੇਂ 32,000 ਪੁਲਿਸ ਮੁਲਾਜ਼ਮਾਂ ਦੀ ਭਾਰੀ ਤਾਇਨਾਤੀ ਵਿਚਕਾਰ ਵੋਟਿੰਗ ਜਾਰੀ ਹੈ। ਸਾਰੀਆਂ ਨਗਰ ਨਿਗਮ ਸੰਸਥਾਵਾਂ ਵਿੱਚ ਆਦਰਸ਼ ਚੋਣ ਜਾਬਤਾ ਪਹਿਲਾਂ ਹੀ ਲਾਗੂ ਹੈ, ਅਤੇ ਆਜ਼ਾਦ ਅਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਲਈ IAS ਅਤੇ ਸੀਨੀਅਰ PCS ਅਧਿਕਾਰੀਆਂ ਨੂੰ ਵੀ ਜਨਰਲ ਨਿਗਰਾਨ ਵਜੋਂ ਤਾਇਨਾਤ ਕੀਤਾ ਗਿਆ ਹੈ। ਵੋਟਾਂ ਦੀ ਗਿਣਤੀ ਸ਼ੁੱਕਰਵਾਰ 29 ਮਈ ਨੂੰ ਹੋਵੇਗੀ। ਇਸੇ ਦੌਰਾਨ ਰਾਜ ਚੋਣ ਕਮਿਸ਼ਨ ਨੇ ਨਗਰ ਕੌਂਸਲ ਦੀਨਾਨਗਰ, ਗੁਰਦਾਸਪੁਰ, ਕਾਦੀਆਂ ਅਤੇ ਸ਼ਾਮ 84 ਦੇ ਮੈਂਬਰਾਂ ਦੀ ਚੋਣ ਲਈ ਆਮ ਚੋਣਾਂ ਕਰਵਾਉਣ ਦੀਆਂ ਤਰੀਕਾਂ ਦਾ ਐਲਾਨ ਕੀਤਾ ਹੈ। ਚੋਣਾਂ 13 ਜੂਨ ਨੂੰ ਹੋਣਗੀਆਂ। ਇਹਨਾਂ ਚੋਣਾਂ ਲਈ ਨਾਮਜ਼ਦਗੀਆਂ 30 ਮਈ ਤੱਕ ਦਾਖਲ ਕੀਤੀਆਂ ਜਾ ਸਕਦੀਆਂ ਨੇ। ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਤਰੀਕ 3 ਜੂਨ ਹੈ। ਨਾਮਜ਼ਦਗੀਆਂ ਦੀ ਜਾਂਚ 4 ਜੂਨ ਨੂੰ ਹੋਵੇਗੀ, ਅਤੇ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਤਰੀਕ 5 ਜੂਨ ਹੈ। ਵੋਟਾਂ ਦੀ ਗਿਣਤੀ ਵੋਟਾਂ ਪੈਣ ਤੋਂ ਤੁਰੰਤ ਬਾਅਦ ਉਸੇ ਦਿਨ 13 ਜੂਨ ਨੂੰ ਹੀ ਕੀਤੀ ਜਾਵੇਗੀ। ਇਹਨਾਂ ਚੋਣਾਂ ਦੇ ਮੱਦੇਨਜ਼ਰ ਨਗਰ ਕੌਂਸਲਾਂ ਦੇ ਅਧਿਕਾਰ ਖੇਤਰਾਂ ਵਿੱਚ ਆਦਰਸ਼ ਚੋਣ ਜਾਬਤਾ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ। ਸਥਾਨਕ ਸਰਕਾਰਾਂ ਦੇ ਪ੍ਰਸ਼ਾਸਕੀ ਸਕੱਤਰ ਮਨਜੀਤ ਸਿੰਘ ਬਰਾੜ ਨੇ ਕਿਹਾ ਹੈ ਕਿ ਜਨਗਣਨਾ 2027 ਦੇ ਪਹਿਲੇ ਪੜਾਅ ਵਿੱਚ ਪੰਜਾਬ ਦੀ ਪ੍ਰਸ਼ਾਸਨਿਕ ਮਸ਼ੀਨਰੀ ਨੇ 11 ਜ਼ਿਲ੍ਹਿਆਂ ਅਤੇ 7 ਨਗਰ ਨਿਗਮਾਂ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ ਹੈ। ਉਹਨਾਂ ਕਿਹਾ ਹੈ ਕਿ ਇਹ ਨਿਰਧਾਰਿਤ ਸਮੇਂ ਅੰਦਰ ਡਾਟਾ ਇਕੱਤਰਤਾ ਦੀ ਸੰਪੂਰਨਤਾ, ਸਟੀਕਤਾ ਅਤੇ ਉੱਚ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਦੀ ਠੋਸ ਵਚਨਬੱਧਤਾ ਨੂੰ ਦਰਸਾਉਂਦਾ ਹੈ। ਡਾਇਰੈਕਟਰ ਜਨਗਣਨਾ ਆਪਰੇਸ਼ਨਸ ਡਾਕਟਰ ਨਵਜੋਤ ਖੋਸਾ ਅਤੇ ਡਾਇਰੈਕਟਰ ਸਥਾਨਕ ਸਰਕਾਰਾਂ ਕੁਲਵੰਤ ਸਿੰਘ ਨਾਲ ਪਹਿਲੇ ਪੜਾਅ ਦੇ ਕਾਰਜਾਂ ਦੇ ਮੁਲਾਂਕਣ ਲਈ ਵਰਚੁਅਲ ਤੌਰ 'ਤੇ ਸਮੀਖਿਆ ਮੀਟਿੰਗ ਦੌਰਾਨ ਮਨਜੀਤ ਸਿੰਘ ਬਰਾੜ ਨੇ ਕਿਹਾ ਕਿ ਬਰਨਾਲਾ, ਮੋਗਾ, ਮਲੇਰਕੋਟਲਾ, ਫਾਜ਼ਿਲਕਾ, ਲੁਧਿਆਣਾ, ਸੰਗਰੂਰ, ਸ੍ਰੀ ਮੁਕਤਸਰ ਸਾਹਿਬ, ਤਰਨ ਤਾਰਨ, ਰੂਪਨਗਰ, ਮਾਨਸਾ ਅਤੇ ਹੁਸ਼ਿਆਰਪੁਰ ਸਮੇਤ ਕੁੱਲ 11 ਜ਼ਿਲ੍ਹਿਆਂ ਅਤੇ 7 ਨਗਰ ਨਿਗਮਾਂ ਬਰਨਾਲਾ, ਅਬੋਹਰ, ਮੋਗਾ, ਬਟਾਲਾ, ਹੁਸ਼ਿਆਰਪੁਰ, ਫਗਵਾੜਾ ਅਤੇ ਕਪੂਰਥਲਾ ਨੇ ਸ਼ਾਨਦਾਰ ਫੀਲਡ ਨਾਮਬੰਦੀ ਅਤੇ ਨਿਗਰਾਨੀ ਰਾਹੀਂ ਸ਼ਲਾਘਾਯੋਗ ਕਾਰਗੁਜ਼ਾਰੀ ਦਿਖਾਈ ਹੈ। ਪੰਜਾਬ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਰਾਹੀਂ ਉੱਚ ਜੋਖਮ ਗਰਭ

0: ਅਵਸਥਾ ਅਤੇ ਨਵਜਾਤ ਬੱਚਿਆਂ ਦੀ ਸਿਹਤ ਸੇਵਾਵਾਂ ਨੂੰ ਖਾਸ ਤੌਰ 'ਤੇ ਮਜ਼ਬੂਤੀ ਮਿਲ ਰਹੀ ਹੈ। ਇਹ ਯੋਜਨਾ ਗੰਭੀਰ ਜਣੇਪੇ ਅਤੇ ਗੰਭੀਰ ਤੌਰ 'ਤੇ ਬਿਮਾਰ ਨਵਜਾਤ ਬੱਚਿਆਂ ਦੇ ਇਲਾਜ ਨੂੰ ਪਰਿਵਾਰਾਂ ਲਈ ਬਿਨਾਂ ਕਿਸੇ ਆਰਥਿਕ ਬੋਝ ਦੇ ਆਸਾਨ ਬਣਾ ਰਹੀ ਹੈ। ਸਿਹਤ ਕਾਰਡ ਉਹਨਾਂ ਮਹਿਲਾਵਾਂ ਲਈ ਇੱਕ ਮਹੱਤਵਪੂਰਨ ਸਹਾਰਾ ਬਣ ਕੇ ਉੱਭਰਿਆ ਹੈ, ਜਿਨ੍ਹਾਂ ਨੂੰ ਜਣੇਪੇ ਦੌਰਾਨ ਆਪਰੇਸ਼ਨ ਰਾਹੀਂ ਇਲਾਜ ਦੀ ਲੋੜ ਪੈਂਦੀ ਹੈ। ਰਾਜ ਸਿਹਤ ਏਜੰਸੀ ਦੇ ਅੰਕੜਿਆਂ ਅਨੁਸਾਰ 25 ਮਈ ਤੱਕ ਯੋਜਨਾ ਤਹਿਤ ਮਾਤਰਤਵ ਅਤੇ ਨਵਜਾਤ ਸੰਭਾਲ ਦੇ ਕੁੱਲ 7300 ਮਾਮਲਿਆਂ ਵਿੱਚ ਇਲਾਜ ਪ੍ਰਦਾਨ ਕੀਤਾ ਗਿਆ, ਜਿਸ 'ਤੇ ਲਗਭਗ 7 ਕਰੋੜ ਰੁਪਏ ਤੋਂ ਵੱਧ ਦਾ ਖਰਚ ਹੋਇਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਵੱਲੋਂ ਪਿੰਡ ਜੱਸੀ ਪੋਵਾਲੀ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਵਿੱਚ ਕਿਸਾਨਾਂ ਨੂੰ ਖਾਦਾਂ ਦੀ ਸੰਤੁਲਿਤ ਵਰਤੋਂ ਬਾਰੇ ਜਾਣੂ ਕਰਵਾਇਆ ਗਿਆ। ਡਿਪਟੀ ਡਾਇਰੈਕਟਰ ਟ੍ਰੇਨਿੰਗ ਡਾਕਟਰ ਗੁਰਦੀਪ ਸਿੰਘ ਸਿੱਧੂ ਨੇ ਕਿਸਾਨਾਂ ਨੂੰ ਝੋਨੇ ਅਤੇ ਨਰਮੇ ਦੀ ਫਸਲ ਵਿੱਚ ਜੀਵਾਣੂ ਖਾਦ ਦੀ ਵਰਤੋਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਜੈਵਿਕ ਖਾਦਾਂ ਦੀ ਵਰਤੋਂ ਨਾਲ ਰਸਾਇਣਿਕ ਖਾਦਾਂ ਉੱਤੇ ਨਿਰਭਰਤਾ ਘਟਾਈ ਜਾ ਸਕਦੀ ਹੈ ਅਤੇ ਫਸਲ ਦੀ ਪੈਦਾਵਾਰ ਅਤੇ ਮਿੱਟੀ ਦੀ ਸਿਹਤ ਵਿੱਚ ਸੁਧਾਰ ਲਿਆਂਦਾ ਜਾ ਸਕਦਾ ਹੈ। ਸਹਾਇਕ ਪ੍ਰੋਫੈਸਰ ਡਾਕਟਰ ਰਮਨਦੀਪ ਕੌਰ ਨੇ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ, ਲੱਕੀ ਸੀਡ ਡਰਿੱਲ ਰਾਹੀਂ ਬਿਜਾਈ ਕਰਨ ਦੇ ਢੰਗ ਅਤੇ ਇਸ ਤਕਨੀਕ ਦੇ ਲਾਭਾਂ ਬਾਰੇ ਜਾਣਕਾਰੀ ਦਿੱਤੀ। ਕੈਂਪ ਦੌਰਾਨ ਕਿਸਾਨਾਂ ਨੇ ਖਾਦਾਂ ਦੀ ਵਰਤੋਂ ਅਤੇ ਝੋਨੇ ਦੀ ਸਿੱਧੀ ਬਿਜਾਈ ਨਾਲ ਸੰਬੰਧਿਤ ਆਪਣੇ ਸਵਾਲਾਂ ਦੇ ਜਵਾਬ ਪ੍ਰਾਪਤ ਕੀਤੇ ਅਤੇ ਮਾਹਿਰਾਂ ਨਾਲ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਕਿਸਾਨਾਂ ਨੂੰ ਜੀਵਾਣੂ ਖਾਦ ਵੀ ਮੁਹੱਈਆ ਕਰਵਾਈ ਗਈ। ਸੇਫ ਸਕੂਲ ਵਾਹਨ ਪਾਲਿਸੀ ਤਹਿਤ ਅਤੇ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਪਟਿਆਲਾ ਜ਼ਿਲ੍ਹੇ ਵਿੱਚ ਖਾਸ ਚੈਕਿੰਗ ਅਤੇ ਜਾਗਰੂਕਤਾ ਮੁਹਿੰਮ ਚਲਾਈ ਗਈ। ਪਟਿਆਲਾ ਦੇ ਰੀਜਨਲ ਟਰਾਂਸਪੋਰਟ ਅਫਸਰ ਡਾਕਟਰ ਪੂਨਮਪ੍ਰੀਤ ਕੌਰ ਦੀ ਅਗਵਾਈ ਹੇਠ ਚਲਾਈ ਗਈ ਇਸ ਮੁਹਿੰਮ ਦੌਰਾਨ ਸਕੂਲਾਂ ਦੀਆਂ ਬੱਸਾਂ, ਵੈਨਾਂ ਅਤੇ ਸਕੂਲੀ ਬੱਚਿਆਂ ਨੂੰ ਲਿਜਾਣ ਵਾਲੇ ਹੋਰ ਵਾਹਨਾਂ ਦੀ ਵਿਸਥਾਰ ਨਾਲ ਜਾਂਚ ਕੀਤੀ ਗਈ। ਡਾਕਟਰ ਪੂਨਮਪ੍ਰੀਤ ਕੌਰ ਨੇ ਦੱਸਿਆ ਕਿ ਜਾਣ ਦੌਰਾਨ ਵਾਹਨਾਂ ਦੇ ਪਰਮਿਟ, ਫਿਟਨੈਸ ਸਰਟੀਫਿਕੇਟ, ਇੰਸ਼ੋਰੈਂਸ, ਸਪੀਡ ਗਵਰਨਰ, ਐਮਰਜੈਂਸੀ ਐਗਜ਼ਿਟ, ਅੱਗ ਬੁਝਾਊ ਯੰਤਰ, ਫਸਟ ਏਡ ਬਾਕਸ ਆਦਿ ਦੀ ਗੰਭੀਰਤਾ ਨਾਲ ਜਾਂਚ ਕੀਤੀ ਗਈ। ਜਿਹੜੇ ਵਾਹਨ ਨਿਰਧਾਰਿਤ ਸੁਰੱਖਿਆ ਮਾਪਦੰਡਾਂ ਦੀ ਉਲੰਘਣਾ ਕਰਦੇ ਪਾਏ ਗਏ ਉਹਨਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਗਈ ਅਤੇ ਉਲੰਘਣਾ ਕਰਨ ਵਾਲਿਆਂ ਦੇ ਮੌਕੇ 'ਤੇ ਹੀ ਚਲਾਨ ਕੱਟੇ ਗਏ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖ਼ਬਰਾਂ ਖਤਮ ਹੋਈਆਂ। ਸਾਡਾ ਐਕਸੈਂਡਲ @ RNU ਜਲੰਧਰ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ ਔਰ ਸਮਾਂ ਹੋ ਗਿਆ ਸਾਡੇ ਪ੍ਰੋਗਰਾਮ ਫੌਜੀ ਵੀਰਾਂ ਲਈ। ਤਾਂ ਆਓ ਫਿਰ ਸ਼ੁਰੂ ਕਰੀਏ ਪ੍ਰੋਗਰਾਮ ਫੌਜੀ ਵੀਰਾਂ ਲਈ।

ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਿਹਾ। ਕਿਸ਼ੋਰ ਕੁਮਾਰ ਜੀ ਦੀ ਆਵਾਜ਼ ਨਾਲ ਉਹਨਾਂ ਦੇ ਭੁਪਿੰਦਰ ਸਿੰਘ ਔਰ ਉਹਨਾਂ ਦੇ ਸਾਥੀ, ਔਰ ਫਿਲਮ ਹੈ ਸੱਤੇ ਪੇ ਸੱਤਾ, ਔਰ ਉਹਦਾ ਇਹ ਗੀਤ ਤੁਹਾਡੇ ਸਾਰਿਆਂ ਦੇ ਲਈ।

0: ਫੌਜੀ ਵੀਰੋ, ਬਸ ਇੱਕ ਛੋਟਾ ਜਿਹਾ ਅੰਤਰਾਲ, ਕਿਉਂਕਿ ਅੰਤਰਾਲ ਦੇ ਵਿੱਚ ਅਸੀਂ ਸੁਣਾਂਗੇ ਖਬਰਾਂ, ਪਹਿਲੇ ਪੰਜਾਬੀ ਦੇ ਵਿੱਚ ਔਰ ਫਿਰ ਉਰਦੂ ਦੇ ਵਿੱਚ, ਔਰ 2 ਵਜੇ ਫਿਰ ਹੋਏਗੀ ਤੁਹਾਡੇ ਨਾਲ ਮੁਲਾਕਾਤ। ਫਿਲਹਾਲ ਖਬਰਾਂ ਪੰਜਾਬੀ ਦੇ ਵਿੱਚ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਦੀ ਪ੍ਰਧਾਨਗੀ ਹੇਠ ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਨਵੀਂ ਦਿੱਲੀ ਵਿੱਚ ਹੋਈ ਹੈ। ਮੀਟਿੰਗ ਵਿੱਚ ਹਿੰਦ ਪ੍ਰਸ਼ਾਂਤ ਸਮੁੰਦਰੀ ਨਿਗਰਾਨੀ ਪਹਿਲਕਦਮੀ ਬਾਰੇ ਸਹਿਮਤੀ ਬਣੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਰਾਜਸਥਾਨ ਵਿੱਚ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ 'ਤੇ ਸਾਂਚੂ ਸਰਹੱਦੀ ਚੌਕੀ ਦਾ ਦੌਰਾ ਕੀਤਾ ਅਤੇ BSF ਦੇ ਜਵਾਨਾਂ ਨਾਲ ਗੱਲਬਾਤ ਕੀਤੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਸਿੱਕਮ ਦੇ 3 ਦਿਨਾਂ ਦੌਰੇ 'ਤੇ ਗੰਗਟੋਕ ਪਹੁੰਚ ਗਏ ਨੇ। ਪੰਜਾਬ ਵਿੱਚ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਅੱਜ ਵੋਟਾਂ ਪੈ ਰਹੇ ਨੇ। ਦੁਪਹਿਰ 12 ਵਜੇ ਤੱਕ 31.6% ਵੋਟਿੰਗ ਦਰਜ ਕੀਤੀ ਗਈ ਹੈ। ਅਤੇ IPL ਕ੍ਰਿਕਟ ਵਿੱਚ ਅੱਜ ਧਰਮਸ਼ਾਲਾ 'ਚ ਪਹਿਲੇ ਕੁਆਲੀਫਾਇਰ ਮੁਕਾਬਲੇ ਵਿੱਚ ਰਾਇਲ ਚੈਲੈਂਜਰਸ ਬੈਂਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਦੀ ਪ੍ਰਧਾਨਗੀ ਹੇਠ ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਅੱਜ ਨਵੀਂ ਦਿੱਲੀ ਵਿੱਚ ਹੋਈ। ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਪੈਨੀ ਵੋਂਗ, ਜਪਾਨੀ ਵਿਦੇਸ਼ ਮੰਤਰੀ ਤੋਸ਼ੀ ਮਿਤਸੂ ਮੋਤੇਗੀ ਅਤੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਮੀਟਿੰਗ ਵਿੱਚ ਹਿੱਸਾ ਲਿਆ। ਕੁਆਡ ਦੇਸ਼ ਹਿੰਦ ਪ੍ਰਸ਼ਾਂਤ ਸਮੁੰਦਰੀ ਨਿਗਰਾਨੀ ਪਹਿਲਕਦਮੀ ਅਤੇ ਸਮੁੰਦਰੀ ਖੇਤਰ ਵਿੱਚ ਗਤੀਵਿਧੀਆਂ ਅਤੇ ਹਾਲਤ ਦੀ ਨਿਗਰਾਨੀ ਲਈ ਇੱਕ ਸਾਂਝੀ ਸੰਚਾਲਨ ਸਥਿਤੀ 'ਤੇ ਸਹਿਮਤ ਹੋਏ ਨੇ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਕੁਆਡ ਬੰਦਰਗਾਹ ਬੁਨਿਆਦੀ ਢਾਂਚੇ, ਫਿਜੀ ਵਿੱਚ ਇੱਕ ਅਜ਼ਮਾਇਸ਼ੀ ਬੰਦਰਗਾਹ ਪ੍ਰੋਜੈਕਟ ਅਤੇ ਸਮੁੰਦਰ ਹੇਠਾਂ ਕੇਬਲਾਂ ਵਿਛਾਉਣ 'ਤੇ ਸਹਿਯੋਗ ਬਾਰੇ ਇੱਕ ਮਾਹਰ ਪੈਨਲ ਸਥਾਪਿਤ ਕਰਨ 'ਤੇ ਵਿਚਾਰ ਕਰੇਗਾ। ਉਹਨਾਂ ਕਿਹਾ ਕਿ ਮੀਟਿੰਗ ਦੇ ਮੁੱਖ ਨਤੀਜਿਆਂ ਵਿੱਚੋਂ ਇੱਕ ਕੁਆਡ ਕ੍ਰਿਟੀਕਲ ਮਿਨਰਲਸ ਫਰੇਮਵਰਕ ਨੂੰ ਅੰਤਿਮ ਰੂਪ ਦੇਣਾ ਸੀ। ਕੁਆਡ ਦੇਸ਼ਾਂ ਨੇ ਭਾਰਤ ਅਮਰੀਕਾ ਕ੍ਰਿਟੀਕਲ ਮਿਨਰਲਸ ਫਰੇਮਵਰਕ 'ਤੇ ਵੀ ਦਸਤਖਤ ਕੀਤੇ ਨੇ। ਅੱਜ ਹਿੰਦ ਪ੍ਰਸ਼ਾਂਤ ਊਰਜਾ ਸੁਰੱਖਿਆ, ਤਕਨਾਲੋਜੀ ਪ੍ਰਬੰਧਨ, ਨੀਤੀ, ਅੰਤਰਰਾਸ਼ਟਰੀ ਬਾਜ਼ਾਰ ਵਿਸ਼ਲੇਸ਼ਣ ਅਤੇ ਹੰਗਾਮੀ ਪ੍ਰਤੀਕਿਰਿਆ ਅਭਿਆਸਾਂ ਦੇ ਖੇਤਰਾਂ ਵਿੱਚ ਕੁਆਡ ਪਹਿਲਕਦਮੀ ਦਾ ਐਲਾਨ ਵੀ ਕੀਤਾ ਗਿਆ। ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਤੋਂ ਬਾਅਦ ਆਪਣੇ ਬਿਆਨ ਵਿੱਚ ਡਾਕਟਰ ਜੈਸ਼ੰਕਰ ਨੇ ਜ਼ੋਰ ਦੇ ਕੇ ਕਿਹਾ ਕਿ ਕੁਆਡ ਦੇਸ਼ਾਂ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕੀਤਾ ਜਾਏਗਾ। ਉਹਨਾਂ ਕਿਹਾ ਕਿ ਅੱਜ ਦੀ ਮੀਟਿੰਗ ਉਸਾਰੂ ਰਹੀ ਅਤੇ ਇਸ ਵਿੱਚ ਮੁੱਖ ਤੌਰ 'ਤੇ ਹਿੰਦ ਪ੍ਰਸ਼ਾਂਤ ਨਾਲ ਸੰਬੰਧਿਤ ਮੁੱਦਿਆਂ 'ਤੇ ਚਰਚਾ ਕੀਤੀ ਗਈ। ਉਹਨਾਂ ਕਿਹਾ ਕਿ ਵਿਦੇਸ਼ ਮੰਤਰੀਆਂ ਨੇ ਸੁਰੱਖਿਅਤ ਅਤੇ ਨਿਰਵਿਘਨ ਸਮੁੰਦਰੀ ਵਪਾਰ ਦੇ ਨਾਲ ਨਾਲ ਪੱਛਮੀ ਏਸ਼ੀਆ 'ਚ ਸਥਿਰਤਾ ਲਿਆਉਣ ਲਈ ਸਫਾਰਤੀ ਕੋਸ਼ਿਸ਼ਾਂ ਦੀ ਅਹਿਮੀਅਤ 'ਤੇ

ਵੀ ਜ਼ੋਰ ਦਿੱਤਾ ਹੈ। ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਓਟਾਵਾ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਮੁਲਾਕਾਤ ਕੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਭਕਾਮਨਾਵਾਂ ਦਿੱਤੀਆਂ। ਦੋਵਾਂ ਆਗੂਆਂ ਨੇ ਦੁਵੱਲੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਬਾਰੇ ਸਕਾਰਾਤਮਕ ਅਤੇ ਦੂਰਦਰਸ਼ੀ ਵਿਚਾਰ ਵਟਾਂਦਰਾ ਕੀਤਾ। ਉਹ ਭਾਰਤ ਕੈਨੇਡਾ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਸੇਪਾ ਨੂੰ ਛੇਤੀ ਪੂਰਾ ਕਰਨ 'ਤੇ ਵੀ ਸਹਿਮਤ ਹੋਏ। ਸ਼੍ਰੀ ਪਿਊਸ਼ ਗੋਇਲ ਨੇ ਕਿਹਾ ਕਿ ਇਹ ਸਮਝੌਤਾ ਦੋਹਾਂ ਦੇਸ਼ਾਂ ਲਈ ਵਿਕਾਸ ਅਤੇ ਖੁਸ਼ਹਾਲੀ ਲਈ ਨਵੇਂ ਮੌਕੇ ਖੋਲ੍ਹੇਗਾ। ਉਹਨਾਂ ਨੇ ਪ੍ਰਧਾਨ ਮੰਤਰੀ ਕਾਰਨੀ ਦੇ ਹਾਲੀਆ ਭਾਰਤ ਦੌਰੇ ਨੂੰ ਦੁਵੱਲੇ ਸਬੰਧਾਂ ਲਈ ਇੱਕ ਮਹੱਤਵਪੂਰਨ ਕਦਮ ਦੱਸਿਆ। ਸ਼੍ਰੀ ਗੋਇਲ ਨੇ ਕੈਨੇਡੀਅਨ ਵਿਦੇਸ਼ ਮੰਤਰੀ ਅਨੀਤਾ ਨੰਦ ਨਾਲ ਮੁਲਾਕਾਤ ਕੀਤੀ ਅਤੇ ਵਪਾਰ, ਨਿਵੇਸ਼ ਅਤੇ ਤਕਨਾਲੋਜੀ ਸਹਿਯੋਗ ਵਧਾਉਣ 'ਤੇ ਜ਼ੋਰ ਦਿੱਤਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਰਾਜਸਥਾਨ ਵਿੱਚ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ 'ਤੇ ਸਾਂਝੂ ਸਰਹੱਦੀ ਚੌਕੀ ਦਾ ਦੌਰਾ ਕੀਤਾ। ਉਹਨਾਂ ਨੇ ਇਲਾਕੇ ਵਿੱਚ ਤਾਇਨਾਤ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨਾਲ ਗੱਲਬਾਤ ਕੀਤੀ ਅਤੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਉਹਨਾਂ ਦੇ ਸਮਰਪਣ ਦੀ ਸ਼ਲਾਘਾ ਕੀਤੀ। ਦੌਰੇ ਦੌਰਾਨ ਗ੍ਰਹਿ ਮੰਤਰੀ ਨੇ ਰਾਜ ਦੇ ਸਰਹੱਦੀ ਇਲਾਕਿਆਂ ਲਈ ਵਾਈਬ੍ਰੈਂਟ ਵਿਲੇਜ ਪ੍ਰੋਗਰਾਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਵੀ ਕੀਤੀ। ਇਸ ਪਹਿਲਕਦਮੀ ਤਹਿਤ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਨਾਲ ਲੱਗਦੇ ਪਿੰਡਾਂ ਵਿੱਚ ਸਿੱਖਿਆ, ਸੜਕਾਂ, ਬਿਜਲੀ ਅਤੇ ਰੁਜ਼ਗਾਰ ਦੇ ਮੌਕਿਆਂ ਸਮੇਤ ਬੁਨਿਆਦੀ ਢਾਂਚਾ ਅਤੇ ਜ਼ਰੂਰੀ ਸੇਵਾਵਾਂ ਨੂੰ ਮਜ਼ਬੂਤ ਕੀਤਾ ਜਾਏਗਾ। ਇਸ ਮੌਕੇ 'ਤੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਅਤੇ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਵੀ ਮੌਜੂਦ ਸਨ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸਿੱਕਿਮ ਦੇ 3 ਦਿਨਾਂ ਦੌਰੇ 'ਤੇ ਗੰਗਟੋਕ ਪਹੁੰਚ ਗਏ ਨੇ। ਰਾਜਪਾਲ ਓਮ ਪ੍ਰਕਾਸ਼ ਮਾਥੁਰ, ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਅਤੇ ਹੋਰ ਸੀਨੀਅਰ ਪਤਵੰਤਿਆਂ ਨੇ ਰਾਸ਼ਟਰਪਤੀ ਦਾ ਹਵਾਈ ਅੱਡੇ 'ਤੇ ਸਵਾਗਤ ਕੀਤਾ। ਆਪਣੇ ਦੌਰੇ ਦੇ ਪਹਿਲੇ ਦਿਨ ਰਾਸ਼ਟਰਪਤੀ ਔਰਤਾਂ ਨੂੰ ਸਮਰਪਿਤ ਗੁਲਾਬੀ ਬੱਸਾਂ ਦਾ ਉਦਘਾਟਨ ਕਰਨਗੇ, ਜਿਸ ਦਾ ਉਦੇਸ਼ ਰਾਜ ਵਿੱਚ ਸੁਰੱਖਿਅਤ ਅਤੇ ਪਹੁੰਚਯੋਗ ਆਵਾਜਾਈ ਸਹੂਲਤਾਂ ਨੂੰ ਬਿਹਤਰ ਬਣਾਉਣਾ ਹੈ। ਰਾਸ਼ਟਰਪਤੀ ਸਿੱਕਮ ਦੇ ਅਮੀਰ ਵਾਤਾਵਰਣ ਅਤੇ ਵਿਰਾਸਤ ਨੂੰ ਦੇਖਣ ਲਈ ਰਿਜ ਪਾਰਕ ਵਿਖੇ ਓਰਕਿਡੇਰੀਅਮ ਦਾ ਵੀ ਦੌਰਾ ਕਰਨਗੇ। ਉਹ ਨਾਮਗਿਆਲ ਇੰਸਟੀਚਿਊਟ ਆਫ ਤਿਬਤੋਲੋਜੀ ਦਾ ਵੀ ਦੌਰਾ ਕਰਨਗੇ, ਜੋ ਕਿ ਦੁਰਲੱਭ ਹੱਥ ਲਿਖਤਾਂ ਅਤੇ ਬੋਧੀ ਸੱਭਿਆਚਾਰਕ ਕਲਾਕਿਰਤਾਂ ਨੂੰ ਸੁਰੱਖਿਅਤ ਰੱਖਣ ਲਈ ਜਾਣਿਆ ਜਾਂਦਾ ਹੈ। ਦਿੱਲੀ ਵਿੱਚ ਕੰਪ੍ਰੈਸਡ ਨੈਚੁਰਲ ਗੈਸ CNG ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਕਿਲੋ ਦਾ ਵਾਧਾ ਕੀਤਾ ਗਿਆ। ਅੱਜ ਸਵੇਰੇ 6 ਵਜੇ ਦਾ ਲਾਗੂ ਇਸ ਨਵੀਂ ਦਰ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਵਿੱਚ CNG ਦੀ ਨਵੀਂ ਕੀਮਤ 83.09 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਵਿੱਚ ਸ਼ਹਿਰੀ ਸਥਾਨਕ ਸੰਸਥਾਵਾਂ 2026 ਲਈ 103 ਨਗਰ ਪਾਲਿਕਾਵਾਂ ਵਾਸਤੇ ਅੱਜ ਵੋਟਾਂ ਪੈ ਰਹੀਆਂ ਨੇ। ਵੋਟਿੰਗ ਅੱਜ ਸਵੇਰੇ 8 ਵਜੇ ਸ਼ੁਰੂ ਹੋਈ। ਦੁਪਹਿਰ 12 ਵਜੇ ਤੱਕ ਕੁੱਲ 31.6% ਵੋਟਿੰਗ ਦਰਜ ਕੀਤੀ ਗਈ। ਕੁੱਲ 35,45,000 ਤੋਂ ਵੱਧ ਵੋਟਰ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਵਿੱਚ ਆਪਣੇ ਨੁਮਾਇੰਦਿਆਂ ਦੀ ਚੋਣ ਕਰਨ ਲਈ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਰਹੇ ਨੇ। ਰਾਜ ਚੋਣ ਕਮਿਸ਼ਨ ਅਨੁਸਾਰ ਸੂਬੇ ਭਰ ਵਿੱਚ ਕੁੱਲ 1,896 ਵਾਰਡਾਂ ਤੋਂ 7,555 ਉਮੀਦਵਾਰ ਚੋਣ ਲੜ ਰਹੇ ਨੇ। ਪੋਲਿੰਗ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜਾਉਣ ਲਈ 32,000 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਨੇ। ਆਦਰਸ਼ ਚੋਣ ਜ਼ਾਬਤਾ ਪਹਿਲਾਂ ਹੀ ਲਾਗੂ ਹੈ ਅਤੇ ਆਜ਼ਾਦ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ IAS ਅਤੇ ਸੀਨੀਅਰ PCS ਅਧਿਕਾਰੀਆਂ ਨੂੰ ਵੀ ਜਨਰਲ ਨਿਗਰਾਨ ਵਜੋਂ ਨਿਯੁਕਤ ਕੀਤਾ ਗਿਆ ਹੈ। ਵੋਟਾਂ ਦੀ ਗਿਣਤੀ 29 ਮਈ ਨੂੰ ਹੋਏਗੀ। ਇਸ ਦੌਰਾਨ ਰਾਜ ਚੋਣ ਕਮਿਸ਼ਨ ਨੇ ਨਗਰ ਕੌਂਸਲਾਂ ਦੀਨਾਨਗਰ, ਗੁਰਦਾਸਪੁਰ, ਕਾਦੀਆਂ ਅਤੇ ਸ਼ਾਮ ਚੁਰਾਸੀ ਦੇ ਮੈਂਬਰਾਂ ਦੀ ਚੋਣ ਲਈ ਚੋਣਾਂ ਕਰਾਉਣ ਦੀਆਂ ਤਰੀਕਾਂ ਦਾ ਵੀ ਐਲਾਨ ਕਰ ਦਿੱਤਾ ਹੈ। ਚੋਣਾਂ 13 ਜੂਨ ਨੂੰ ਹੋਣਗੀਆਂ। ਅੱਜ ਦੀਆਂ ਚੋਣਾਂ ਵਿੱਚ ਇਹਨਾਂ ਨਗਰ ਕੌਂਸਲਾਂ ਦੀਆਂ ਚੋਣਾਂ ਦਾ ਪ੍ਰੋਗਰਾਮ ਸ਼ਾਮਲ ਨਹੀਂ ਸੀ। ਚੋਣਾਂ ਲਈ ਨਾਮਜ਼ਦਗੀਆਂ 30 ਮਈ ਤੱਕ ਦਾਖਲ ਕੀਤੀਆਂ ਜਾ ਸਕਦੀਆਂ ਨੇ। ਨਾਮਜ਼ਦਗੀ ਕਾਗਜ਼ ਦਾਖਲ ਕਰਨ ਦੀ ਆਖਰੀ ਤਰੀਕ 3 ਜੂਨ ਹੈ। ਨਾਮਜ਼ਦਗੀਆਂ ਦੀ ਜਾਂਚ 4 ਜੂਨ ਨੂੰ ਹੋਏਗੀ ਅਤੇ ਨਾਂ ਵਾਪਸ ਲੈਣ ਦੀ ਆਖਰੀ ਤਰੀਕ 5 ਜੂਨ ਹੈ। ਵੋਟਾਂ ਦੀ ਗਿਣਤੀ ਵੋਟਾਂ ਪੈਣ ਤੋਂ ਤੁਰੰਤ ਬਾਅਦ ਉਸੇ ਦਿਨ 13 ਜੂਨ ਨੂੰ ਹੀ ਕੀਤੀ ਜਾਏਗੀ। ਭਾਰਤੀ ਜਨਤਾ ਪਾਰਟੀ ਦੇ ਸਾਬਕਾ ਰਾਜ ਸਭਾ ਮੈਂਬਰ ਦੇਬਾਸ਼ਿਸ਼ ਸਮੰਤਰਾਏ BJP ਵਿੱਚ ਸ਼ਾਮਲ ਹੋ ਗਏ ਨੇ। ਉਹਨਾਂ ਨੂੰ ਨਵੀਂ ਦਿੱਲੀ ਸਥਿਤ ਪਾਰਟੀ ਹੈੱਡਕੁਆਰਟਰ ਵਿਖੇ BJP ਦੇ ਜਨਰਲ ਸਕੱਤਰ ਅਰੁਣ ਸਿੰਘ ਅਤੇ ਉੜੀਸਾ ਰਾਜ ਪ੍ਰਧਾਨ ਮਨਮੋਹਨ ਸਮਾਲ ਸਮੇਤ ਸੀਨੀਅਰ ਆਗੂਆਂ ਦੀ ਮੌਜੂਦਗੀ ਵਿੱਚ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ। ਤਾਮਿਲਨਾਡੂ ਵਿੱਚ ਆਲ ਇੰਡੀਆ ਅੰਨਾ DMK ਦੇ 3 ਵਿਧਾਇਕਾਂ ਦੇ ਅਸਤੀਫੇ ਤੋਂ ਬਾਅਦ 3 ਵਿਧਾਨ ਸਭਾ ਸੀਟਾਂ ਮਧੁਰੰਤਕਮ, ਪੇਰੁੰਦਰਾਈ ਅਤੇ ਧਾਰਾਪੁਰਮ ਨੂੰ ਖਾਲੀ ਐਲਾਨ ਦਿੱਤਾ ਗਿਆ। ਇਸ ਤੋਂ ਪਹਿਲਾਂ ਮੁੱਖ ਮੰਤਰੀ ਜੋਸਫ ਵਿਜੇ ਵੱਲੋਂ ਤ੍ਰਿਚੀ ਪੂਰਬੀ ਸੀਟ ਤੋਂ ਅਸਤੀਫੇ ਤੋਂ ਬਾਅਦ ਇਸ ਨੂੰ ਖਾਲੀ ਐਲਾਨ ਦਿੱਤਾ ਗਿਆ ਸੀ। ਮੁੱਖ ਮੰਤਰੀ ਵਿਧਾਨ ਸਭਾ ਚੋਣਾਂ ਵਿੱਚ 2 ਸੀਟਾਂ ਤੋਂ ਜਿੱਤੇ ਸਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਨਰਿੰਦਰ ਮੋਦੀ ਸਰਕਾਰ ਦੇ 12 ਸਾਲ ਪੂਰੇ ਹੋਣ 'ਤੇ ਇਸ ਨੂੰ ਭਾਰਤ ਦੀ ਸੱਭਿਅਤਾ ਅਤੇ ਵਿਕਾਸ ਯਾਤਰਾ ਵਿੱਚ ਇੱਕ ਬਦਲਾਅ ਕਰਾਰ ਦਿੱਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਹਨਾਂ ਕਿਹਾ ਕਿ 26 ਮਈ 2014 ਨੂੰ ਜਦੋਂ ਸ਼੍ਰੀ ਮੋਦੀ ਨੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਸੀ ਤਾਂ ਦੇਸ਼ ਦੇ ਸ਼ਾਸਨ, ਸੋਚ, ਲੀਡਰਸ਼ਿਪ ਅਤੇ ਰਾਸ਼ਟਰੀ ਸੰਕਲਪ ਵਿੱਚ ਇੱਕ ਫੈਸਲਾਕੁੰਨ ਤਬਦੀਲੀ ਆਈ ਸੀ। ਉਹਨਾਂ ਕਿਹਾ ਕਿ ਬੁਨਿਆਦੀ

ਢਾਂਚੇ ਦੇ ਵਿਕਾਸ ਅਤੇ ਫੈਸਲਾਕੁੰਨ ਵਿਸ਼ਵ ਲੀਡਰਸ਼ਿਪ ਤੋਂ ਲੈ ਕੇ ਇੱਕ ਮਜ਼ਬੂਤ ਰਾਸ਼ਟਰੀ ਸੁਰੱਖਿਆ ਢਾਂਚੇ ਤੱਕ ਦੇਸ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਬੇਮਿਸਾਲ ਤਰੱਕੀ ਕੀਤੀ ਹੈ। ਅਮਰੀਕਾ ਅਤੇ ਈਰਾਨ ਵਿਚਕਾਰ ਤਣਾਅ ਹੋਰ ਵੱਧ ਗਿਆ ਹੈ। ਅਮਰੀਕੀ ਫੌਜ ਨੇ ਦੱਖਣੀ ਈਰਾਨ ਵਿੱਚ ਨਵੇਂ ਹਵਾਈ ਹਮਲੇ ਕੀਤੇ ਨੇ। ਵਾਸ਼ਿੰਗਟਨ ਨੇ ਆਪਣੇ ਸੈਨਿਕਾਂ ਦੀ ਰਾਖੀ ਲਈ ਇਨ੍ਹਾਂ ਹਮਲਿਆਂ ਨੂੰ ਆਤਮ ਰੱਖਿਆ 'ਚ ਕੀਤੀ ਗਈ ਕਾਰਵਾਈ ਕਰਾਰ ਦਿੱਤਾ ਹੈ। ਇਹ ਹਮਲੇ ਉਸ ਸਮੇਂ ਹੋਏ ਨੇ ਜਦੋਂ ਈਰਾਨੀ ਅਧਿਕਾਰੀ ਦੋਹਾ ਵਿੱਚ ਜੰਗਬੰਦੀ ਲਈ ਗੱਲਬਾਤ ਕਰ ਰਹੇ ਨੇ। ਉੱਧਰ ਈਰਾਨੀ ਵਿਦੇਸ਼ ਮੰਤਰੀ ਅਬਾਸ ਰਾਗਜੀ ਅਤੇ ਸੰਸਦ ਦੇ ਸਪੀਕਰ ਮੁਹੰਮਦ ਬਾਗੇਰ ਗਾਲੀਬਾਫ ਕਤਰ ਵਿੱਚ ਇੱਕ ਸੰਭਾਵੀ ਸ਼ਾਂਤੀ ਸਮਝੌਤੇ ਦੀਆਂ ਸੰਭਾਵਨਾਵਾਂ 'ਤੇ ਚਰਚਾ ਕਰ ਰਹੇ ਨੇ।

ਜਦੋਂ ਇਰਾਨੀ ਅਧਿਕਾਰੀ ਦੋਹਾ ਵਿੱਚ ਜੰਗਬੰਦੀ ਲਈ ਗੱਲਬਾਤ ਕਰ ਰਹੇ ਨੇ। ਉੱਧਰ ਇਰਾਨੀ ਵਿਦੇਸ਼ ਮੰਤਰੀ ਅਬਾਸ ਰਾਗਚੀ ਅਤੇ ਸੰਸਦ ਦੇ ਸਪੀਕਰ ਮੁਹੰਮਦ ਬਾਗੇਰ ਗਾਲੀਬਾਫ ਕਤਰ ਵਿੱਚ ਇੱਕ ਸੰਭਾਵੀ ਸ਼ਾਂਤੀ ਸਮਝੌਤੇ ਦੀਆਂ ਸੰਭਾਵਨਾਵਾਂ 'ਤੇ ਚਰਚਾ ਕਰ ਰਹੇ ਨੇ। ਉੱਤਰ ਪ੍ਰਦੇਸ਼ ਦੇ ਆਗਰਾ, ਲਖਨਊ ਅਤੇ ਪੂਰਵਾਂਚਲ ਐਕਸਪ੍ਰੈਸਵੇ 'ਤੇ ਅੱਜ ਦੋ ਵੱਖ ਵੱਖ ਸੜਕ ਹਾਦਸਿਆਂ ਵਿੱਚ 10 ਲੋਕਾਂ ਦੀ ਮੌਤ ਹੋ ਗਈ। ਪਹਿਲੀ ਘਟਨਾ ਵਿੱਚ ਉਨਾਓ ਜ਼ਿਲ੍ਹੇ 'ਚ ਆਗਰਾ ਲਖਨਊ ਐਕਸਪ੍ਰੈਸਵੇ 'ਤੇ ਇੱਕ ਬੱਸ ਦੇ ਪਲਟਣ ਨਾਲ 6 ਲੋਕਾਂ ਦੀ ਮੌਤ ਹੋ ਗਈ ਅਤੇ 10 ਜ਼ਖਮੀ ਹੋ ਗਏ। ਇੱਕ ਹੋਰ ਘਟਨਾ ਵਿੱਚ ਬਾਰਾਬੰਕੀ ਜ਼ਿਲ੍ਹੇ ਵਿੱਚ ਪੂਰਵਾਂਚਲ ਐਕਸਪ੍ਰੈਸਵੇ 'ਤੇ 4 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਕਾਰ ਜਿਸ ਵਿੱਚ ਲੋਕ ਸਵਾਰ ਸਨ ਇੱਕ ਖੜ੍ਹੀ ਕਾਰ ਨਾਲ ਟਕਰਾ ਗਈ। IPL ਕ੍ਰਿਕਟ ਵਿੱਚ ਅੱਜ ਪਹਿਲੇ ਕੁਆਲੀਫਾਇਰ ਮੁਕਾਬਲੇ ਵਿੱਚ ਮੌਜੂਦਾ ਚੈਂਪੀਅਨ ਰਾਇਲ ਚੈਲੇਂਜਰਸ ਬੈਂਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਏਗਾ। ਇਹ ਮੈਚ ਧਰਮਸ਼ਾਲਾ ਵਿੱਚ ਸ਼ਾਮੀ 7:30 ਵਜੇ ਸ਼ੁਰੂ ਹੋਏਗਾ। ਇਸ ਮੈਚ ਦੀ ਜੇਤੂ ਟੀਮ ਸਿੱਧੇ IPL 2026 ਦੇ ਫਾਈਨਲ ਵਿੱਚ ਪਹੁੰਚੇਗੀ, ਜਦੋਂ ਕਿ ਹਾਰਨ ਵਾਲੀ ਟੀਮ ਨੂੰ ਕੁਆਲੀਫਾਇਰ 2 ਵਿੱਚ ਇੱਕ ਹੋਰ ਮੌਕਾ ਮਿਲੇਗਾ। ਅੰਤ ਵਿੱਚ 94 ਖਬਰਾਂ ਇੱਕ ਵਾਰ ਫਿਰ ਸੁਣ ਲਓ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਦੀ ਪ੍ਰਧਾਨਗੀ ਹੇਠ ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਅੱਜ ਨਵੀਂ ਦਿੱਲੀ ਵਿੱਚ ਹੋਈ। ਮੀਟਿੰਗ ਵਿੱਚ ਹਿੰਦ ਪ੍ਰਸ਼ਾਂਤ ਅਤੇ ਸਮੁੰਦਰੀ ਨਿਗਰਾਨੀ ਪਹਿਲਕਦਮੀ ਬਾਰੇ ਸਹਿਮਤੀ ਬਣੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਰਾਜਸਥਾਨ ਵਿੱਚ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ 'ਤੇ ਸਾਂਝੂ ਸਰਹੱਦੀ ਚੌਕੀ ਦਾ ਦੌਰਾ ਕੀਤਾ ਅਤੇ BSF ਦੇ ਜਵਾਨਾਂ ਨਾਲ ਗੱਲਬਾਤ ਕੀਤੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਸਿੱਕਮ ਦੇ 3 ਦਿਨਾਂ ਦੌਰਾ 'ਤੇ ਗੰਗਟੋਕ ਪਹੁੰਚ ਗਏ ਨੇ। ਪੰਜਾਬ ਵਿੱਚ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਅੱਜ ਵੋਟਾਂ ਪੈ ਰਹੀਆਂ ਨੇ। ਦੁਪਹਿਰ 12 ਵਜੇ ਤੱਕ 31.6% ਪੋਲਿੰਗ ਦਰਜ ਕੀਤੀ ਗਈ। ਅਤੇ IPL ਕ੍ਰਿਕਟ ਵਿੱਚ ਅੱਜ ਧਰਮਸ਼ਾਲਾ 'ਚ ਪਹਿਲੇ ਕੁਆਲੀਫਾਇਰ ਮੁਕਾਬਲੇ ਵਿੱਚ ਰਾਇਲ ਚੈਲੇਂਜਰਸ ਬੈਂਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਏਗਾ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।

ਜੀ ਫੌਜੀ ਵੀਰੋ, ਪ੍ਰੋਗਰਾਮ ਚੱਲ ਰਿਹਾ ਤੁਹਾਡਾ ਸਾਰਿਆਂ ਦਾ ਹੀ ਆਪਣਾ, ਔਰ ਅਗਲਾ ਜਿਹੜਾ ਗੀਤ ਸੁਣਾਉਣ ਜਾ ਰਿਹਾ ਨਾ, ਉਸ ਗੀਤ ਨੂੰ ਗਾਇਆ ਕਿਸ਼ੋਰ ਕੁਮਾਰ ਅਤੇ ਉਹਨਾਂ ਦੇ ਸਾਥੀਆਂ ਨੇ। ਇੱਕ ਵਾਰੀ ਫਿਰ ਆਰ ਡੀ ਬਰਮਨ ਸੰਗੀਤਬੱਧ ਕੀਤਾ ਹੈ, ਔਰ ਮਜਰੂਹ ਸੁਲਤਾਨਪੁਰੀ ਨੇ ਬੋਲ ਲਿਖੇ ਨੇ, ਔਰ ਗਾਇਆ ਕਿਸ਼ੋਰ ਕੁਮਾਰ ਅਤੇ ਉਹਨਾਂ ਦੇ ਸਾਥੀਆਂ ਨੇ। ਫਿਲਮ ਹੈ ਹਮ ਕਿਸੀ ਸੇ ਕਮ ਨਹੀਂ। ਜੀ ਹਾਂ, ਜ਼ਬਰਦਸਤ ਗੀਤ ਔਰ ਜ਼ਬਰਦਸਤ ਅਦਾਇਗੀ ਔਰ ਪੇਸ਼ਕਾਰੀ। ਤੇ ਆਓ ਫਿਰ ਸੁਣੀਏ ਇਹ ਗੀਤ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਪ੍ਰੋਗਰਾਮ ਚੱਲ ਰਿਹਾ ਹੈ ਜੀ ਰੰਗਲੀ ਧਰਤੀ, ਅਤੇ ਆਓ ਸੁਣਦੇ ਹਾਂ ਰਾਜਕੁਮਾਰ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਗਾਈ ਗਈ ਮਾਤਾ ਦੀ ਇੱਕ ਹੋਰ ਪੇਂਟ।

0: ਜੇ ਇਸੇ ਹੀ ਪਿੰਡ ਦੇ ਨਾਲ ਅੱਜ ਦਾ ਰੰਗਲੀ ਧਰਤੀ ਪ੍ਰੋਗਰਾਮ ਹੁਣ ਇੱਥੇ ਹੀ ਖਤਮ ਹੁੰਦਾ ਹੈ। ਆਪਣੇ ਦੋਸਤ ਗੌਰਵ ਨੂੰ ਦਿਓ ਇਜਾਜ਼ਤ।
1: DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਹੁਣ ਦੁਪਹਿਰ ਦੇ 3 ਵਜੇ ਨੇ, ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖ਼ਬਰਾਂ।

ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਦੀ ਪ੍ਰਧਾਨਗੀ ਹੇਠ ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਨਵੀਂ ਦਿੱਲੀ ਵਿੱਚ ਹੋਈ। ਮੀਟਿੰਗ ਵਿੱਚ ਹਿੰਦ ਪ੍ਰਸ਼ਾਂਤ ਸਮੁੰਦਰੀ ਨਿਗਰਾਨੀ ਪਹਿਲਕਦਮੀ ਬਾਰੇ ਸਹਿਮਤੀ ਬਣੀ। ਪੰਜਾਬ ਵਿੱਚ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਅੱਜ ਵੋਟਾਂ ਪੈ ਰਹੀਆਂ ਨੇ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਰਾਜਸਥਾਨ ਵਿੱਚ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਤੇ ਸਾਂਝੂ ਸਰਹੱਦੀ ਚੌਂਕੀ ਦਾ ਦੌਰਾ ਕੀਤਾ ਅਤੇ BSF ਦੇ ਜਵਾਨਾਂ ਨਾਲ ਗੱਲਬਾਤ ਕੀਤੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਸਿੱਕਮ ਦੇ 3 ਦਿਨਾਂ ਦੌਰੇ ਤੇ ਗੰਗਟੋਕ ਪਹੁੰਚ ਗਏ ਨੇ। ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਉਟਾਵਾ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਮੁਲਾਕਾਤ ਕੀਤੀ। ਉੱਤਰ ਪ੍ਰਦੇਸ਼ ਦੇ ਆਗਰਾ, ਲਖਨਊ ਅਤੇ ਪੂਰਵਾਂਚਲ ਐਕਸਪ੍ਰੈਸ ਵੇ ਤੇ ਅੱਜ 2 ਵੱਖ ਵੱਖ ਸੜਕ ਹਾਦਸਿਆਂ ਵਿੱਚ 10 ਲੋਕਾਂ ਦੀ ਮੌਤ ਹੋ ਗਈ ਹੈ। ਸਥਾਨਕ ਸਰਕਾਰਾਂ ਦੇ ਪ੍ਰਸ਼ਾਸਕੀ ਸਕੱਤਰ ਮਨਜੀਤ ਸਿੰਘ ਬਰਾੜ ਨੇ ਕਿਹਾ ਹੈ ਕਿ ਜਨਗਣਨਾ 2027 ਦੇ ਪਹਿਲੇ ਪੜਾਅ ਵਿੱਚ ਪੰਜਾਬ ਦੀ ਪ੍ਰਸ਼ਾਸਨਿਕ ਮਸ਼ੀਨਰੀ ਨੇ 11 ਜ਼ਿਲ੍ਹਿਆਂ ਅਤੇ 7 ਨਗਰ ਨਿਗਮਾਂ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ ਹੈ। ਸੇਫ ਸਕੂਲ ਵਾਹਨ ਪਾਲਿਸੀ ਤਹਿਤ ਅਤੇ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਪਟਿਆਲਾ ਜ਼ਿਲ੍ਹੇ ਵਿੱਚ ਖਾਸ ਚੈਕਿੰਗ ਅਤੇ ਜਾਗਰੂਕਤਾ ਮੁਹਿੰਮ ਚਲਾਈ ਗਈ। IPL ਕ੍ਰਿਕਟ ਵਿੱਚ ਅੱਜ ਧਰਮਸ਼ਾਲਾ 'ਚ ਸ਼ਾਮੀ 7:30 ਵਜੇ ਪਹਿਲੇ ਕੁਆਲੀਫਾਇਰ ਮੁਕਾਬਲੇ ਵਿੱਚ ਰਾਇਲ ਚੈਲੇਂਜਰਸ ਬੈਂਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਵੇਗਾ।

ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਹੁਣ ਪੇਸ਼ ਹੈ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਜਿਹੜੀਆਂ ਕਿ ਸਾਡੀਆਂ ਤੁਹਾਡੀਆਂ ਸਾਡੇ ਸਰੋਤਿਆਂ ਦੀਆਂ ਪਿਆਰੀਆਂ ਪਿਆਰੀਆਂ ਚਿੱਠੀਆਂ 'ਤੇ ਆਧਾਰਿਤ ਹੈ ਅਤੇ ਸਾਡੇ ਸਰੋਤੇ ਉਡੀਕ ਕਰ ਰਹੇ ਹੋਣਗੇ ਕਿ ਸਾਡੀਆਂ ਚਿੱਠੀਆਂ ਪੜ੍ਹੀਆਂ ਜਾਣਗੀਆਂ ਅਤੇ ਸਾਡੇ ਫਰਮਾਇਸ਼ੀ ਗੀਤ ਸੁਣਾਏ ਜਾਣਗੇ। ਸਾਡੇ ਕੋਲ ਪਹਿਲੀ ਚਿੱਠੀ ਆਈ ਹੈ ਜੀ ਫਰੈਂਡਸ ਕਲੋਨੀ ਕਰਨਾਲ ਤੋਂ, ਗੁਰਵਿੰਦਰ ਸਿੰਘ ਪਾਂਡਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਡਾ, ਪਿੰਡ ਲੋਹਗੜ੍ਹ ਠਾਕਰਾਂਵਾਲਾ ਫਿਰੋਜ਼ਪੁਰ ਤੋਂ ਲਿਖ ਰਹੇ ਨੇ ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਰਾਜਦੀਪ ਸਿੰਘ, ਗੁਰਲਾਲ ਸਿੰਘ, ਅਵਿਰਾਜ ਸਿੰਘ, ਗੁਰਨਾਮ ਗੁਰਮਾਨ ਸਿੰਘ, ਪੋਤਰਾ ਗੁਰਨੂਰ ਸਿੰਘ। ਮਲੋਟ ਕੈਂਪ ਤੋਂ ਲਿਖਣ ਵਾਲੇ ਨੇ ਜੀ ਸਤੀਸ਼ ਮਿਗਲਾਨੀ, ਸੀਮਾ ਵਿਵਾਨ, ਗੁਰਚਰਨ, ਗੌਰਵ ਅਤੇ ਲਖਵਿੰਦਰ ਸੰਧੂ। ਸ਼ੇਰਗੜ੍ਹ ਪਿੰਡ ਤੋਂ ਲਿਖ ਰਹੇ ਨੇ ਜੀ ਸ਼ਿਵਰਾਜ ਸਿੰਘ ਮਾਨ, ਸੁਖਦੇਵ ਮਾਨ ਅਤੇ ਸੇਵਾ ਸਿੰਘ ਮਾਨ। ਲਓ ਜੀ ਸਾਡੇ ਇਹਨਾਂ ਸਰੋਤਿਆਂ ਦੀ ਫਰਮਾਇਸ਼ 'ਤੇ ਤੁਹਾਨੂੰ ਸਾਰਿਆਂ ਨੂੰ ਸੁਣਾਉਣ ਜਾ ਰਹੇ ਹਾਂ ਜੀ ਸ਼ਾਜ਼ੀਆ ਮਨਜ਼ੂਰ ਦੀ ਆਵਾਜ਼ ਦੇ ਵਿੱਚ ਇਹ ਗੀਤ।

ਪ੍ਰੋਗਰਾਮ ਚੱਲ ਰਿਹਾ ਜੀ ਚਿੱਠੀਆਂ ਮਿੱਠੀਆਂ। ਮੈਂ ਤੁਹਾਡੀ ਹੋਸਟ ਜਸਵਿੰਦਰ ਕੌਰ ਅੱਜ ਆਪਣੇ ਸਰੋਤਿਆਂ ਨੂੰ ਅੱਜ ਦੀ ਤਾਰੀਖ ਦੀ ਥੋੜ੍ਹੀ ਜਿਹੀ ਖਾਸੀਅਤ ਦੱਸਦੇ ਹਾਂ। ਅੱਜ ਤਾਰੀਖ ਹੈ ਜੀ 26 ਮਈ। 26 ਮਈ ਨੂੰ ਸਾਇੰਸ ਡੇ ਦੇ ਤੌਰ 'ਤੇ ਮਨਾਇਆ ਜਾਂਦਾ। ਸਵਿਟਜ਼ਰਲੈਂਡ ਦੇ ਵਿੱਚ ਇਸ ਦਿਨ ਨੂੰ ਹਰ ਸਾਲ 26 ਮਈ ਨੂੰ ਸਾਇੰਸ ਡੇ ਦੇ ਤੌਰ 'ਤੇ ਮਨਾਇਆ ਜਾਂਦਾ ਹੈ, ਯਾਨੀ ਕਿ ਵਿਗਿਆਨ ਦਿਵਸ। ਇਸ ਦਿਨ ਸਾਡੇ ਸਾਬਕਾ ਰਾਸ਼ਟਰਪਤੀ ਅਤੇ ਮਹਾਨ ਵਿਗਿਆਨੀ ਡਾਕਟਰ APJ ਅਬਦੁਲ ਕਲਾਮ ਜੀ ਨੇ ਸਵਿਟਜ਼ਰਲੈਂਡ ਦਾ ਦੌਰਾ ਕੀਤਾ ਸੀ ਅਤੇ ਇਹ ਦਿਨ ਉਹਨਾਂ ਨੇ ਉਹਨਾਂ ਨੂੰ ਸਮਰਪਿਤ ਕੀਤਾ ਹੈ ਅਤੇ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ। ਅਤੇ ਡਾਕਟਰ APJ ਅਬਦੁਲ ਕਲਾਮ ਨੇ 26 ਮਈ 2005 ਨੂੰ ਸਵਿਟਜ਼ਰਲੈਂਡ ਦਾ ਦੌਰਾ ਕੀਤਾ ਸੀ ਅਤੇ ਉਹਨਾਂ ਦੇ ਦੌਰੇ ਤੋਂ ਬਾਅਦ ਸਵਿਸ ਸਰਕਾਰ ਨੇ ਇਸ ਦਿਨ ਨੂੰ ਸਵਿਸ ਡੇ ਵਜੋਂ ਸਵਿਸ ਦੇ ਵਿੱਚ ਇਸ ਨੂੰ ਸਾਇੰਸ ਡੇ ਦੇ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ ਅਤੇ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿਉਂਕਿ ਸਾਡੇ ਸਾਬਕਾ ਰਾਸ਼ਟਰਪਤੀ APJ ਅਬਦੁਲ ਕਲਾਮ ਜੀ ਦੀ ਸ਼ਖਸੀਅਤ ਹੀ ਇੰਨੀ ਸੀ ਕਿ ਉਹਨਾਂ ਦੀ ਇੰਨੀ ਕੁ ਉਹਨਾਂ ਦਾ ਇੰਪਰੈਸ਼ਨ ਇੰਨਾ ਵਧੀਆ ਸੀ ਕਿ ਜੋਸ਼ ਦੇ ਦਿੰਦੇ ਸੀ ਦੂਸਰਿਆਂ ਦੇ ਲਈ। ਬਹੁਤ ਹੀ ਪ੍ਰੇਰਣਾ ਦਾਇਕ ਸਾਡੀ ਇਹ ਪਰਸਨੈਲਿਟੀ ਸਾਡੇ ਦੇਸ਼ ਦੀ ਸੀ, ਜਿਹੜੀ ਕਿ ਚਾਹੇ ਹੁਣ ਇਸ ਦੁਨੀਆਂ 'ਚ ਨਹੀਂ ਨੇ ਪਰ ਉਹਨਾਂ ਦੀਆਂ ਸਿੱਖਿਆਵਾਂ ਹਾਲੇ ਵੀ ਸਾਡੇ 'ਚ ਨੇ, ਉਹਨਾਂ ਦੀਆਂ ਖੋਜਾਂ ਹਾਲੇ ਤੱਕ ਸਾਨੂੰ ਬਹੁਤ ਤਰੱਕੀ ਦੇ ਰਹੀਆਂ ਨੇ, ਉਹਨਾਂ ਦੀ ਹਰ ਗੱਲ ਸਾਡੇ ਲਈ ਬਹੁਤ ਇੰਪੋਰਟੈਂਟ ਹੈ। ਉਹਨਾਂ ਨੇ ਇਹੀ ਕਿਹਾ ਸੀ ਕਿ ਸੁਪਨਾ ਉਹ ਦੇਖ ਉਹ ਨਹੀਂ ਜੋ ਸਾਨੂੰ ਸੌਣ ਸਮੇਂ ਆਉਂਦੇ ਨੇ, ਸੁਪਨੇ ਉਹ ਨੇ ਜਿਹੜੇ ਸਾਨੂੰ ਸੌਣ ਨਹੀਂ ਦਿੰਦੇ ਨੇ। ਉਹਨਾਂ ਦੀ ਜ਼ਿੰਦਗੀ ਬਹੁਤ ਪ੍ਰੇਰਣਾਦਾਇਕ ਹੈ ਅਤੇ ਸਲਿਊਟ ਆ ਸਾਡੇ ਸਾਬਕਾ ਰਾਸ਼ਟਰਪਤੀ APJ ਅਬਦੁਲ ਕਲਾਮ ਜੀ ਨੂੰ। ਅਤੇ ਇਸ ਇਨਫੋਰਮੇਸ਼ਨ ਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਦੀਆਂ ਚਿੱਠੀਆਂ ਪੜ੍ਹ ਲੈਂਦੇ ਹਾਂ। ਅਮਰਗੜ੍ਹ ਤਹਿਸੀਲ ਸਾਦੂਲ ਸ਼ਹਿਰ ਤੋਂ ਲਿਖ ਰਹੇ ਨੇ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਹਰਵਿੰਦਰ ਮਾਨ, ਰਾਜਾ ਸਿੰਘ ਮਾਨ, ਕੁਲਵਿੰਦਰ ਕੌਰ ਮਾਨ, KS ਮਾਨ, ਮੁਹੱਲਾ ਫਤਿਹਗੜ੍ਹ ਲੁਧਿਆਣਾ ਪੰਜਾਬ ਤੋਂ ਲਿਖ ਰਹੇ ਨੇ ਵਿਨੋਦਪੁਰੀ, VP ਰੰਜੂ, ਅਸ਼ੋਕਪੁਰੀ, ਸੁਸ਼ੀਲਪੁਰੀ, ਨੀਲਮਪੁਰੀ, BK ਪੁਰੀ, ਕੈਲਾਸ਼ਪੁਰੀ, ਰਮਾਪੁਰੀ, RS ਪੁਰੀ। ਅਤੇ ਇਹਨਾਂ ਨੇ ਕਿਹਾ ਆ ਜੀ, ਇਹਨਾਂ ਨੇ ਬੜਾ ਸੋਹਣਾ ਮੈਸੇਜ ਦਿੱਤਾ ਆ ਕਿ ਸਾਡੇ ਅਨਾਊਂਸਰ ਜਿਹੜੇ ਨੇ ਉਹਨਾਂ ਨੂੰ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਇਹਨਾਂ ਦੇ ਪ੍ਰੋਗਰਾਮ ਦੇ ਵਿੱਚ ਇਹਨਾਂ ਦੇ ਮੂੰਹ ਤੋਂ ਆਪਣਾ ਨਾਮ ਸੁਣਦੇ ਹਾਂ ਤਾਂ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ। ਬਹੁਤ ਤਾਰੀਫ ਕੀਤੀ ਹੈ ਇਹਨਾਂ ਨੇ ਤਾਂ ਸਾਡੇ ਵੱਲੋਂ ਵੀ ਸਾਡੇ ਸਰੋਤਿਆਂ ਦਾ, ਰੱਬ ਵਰਗੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਤੁਸੀਂ ਆਪਣੀਆਂ ਚਿੱਠੀਆਂ ਭੇਜਦੇ ਹੋ, ਫਰਮਾਇਸ਼ੀ ਚਿੱਠੀਆਂ ਭੇਜਦੇ ਹੋ, ਅਸੀਂ ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਉਹਨਾਂ ਨੂੰ ਪੂਰੇ ਕੀਤੇ ਜਾਏ, ਤੁਹਾਡੇ ਫਰਮਾਇਸ਼ੀ ਪੰਜਾਬੀ ਸੰਗੀਤ ਗੀਤ ਤੁਹਾਨੂੰ ਸੁਣਾਇਆ ਜਾਵੇ। ਅਤੇ ਇਸ ਦੇ ਨਾਲ ਹੀ ਅਗਲੀ ਚਿੱਠੀ ਸਾਡੇ ਕੋਲ ਆਈ ਹੈ ਜੀ ਭਵਨਾਲ ਹਾਜ਼ੀਪੁਰ ਤੋਂ, ਚੰਦਰੀ ਗੋਕਲ ਦਾਸ, ਪੁੱਤਰ ਵਿਜੇ ਕੁਮਾਰ, KK ਕੌਂਡਲ ਅਤੇ RK ਕੌਂਡਲ। ਮਸੀਤਾ ਡੱਬ ਵਾਲੀ ਤੋਂ ਦਰਸ਼ਨ ਲੋਟ, ਸਰਗੁਣ, ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ, ਹਨੀ ਲੋਟ। ਲਓ ਜੀ, ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਅਮਰਿੰਦਰ ਗਿੱਲ ਦੀ ਆਵਾਜ਼ 'ਚ ਇਹ ਗੀਤ।

ਪ੍ਰੋਗਰਾਮ ਚੱਲ ਰਿਹਾ ਚਿੱਠੀਆਂ ਮਿੱਠੀਆਂ, ਅਤੇ ਤੁਸੀਂ ਵੀ ਆਪਣੀਆਂ ਚਿੱਠੀਆਂ, ਫਰਮਾਇਸ਼ੀ ਚਿੱਠੀਆਂ ਸਾਡੇ ਤੱਕ ਪਹੁੰਚਾ ਸਕਦੇ ਹੋ। ਇਹਦੇ ਲਈ ਸਾਡਾ ਪਤਾ ਨੋਟ ਕਰ ਲਓ, ਪ੍ਰੋਗਰਾਮ ਚਿੱਠੀਆਂ ਮਿੱਠੀਆਂ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ। ਸਾਡਾ ਪਿੰਨ ਕੋਡ ਹੈ ਜੀ 144001, ਅਤੇ ਜਲਦੀ ਜਲਦੀ ਨੋਟ ਕਰੋ ਅਤੇ ਸਾਡੀਆਂ ਚਿੱਠੀਆਂ ਦੀਆਂ ਗਿਣਤੀਆਂ ਵਧਾਓ, ਜ਼ਿਆਦਾ ਤੋਂ ਜ਼ਿਆਦਾ ਸਾਡੇ ਸਰੋਤੇ ਬਣਾਓ। ਆਪ ਵੀ ਸੁਣੋ, ਆਪਣੇ ਆਂਢੀਆਂ ਗੁਆਂਢੀਆਂ ਨੂੰ ਵੀ ਇਹ ਪ੍ਰੋਗਰਾਮ ਸੁਣਾਓ, ਤਾਂ ਕਿ ਅਸੀਂ ਉਹਨਾਂ ਦੇ ਵੀ ਨਾਮ ਬੋਲੀਏ ਅਤੇ ਉਹਨਾਂ ਦੀ ਫਰਮਾਇਸ਼ੀ ਗੀਤ ਸੁਣਾਈਏ। ਅਤੇ ਸਾਡੇ ਕੋਲ ਅਗਲੀਆਂ ਚਿੱਠੀਆਂ ਆਈਆਂ ਹੈ ਜੀ, ਪਿੰਡ ਸਮਾਲਸਰ ਜ਼ਿਲ੍ਹਾ ਮੋਗਾ ਤੋਂ ਲਛਮਣ ਸਿੰਘ ਘਾਰੂ, ਲਵਪ੍ਰੀਤ ਸਿੰਘ ਘਾਰੂ, ਵੀਰੂ ਘਾਰੂ, ਮਾਘੀ ਸਿੰਘ ਘਾਰੂ, ਚੱਕਲਾ ਬਾਜ਼ਾਰ ਸਮਾਣਾ ਤੋਂ ਲਿਖ ਰਹੇ ਨੇ ਜੀ, ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਜਿੰਦਲ, ਹਸਮੁਖ ਜਿੰਦਲ, ਪੂਰਾ ਹੀ ਖੁਸ਼ਦਿਲ ਅਤੇ ਪੂਰਾ ਖੁਸ਼ਦਿਲ, ਪੂਰਾ ਹੀ ਹਸਮੁਖ ਜਿੰਦਲ ਅਤੇ ਪੂਰਾ ਹੀ ਖੁਸ਼ਦਿਲ ਪਰਿਵਾਰ। ਇਹਨਾਂ ਨੇ ਬੜੀ ਸੋਹਣੀ ਰੰਗ ਬਿਰੰਗੀ ਚਿੱਠੀ ਲਿਖੀ ਹੈ, ਅਤੇ ਇਹਨਾਂ ਨੇ ਕਿਹਾ ਜੀ ਕੋਈ ਵੀ ਸਾਨੂੰ ਪੰਜਾਬੀ ਗਾਣਾ ਸੁਣਾ ਦਿੱਤਾ ਜਾਵੇ। ਮੁਹੰਮਦਪੁਰ ਸੋਤਰ ਢਾਣੀ ਰੱਤਿਆਂ ਤੋਂ ਲਿਖ ਰਹੇ ਨੇ ਜੀਵਨ ਸਿੰਘ ਬੂਕ, ਸ਼ੰਟੀ ਬੂਕ, ਸਿਮਰਨ ਬੂਕ, ਕੌਸ਼ਲਿਆ ਰਾਣੀ, ਗੁਰਸ਼ਿੰਦਰ ਬੂਕ, ਬੱਬੂ ਬੂਕ, ਕੁਲਦੀਪ ਬੂਕ, ਕੀਰਤ ਬੂਕ, ਭੂਸ਼ਣ ਖੇੜਾ, ਬਲਵੀਰ, ਜਸ਼ਨ ਬੂਕ ਅਤੇ ਪੂਰਾ ਹੀ ਬੂਕ ਪਰਿਵਾਰ। ਪਿੰਡ ਖਾਨੇ ਦੀ ਢਾਬ ਮਲੋਟ ਤੋਂ ਉਹਨਾਂ ਨੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਹੀ ਹੈ ਜੀ, ਸਾਡੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ, ਸਾਡੇ ਰੱਬ ਵਰਗੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅਤੇ ਲਿਖ ਰਹੇ ਨੇ ਸ਼ਮਸ਼ੇਰ ਸਿੰਘ ਕੌਲਦਰ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ ਕੌਰ, ਤਰਨਵੀਰ ਅਤੇ ਮਨਤਾਜ। ਇਹਨਾਂ ਨੇ ਵੀ ਕਿਹਾ ਜੀ ਕੋਈ ਵੀ ਫਰਮਾਇਸ਼ੀ ਗੀਤ ਸਾਨੂੰ ਸੁਣਾ ਦਿਉ ਆਪਣੀ ਪਸੰਦ ਆ ਜੀ, ਅਤੇ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਤੁਹਾਨੂੰ ਸਤਿੰਦਰ ਸਰਤਾਜ ਦੀ ਆਵਾਜ਼ 'ਚ ਗੀਤ ਸੁਣਾਉਂਦੇ ਹਾਂ। ਅਤੇ ਇਹਦੇ ਨਾਲ ਹੀ ਅਸੀਂ ਥੋੜ੍ਹੀ ਜਿਹੀ ਇਨਫੋਰਮੇਸ਼ਨ ਅਬਦੁਲ ਕਲਾਮ ਜੀ ਨੇ ਜਿਹੜੇ ਸਾਨੂੰ ਜ਼ਿੰਦਗੀ 'ਚ ਅੱਗੇ ਵਧਣ ਦੇ ਲਈ ਮੋਟੀਵੇਟ ਕਰਨ ਲਈ ਕਹੇ ਨੇ। ਹੁਣ ਸਾਡੇ 11ਵੇਂ ਰਾਸ਼ਟਰਪਤੀ APJ ਅਬਦੁਲ ਕਲਾਮ ਜੀ ਨੇ ਕਿਹਾ ਸੀ ਕਿ ਜੇਕਰ ਤੁਸੀਂ ਸੂਰਜ ਵਾਂਗ ਚਮਕਣਾ

ਚਾਹੁੰਦੇ ਹੋ ਤਾਂ ਉਸ ਤੋਂ ਪਹਿਲੇ ਤੁਹਾਨੂੰ ਸੂਰਜ ਵਾਂਗ ਸੜਨਾ ਪਏਗਾ, ਤਪਣਾ ਪਏਗਾ। ਕਿਉਂ? ਕਿਉਂਕਿ ਜਿਹੜੀ ਅਸੀਂ ਜਦ ਤੱਕ ਮਿਹਨਤ ਨਹੀਂ ਕਰਦੇ ਤਦ ਤੱਕ ਅਸੀਂ ਮੰਜ਼ਿਲ 'ਤੇ ਨਹੀਂ ਪਹੁੰਚ ਸਕਦੇ। ਇਸ ਦੇ ਲਈ ਸਾਨੂੰ ਕਦਮ ਵੀ ਭਰਨੇ ਪੈਣਗੇ, ਪਰ ਸਾਨੂੰ ਰਾਹ ਤੋਂ ਡਰਨਾ ਨਹੀਂ ਚਾਹੀਦਾ। ਚਾਹੇ ਜਿਹੋ ਜਿਹੀ ਵੀ ਰਾਹ ਹੈ, ਸੌਖੀ ਹੈ ਔਖੀ ਹੈ ਜੀ, ਚੱਲਣਾ ਜ਼ਰੂਰ ਚਾਹੀਦਾ ਹੈ। ਜਿਵੇਂ ਕਿ ਹੁਣ ਬਹੁਤ ਕੜਵੀ ਧੁੱਪ ਹੈ, ਕੜਾਕੇਦਾਰ ਧੁੱਪ ਹੈ, ਪਰ ਫਿਰ ਵੀ ਜਿਨ੍ਹਾਂ ਨੇ ਆਪਣੇ ਕੰਮਾਂ ਕਾਰਾਂ 'ਤੇ ਜਾਣਾ ਨੇ ਉਹ ਨਿਕਲਦੇ ਨਿਕਲਦੇ ਨੇ, ਚਾਹੇ ਰਿਕਸ਼ੇ ਵਾਲੇ ਨੇ, ਆਟੋ ਵਾਲੇ ਨੇ, ਬੱਸਾਂ ਵਾਲੇ ਨੇ। ਜ਼ਿੰਦਗੀ ਕਿਸੇ ਲਈ ਨਹੀਂ ਰੁਕਦੀ, ਚਾਹੇ ਸਰਦੀ ਹੈ, ਗਰਮੀ ਹੈ, ਜਿੰਨੀ ਮਰਜ਼ੀ ਧੁੱਪ ਹੈ, ਠੀਕ ਹੈ ਜੀ। ਜਿਨ੍ਹਾਂ ਨੇ ਆਪਣੇ ਮੰਜ਼ਿਲਾਂ 'ਤੇ ਜਾਣਾ ਆ ਉਹਨਾਂ ਨੇ ਧੁੱਪ ਨਹੀਂ ਦੇਖਣੀ ਅਤੇ ਉਹਨਾਂ ਨੇ ਠੰਡ ਨਹੀਂ ਦੇਖਣੀ, ਅਤੇ ਉਹਨਾਂ ਨੇ ਚੱਲਣਾ ਹੀ ਚੱਲਣਾ। ਅਤੇ ਇਹਦਾ ਨਾਮ ਜ਼ਿੰਦਗੀ ਹੈ। ਅਤੇ ਬਹੁਤ ਸੋਹਣੀ ਇਹਨਾਂ ਨੇ ਗੱਲ APJ ਅਬਦੁਲ ਕਲਾਮ ਜੀ ਨੇ ਸਾਨੂੰ ਕਹੀ ਹੈ, ਜ਼ਿੰਦਗੀ 'ਚ ਅੱਗੇ ਵਧਣ ਦੇ ਲਈ, ਸੂਰਜ ਵਾਂਗ ਚਮਕਣ ਦੇ ਲਈ, ਉਹਦੇ ਲਈ ਤੜਪਣਾ ਵੀ ਪਏਗਾ, ਸਾਨੂੰ ਸੂਰਜ ਵਾਂਗ ਸੜਨਾ ਵੀ ਪਏਗਾ। ਇਹੀ ਜ਼ਿੰਦਗੀ ਦਾ ਨਾਮ ਹੈ। ਅਤੇ ਇਸ ਦੇ ਨਾਲ ਹੀ ਅਸੀਂ ਇਹਨਾਂ ਸਾਰਿਆਂ ਦੀ ਪਸੰਦ 'ਤੇ, ਆਪਣੇ ਸਰੋਤਿਆਂ ਦੀ ਪਸੰਦ 'ਤੇ ਸੁਣਾਉਣ ਜਾ ਰਹੇ ਹਾਂ ਸਤਿੰਦਰ ਸਰਤਾਜ ਦੀ ਆਵਾਜ਼ 'ਚ ਇਹ ਗੀਤ।

DTH ਦੀ AIR ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਪ੍ਰੋਗਰਾਮ ਚੱਲ ਰਿਹਾ ਹੈ ਜੀ ਚਿੱਠੀਆਂ ਮਿੱਠੀਆਂ। ਸਾਡੇ ਕੋਲ ਅਗਲੀਆਂ ਚਿੱਠੀਆਂ ਆਈਆਂ ਹੈ ਜੀ, ਜ਼ਿਲ੍ਹਾ ਮੁਕਤਸਰ ਤੋਂ ਪਿੰਡ ਮੋਹਲਾ ਤੋਂ ਲਿਖ ਰਹੇ ਨੇ ਪਾਲ ਗਿੱਲ, ਗੁਰਦਿਆਲ ਗਿੱਲ, ਸਾਧੂ ਗਿੱਲ, ਦਿਸ਼ਾ ਮੋਹਲਾ, ਦਰਸ਼ਨ ਬਰਾੜ, ਮਲਕੀਤ ਗੁੜਿਆਣਾ, ਮਲੋਟ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ, ਪਿੰਡ ਤੇਜਾ ਮੋਹੜੀ ਤੋਂ ਲਿਖ ਰਹੇ ਨੇ ਬੰਸੀ ਲਾਲ ਸੰਧੂ, ਰਣਧੀਰ ਸਿੰਘ ਬਾਂਗੜ, ਗੁਰਮੇਜੋ, ਗੌਰਵ ਪ੍ਰਵੀਨ, ਯੁਗਮ ਵਿਹੇਨ, ਮਨਰਾਜ ਕਿਰਤ, ਯਮੁਨਾਨਗਰ ਤੋਂ ਲਿਖ ਰਹੇ, ਯਮੁਨਾਨਗਰ ਪਿੰਡ ਜੰਘੂੜੀ ਕਸਬਾ ਰਾਰਦੌਰ ਤੋਂ ਲਿਖ ਰਹੇ ਨੇ ਜੀ ਇਹ ਸਾਰੇ ਜਣੇ। ਅਤੇ ਇਹਨਾਂ ਨੇ ਲਿਖਿਆ ਜੀ, ਪੱਤਰ ਪੜ੍ਹਨ ਵਾਲੇ ਆਰਜੇ ਨੂੰ ਮਿੱਠੀ ਮਿੱਠੀ ਸਤਿ ਸ਼੍ਰੀ ਅਕਾਲ, ਅਸੀਂ ਕਬੂਲ ਕੀਤੀ ਹੈ ਜੀ ਤੁਹਾਡੀ ਸਤਿ ਸ਼੍ਰੀ ਅਕਾਲ, ਸਾਡੇ ਵੱਲੋਂ ਵੀ ਆਪਣੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਇਹਨਾਂ ਨੇ ਕਿਹਾ ਜੀ, ਕੋਈ ਵੀ ਪੰਜਾਬੀ ਗੀਤ ਸੁਣਾ ਦਿਓ।

ਪਿੰਡ ਕੁੜਿਆਣਾ ਕੁਲਦੀਪ ਧਿੰਗੜਾ, ਵਿਸ਼ਾਲ ਧਿੰਗੜਾ, ਰਜਿੰਦਰ ਸ਼ਰਮਾ, ਰੂੜ ਸਿੰਘ ਪੇਂਟਰ, ਮੋਹਨ ਲਾਲ ਰਾਠੀ, ਰਮਨ ਵਰਮਾ, ਅਮਨ ਵਰਮਾ ਬੁਰਜਾ ਤੋਂ ਲਿਖ ਰਹੇ ਨੇ। ਅਤੇ ਇਹਨਾਂ ਨੇ ਕਿਹਾ ਜੀ ਕੋਈ ਵੀ ਗੀਤ ਸੁਣਾ ਦਿਉ ਸਾਨੂੰ। ਪਿੰਡ ਇਸਲਾਮ ਵਾਲਾ, ਜ਼ਿਲ੍ਹਾ ਫਾਜ਼ਿਲਕਾ ਤੋਂ ਸੋਹਨ ਲਾਲ ਰਾਠੀ, ਓਮ ਪ੍ਰਕਾਸ਼ ਰਾਠੀ, ਸ਼ਗਨ ਲਾਲ ਰਾਠੀ, ਛੱਤਰਪਾਲ ਸਿੰਘ ਖੰਗੂੜਾ, ਰਜਿੰਦਰ ਸਿੰਘ ਖੰਗੂੜਾ, ਬਾਬੂ ਸਿੰਘ, ਗੁਰਮੇਜ ਸਿੰਘ ਵਿਰਕ, ਕੁਲਦੀਪ ਕੁੜਿਆਣਾ, ਕਾਕਾ ਪੱਟੀ। ਅਤੇ ਕੋਈ ਵੀ ਪੰਜਾਬੀ ਗੀਤ ਸਾਨੂੰ ਸੁਣਾ ਦਿਉ ਜੀ। ਅਤੇ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਜੀ ਅਮਰਿੰਦਰ ਗਿੱਲ ਦੀ ਆਵਾਜ਼ 'ਚ ਇਹ ਗੀਤ।

ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦੇ ਵਿੱਚ ਸਾਡੇ ਕੋਲ ਹੋਰ ਚਿੱਠੀਆਂ ਆਈਆਂ ਹੈ ਜੀ। ਪਿੰਡ ਆਜ਼ਮਵਾਲਾ ਤਹਿਸੀਲ ਫਾਜ਼ਿਲਕਾ ਤੋਂ ਲਿਖ ਰਹੇ ਨੇ ਸੋਹਣ ਸਿੰਘ ਬੂਕ, ਨਿਸ਼ਾਨ ਸਿੰਘ ਬੂਕ, ਸੀਰਤ ਕੌਰ, ਕੀਰਤ ਕੌਰ, ਦਾਦੀ ਜਸਵੰਤ ਕੌਰ, ਸੁਰਿੰਦਰ ਕੌਰ ਬੋਕ ਨੂੰ ਰੀਨਾ ਬਾਈ, ਬਲਵਿੰਦਰ ਕੌਰ ਰਾਜ ਮਿਸਤਰੀ, ਪਿੰਡ ਮਾਰੂਆਣਾ ਬੋਦਲਾਂ ਤੋਂ ਢਾਣੀ ਨੇੜੇ ਖਾਨਾ ਘਰਨੀ ਅਮਰ ਲਾਲ ਵਾਲਾ, ਮਲੋਟ ਤੋਂ ਲਿਖ ਰਹੇ ਨੇ ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਗੈਵੀ ਗਿੱਲ, ਅਮਨਦੀਪ ਗਿੱਲ, ਸੁਖਬੀਰ ਸਿੰਘ ਸ਼ਾਂਜਲੀ ਤੋਂ, ਬੁਰਜ ਸਿੱਧਵਾ ਮਲੋਟ ਤੋਂ ਸਰਬਜੋਤ ਸਿੱਧੂ, ਅਵਿਤਾਰ ਸਿੱਧੂ, ਜਗਤਾਰ ਜੱਗਾ ਧੌਲਾ ਕਿੰਗਰਾ ਤੋਂ, ਬਾਘਾ ਪੁਰਾਣਾ ਤੋਂ ਲਿਖ ਰਹੇ ਨੇ ਸਤਨਾਮ ਸਿੰਘ ਰੱਖੜਾ, ਅਮਰਜੀਤ ਕੌਰ ਰੱਖੜਾ ਪੋਤਰਾ, ਤੇਗ ਫਤਿਹ ਸਿੰਘ ਰੱਖੜਾ ਪੋਤਰੀ, ਜਸਗੁਲ ਰੱਖੜਾ, ਪਿੰਡ ਕੈਰੋ ਜ਼ਿਲ੍ਹਾ ਤਰਨ ਤਾਰਨ ਪੰਜਾਬ ਤੋਂ ਲਿਖ ਰਹੇ ਨੇ ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ ਸ਼ੰਮੀ, ਰਜਨੀ, ਆਕਾਸ਼ਦੀਪ ਅਨਹਦ ਅਤੇ ਪੋਤਰਾ ਗੁਰਸ਼ਬਦ ਸਿੰਘ, ਐਨੀ ਸੌਂਗ ਉਹਨਾਂ ਨੇ ਲਿਖਿਆ ਜੀ। ਚਲੋ ਜੀ, ਇਹਨਾਂ ਸਾਰੇ ਸਾਡੇ ਸਰੋਤਿਆਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਜੀ ਅਸੀਂ ਜੱਸੀ ਗਿੱਲ ਦੀ ਆਵਾਜ਼ 'ਚ ਇਹ ਗੀਤ।

ਪ੍ਰੋਗਰਾਮ ਚੱਲ ਰਿਹਾ ਚਿੱਠੀਆਂ ਮਿੱਠੀਆਂ, ਅਤੇ ਜਲਦੀ ਜਲਦੀ ਕਾਪੀ ਪੈਨ ਲਓ ਅਤੇ ਸਾਡਾ ਪਤਾ ਨੋਟ ਕਰ ਲਓ। ਪ੍ਰੋਗਰਾਮ ਚਿੱਠੀਆਂ ਮਿੱਠੀਆਂ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਪਿੰਨ ਕੋਡ ਹੈ ਜੀ 144001, ਅਤੇ ਦੁਪਹਿਰ ਦੇ 3 ਵਜੇ ਤੋਂ ਲੈ ਕੇ 4 ਵਜੇ ਤੱਕ ਤੁਹਾਡੇ ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ ਹੈ ਜੀ। ਅਤੇ ਜ਼ਿਆਦਾ ਤੋਂ ਜ਼ਿਆਦਾ ਸਾਡੇ ਸਰੋਤਿਆਂ ਨੂੰ ਆਪਣੀ, ਤੁਸੀਂ ਤਾਂ ਸਾਡੇ ਸਰੋਤੇ ਹੋ ਗਏ, ਸਾਡੇ ਨਾਲ ਹੋਰਾਂ ਨੂੰ ਵੀ ਜੋੜੋ, ਹੋਰਾਂ ਨੂੰ ਵੀ ਸੁਣਾਓ ਇਹ ਪ੍ਰੋਗਰਾਮ, ਅਤੇ ਸਾਡੀਆਂ ਚਿੱਠੀਆਂ ਦੀ ਗਿਣਤੀਆਂ ਹੋਰ ਵੀ ਵਧਾਓ, ਅਤੇ ਅਸੀਂ ਜ਼ਿਆਦਾ ਤੋਂ ਜ਼ਿਆਦਾ ਤੁਹਾਡੇ ਫਰਮਾਇਸ਼ੀ ਗੀਤਾਂ ਨੂੰ ਸੁਣਾਈਏ। ਸਾਡੇ ਕੋਲ ਲੱਗਣੀਆਂ ਤੁਹਾਡੀ

ਇਹ ਪਿਆਰੀਆਂ ਪਿਆਰੀਆਂ ਚਿੱਠੀਆਂ ਆਈਆਂ ਜੀ, ਪਿੰਡ ਘੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਬਾਬਾ ਤਰਲੋਕ ਸਿੰਘ, ਦੋਤਾ ਸ਼ਿਵਜੋਤ ਸਿੰਘ ਅਤੇ ਸਾਰਾ ਪਰਿਵਾਰ ਕਹਿੰਦੇ ਸੁਣਦੇ ਆ ਜੀ ਪ੍ਰੋਗਰਾਮ, ਅਤੇ ਉਹਨਾਂ ਨੇ ਆਪਣੇ ਦੋਸਤਾਂ ਦਾ ਨਾਮ ਵੀ ਲਿਖਿਆ ਹੈ, ਬਲਤੇਜ ਸਿੰਘ ਘੁੜਿਆਣਾ, ਭੋਲਾ ਸੁਹਾਗ, ਸੁਖਮੰਦਰ, ਤਰਖਾਣ ਵਾਲਾ, ਮੁਕਤਸਰ ਤੋਂ ਲਿਖ ਰਹੇ ਨੇ ਬੱਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ, ਰਵਨੀਤ, ਨਿਸ਼ੂ ਅਤੇ ਭੁਪਿੰਦਰ। ਡੱਬ ਵਾਲੀ ਹਰਿਆਣਾ ਤੋਂ ਲਿਖ ਰਹੇ ਨੇ ਜੇ ਕੇ ਬਕੋਲੀਆ, ਸ਼੍ਰੀਮਤੀ ਸੁਨੀਤਾ ਬਕੋਲੀਆ, ਸੰਜੇ, ਅਨਿਲ, ਮੀਨੂ ਬਕੋਲੀਆ। ਇਹਨਾਂ ਦਾ ਥੋੜ੍ਹਾ ਜਿਹਾ ਫੇਡ ਹੈ ਜੀ, ਇਹਨਾਂ ਨੇ ਸਟੈਂਪ ਲਗਾ ਕੇ ਭੇਜੀ ਹੈ ਨਾਮ ਦੀ। ਹਾਂਜੀ।

ਡੱਬ ਵਾਲੀ ਹਰਿਆਣਾ ਤੋਂ ਲਿਖ ਰਹੇ ਨੇ ਜੇ ਕੇ ਬਕੋਲੀਆ, ਸ਼੍ਰੀਮਤੀ ਸੁਨੀਤਾ ਬਕੋਲੀਆ, ਸੰਜੇ ਅਨਿਲ ਮੀਨੂ ਬਕੋਲੀਆ। ਇਹਨਾਂ ਦਾ ਥੋੜ੍ਹਾ ਜਿਹਾ ਫੇਡ ਹੈ ਜੀ, ਇਹਨਾਂ ਨੇ ਸਟੈਂਪ ਲਗਾ ਕੇ ਭੇਜੀ ਹੈ ਨਾਮ ਦੀ। ਹਾਂਜੀ ਬਕੋਲੀਆ, ਮੀਨੂ ਬਕੋਲੀਆ ਜੀ ਇਹਨਾਂ ਦਾ ਨਾਮ। ਅਮਨ ਵਰਮਾ, ਰਮਨ ਵਰਮਾ, ਦਿਵਿਆਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ ਅਤੇ ਸਾਰਾ ਵਰਮਾ ਪਰਿਵਾਰ ਇਹ ਲਿਖ ਰਹੇ ਨੇ ਜੀ। ਬੱਸ ਸਟੈਂਡ ਨੇੜੇ ਪਿੰਡ ਬੁਰਜ ਹਨੂੰਮਾਨਗੜ੍ਹ ਫਾਜ਼ਿਲਕਾ ਤੋਂ। ਅਤੇ ਲਓ ਜੀ, ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਰਾਹਤ ਫਤਿਹ ਅਲੀ ਖਾਨ ਦੀ ਆਵਾਜ਼ 'ਚ ਇਹ ਗੀਤ।

ਸੁਣਿਆ ਲਿਖਿਆ ਉਹਨਾਂ ਨੇ ਅਗਲੀਆਂ ਚਿੱਠੀਆਂ ਆਈ ਹੈ ਜੀ ਸਾਡੇ ਕੋਲ। ਇਹਨਾਂ ਲਿਖਿਆ ਜੀ, ਆਕਾਸ਼ਵਾਣੀ ਪਰਿਵਾਰ ਜਲੰਧਰ ਵਾਲੇ ਆਰਜੇ ਸਾਹਿਬਾਨਾਂ ਨੂੰ ਪਿਆਰੀ ਪਿਆਰੀ ਮਿੱਠੀ ਮਿੱਠੀ ਠੰਡੀ ਠੰਡੀ ਸਤਿ ਸ਼੍ਰੀ ਅਕਾਲ ਦੋਨੋਂ ਹੱਥ ਜੋੜ ਕੇ ਜੀ। ਇਹ ਇੰਨੀ ਸੋਹਣੀ ਗੱਲ ਲਿਖਣ ਵਾਲੇ ਨੇ ਜੀ ਲਾਡੀ ਸਿੰਘ ਧਾਲੀਵਾਲ ਅਤੇ ਰਣਧੀਰ ਸਿੰਘ, ਬੰਸੀ ਲਾਲ ਸੰਧੂ, ਪਿੰਡ ਤੇਜਾ ਮੋਹੜੀ ਅਤੇ ਅੰਬਾਲਾ ਤੋਂ ਲਿਖ ਲਏ ਨੇ। ਅਤੇ ਇਹਨਾਂ ਦੇ ਨਾਲ ਲਿਖਿਆ ਹੈ ਕਿ ਰੁੱਖ ਲਾਓ, ਦੇਸ਼ ਨੂੰ ਬਚਾਓ। ਬਹੁਤ ਸੋਹਣਾ ਸੰਦੇਸ਼ ਦਿੱਤਾ ਇਹਨਾਂ ਜੀ ਆਪਣੀ ਚਿੱਠੀ ਦੇ ਜ਼ਰੀਏ ਸਾਨੂੰ, ਕਿ ਜਿਸ ਤਰ੍ਹਾਂ ਗਰਮੀ ਪੈ ਰਹੀ ਹੈ ਹੁਣ ਮਹਿਸੂਸ ਹੋ ਰਿਹਾ ਹੈ ਕਿ ਸਾਨੂੰ ਪੇੜਾਂ ਦੀ ਕਿੰਨੀ ਜ਼ਰੂਰਤ ਹੈ, ਦਰਖਤ ਦੀ ਕਿੰਨੀ ਜ਼ਰੂਰਤ ਹੈ, ਜਿੰਨੀ ਤਿੱਖੀ ਧੁੱਪ ਪੈ ਰਹੀ ਹੈ ਅਤੇ ਅਸੀਂ ਸਾਰ ਕੋਈ ਛਾਂ ਲੱਭਦੇ ਹਾਂ। ਜੇ ਛਾਂ ਲੱਭਦੇ ਹਾਂ ਤਾਂ ਸਾਨੂੰ ਆਪਣੀ ਆਉਣ ਵਾਲੀ ਪੀੜ੍ਹੀ ਦੇ ਲਈ ਪੇੜ ਦਰਖਤ ਜ਼ਰੂਰ ਲਗਾਉਣੇ ਚਾਹੀਦੇ ਆ। ਜਿੱਥੇ ਵੀ ਕਿਤੇ ਸਾਨੂੰ ਕੋਈ ਖਾਲੀ ਜਗ੍ਹਾ ਮਿਲਦੀ ਹੈ ਤਾਂ ਸਾਨੂੰ ਉੱਥੇ ਪੇੜ ਜ਼ਰੂਰ ਲਗਾਉਣੇ ਚਾਹੀਦੇ ਨੇ। ਬਹੁਤ ਸੋਹਣਾ ਮੈਸੇਜ ਦਿੱਤਾ ਇਹਨਾਂ ਨੇ। ਅਤੇ ਅਗਲੀ ਚਿੱਠੀ ਸਾਡੇ ਕੋਲ ਆਈ ਹੈ ਜੀ ਅਨਾਰ ਕਲਾ ਬਾਜ਼ਾਰ ਜਗਰਾਉਂ ਤੋਂ ਲਿਖ ਰਹੇ ਨੇ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਆਸ਼ੀਸ਼ ਮਲਹੋਤਰਾ, ਬੇਬੀ ਗੈਵੀ ਮਲਹੋਤਰਾ, ਭਾਈ ਸੁੱਚਾ ਪਾਠਕ। ਅਤੇ ਇਹਨਾਂ ਨੇ ਲਿਖਿਆ ਜੀ ਰੇਡੀਓ ਲਿਸਨਰ, ਪੂਰੀ ਸਟੈਂਪ ਬਣਾ ਕੇ ਪਾਈ ਹੈ ਇਹਨਾਂ ਨੇ ਆਪਣੀ, ਸੁਨੀਲ ਪਾਠਕ ਜੀ ਨੇ। ਪਿੰਡ ਮੂਲਿਆਂਵਾਲੀ, ਜ਼ਿਲ੍ਹਾ ਫਾਜ਼ਿਲਕਾ ਤੋਂ ਲਿਖ ਰਹੇ ਨੇ ਵਿਨੋਦ ਕਾਟਪਾਲ, ਪ੍ਰਵੀਨ ਕਾਟਪਾਲ, ਹਨੀ ਕਾਟਪਾਲ, ਦੀਕਸ਼ਾ ਕਾਟਪਾਲ, ਜੰਨਤ ਕਾਟਪਾਲ, ਕਾਕਾ ਕਾਟਪਾਲ। ਬਠਿੰਡਾ ਰੋਡ ਡੱਬਵਾਲੀ ਤੋਂ ਰਜਿੰਦਰ ਨਾਰਗ, ਅੰਜੂ ਨਾਰਗ, ਮੋਹਿਤ ਨਾਰੰਗ। ਕਨੇਰਾ ਮੁਹੱਲਾ ਪਟਿਆਲਾ ਤੋਂ ਲਿਖ ਰਹੇ ਨੇ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਨਿਹਾਰਿਕਾ ਅਤੇ ਵੰਸ਼ ਬੱਤਾ। ਮਲੋਟ ਕੈਂਪ ਪੰਜਾਬ ਤੋਂ ਲਿਖ ਰਹੇ ਨੇ ਸਤੀਸ਼ ਮਿਗਲਾਨੀ, ਸੀਮਾ ਅਨਮੋਲ, ਧਰਮਪਾਲ, ਵੀਰ ਸਿੰਘ ਲਾਟੀ, ਵਿਵਾਨ, ਲਖਵਿੰਦਰ ਸੰਧੂ, ਮਹਾਂਵੀਰ ਸੰਧੂ, ਗੁਰਚਰਨ ਗਰੋਵਰ, ਰਮੇਸ਼ ਮਿਗਲਾਨੀ। ਅਗਲੀ ਚਿੱਠੀ ਆਈ ਹੈ ਜੀ ਪਿੰਡ ਘੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਹੀ, ਸੁਖਮੰਦਰ ਕੌਰ, ਅੰਮ੍ਰਿਤਪਾਲ ਕੌਰ, ਡਾਕਟਰ ਅਮਨਜੀਤ ਸਿੰਘ, ਪੋਤਰੀ ਰਿਤਮਨਜੋਤ, ਪੋਤਰਾ ਗੁਰਤੇਸ਼ਵਰ, ਦੋਸਤ ਬਲ ਤੇਜ ਸਿੰਘ, ਬਾਬਾ ਤਲੋਕ ਸਿੰਘ। ਅਤੇ ਜੀ ਇਹਨਾਂ ਨੇ ਸਾਰਿਆਂ ਨੇ ਕਿਹਾ ਜੀ ਸਾਨੂੰ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਲਓ ਜੀ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸਵਿਤਾ ਸਾਥੀ ਦੀ ਆਵਾਜ਼ 'ਚ ਸੁਣਾਉਣ ਜਾ ਰਹੇ ਹਾਂ ਇਹ ਗੀਤ।

ਸਾਡੀ ਅਗਲੀ ਸਭਾ ਦੇ ਪ੍ਰੋਗਰਾਮ ਹੋਣਗੇ ਮੇਨ ਚੈਨਲ ਤੋਂ, ਅਤੇ ਪ੍ਰੋਗਰਾਮ ਸਾਡਾ ਖਤਮ ਹੋਣ ਵੱਲ ਜਾ ਰਿਹਾ ਹੈ ਜੀ, ਅਤੇ ਆਪਣੀ ਹੋਸਟ ਜਸਵਿੰਦਰ ਕੌਰ ਨੂੰ ਦਿਓ ਇਜਾਜ਼ਤ, ਨਮਸਕਾਰ।

ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਦੀ ਪ੍ਰਧਾਨਗੀ ਹੇਠ ਕਵਾਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਨਵੀਂ ਦਿੱਲੀ ਵਿੱਚ ਹੋਈ। ਮੀਟਿੰਗ ਵਿੱਚ ਹਿੰਦ ਪ੍ਰਸ਼ਾਂਤ ਸਮੁੰਦਰੀ ਨਿਗਰਾਨੀ ਪਹਿਲਕਦਮੀ ਬਾਰੇ ਸਹਿਮਤੀ ਬਣੀ। ਪੰਜਾਬ ਵਿੱਚ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਅੱਜ ਵੋਟਾਂ ਪੈ ਰਹੀਆਂ ਨੇ। ਦੁਪਹਿਰ ਬਾਅਦ 2 ਵਜੇ ਤੱਕ 45.6% ਵੋਟਿੰਗ ਦਰਜ ਕੀਤੀ ਗਈ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਰਾਜਸਥਾਨ ਵਿੱਚ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਤੇ ਸਾਂਚੂ ਸਰਹੱਦੀ ਚੌਂਕੀ ਦਾ ਦੌਰਾ ਕੀਤਾ ਅਤੇ BSF ਦੇ ਜਵਾਨਾਂ ਨਾਲ ਗੱਲਬਾਤ ਕੀਤੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਸਿੱਕਮ ਦੇ 3 ਦਿਨਾਂ ਦੌਰੇ ਤੇ ਗੈਂਗਟੋਕ ਪਹੁੰਚ ਗਏ ਨੇ। ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਓਟਾਵਾ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਮੁਲਾਕਾਤ ਕੀਤੀ। ਉੱਤਰ ਪ੍ਰਦੇਸ਼ ਦੇ ਆਗਰਾ, ਲਖਨਊ ਅਤੇ ਪੂਰਵਾਂਚਲ ਐਕਸਪ੍ਰੈਸ ਤੇ ਅੱਜ 2 ਵੱਖ ਵੱਖ ਸੜਕ ਹਾਦਸਿਆਂ ਵਿੱਚ 10 ਲੋਕਾਂ ਦੀ ਮੌਤ ਹੋ ਗਈ ਹੈ। ਸਥਾਨਕ ਸਰਕਾਰਾਂ ਦੇ ਪ੍ਰਸ਼ਾਸਕੀ ਸਕੱਤਰ ਮਨਜੀਤ ਸਿੰਘ ਬਰਾੜ ਨੇ ਕਿਹਾ ਹੈ ਕਿ ਜਨਗਣਨਾ 2027 ਦੇ ਪਹਿਲੇ ਪੜਾਅ ਵਿੱਚ ਪੰਜਾਬ ਦੀ ਪ੍ਰਸ਼ਾਸਨਕ ਮਸ਼ੀਨਰੀ ਨੇ 11 ਜ਼ਿਲ੍ਹਿਆਂ ਤੇ 7 ਨਗਰ ਨਿਗਮਾਂ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ ਹੈ। ਸੇਫ ਸਕੂਲ ਵਾਹਨ ਪਾਲਿਸੀ ਤਹਿਤ ਤੇ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਪਟਿਆਲਾ ਜ਼ਿਲ੍ਹੇ ਵਿੱਚ ਖਾਸ ਚੈਕਿੰਗ ਤੇ ਜਾਗਰੂਕਤਾ ਮੁਹਿੰਮ ਚਲਾਈ ਗਈ। ਅਤੇ IPL ਕ੍ਰਿਕਟ ਵਿੱਚ ਅੱਜ ਧਰਮਸ਼ਾਲਾ 'ਚ ਸ਼ਾਮੀ 7:30 ਵਜੇ ਪਹਿਲੇ ਕੁਆਲੀਫਾਇਰ ਮੁਕਾਬਲੇ ਵਿੱਚ ਰਾਇਲ ਚੈਲੇਂਜਰਸ ਬੈਂਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਵੇਗਾ। ਇਹ ਸਨ ਹੁਣ ਤੱਕ ਦੇ ਮੁੱਖ ਸਮਾਚਾਰ। ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਜਲੰਧਰ ਦੇ ਨਾਲ ਔਰ ਸਮਾਂ ਹੋ ਗਿਆ ਹੈ ਪੰਜਾਬੀ ਫਿਲਮੀ ਗੀਤਾਂ 'ਤੇ ਆਧਾਰਿਤ ਸਾਡੇ ਪ੍ਰੋਗਰਾਮ ਪੰਜਾਬੀ ਫਿਲਮ ਮਿਊਜ਼ਿਕ ਦਾ। ਅਤੇ ਉਹ ਫਿਰ ਸ਼ੁਰੂ ਕਰਦੇ ਹਾਂ ਫਿਲਮ ਪੰਜਾਬੀ ਮਿਊਜ਼ਿਕ।

ਪੰਜਾਬੀ ਫਿਲਮ ਮਿਊਜ਼ਿਕ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹੈ ਤੁਹਾਡਾ ਆਪਣਾ ਰੇਡੀਓ ਬੇਲੀ ਗੌਰਵ। ਜੀ ਹਾਂ ਸਰੋਤਿਓ, ਇਹ ਪ੍ਰੋਗਰਾਮ ਹੈ ਜਿਹਦੇ ਵਿੱਚ ਚੋਣਵੀਂ ਪੰਜਾਬੀ ਫਿਲਮਾਂ 'ਚੋਂ ਲਏ ਗਏ ਚੋਣਵੇਂ ਗੀਤ ਤੁਹਾਨੂੰ ਸੁਣਾਏ ਜਾਂਦੇ ਨੇ। ਉਹ ਗੀਤ ਜਿਹੜੇ ਤੁਹਾਡੀ ਯਾਦਾਂ ਦੇ ਵਿੱਚ ਵਸੇ ਨੇ, ਉਹ ਗੀਤ ਜਿਹੜੇ ਹਮੇਸ਼ਾ ਲਈ ਤੁਹਾਡੇ ਦਿਲ ਦੇ ਵਿੱਚ ਇੱਕ ਖਾਸ ਹਿੱਸਾ ਬਣਾ ਕੇ ਬੈਠੇ ਹੋਏ ਨੇ। ਇੱਦਾਂ ਦੇ ਗੀਤਾਂ ਨੂੰ ਯਾਦ ਕਰਨ ਦੀ ਵਾਰੀ ਇਸ ਪ੍ਰੋਗਰਾਮ ਦੀ। ਬਹੁਤ ਸਾਰੇ ਗੀਤ, ਬਹੁਤ ਸਾਰੇ ਸੰਗੀਤ ਦੇ ਨਾਲ ਸਜਿਆ ਹੈ ਪ੍ਰੋਗਰਾਮ, ਜਿਹਦੇ ਵਿੱਚ ਜਿਹੜੀਆਂ ਚੋਣਵੀਂ ਪੰਜਾਬੀ ਫਿਲਮਾਂ ਨੇ ਨਾ, ਉਹ ਲਈਆਂ ਜਾਂਦੀਆਂ ਨੇ ਔਰ ਤੁਹਾਡੇ ਨਾਲ ਫਿਰ ਗੀਤ ਸੰਗੀਤ ਨੂੰ ਸਾਂਝਾ ਕੀਤਾ ਜਾਂਦਾ ਹੈ। ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਅਮਰਿੰਦਰ ਗਿੱਲ ਦਾ ਗਾਇਆ ਇਹ ਗੀਤ, ਜਿਹਨੂੰ ਲਿਆ ਗਿਆ ਫਿਲਮ ਗੋਰਿਆਂ ਨੂੰ ਦਫਾ ਕਰੋ, ਜਾਂ ਪੰਜਾਬੀ ਫਿਲਮ ਗੋਰਿਆਂ ਨੂੰ ਦਫਾ ਕਰੋ। ਇਸ ਗੀਤ ਨੂੰ ਲਿਖਿਆ ਹੈ ਹੈਪੀ ਰਾਏਕੋਟੀ ਨੇ ਔਰ ਇਹਦਾ ਸੰਗੀਤ ਦਿੱਤਾ ਹੈ ਜਤਿੰਦਰ ਸ਼ਾਹ ਹੋਰਾਂ ਨੇ। ਤਾਂ ਆਓ ਫਿਰ ਸੁਣੀਏ ਅੱਜ ਦੇ ਇਸ ਪ੍ਰੋਗਰਾਮ ਦਾ ਪਹਿਲਾ ਗੀਤ।

ਜੀ ਬਿਲਕੁਲ, ਕਿਸੇ ਨੂੰ ਜਦੋਂ ਹੱਸ ਕੇ ਬੁਲਾ ਲਈਏ ਤਾਂ ਰੁਤਬਾ ਘਟਦਾ ਨਹੀਂ ਸਗੋਂ ਵੱਧਦਾ ਹੈ, ਕਿਉਂਕਿ ਅਗਲੇ ਦੇ ਦਿਲ ਦੇ ਵਿੱਚ ਤੁਹਾਡੇ ਲਈ ਇੱਜ਼ਤ ਜਿਹੜੀ ਹੈ ਨਾ ਉਹ ਵੱਧ ਜਾਂਦੀ ਹੈ। ਤਾਂ ਪਿਆਰ ਨਾਲ ਹਰ ਇੱਕ ਨਾਲ ਰਹੋ, ਪਿਆਰ ਨਾਲ ਇੱਕ ਦੂਜੇ ਨਾਲ ਗੱਲਬਾਤ ਕਰੋ, ਤਾਂ ਫਿਰ ਦੇਖੋ ਜ਼ਿੰਦਗੀ ਜਿਹੜੀ ਹੈ ਕਿੰਨੀ ਸੁਖਾਲੀ ਹੋ ਜਾਂਦੀ ਹੈ। ਫਿਲਹਾਲ ਪ੍ਰੋਗਰਾਮ ਚੱਲ ਰਿਹਾ ਤੁਹਾਡਾ ਸਾਰਿਆਂ ਦਾ ਆਪਣਾ, ਔਰ ਪ੍ਰੋਗਰਾਮ ਦਾ ਨਾਮ ਤਾਂ ਤੁਹਾਨੂੰ ਪਤਾ ਹੀ ਹੈ, ਪੰਜਾਬੀ ਫਿਲਮ ਸੰਗੀਤ। ਜੀ ਹਾਂ, ਔਰ ਜਿਹੜੇ ਗੀਤ ਦੀ ਮੈਂ ਹੁਣ ਚਲਾਨ ਜਾਣ ਦੀ, ਮਤਲਬ ਜਿਹੜੇ ਗੀਤ ਦੀ ਵਾਰੀ ਆ ਗਈ ਹੈ ਨਾ, ਉਹ ਗੀਤ ਗਾਇਆ ਹੈ ਬੀ ਪਰਾਗ ਹੋਰਾਂ ਨੇ। ਜੀ ਹਾਂ, ਬੀ ਪਰਾਗ ਦਾ ਗੀਤ ਹੈ ਔਰ ਫਿਲਮ ਹੈ ਕੈਰੀ ਔਨ ਜੱਟਾ। ਇਹਨੂੰ ਲਿਖਿਆ ਹੈ ਜਾਨੀ ਨੇ ਔਰ ਕੰਪੋਜ਼ ਵੀ ਕੀਤਾ ਹੈ ਜਾਨੀ ਨੇ। ਤੇ ਉਹ ਫਿਰ ਸੁਣੀਏ ਬੀ ਪਰਾਗ ਤੱਕ ਆਇਆ ਇਹ ਗੀਤ।

ਜੀ ਹੁਣ ਵਾਰੀ ਆ ਗਈ ਆ ਅੱਜ ਦੇ ਪ੍ਰੋਗਰਾਮ ਦੇ ਆਖਰੀ ਗੀਤ ਨੂੰ ਚਲਾਉਣ ਦੀ, ਔਰ ਆਖਰੀ ਗੀਤ ਤੁਹਾਡੇ ਲਈ ਲੈ ਕੇ ਆ ਰਹੇ ਨੇ ਐਮੀ ਵਿਰਕ ਜੀ। ਹਾਂ, ਐਮੀ ਵਿਰਕ ਦਾ ਇਹ ਗੀਤ ਹੈ ਔਰ ਇਸ ਗੀਤ ਨੂੰ ਸੁਣਾਉਣ ਜਾ ਰਹੇ ਹਾਂ। ਇਸ ਗੀਤ ਨੂੰ ਲਿਆ ਗਿਆ ਉਹਨਾਂ ਦੀ ਹੀ ਖਾਸ ਫਿਲਮ ਜਿਹਦੇ ਵਿੱਚ ਉਹਨਾਂ ਨੇ ਨਾ ਸਿਰਫ ਗੀਤ ਗਾਇਆ ਬਲਕਿ ਕੰਮ ਵੀ ਕੀਤਾ, ਫਿਲਮ ਸ਼ੁਕਰਾਨਾ 'ਚ।

0: ਜੇ ਇਸੇ ਹੀ ਗੀਤ ਦੇ ਨਾਲ ਪੰਜਾਬੀ ਫਿਲਮ ਸੰਗੀਤ ਹੁਣ ਇੱਥੇ ਹੀ ਖਤਮ ਹੁੰਦਾ ਹੈ। ਆਪਣੇ ਦੋਸਤ ਗੌਰਵ ਨੂੰ ਦਿਓ ਇਜਾਜ਼ਤ।
1: ਦਹਿਲੀਜ਼ ਤੇ ਦਸਤਕ ਦਿੱਤੀ ਏ, ਅਸੀਂ ਤੇਰੇ ਅੱਗੇ ਹਰ ਕੇ ਦੁਨੀਆ ਜਿੱਤੀ
0: ਏ। ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ। ਸਟੂਡੀਓ ਘੜੀ ਦੇ ਮੁਤਾਬਕ ਇਸ ਵੇਲੇ ਦੁਪਹਿਰ ਦੇ 4:30 ਹੋ ਗਏ ਨੇ। ਆਓ ਹੁਣ ਲੈ ਚੱਲਦੇ ਹਾਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਹੁਣ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਨ ਕਰ ਰਹੇ ਸੀ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 5:30 ਵੱਜ ਚੁੱਕੇ ਨੇ। ਆਓ ਹੁਣ ਸਰਵਨ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

19 ਰਾਗਾਂ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ, 17 ਰਾਗਾਂ ਵਿੱਚ ਸ਼੍ਰੀ ਗੁਰੂ ਅਮਰਦਾਸ ਜੀ, 30 ਰਾਗਾਂ ਵਿੱਚ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ, 30 ਰਾਗਾਂ ਵਿੱਚ ਹੀ ਸ਼੍ਰੀ ਗੁਰੂ ਅਰਜਨ ਦੇਵ ਜੀ, ਅਤੇ 15 ਰਾਗਾਂ ਵਿੱਚ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਬਾਣੀ ਉਚਾਰਨ ਕੀਤੀ ਹੈ। ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਕੇਵਲ 63 ਸਲੋਕ ਉਚਾਰਨ ਕੀਤੇ ਹਨ, ਜੋ ਵੱਖ ਵੱਖ ਵਾਰਾਂ ਅੰਦਰ ਦਰਜ ਹਨ। ਇਹ ਪਾਵਨ ਸ਼ਬਦ ਵੀ ਤਨਾਸਰੀ ਰਾਗ ਅੰਦਰ ਉਚਾਰਨ ਕੀਤਾ ਹੋਇਆ ਹੈ, ਜੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ 10ਵਾਂ ਰਾਗ ਹੈ। ਇਹ ਸ਼ਬਦ 4 ਪਦਿਆਂ ਵਾਲਾ ਸ਼ਬਦ ਹੈ। ਇਸ ਸ਼ਬਦ ਦੇ ਸਿਰਲੇਖ ਤੋਂ ਬਾਅਦ ਮੰਗਲਾ ਚਰਨ ਵੀ ਉਚਾਰਨ ਕੀਤਾ ਹੋਇਆ ਹੈ, ਜਿਸ ਅੰਦਰ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਵਾਰ ਵਾਰ ਉਸ ਪਰਮਾਤਮਾ ਅੱਗੇ ਨਮਸਕਾਰ ਕੀਤੀ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ 522 ਵਾਰ ਦਰਜ ਹੈ। ਇਸ ਦਾ ਭਾਵ ਪਰਮਾਤਮਾ ਇੱਕ ਹੈ, ਜਿਸ ਦੇ ਨਾਮ ਅਨੇਕ ਹਨ। ਰਾਮ, ਅੱਲਾ, ਵਾਹਿਗੁਰੂ, ਇਹ ਸਭ ਇੱਕ ਪਰਮੇਸ਼ਰ ਦੇ ਹੀ ਨਾਮ ਹਨ। ਇੱਕ ਤੋਂ ਸੰਸਾਰ ਪੈਦਾ ਹੋਇਆ ਹੈ, ਇੱਕ ਤੋਂ ਹੀ ਜੀਵਨ ਹੈ, ਅਤੇ ਉਸ ਇੱਕ ਤੋਂ ਹੀ ਨਾਸ ਹੁੰਦਾ ਹੈ। ਉਸ ਪਰਮਾਤਮਾ ਦੀ ਪ੍ਰਾਪਤੀ ਦਾ ਸਾਧਨ ਗੁਰਪ੍ਰਸਾਦ, ਗੁਰੂ ਕਿਰਪਾ ਹੈ। ਇਸ ਪਾਵਨ ਸ਼ਬਦ ਦੇ ਕੇਂਦਰੀ ਭਾਵ ਅੰਦਰ ਸਤਿਗੁਰੂ ਜੀ ਨੇ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਉਚਾਰਨ ਕੀਤਾ ਹੈ ਕਿ ਹੇ ਦੀਨਾਂ ਉੱਤੇ ਦਇਆ ਕਰਨ ਵਾਲੇ ਪਰਮੇਸ਼ਰ ਜੀ, ਮੇਰਾ ਮਨ ਆਪ ਜੀ ਦੇ ਚਰਨਾਂ ਨਾਲ ਲੱਗ ਗਿਆ ਹੈ, ਭਾਵ ਮੈਂ ਆਪ ਜੀ ਦੀ ਬਾਣੀ ਨਾਲ, ਆਪ ਜੀ ਦੇ ਨਾਮ ਨਾਲ ਜੁੜ ਗਿਆ ਹਾਂ। ਇਹ ਕਿਰਪਾ ਕਰੋ ਕਿ ਇਹ ਜੋ ਪੰਜ ਦੂਤ ਹਨ, ਭਾਵ ਇਹ ਪੰਜ ਵਿਕਾਰ ਹਨ, ਇਹ ਮੇਰੇ ਵਸ ਵਿੱਚ ਹੋ ਜਾਣ, ਮੈਂ ਇਹਨਾਂ ਦੀ ਭਟਕਣਾ ਤੋਂ ਬਚ ਜਾਵਾਂ, ਕਿਉਂਕਿ ਇਹ ਪੰਜ ਹੀ ਹਨ ਜੋ ਮੈਨੂੰ ਵਾਰ ਵਾਰ ਭਟਕਾਈ ਫਿਰਦੇ ਹਨ। ਵਿਚਾਰ ਅਧੀਨ ਸ਼ਬਦ ਦੀਆਂ ਰੁਹਾਵ ਦੀਆਂ ਪੰਗਤੀਆਂ ਇਸ ਤਰ੍ਹਾਂ ਹਨ, ਮੇਰਾ ਮਨ ਲਾਗਾ ਹੈ ਰਾਮ ਪਿਆਰੇ, ਦੀਨ ਦਇਆਲ ਕਰੀ ਪ੍ਰਭ ਕਿਰਪਾ, ਵਸ ਕੀਨੇ ਪੰਚ ਦੂਤਾਰੇ ਰਹਾਉ। ਸਤਿਗੁਰੂ ਜੀ ਫਰਮਾਨ ਕਰ ਰਹੇ ਹਨ ਕਿ ਹੇ ਪਿਆਰੇ ਰਾਮ ਜੀ, ਵਾਹਿਗੁਰੂ ਜੀ, ਹੇ ਪਰਮੇਸ਼ਰ ਜੀ, ਮੇਰਾ ਮਨ ਆਪ ਜੀ ਦੇ ਨਾਮ ਵਿੱਚ ਲੀਨ ਹੋ ਗਿਆ ਹੈ, ਮੈਨੂੰ ਹੁਣ ਇਹਨਾਂ ਪੰਜਾਂ ਦੂਤਾਂ ਤੋਂ ਬਚਾ ਲਵੋ। ਇਸ ਪ੍ਰਥਾਏ ਸ਼੍ਰੀ ਗੁਰੂ ਅਰਜਨ ਦੇਵ ਜੀ ਟੋਡੀ ਰਾਗ ਵਿੱਚ ਵੀ ਉਚਾਰਨ ਕਰਦੇ ਹਨ, ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਪੰਚ ਦੋਖ ਆਰ ਅਹੰ ਰੋਗ, ਇਹ ਤਨ ਤੇ ਸਗਲ ਦੂਰ ਕੀਨ। ਸ਼ਬਦ ਦੀਆਂ ਆਰੰਭਤਾ ਦੀਆਂ ਪੰਗਤੀਆਂ ਹਨ, ਭਾਵ ਖੰਡਨ, ਦੁੱਖ ਭੰਜਨ ਸਵਾਮੀ, ਭਗਤ ਵਸ਼ਲ ਨਿਰੰਕਾਰੇ, ਕੋਟ ਪਰਾਧ ਮਿਟੇ ਖਿਨ ਭੀਤਰ, ਜਾਂ ਗੁਰਮੁਖ ਨਾਮ ਸਮਾਰੇ। ਸਤਿਗੁਰੂ ਜੀ ਉਚਾਰਨ ਕਰਦੇ ਹਨ ਕਿ ਹੇ ਜਨਮ ਮਰਨ ਨੂੰ ਕੱਟਣ ਵਾਲੇ, ਭਵ ਜਲ ਭਾ ਦੁਨੀਆਂ ਦੇ ਭਵ ਸਾਗਰ ਤੋਂ ਪਾਰ ਕਰਨ ਵਾਲੇ, ਦੁੱਖਾਂ ਨੂੰ ਨਾਸ਼ ਕਰਨ ਵਾਲੇ, ਜਗਤ ਦੇ ਜੀਵਾਂ ਦੇ ਮਾਲਕ ਪ੍ਰਭੂ ਜੀ, ਭਗਤ ਵਸ਼ਲ ਭਾਵ ਭਗਤਾਂ ਦੀ ਰੱਖਿਆ ਕਰਨ ਵਾਲੇ ਨਿਰੰਕਾਰ ਪ੍ਰਭੂ ਜੀ, ਜਿਸ ਦਾ ਕੋਈ ਆਕਾਰ ਹੀ ਨਹੀਂ, ਐਸਾ ਪਰਮੇਸ਼ਰ ਜਿਸ ਨੂੰ ਭਗਤਾਂ ਨੇ ਵਾਰ ਵਾਰ ਪੁਕਾਰਿਆ ਹੈ, ਐਸੇ ਪਰਮੇਸ਼ਰ ਦਾ ਨਾਮ ਜੋ ਸਾਡੇ ਕਰੋੜਾਂ ਹੀ ਪਾਪਾਂ ਦਾ ਨਾਸ਼ ਕਰਦਾ ਹੈ, ਜਿਵੇਂ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਗੌੜੀ ਰਾਗ ਵਿੱਚ ਉਚਾਰਨ ਕਰਦੇ ਹਨ, ਹਮਰੇ ਅਵਗੁਣ ਬਹੁਤ ਬਹੁਤ ਹੈ, ਬਾਰ ਬਾਰ ਹਰ ਗਣਤ ਨ ਆਵੈ, ਤੂੰ ਗੁਣਵੰਤਾ ਹਰ ਹਰ ਦਇਆਲ, ਹਰ ਆਪੇ ਬਖਸ਼ ਲਹਿ ਹਰ ਭਾਵੈ। ਹੇ ਮੇਰੇ ਦਇਆਲ ਪ੍ਰਭੂ ਜੀ, ਸਾਡੇ ਅਵਗੁਣ ਬਹੁਤ ਬਹੁਤ ਹਨ, ਅਸੀਂ ਵਾਰ ਵਾਰ ਗਲਤੀਆਂ ਕਰਦੇ ਹਾਂ, ਵਾਰ ਵਾਰ ਅਵਗੁਣ ਕਰਦੇ ਹਾਂ, ਵਾਰ ਵਾਰ ਪਾਪ ਕਰਦੇ ਹਾਂ, ਜਿਨ੍ਹਾਂ ਦੀ ਗਿਣਤੀ ਵੀ ਨਹੀਂ ਕੀਤੀ ਜਾ ਸਕਦੀ, ਪਰ ਉਹ ਬਖਸ਼ਿੰਦ ਪ੍ਰਭੂ ਬਹੁਤ ਦਿਆਲੂ ਹੈ, ਜੋ ਸਾਨੂੰ ਬਖਸ਼ ਦਿੰਦਾ ਹੈ। ਸਤਿਗੁਰੂ ਜੀ ਉਚਾਰਨ ਕਰਦੇ ਹਨ ਕਿ ਜਿਹੜਾ ਗੁਰਮੁਖ ਗੁਰੂ ਵਾਲਾ ਹੋ ਕੇ ਨਾਮ ਜਪਦਾ ਹੈ, ਸਿਮਰਨ ਕਰਦਾ ਹੈ, ਪਰਮੇਸ਼ਰ ਜੀ ਉਹਨਾਂ ਦਾ ਜਨਮ ਮਰਨ ਮਿਟਾ ਦਿੰਦੇ ਹਨ, ਉਹਨਾਂ ਦੇ ਦੁੱਖ ਪਾਪ ਅਤੇ ਅਪਰਾਧਾਂ ਤੋਂ ਬਖਸ਼ ਕੇ ਚਰਨੀ ਲਾ ਲੈਂਦੇ ਹਨ। ਵਿਚਾਰ ਅਧੀਨ ਸ਼ਬਦ ਦੇ ਦੂਸਰੇ ਪਦੇ ਅੰਦਰ ਸਤਿਗੁਰੂ ਜੀ ਉਚਾਰਨ ਕਰਦੇ ਹਨ, ਤੇਰਾ ਥਾਨ ਸੁਹਾਵਾ, ਰੂਪ ਸੁਹਾਵਾ, ਤੇਰੇ ਭਗਤ ਸੋਹੈ ਦਰਬਾਰੇ, ਸਰਬ ਜੀਆਂ ਕੇ ਦਾਤੇ ਸਵਾਮੀ, ਕਰ ਕਿਰਪਾ

ਆ ਲਿਹ ਉਬਾਰੇ। ਸ੍ਰੀ ਗੁਰੂ ਅਰਜਨ ਦੇਵ ਜੀ ਹੁਣ ਪਰਮਾਤਮਾ ਦੇ ਘਰ ਦੀ ਸ਼ੋਭਾ ਅਤੇ ਨਾਮ ਜਪਣ ਵਾਲਿਆਂ ਦੀ ਸ਼ੋਭਾ ਵਡਿਆਈ ਕਰਦੇ ਹਨ। ਹੇ ਪਰਮੇਸ਼ਰ ਜੀ, ਜਿਵੇਂ ਤੁਹਾਡਾ ਟਿਕਾਣਾ ਹੈ, ਉਹ ਸਥਾਨ, ਉਹ ਜਗ੍ਹਾ, ਉਹ ਬਹੁਤ ਸੁੰਦਰ ਹੈ। ਉਹ ਅਸਥਾਨ ਵੀ ਬਹੁਤ ਸੁੰਦਰ ਹੈ। ਤੇਰਾ ਰੂਪ ਵੀ ਸੋਹਣਾ ਹੈ। ਤੇਰੇ ਭਗਤ ਜਨ ਵੀ ਤੇਰੇ ਦਰਬਾਰ ਵਿੱਚ ਬਹੁਤ ਸ਼ੋਭਦੇ ਹਨ, ਜਿਵੇਂ ਬਸੰਤ ਰਾਗ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਉਚਾਰਨ ਕਰਦੇ ਹਨ। ਤੇਰਿਆਂ ਭਗਤਾਂ ਕਉ ਬਲਿਹਾਰਾ, ਥਾਨ ਸੁਹਾਵਾ ਸਦਾ ਪ੍ਰਭ ਤੇਰਾ, ਰੰਗ ਤੇਰੇ ਆਪਾਰਾ। ਉਸ ਪ੍ਰਭੂ ਦਾ ਸਥਾਨ ਉੱਚਾ ਵੀ ਹੈ, ਸੋਹਣਾ ਵੀ ਹੈ। ਉਸ ਦੀ ਭਗਤੀ ਕਰਨ ਵਾਲਿਆਂ ਤੋਂ ਵੀ ਬਲਿਹਾਰ ਜਾਈਏ। ਵਿਚਾਰ ਅਧੀਨ ਸ਼ਬਦ ਵਿੱਚ ਸਤਿਗੁਰ ਜੀ ਉਚਾਰਨ ਕਰਦੇ ਹਨ। ਸਾਰੇ ਜੀਵਾਂ ਦੇ ਮਾਲਕ ਪਰਮੇਸ਼ਰ ਜੀ, ਕਿਰਪਾ ਕਰਕੇ ਐਸੀ ਮਿਹਰ ਕਰੋ ਕਿ ਸਾਨੂੰ ਵੀ ਆਪਣੇ ਚਰਨਾਂ ਵਿੱਚ ਰੱਖ ਲਵੋ। ਸ਼ਬਦ ਦੀਆਂ ਪੰਕਤੀਆਂ ਹਨ। ਤੇਰਾ ਵਰਣ ਨਾ ਜਾਪੈ, ਰੂਪ ਨ ਲਖੀਐ, ਤੇਰੀ ਕੁਦਰਤ ਕੌ

0: ਉਚਾਰਨ ਕਰਦੇ ਹਨ, ਸਾਰੇ ਜੀਵਾਂ ਦੇ ਮਾਲਕ ਪਰਮੇਸ਼ਰ ਜੀ, ਕਿਰਪਾ ਕਰਕੇ ਐਸੀ ਮਿਹਰ ਕਰੋ ਕਿ ਸਾਨੂੰ ਵੀ ਆਪਣੇ ਚਰਨਾਂ ਵਿੱਚ ਰੱਖ ਲਵੋ। ਸ਼ਬਦ ਦੀਆਂ ਪੰਕਤੀਆਂ ਹਨ, ਤੇਰਾ ਵਰਣ ਨਾ ਜਾਪੈ ਰੂਪ ਨ ਲਖੀਐ, ਤੇਰੀ ਕੁਦਰਤ ਕੌਣ ਵਿਚਾਰੇ, ਜਲ ਥਲ ਮਹੀਲ ਰਵਿਆ ਸਰਬ ਠਾਈ, ਅਗੰਮ ਰੂਪ ਗਿਰ ਧਾਰੇ। ਇਸ ਪੰਗਤੀ ਅੰਦਰ ਸਤਿਗੁਰ ਜੀ ਗੁਰੂ ਅਰਜਨ ਦੇਵ ਜੀ ਉਚਾਰਨ ਕਰਦੇ ਹਨ ਕਿ ਉਸ ਪਰਮਾਤਮਾ ਦਾ ਕੋਈ ਰੂਪ ਰੰਗ ਨਹੀਂ ਹੈ, ਕੋਈ ਚੱਕਰ ਚਿੰਨ੍ਹ ਵੀ ਨਹੀਂ ਹੈ, ਕਿਉਂਕਿ ਪਰਮਾਤਮਾ ਸਰੀਰ ਨਹੀਂ। ਜਿਸ ਦਾ ਸਰੀਰ ਹੈ ਉਸ ਦਾ ਫਿਰ ਰੂਪ ਰੰਗ ਵੀ ਮੰਨਣਾ ਪਵੇਗਾ, ਜਿਸ ਦਾ ਰੂਪ ਰੰਗ ਹੈ ਉਸ ਦਾ ਫਿਰ ਕੋਈ ਦੇਸ਼ ਵੀ ਹੈ, ਉਹਦੀ ਕੋਈ ਜਾਤ ਵੀ ਹੈ, ਕੋਈ ਵਰਨ ਵੀ ਹੈ, ਪਰ ਪਰਮਾਤਮਾ ਦਾ ਕੋਈ ਰੂਪ ਰੰਗ ਨਹੀਂ ਹੈ। ਇਸ ਲਈ ਉਸ ਦੀ ਕੋਈ ਜਾਤ ਨਹੀਂ, ਕੋਈ ਵਰਨ ਨਹੀਂ ਹੈ। ਜਿਵੇਂ ਦਸਵੇਂ ਪਾਤਸ਼ਾਹ ਜੀ ਜਾਪ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਪਹਿਲੇ ਛੰਦ ਅੰਦਰ ਪਰਮਾਤਮਾ ਦੀ ਹੋਂਦ ਨੂੰ ਪ੍ਰਗਟ ਕਰਦੇ ਹੋਏ ਉਚਾਰਨ ਕਰਦੇ ਹਨ, ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ, ਰੂਪ ਰੰਗ ਅਰ ਰੇਖ ਪੇਹ ਕਉ ਕਹਿ ਨ ਸਕਤ ਕਹਿ। ਗੁਰੂ ਅਰਜਨ ਦੇਵ ਜੀ ਮਹਾਨ ਬਾਣੀ ਸੁਖਮਣੀ ਸਾਹਿਬ ਦੇ 16ਵੀਂ ਅਸ਼ਟਪਦੀ ਦੇ ਸਲੋਕ ਅੰਦਰ ਬਚਨ ਕਰਦੇ ਹਨ, ਰੂਪ ਨ ਰੇਖ ਨ ਰੰਗ ਕਿਛ, ਤ੍ਰਹਿ ਗੁਣ ਤੇ ਪ੍ਰਭ ਭਿੰਨ। ਉਹ ਤਿੰਨਾਂ ਗੁਣਾਂ ਤੋਂ ਵੱਖਰਾ ਹੈ, ਪਰ ਉਹ ਪਰਮੇਸ਼ਰ ਜਲ ਵਿੱਚ ਵੀ ਵਾਸ ਕਰਦਾ ਹੈ, ਥਲ ਵਿੱਚ ਵੀ ਵਾਸ ਕਰਦਾ ਹੈ, ਆਕਾਸ਼ ਵਿੱਚ ਵੀ, ਪਤਾਲ ਵਿੱਚ ਵੀ, ਭਾਵ ਹਰ ਥਾਂ ਵਿੱਚ ਉਸੇ ਦਾ ਹੀ ਵਾਸਾ ਹੈ, ਪਰ ਸਾਡੀ ਪਹੁੰਚ ਤੋਂ ਪਰੇ ਹੈ। ਵਿਚਾਰ ਅਧੀਨ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਹਨ, ਕੀਰਤ ਕਰੈਂ ਸਗਲ ਜਨ ਤੇਰੀ, ਤੂੰ ਅਵਿਨਾਸ਼ੀ ਪੁਰਖ ਮੁਰਾਰੇ, ਜਿਉਂ ਭਾਵੈ ਤਿਉਂ ਰਾਖੋ ਸਵਾਮੀ, ਜਨ ਨਾਨਕ ਸਰਨ ਦੁਆਰੇ। ਕਿ ਹੇ ਮੁਰਾਰੀ ਪ੍ਰਭੂ ਜੀ, ਭਾਵ ਦੈਂਤਾਂ ਦਾ ਵੀ ਮੂੰਹ ਮੋੜ ਦੇਣ ਵਾਲੇ ਪਰਮੇਸ਼ਰ ਜੀ, ਸਾਰੇ ਭਗਤ ਜਨ ਤੇਰੇ ਸੇਵਕ ਜਨ ਤੇਰੀ ਹੀ ਕੀਰਤੀ ਕਰਦੇ ਹਨ, ਤੈਨੂੰ ਹੀ ਅਰਾਧਦੇ ਹਨ। ਹੇ ਪਰਮੇਸ਼ਰ ਵਾਹਿਗੁਰੂ ਜੀ, ਸਾਡੇ 'ਤੇ ਵੀ ਕਿਰਪਾ ਕਰੋ ਕਿ ਅਸੀਂ ਆਪ ਜੀ ਦੀ ਸ਼ਰਨ ਵਿੱਚ ਆਏ ਹਾਂ, ਸਾਨੂੰ ਵੀ ਆਪਣੀ ਚਰਨੀ ਲਾ ਲਵੋ, ਜਿਵੇਂ ਤੁਹਾਨੂੰ ਪਾਉਂਦਾ ਹੈ ਉਸੇ ਤਰ੍ਹਾਂ ਰੱਖ ਲਵੋ।
1: ਭਵ ਖੰਡਨ ਦੁੱਖ ਭੰਜਨ ਸੁਆਮੀ, ਭਗਤ ਵਛਲ ਨਿਰੰਕਾਰੀ। ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਕੁਲਦੀਪ ਸਿੰਘ। ਅਕਾਲ ਪੁਰਖ ਪਰਮਾਤਮਾ ਜੁਗਾਂ ਜੁਗਾਂਤਰਾਂ ਤੋਂ ਹੀ ਭਗਤਾਂ ਦੀ ਪੈਜ ਰੱਖਦਾ ਆਇਆ ਹੈ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਣਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆ ਨਿੰਦਕਾ ਪਿੱਠ ਦੇ, ਨਾਮ ਦੇਵ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛੁਡਾਇਆ। ਗੁਰਬਾਣੀ ਵਿੱਚ ਇਹ ਵੀ ਫਰਮਾਨ ਹੈ, ਭਗਤ ਜਨਾ ਕੀ ਹਰ ਜਿਉ ਰਾਖੈ, ਜੁਗ ਜੁਗ ਰੱਖਦਾ ਆਇਆ ਰਾਮ। ਸਰਵਣ ਕਰਦੇ ਹਾਂ ਭਾਈ ਦਿਲਬਾਗ ਸਿੰਘ, ਭਾਈ ਗੁਲਬਾਗ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

ਕੇ ਡਾਕਟਰ ਗਗਨ। ਕੱਲ੍ਹ ਦੇ ਪ੍ਰੋਗਰਾਮ 'ਤੇ ਮੌਸਮ ਦਾ ਹਾਲ ਵੀ ਦੱਸਿਆ ਜਾਏਗਾ, ਇਸ ਤੋਂ ਇਲਾਵਾ ਤੁਹਾਡੇ ਮਨੋਰੰਜਨ ਲਈ ਗੀਤ ਸੰਗੀਤ ਵੀ ਹੋਏਗਾ। ਸ਼ਾਮ 7:40 'ਤੇ ਅੰਗਰੇਜ਼ੀ ਵਾਰਤਾ ਪੇਸ਼ ਕੀਤੀ ਜਾਏਗੀ, ਸਕਰੀਨ ਵਾਇਲੈਂਸ ਰੀਅਲ ਇੰਪੈਕਟ। ਵਾਰਤਾਕਾਰ ਹੋਣਗੇ ਡਾਕਟਰ ਨਮ੍ਰਤਾ ਜੋਸ਼ੀ। ਰਾਤ 8 ਪ੍ਰੋਗਰਾਮ ਪੇਸ਼ ਕਰਾਂਗੇ ਜ਼ਿੰਦਗੀ ਹਸੀਨ ਹੈ। ਰਾਤ 9:15 ਆਏਗਾ ਪ੍ਰੋਗਰਾਮ ਸਪੋਟਲਾਈਟ ਸਾਡੇ ਦਿੱਲੀ ਕੇਂਦਰ ਤੋਂ। ਰਾਤ 9:30 ਤੁਸੀਂ ਸੁਣੋਗੇ ਪ੍ਰੋਗਰਾਮ ਖੇਡ ਸੰਸਾਰ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਬਾਕਸਿੰਗ ਐਥਲੀਟ ਕ੍ਰਿਸ਼ਾ ਵਰਮਾ ਨਾਲ ਕੀਤੀ ਗੱਲਬਾਤ ਸੁਣਾਈ ਜਾਏਗੀ। ਰਾਤ 10:02 ਤੇ ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਹੋਏਗਾ ਸੁਰ ਸਾਧਨਾ। ਅੱਜ ਦੇ ਇਸ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਡਾਕਟਰ ਰਾਏ ਬਹਾਦੁਰ ਸਿੰਘ ਦਾ ਗਾਇਆ ਰਾਗ ਪੂਰੀਆ। ਤੇ ਰਾਤ 10:30 ਹਿੰਦੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਹੋਏਗਾ ਸਰਗਮ। ਸੋ ਅਸੀਂ ਅੱਜ ਰਾਤ ਤੱਕ ਦੇ ਬਾਕੀ ਰਹਿੰਦੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ, ਇਸ ਤੋਂ ਇਲਾਵਾ ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ ਸਮਾਚਾਰ ਆਪਣੇ ਆਪਣੇ ਸਮੇਂ 'ਤੇ ਪ੍ਰਸਾਰਿਤ ਕੀਤੇ ਜਾਣਗੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦਾ ਜਲੰਧਰ ਕੇਂਦਰ। ਹੁਣ ਪੇਸ਼ ਹੈ ਦੇਸ਼ ਭਗਤੀ ਸਮੂਹ ਗਾਨ।

0: ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
1: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਿਹਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਹੈ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
2: एक जमाने से कहानी है सुना रही आकाशवाणी, फिर आया एंटरटेनमेंट का रेवोल्यूशन, जब कोने कोने पहुंचा दूरदर्शन। कहानी नहीं बदली, स्टाइल गया है बदल। जो कहानियां हम सुनते आए देखते आए, अब वही वैसी ही कहानी सुनाएगा डिजिटल।
3: डाउनलोड वेव्स OTT ऐप नाउ एंड वॉच फॉर फ्री।
4: ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1 ਇਹ ਪਰਿਵਾਰਕ ਸਿਲਸਿਲਾ ਤੁਸੀਂ ਸੁਣ ਸਕਦੇ ਹੋ ਹਰ ਬੁੱਧਵਾਰ ਸ਼ਾਮ 6:30 ਦਿਹਾਤੀ ਪ੍ਰੋਗਰਾਮ ਦੇ ਵਿੱਚ। ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1।
5: ਦੀਦੀ, ਨੌਕਰੀ ਲੱਗ ਗਈ।
6: ਓਏ ਵਾਹ, ਵਧਾਈਆਂ। ਹੁਣ ਬਹੁਤ ਸਾਰੀ ਸ਼ਾਪਿੰਗ।
5: ਹਾਂ, ਨਵਾਂ ਮੋਬਾਈਲ, ਜੀਨਸ, ਜੈਕਟ।
6: ਖੈਰ ਜਾ ਸ਼ਹਿਜ਼ਾਦੇ, ਤਨਖਾਹ ਤੋਂ ਪਹਿਲਾਂ ਖਰਚੇ।
5: ਇੰਸਟੈਂਟ ਲੋਨ ਵੀ ਤਾਂ ਮਿਲਦਾ ਹੈ।
6: ਪਹਿਲਾਂ ਬਜਟ ਬਣਾਉਣਾ ਸਿੱਖੋ, ਫੇਰ ਖਰਚ ਕਰੋ।
5: ਪਰ ਦੀ,
6: ਦੇਖੋ, ਕਮਾਈ ਦਾ ਇੱਕ ਹਿੱਸਾ ਹਮੇਸ਼ਾ ਬਚਾਉਣਾ ਚਾਹੀਦਾ ਹੈ। ਪਰ ਪਾਰਟੀ ਦੇਣ ਤੋਂ ਨਹੀਂ ਬਚੇਗਾ ਤੂੰ।
5: ਹਾਂ ਦੀ, ਪਾਰਟੀ ਮੇਰੀ, ਬਜਟ ਤੁਹਾਡਾ।
6: ਅੱਛਾ,
7: RBI ਕਹਿੰਦਾ ਹੈ
8: ਸਹੀ ਵਿੱਤੀ ਰਵਈਆ ਤੁਹਾਨੂੰ ਬਚਾਏਗਾ ਹਮੇਸ਼ਾ।
9: ਹੈਲੋ,
10: यह आयकर विभाग है। आज हम आपके नाम से चल रहे खातों से अनिवार्य कटौती करेंगे। यदि आपके कोई प्रश्न है तो कृपया सेवा कर्मियों से संपर्क करने के लिए 9 दबाएं। दिस इज द इनकम टैक्स डिपार्टमेंट।
11: अजिही, कोई भी फोन कॉल फ्रॉड हो सकती है। कोई भी बटन दबण तो पहला एक मिनट लिए रुको ते सोचो ते पुष्टि जरूर कर लो। सावधान रहो, सुरक्षित रहो।
12: ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਹੁਣ ਤੁਸੀਂ ਸੁਣੋ ਇੱਕ ਹੋਰ ਦੇਸ਼ ਭਗਤੀ ਸਮੂਹ ਗਾਣਾ।

0: ਹੁਣ ਤੁਸੀਂ ਸੁਣ ਰਹੇ ਸੀ ਦੇਸ਼ ਭਗਤੀ ਸਮੂਹ ਗਾਨ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 6:20 ਹੋ ਰਹੇ ਨੇ। ਹੁਣ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖਬਰਾਂ।
1: ਅੱਜ ਕੱਲ ਭਾਰਤ ਦੇ ਹਰ ਪਿੰਡ ਦੀਆਂ ਛੱਤਾਂ ਬਦਲ ਗਈਆਂ ਹਨ। ਜਿੱਥੇ ਕਦੇ ਛੱਤਾਂ ਤੇ ਸਿਰਫ ਪਾਪੜ ਅਤੇ ਕੱਪੜੇ ਸੁਕਾਏ ਜਾਂਦੇ ਸਨ, ਉੱਥੇ ਹੁਣ ਬਿਜਲੀ ਬਿੱਲ 0 ਹੋ ਰਹੇ ਹਨ। ਹਰ ਪਿੰਡ ਵਿੱਚ ਲੋਕ ਸੋਲਰ ਪੈਨਲ ਲਗਾ ਰਹੇ ਹਨ। ਤੁਸੀਂ ਵੀ ਲਗਾ ਲਓ। 78,000 ਦੀ ਸਬਸਿਡੀ ਦੇ ਰਹੀ ਹੈ ਭਾਰਤ ਸਰਕਾਰ। 30 ਲੱਖ ਤੋਂ ਵੱਧ ਪਰਿਵਾਰ ਤਾਂ ਇਸ ਦਾ ਲਾਭ ਲੈ ਚੁੱਕੇ ਹਨ। ਪੀਐਮ ਸੂਰਿਆ ਘਰ ਮੁਫਤ ਬਿਜਲੀ ਯੋਜਨਾ ਨਾਲ ਜੁੜਨ ਲਈ ਰਜਿਸਟਰ ਕਰੋ pmsuryaghar.gov.in।
2: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਜੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ

0: ਲੁੱਟਣ ਦੀਆਂ ਖਾਸ ਖਬਰਾਂ। ਪੰਜਾਬ 'ਚ ਸਥਾਨਕ ਚੋਣਾਂ 2026 ਲਈ 103 ਨਗਰ ਪਾਲਿਕਾਵਾਂ ਵਾਸਤੇ ਵੋਟਾਂ ਪਾਉਣ ਦਾ ਅਮਲ ਅਮਨ ਅਮਾਨ ਨਾਲ ਮੁਕੰਮਲ ਹੋਇਆ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਰਾਜਸਥਾਨ 'ਚ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ 'ਤੇ ਸਾਂਝੂ ਸਰਹੱਦੀ ਚੌਕੀ ਦਾ ਦੌਰਾ ਕੀਤਾ। ਸਰਹੱਦੀ ਰੱਖਿਆ ਲਈ ਇੱਕ 4 ਪੱਧਰੀ ਗ੍ਰਿੱਡ ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਫਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ਨੇ ਸਰਹੱਦ ਪਾਰੋਂ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮੋਡਿਊਲ ਦਾ ਪਰਦਾਫਾਸ਼ ਕਰਦਿਆਂ ਇੱਕ ਸਪਲਾਇਰ ਨੂੰ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ। ਅਤੇ IPL ਕ੍ਰਿਕਟ ਵਿਚ ਅੱਜ ਪਹਿਲੇ ਕੁਆਲੀਫਾਇਰ 'ਚ ਮੌਜੂਦਾ ਚੈਂਪੀਅਨ ਰਾਇਲ ਚੈਲੰਜਰਸ ਬੈਂਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਵੇਗਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਪੰਜਾਬ 'ਚ ਸਥਾਨਕ ਆਮ ਚੋਣਾਂ 2026 ਲਈ 103 ਨਗਰ ਪਾਲਿਕਾਵਾਂ ਵਾਸਤੇ ਵੋਟਿੰਗ ਕੁਝ ਥਾਵਾਂ 'ਤੇ ਗੜਬੜੀਆਂ ਨੂੰ ਛੱਡ ਕੇ ਅੱਜ ਸ਼ਾਂਤੀਪੂਰਵਕ ਢੰਗ ਨਾਲ ਸਮਾਪਤ ਹੋ ਗਈ। ਇਹ ਸਵੇਰੇ 8 ਵਜੇ ਸ਼ੁਰੂ ਹੋ ਕੇ ਸ਼ਾਮ 5 ਵਜੇ ਸਮਾਪਤ ਹੋਈ। ਕੁੱਲ 35,45,000 ਤੋਂ ਵੱਧ ਵੋਟਰ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ 'ਚ ਆਪਣੇ ਨੁਮਾਇੰਦਿਆਂ ਦੀ ਚੋਣ ਕਰਨ ਲਈ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੇ ਯੋਗ ਸਨ। ਸੂਬੇ ਭਰ ਦੇ ਕੁੱਲ 1,896 ਵਾਰਡਾਂ ਤੋਂ 7,555 ਉਮੀਦਵਾਰ ਚੋਣ ਮੈਦਾਨ 'ਚ ਸਨ। ਵੇਰਵੇ ਨਾਲ ਇੱਕ ਰਿਪੋਰਟ।
1: ਇਸ ਦੌਰਾਨ ਰਾਜ ਚੋਣ ਕਮਿਸ਼ਨ ਨੇ MC ਦੀਨਾਨਗਰ, MC ਗੁਰਦਾਸਪੁਰ, MC ਕਾਦੀਆਂ ਤੇ MC ਸ਼ਾਮ ਚੁਰਾਸੀ ਦੇ ਮੈਂਬਰਾਂ ਦੀ ਚੋਣ ਲਈ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਨਗਰ ਪਾਲਿਕਾਵਾਂ ਲਈ ਚੋਣ ਪ੍ਰੋਗਰਾਮ ਅੱਜ ਦੀਆਂ ਚੋਣਾਂ ਵਿੱਚ ਸ਼ਾਮਲ ਨਹੀਂ ਸੀ। ਚੋਣ ਪ੍ਰੋਗਰਾਮ ਮੁਤਾਬਕ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਤਰੀਕ 30 ਮਈ ਤੋਂ ਸ਼ੁਰੂ ਹੋਏਗੀ ਅਤੇ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਤਰੀਕ 3 ਜੂਨ ਹੋਏਗੀ। ਕਾਗਜ਼ਾਂ ਦੀ ਜਾਂਚ 4 ਜੂਨ ਨੂੰ ਹੋਏਗੀ ਅਤੇ ਨਾਮਜ਼ਦਗੀਆਂ ਵਾਪਸ ਲੈਣ ਦੀ ਤਰੀਕ 5 ਜੂਨ ਹੈ। ਇਨ੍ਹਾਂ ਨਗਰ ਕੌਂਸਲਾਂ ਦੀਆਂ ਚੋਣਾਂ 13 ਜੂਨ ਨੂੰ ਹੋਣਗੀਆਂ ਅਤੇ ਵੋਟਾਂ ਦੀ ਗਿਣਤੀ ਵੋਟਾਂ ਪੂਰੀਆਂ ਹੋਣ ਤੋਂ ਤੁਰੰਤ ਬਾਅਦ ਉਸੇ ਦਿਨ ਹੋਏਗੀ। 2027 ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਨ੍ਹਾਂ ਨਗਰ ਨਿਗਮ ਚੋਣਾਂ ਨੂੰ ਇੱਕ ਮੁੱਖ ਰਾਜਨੀਤਿਕ ਸੂਚਕ ਵਜੋਂ ਦੇਖਿਆ ਜਾ ਰਿਹਾ ਹੈ। ਇਹ ਬਹੁਕੋਣੀ ਮੁਕਾਬਲਾ ਹੈ ਕਿਉਂਕਿ ਸੱਤਾਧਾਰੀ ਆਮ ਆਦਮੀ ਪਾਰਟੀ, ਇੰਡੀਅਨ ਨੈਸ਼ਨਲ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਸਮੇਤ ਸਾਰੀਆਂ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਨੇ ਆਪਣੇ ਉਮੀਦਵਾਰ ਖੜੇ ਕੀਤੇ ਨੇ। ਜਲੰਧਰ ਤੋਂ ਆਕਾਸ਼ਵਾਣੀ ਖਬਰਾਂ ਨਾਲ ਮੈਂ ਅਮਨ ਦੇਵ।
0: ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਰੇਸ਼ਨ ਸਿੰਦੂਰ ਦੌਰਾਨ ਸੀਮਾ ਸੁਰੱਖਿਆ ਬਲ BSF ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਬਲ ਨੇ ਨਾ ਸਿਰਫ ਸਰਹੱਦ ਦੀ ਮਜ਼ਬੂਤੀ ਨਾਲ ਰੱਖਿਆ ਕੀਤੀ ਬਲਕਿ ਸਰਹੱਦੀ ਜ਼ਿਲ੍ਹਿਆਂ ਦੇ ਲੋਕਾਂ ਦਾ ਮਨੋਬਲ ਵੀ ਵਧਾਇਆ ਏ। ਉਨ੍ਹਾਂ ਨੇ ਸਰਹੱਦ ਨੂੰ ਪੂਰੀ ਤਰ੍ਹਾਂ ਅਭੇਦ ਬਣਾਉਣ ਲਈ BSF, ਫੌਜ, ਪ੍ਰਸ਼ਾਸਨ ਅਤੇ ਨਾਗਰਿਕਾਂ ਨੂੰ ਸ਼ਾਮਲ ਕਰਦਿਆਂ ਇੱਕ 4 ਪੱਧਰੀ ਗ੍ਰਿੱਡ ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਅਮਿਤ ਸ਼ਾਹ ਅੱਜ ਰਾਜਸਥਾਨ ਦੇ ਬੀਕਾਨੇਰ ਨੇੜੇ ਸਾਂਝੂ ਚੌਕੀ 'ਤੇ ਪ੍ਰਹਿਰੀ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਗ੍ਰਿੱਡ ਦੀ ਮਦਦ ਨਾਲ ਸਰਹੱਦ ਤੋਂ ਪੈਦਾ ਹੋਣ ਵਾਲੇ ਖਤਰਿਆਂ ਦਾ ਪੂਰੀ ਤਾਕਤ ਨਾਲ ਮੁਕਾਬਲਾ ਕੀਤਾ ਜਾ ਸਕਦਾ ਹੈ। ਅਮਿਤ ਸ਼ਾਹ ਨੇ ਸਰਹੱਦੀ ਸੁਰੱਖਿਆ 'ਚ ਸਰਹੱਦੀ ਪਿੰਡਾਂ ਅਤੇ ਉਨ੍ਹਾਂ ਦੇ ਨਾਗਰਿਕਾਂ ਦੀ ਭੂਮਿਕਾ 'ਤੇ ਚਾਨਣਾ ਪਾਉਂਦਿਆਂ ਆਖਿਆ ਕਿ ਇਨ੍ਹਾਂ ਪਿੰਡਾਂ 'ਚ ਭਲਾਈ ਯੋਜਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਅਧੀਨ ਦੇਸ਼ ਦੀ ਸੁਰੱਖਿਆ ਪ੍ਰਣਾਲੀ ਵਿੱਚ ਇੱਕ ਵੱਡਾ ਬਦਲਾਅ ਆਇਆ ਏ। ਹਥਿਆਰਬੰਦ ਅਤੇ ਅਰਧ ਸੈਨਿਕ ਬਲਾਂ ਦੇ ਆਧੁਨਿਕੀਕਰਨ ਦੇ ਨਾਲੋਂ ਨਾਲ ਦਹਿਸ਼ਤਗਰਦੀ ਖਿਲਾਫ਼ ਸਖ਼ਤ ਰੁੱਖ ਅਪਣਾਇਆ ਗਿਆ। ਇਸ ਤੋਂ ਪਹਿਲਾਂ ਗ੍ਰਹਿ ਮੰਤਰੀ ਨੇ ਸਰਹੱਦੀ ਚੌਂਕੀਆਂ 'ਤੇ 14 ਨਵੇਂ ਬਣੇ ਮਹਿਲਾ ਬੈਰਕਾਂ ਦਾ ਵਰਚੁਅਲ ਮਾਧਿਅਮ ਨਾਲ ਉਦਘਾਟਨ ਕੀਤਾ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਦੀ ਪ੍ਰਧਾਨਗੀ ਹੇਠ ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਅੱਜ ਨਵੀਂ ਦਿੱਲੀ 'ਚ ਹੋਈ। ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਪੈਨੀ ਵੋਂਗ, ਜਾਪਾਨ ਦੇ ਵਿਦੇਸ਼ ਮੰਤਰੀ ਤੋਸ਼ੀ ਮਿਤਸੂ ਮੋਤੇਗੀ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਇਸ ਮੀਟਿੰਗ 'ਚ ਹਿੱਸਾ ਲਿਆ। ਕੁਆਡ ਦੇਸ਼ ਹਿੰਦ ਪ੍ਰਸ਼ਾਂਤ ਅਤੇ ਸਮੁੰਦਰੀ ਖੇਤਰ 'ਚ ਗਤੀਵਿਧੀਆਂ ਅਤੇ ਸਥਿਤੀਆਂ ਦੀ ਨਿਗਰਾਨੀ ਲਈ ਸਹਿਮਤ ਹੋਏ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਇੱਕ ਸੋਸ਼ਲ ਮੀਡੀਆ ਪੋਸਟ 'ਚ ਆਖਿਆ ਕਿ ਕੁਆਡ ਬੰਦਰਗਾਹ ਬੁਨਿਆਦੀ ਢਾਂਚੇ ਫਿਜ਼ੀ 'ਚ ਇੱਕ ਆਜ਼ਮਾਇਸ਼ੀ ਬੰਦਰਗਾਹ ਪ੍ਰੋਜੈਕਟ ਅਤੇ ਸਮੁੰਦਰ ਦੇ ਹੇਠਾਂ ਕੇਬਲਾਂ ਅਤੇ ਸਹਿਯੋਗ ਇੱਕ ਮਾਹਰ ਪੈਨਲ ਸਥਾਪਤ ਕਰਨ 'ਤੇ ਵਿਚਾਰ ਕਰੇਗਾ। ਉਨ੍ਹਾਂ ਕਿਹਾ ਕਿ ਮੀਟਿੰਗ ਦੇ ਮੁੱਖ ਨਤੀਜਿਆਂ ਵਿੱਚੋਂ ਇੱਕ ਕੁਆਡ ਕ੍ਰਿਟੀਕਲ ਮਿਨਰਲਸ ਫਰੇਮਵਰਕ ਨੂੰ ਅੰਤਮ ਰੂਪ ਦੇਣਾ ਸੀ। ਕੁਆਡ ਮੁਲਕਾਂ ਨੇ ਭਾਰਤ, ਅਮਰੀਕਾ ਕ੍ਰਿਟੀਕਲ ਮਿਨਰਲਸ ਫਰੇਮਵਰਕ 'ਤੇ ਵੀ ਦਸਤਖਤ ਕੀਤੇ। ਅੱਜ ਹਿੰਦ ਪ੍ਰਸ਼ਾਂਤ ਊਰਜਾ ਸੁਰੱਖਿਆ, ਤਕਨਾਲੋਜੀ ਪ੍ਰਬੰਧਨ, ਨੀਤੀ, ਅੰਤਰਰਾਸ਼ਟਰੀ ਬਾਜ਼ਾਰ ਵਿਸ਼ਲੇਸ਼ਣ ਅਤੇ ਐਮਰਜੈਂਸੀ ਪ੍ਰਤੀਕਿਰਿਆ ਅਭਿਆਸਾਂ ਦੇ ਖੇਤਰ 'ਚ ਕੁਆਡ ਪਹਿਲਕਦਮੀਆਂ ਦਾ ਐਲਾਨ ਵੀ ਕੀਤਾ ਗਿਆ। ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਤੋਂ ਬਾਅਦ ਆਪਣੇ ਬਿਆਨ 'ਚ ਡਾਕਟਰ ਜੈਸ਼ੰਕਰ ਨੇ ਜ਼ੋਰ ਦੇ ਕੇ ਕਿਹਾ ਕਿ ਕੁਆਡ ਦੇਸ਼ਾਂ 'ਚ ਸਹਿਯੋਗ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਸਫਲ ਰਹੀ, ਮੁੱਖ ਤੌਰ 'ਤੇ ਹਿੰਦ ਪ੍ਰਸ਼ਾਂਤ ਨਾਲ ਸੰਬੰਧਿਤ ਮੁੱਦਿਆਂ 'ਤੇ ਕੇਂਦਰਿਤ ਰਹੀ। ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰੀਆਂ ਨੇ ਸੁਰੱਖਿਆ ਅਤੇ ਨਿਰਵਿਘਨ ਸਮੁੰਦਰੀ ਵਪਾਰ 'ਤੇ ਵੀ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਕੁਆਡ ਦੇਸ਼ ਖੁੱਲ੍ਹੇ ਸਮਾਜ ਨੇ ਜੋ ਖੁਸ਼ਹਾਲੀ ਲਈ ਵਿਕਾਸ ਦੀ ਪ੍ਰਾਪਤੀ 'ਚ ਨਵੀਨਤਾ ਅਤੇ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਦੇ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਸਰਕਾਰ ਨੇ ਆਨਲਾਈਨ ਪ੍ਰਸਾਰਿਤ ਹੋ ਰਹੀ ਭਾਰਤੀ ਰਿਜ਼ਰਵ ਬੈਂਕ ਵੱਲੋਂ ਜਾਰੀ ਕੀਤੀ ਗਈ ਇੱਕ ਈਮੇਲ ਦੇ ਦਾਅਵੇ ਦਾ ਖੰਡਨ ਕੀਤਾ। ਪੱਤਰ ਸੂਚਨਾ ਬਿਊਰੋ ਦੀ ਤੱਥਾਂ ਦੀ ਜਾਂਚ ਬਾਰੇ ਇਕਾਈ ਨੇ ਦੱਸਿਆ ਕਿ ਜਾਅਲੀ ਈਮੇਲ 'ਚ ਲੋਕਾਂ ਨੂੰ ਡੋਨੇਸ਼ਨ ਪ੍ਰੋਗਰਾਮ 2026 ਦੇ ਤਹਿਤ ਲਾਟਰੀ ਯੋਜਨਾ ਜਿੱਤਣ ਲਈ ਕ੍ਰੈਡਿਟ ਫੀਸ ਜਾਂ ਮੁਆਵਜ਼ਾ ਦੇਣ ਲਈ ਆਖਿਆ ਗਿਆ ਸੀ। ਜਾਂਚ ਇਕਾਈ ਨੇ ਸਪਸ਼ਟ ਕੀਤਾ ਕਿ ਇਹ ਈਮੇਲ ਜਾਅਲੀ ਹੈ।

0: ਲੋਕਾਂ ਨੂੰ ਠੱਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਕਾਈ ਨੇ ਸਪਸ਼ਟ ਕੀਤਾ ਹੈ ਕਿ ਭਾਰਤੀ ਰਿਜ਼ਰਵ ਬੈਂਕ ਨੇ ਨਾ ਤਾਂ ਅਜਿਹਾ ਕੋਈ ਈਮੇਲ ਜਾਰੀ ਕੀਤਾ ਹੈ ਅਤੇ ਨਾ ਹੀ ਇਹ ਲਾਟਰੀ ਜਾਂ ਕਿਸੇ ਹੋਰ ਯੋਜਨਾ ਲਈ ਕੋਈ ਡੋਨੇਸ਼ਨ ਪ੍ਰੋਗਰਾਮ ਚਲਾ ਰਿਹਾ ਹੈ। ਫਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ਨੇ ਇੱਕ ਹਥਿਆਰ ਸਪਲਾਇਰ ਨੂੰ ਗ੍ਰਿਫ਼ਤਾਰ ਕਰਕੇ ਸਰਹੱਦ ਪਾਰੋਂ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇੱਕ ਮੋਡਿਊਲ ਦਾ ਪਰਦਾਫਾਸ਼ ਕੀਤਾ ਹੈ ਅਤੇ ਪੁਲਿਸ ਨੇ ਉਸਦੇ ਕਬਜ਼ੇ ਵਿੱਚੋਂ 5 ਪਿਸਤੌਲਾਂ ਦੇ ਨਾਲ 4 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਨੇ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਫਿਰੋਜ਼ਪੁਰ ਦੇ ਪਿੰਡ ਖੇੜਾ ਕੇ ਉੱਤਰ ਵਾਸੀ ਲਖਵਿੰਦਰ ਸਿੰਘ ਵਜੋਂ ਹੋਈ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ ਤੋਂ ਉਹ ਇੱਕ ਮਹੀਨਾ ਪਹਿਲਾਂ ਹੀ ਜੇਲ੍ਹ ਤੋਂ ਰਿਹਾਅ ਹੋਇਆ ਸੀ। ਮੁੱਢਲੀ ਜਾਂਚ ਤੋਂ ਇਹ ਵੀ ਪਤਾ ਲੱਗਿਆ ਕਿ ਬਰਾਮਦ ਕੀਤੇ ਗਏ ਹਥਿਆਰ ਕਥਿਤ ਤੌਰ 'ਤੇ ਸਰਹੱਦ ਪਾਰੋਂ ਭਾਰਤ ਵਿੱਚ ਤਸਕਰੀ ਕੀਤੇ ਗਏ ਅਤੇ ਇਹਨਾਂ ਹਥਿਆਰਾਂ ਨੂੰ ਨੈੱਟਵਰਕ ਰਾਹੀਂ ਅੱਗੇ ਭੇਜਣ ਦਾ ਇਰਾਦਾ ਸੀ। ਡੀਜੀਪੀ ਨੇ ਕਿਹਾ ਕਿ ਇਸ ਮਾਮਲੇ 'ਚ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੋਡਿਊਲ ਨਾਲ ਜੁੜੇ ਹੋਰ ਬਹੁਤ ਸਾਰੇ ਵਿਅਕਤੀਆਂ ਦੀ ਪਛਾਣ ਕੀਤੀ ਜਾ ਸਕੇ। ਸਾਊਦੀ ਅਰਬ ਵਿੱਚ ਸਾਲਾਨਾ ਹਜ ਯਾਤਰਾ ਦਾ ਅੱਜ ਸਭ ਤੋਂ ਪਵਿੱਤਰ ਅਤੇ ਮਹੱਤਵਪੂਰਨ ਦਿਨ ਅਰਾਫਾਤ ਦਾ ਦਿਨ ਹੈ। ਦੁਨੀਆ ਭਰ ਦੇ ਮੁਸਲਮਾਨ ਭਾਈਚਾਰੇ ਦੇ ਲੋਕ ਜੁਲਜਿਹਾਦ ਦੀ 9ਵੀਂ ਤਰੀਕ ਨੂੰ ਹਜ ਦੀਆਂ ਮੁੱਖ ਰਸਮਾਂ ਕਰਨ ਲਈ ਮੱਕਾ ਦੇ ਨੇੜੇ ਅਰਾਫਾਤ ਦੇ ਮੈਦਾਨ 'ਚ ਇਕੱਤਰ ਹੋਏ। ਜ਼ਾਇਰੀਨ ਪੂਰਾ ਦਿਨ ਅਰਾਫਾਤ 'ਚ ਨਮਾਜ਼ ਅਤੇ ਪ੍ਰਾਰਥਨਾ ਕਰਦੇ ਹੋਏ ਬਿਤਾਇਆ। ਜ਼ਾਇਰੀਨ ਨੇ ਨਿਮਰਾ ਮਸਜਿਦ ਵਿਖੇ ਖੁਤਬਾ ਏ ਹਜ ਜਾਂ ਹਜ ਉਪਦੇਸ਼ ਸੁਣੇ ਅਤੇ ਸ਼ਾਮ ਨੂੰ ਮੁਜ਼ਦਲੀਫਾ ਲਈ ਰਵਾਨਾ ਹੋਣ ਤੋਂ ਪਹਿਲਾਂ ਇਕੱਠਿਆਂ ਦੁਪਹਿਰ ਅਤੇ ਸ਼ਾਮ ਦੀ ਨਮਾਜ਼ ਅਦਾ ਕੀਤੀ। ਹਜ ਨੂੰ ਪੂਰਾ ਕਰਨ ਲਈ ਇਸ ਰਸਮ ਨੂੰ ਲਾਜ਼ਮੀ ਮੰਨਿਆ ਜਾਂਦਾ ਹੈ। ਮੁਜ਼ਦਲੀਫਾ ਤੋਂ ਸ਼ਰਧਾਲੂ ਕੱਲ੍ਹ ਸਵੇਰੇ ਕੁਰਬਾਨੀ ਅਤੇ ਸ਼ੈਤਾਨ ਨੂੰ ਪੱਥਰ ਮਾਰਨ ਦੀ ਪ੍ਰਤੀਕਾਤਮਕ ਰਸਮ ਲਈ ਮੀਨਾ ਵਾਪਸ ਪਰਤਣਗੇ। ਇਸ ਸਾਲ ਦੇ ਹਜ ਵਿੱਚ 1,75,000 ਤੋਂ ਵੱਧ ਭਾਰਤੀ ਸ਼ਰਧਾਲੂ ਹਿੱਸਾ ਲੈ ਰਹੇ ਨੇ। ਜਿੱਦਾਹ 'ਚ ਭਾਰਤੀ ਮਿਸ਼ਨ ਮੁਤਾਬਕ ਸਾਰੇ ਭਾਰਤੀ ਸ਼ਰਧਾਲੂ ਬੱਸ ਅਤੇ ਰੇਲ ਸੇਵਾਵਾਂ ਰਾਹੀਂ ਸੁਰੱਖਿਅਤ ਢੰਗ ਨਾਲ ਅਰਾਫਾਤ ਪਹੁੰਚ ਗਏ ਨੇ। ਉਹਨਾਂ ਵਿੱਚੋਂ ਲਗਭਗ ਅੱਧੇ ਰੇਲ ਗੱਡੀ ਰਾਹੀਂ ਯਾਤਰਾ ਕਰਦੇ ਨੇ। ਭਾਰਤੀ ਹਜ ਮਿਸ਼ਨ ਰਿਹਾਇਸ਼, ਆਵਾਜਾਈ, ਡਾਕਟਰੀ ਸੇਵਾਵਾਂ ਅਤੇ ਹੋਰ ਸਹੂਲਤਾਂ ਦਾ ਤਾਲਮੇਲ ਬਣਾਉਣ ਲਈ ਸਾਊਦੀ ਅਧਿਕਾਰੀਆਂ ਦੇ ਨਾਲ ਕੰਮ ਕਰ ਰਿਹਾ। ਸਾਊਦੀ ਅਰਬ ਵਿੱਚ ਭਾਰਤ ਦੇ ਰਾਜਦੂਤ ਸੁਹੇਲ ਏਜਾਜ਼ ਖਾਨ ਨੇ ਕਿਹਾ ਕਿ ਅਰਾਫਾਤ ਤੱਕ ਸ਼ਰਧਾਲੂਆਂ ਦੀ ਸੁਚਾਰੂ ਆਵਾਜਾਈ ਇਸ ਸਾਲ ਦੇ ਹਜ ਪ੍ਰਬੰਧਾਂ ਦੀ ਇੱਕ ਵੱਡੀ ਸਫਲਤਾ ਏ। ਸੁਰੱਖਿਅਤ ਸਕੂਲ ਵਾਹਨ ਨੀਤੀ ਤਹਿਤ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਪਟਿਆਲਾ ਜ਼ਿਲ੍ਹੇ 'ਚ ਇੱਕ ਖਾਸ ਚੈਕਿੰਗ ਅਤੇ ਜਾਗਰੂਕਤਾ ਮੁਹਿੰਮ ਚਲਾਈ ਗਈ। ਪਟਿਆਲਾ ਦੇ ਖੇਤਰੀ ਟਰਾਂਸਪੋਰਟ ਅਫਸਰ ਡਾਕਟਰ ਪੂਨਮਪ੍ਰੀਤ ਕੌਰ ਦੀ ਅਗਵਾਈ ਹੇਠ ਚਲਾਈ ਇਸ ਮੁਹਿੰਮ ਦੌਰਾਨ ਸਕੂਲ ਬੱਸਾਂ, ਵੈਨਾਂ ਅਤੇ ਸਕੂਲ ਬੱਚਿਆਂ ਨੂੰ ਲਿਜਾਣ ਵਾਲੇ ਹੋਰਨਾਂ ਵਾਹਨਾਂ ਦੀ ਜਾਂਚ ਕੀਤੀ ਗਈ। ਉਹਨਾਂ ਦੱਸਿਆ ਕਿ ਜਾਂਚ ਦੌਰਾਨ ਵਾਹਨਾਂ ਦੇ ਪਰਮਿਟ, ਫਿਟਨੈਸ ਸਰਟੀਫਿਕੇਟ ਅਤੇ ਹੋਰ ਕਾਗਜ਼ਾਤ ਚੈੱਕ ਕੀਤੇ ਗਏ। ਜਿਹੜੇ ਵਾਹਨ ਨਿਰਧਾਰਤ ਸੁਰੱਖਿਆ ਮਾਪਦੰਡਾਂ ਦੀ ਉਲੰਘਣਾ ਕਰਦੇ ਪਾਏ ਗਏ ਉਹਨਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਗਈ ਅਤੇ ਚਲਾਨ ਵੀ ਕੱਟੇ ਗਏ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਵੱਲੋਂ ਬੀਤੇ ਦਿਨੀ ਪਿੰਡ ਜੱਸੀ ਭੋਵਾਲੀ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਵਿੱਚ ਕਿਸਾਨਾਂ ਨੂੰ ਖਾਦਾਂ ਦੀ ਸੰਤੁਲਿਤ ਵਰਤੋਂ ਬਾਰੇ ਜਾਣਕਾਰੀ ਦਿੱਤੀ ਗਈ। ਡਿਪਟੀ ਡਾਇਰੈਕਟਰ ਡਾਕਟਰ ਗੁਰਦੀਪ ਸਿੰਘ ਸਿੱਧੂ ਨੇ ਕਿਸਾਨਾਂ ਨੂੰ ਝੋਨੇ ਅਤੇ ਨਰਮੇ ਦੀ ਫਸਲ ਵਿੱਚ ਜੀਵਾਣੂ ਖਾਦ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ। ਪੰਜਾਬ, ਹਰਿਆਣਾ, ਚੰਡੀਗੜ੍ਹ, ਪੱਛਮੀ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਲੂ ਦੀ ਸਥਿਤੀ ਜਾਰੀ ਹੈ। ਮੌਸਮ ਵਿਭਾਗ ਮੁਤਾਬਕ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਜੰਮੂ ਕਸ਼ਮੀਰ, ਲੱਦਾਖ, ਛੱਤੀਸਗੜ੍ਹ ਅਤੇ ਪੂਰਬੀ ਰਾਜਸਥਾਨ ਸਮੇਤ ਹੋਰਨਾਂ ਕਈ ਹਿੱਸਿਆਂ 'ਚ ਅਜਿਹੇ ਹਾਲਾਤ ਬਣੇ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਅੱਜ ਪੰਜਾਬ ਦਾ ਬਠਿੰਡਾ ਵੱਧ ਤੋਂ ਵੱਧ ਤਾਪਮਾਨ 45.8 ਡਿਗਰੀ ਸੈਲਸੀਅਸ ਨਾਲ ਅਤੇ ਹਰਿਆਣਾ ਦਾ ਸਿਰਸਾ 46 ਡਿਗਰੀ ਸੈਲਸੀਅਸ ਤਾਪਮਾਨ ਨਾਲ ਸਭ ਤੋਂ ਗਰਮ ਸ਼ਹਿਰ ਰਿਹਾ। IPL ਕ੍ਰਿਕਟ ਵਿੱਚ ਅੱਜ ਪਹਿਲੇ ਕੁਆਲੀਫਾਇਰ 'ਚ ਮੌਜੂਦਾ ਚੈਂਪੀਅਨ ਰਾਇਲ ਚੈਲੇਂਜਰਸ ਬੰਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਵੇਗਾ। ਇਹ ਮੈਚ ਧਰਮਸ਼ਾਲਾ 'ਚ ਸ਼ਾਮੀ 7:30 ਵਜੇ ਤੋਂ ਖੇਡਿਆ ਜਾਵੇਗਾ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪੰਜਾਬ 'ਚ ਸਥਾਨਕ ਚੋਣਾਂ 2026 ਲਈ 103 ਨਗਰ ਪਾਲਿਕਾਵਾਂ ਵਾਸਤੇ ਵੋਟਾਂ ਪਾਉਣ ਦਾ ਅਮਲ ਅਮਨ ਅਮਾਨ ਨਾਲ ਮੁਕੰਮਲ ਹੋਇਆ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਰਾਜਸਥਾਨ 'ਚ ਭਾਰਤ ਪਾਕਿਸਤਾਨ ਰਾਸ਼ਟਰੀ ਸਰਹੱਦ 'ਤੇ ਸਾਂਝੂ ਸਰਹੱਦੀ ਚੌਕੀ ਦਾ ਦੌਰਾ ਕੀਤਾ। ਫਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ਨੇ ਸਰਹੱਦ ਪਾਰੋਂ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮੋਡਿਊਲ ਦਾ ਪਰਦਾਫਾਸ਼ ਕਰਦਿਆਂ ਇੱਕ ਸਪਲਾਇਰ ਨੂੰ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ। ਅਤੇ IPL ਕ੍ਰਿਕਟ ਵਿੱਚ ਅੱਜ ਪਹਿਲੇ ਕੁਆਲੀਫਾਇਰ 'ਚ ਮੌਜੂਦਾ ਚੈਂਪੀਅਨ ਰਾਇਲ ਚੈਲੇਂਜਰਸ ਬੰਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਵੇਗਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 'ਤੇ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 6:30 ਵੱਜ ਚੁੱਕੇ ਨੇ। ਹੁਣ ਪੇਸ਼ ਹੈ ਦਿਹਾਤੀ ਪ੍ਰੋਗਰਾਮ।

0: ਆਜੋ ਆਜੋ ਆਜੋ ਬਲ ਸਾਹਿਬ, ਆਜੋ ਬੱਚਿਆਂ ਵਾਲੇ ਆਜੋ।
1: ਲੁੜੀਆ ਰਾਮ ਜੀ, ਜੈ ਹਿੰਦ ਜੀ,
0: ਜੈ ਜੀ, ਜੈ ਜੀ। ਬਲ ਸਾਹਿਬ, ਬੱਚਿਆਂ ਵਾਲੇ ਕੀ ਹਾਲ ਚਾਲ ਹੈ ਤੁਹਾਡਾ?
1: ਹਾਲ ਚਾਲ ਵਾਹਵਾ ਵਧੀਆ, ਚੜ੍ਹਦੀ ਕਲਾ। ਤੁਸੀਂ ਸੁਣਾਓ?
0: ਹਾਲ ਚਾਲ ਤਕੜਾ। ਦੇਖੋ, ਗੁਰੇਜ਼ ਔਰ ਪਰਹੇਜ਼
1: ਜੀ,
0: ਇਹ ਐਸੀਆਂ ਚੀਜ਼ਾਂ ਹੈ ਜਿਹੜੀਆਂ ਤੁਹਾਨੂੰ ਬਹੁਤ ਵੱਡੀ ਸਮੱਸਿਆ ਤੋਂ ਕਿਤੇ ਨਾ ਕਿਤੇ ਬਚਾ ਜਾਂਦੀਆਂ ਨੇ।
1: ਠੀਕ ਹੈ ਜੀ।
0: ਪਰ ਅਸੀਂ ਕਰਦੇ ਨਹੀਂ।
1: ਸਹੀ ਗੱਲ ਹੈ।
0: ਨਾ ਅਸੀਂ ਬੋਲਚਾਲ 'ਚ ਕਰਦੇ ਹਾਂ,
1: ਹਾਂਜੀ,
0: ਨਾ ਅਸੀਂ ਖਾਣ ਪੀਣ 'ਚ, ਨਾ ਅਸੀਂ ਰਹਿਣ ਸਹਿਣ 'ਚ।
1: ਬਿਲਕੁਲ।
0: ਜਦਕਿ ਤਿੰਨਾਂ ਚੀਜ਼ਾਂ ਦੇ ਵਿੱਚ ਗੁਰੇਜ਼ ਪਰਹੇਜ਼ ਬੜਾ ਜ਼ਰੂਰੀ ਹੈ।
1: ਸਹੀ ਗੱਲ।
0: ਹੁਣ ਅੱਜ ਮੌਸਮ ਆਪਾਂ ਦੇਖਦੇ ਹਾਂ ਕਿ ਗਰਮੀ ਦਾ ਮੌਸਮ ਹੈ,
1: ਹਾਂਜੀ,
0: ਔਰ ਗਰਮੀ ਦੇ ਮੌਸਮ ਨੇ ਪ੍ਰਭਾਵ ਆਪਣਾ ਦੇਣਾ ਹੀ ਦੇਣਾ ਹੈ।
1: ਬਿਲਕੁਲ ਜੀ।
0: ਬੰਦੇ ਸਾਰੇ ਉਹੀ ਨੇ, ਕਈਆਂ 'ਤੇ ਉਹਦਾ ਪ੍ਰਭਾਵ ਮਾੜਾ ਪੈ ਜਾਂਦਾ ਹੈ,
1: ਹਾਂਜੀ,
0: ਕਿਉਂਕਿ ਉਹ ਗੁਰੇਜ਼ ਪਰਹੇਜ਼ ਨਹੀਂ
1: ਕਰਦੇ।
0: ਅਤੇ ਇਸੇ ਤਰ੍ਹਾਂ ਖਾਣ ਪੀਣ ਦੇ ਵਿੱਚ ਤੁਸੀਂ ਦੇਖ ਲਓ
1: ਜੀ,
0: ਹੁਣ ਗਰਮੀ ਦਾ ਮੌਸਮ ਦੇ ਲਿਹਾਜ਼ ਦੇ ਨਾਲ ਖੁਰਾਕ ਦਾ ਬਦਲਾਅ ਹੁੰਦਾ
1: ਜੀ।
0: ਆਪਾਂ ਹੁਣ ਸਬਜ਼ੀਆਂ ਭਾਜੀਆਂ ਬੀਜਦੇ ਹਾਂ, ਗਰਮੀਆਂ ਦੀਆਂ ਸਬਜ਼ੀਆਂ ਅਲੱਗ ਕਿਉਂ ਹੁੰਦੀਆਂ ਬਈ?
1: ਬਿਲਕੁਲ ਜੀ।
0: ਸਿਆਲੂ ਸਬਜ਼ੀਆਂ ਅਲੱਗ ਕਿਉਂ ਹੁੰਦੀਆਂ ਨੇ?
1: ਹਾਂਜੀ,
0: ਜੇ ਕੋਈ ਚੱਲਦਾ ਹੁੰਦਾ ਫਿਰ ਲੋੜ ਹੀ ਕੀ ਸੀ ਬਦਲਾਅ ਕਰਨ ਦੀ?
1: ਇਹ ਤਾਂ ਗਰਮੀਆਂ 'ਚ ਵੀ ਸਾਗ ਚੱਲੀ ਜਾਂਦਾ।
0: ਸਾਗ ਚੱਲੀ ਜਾਂਦਾ।
1: ਸਹੀ ਗੱਲ ਹੈ ਜੀ।
0: ਗਰਮੀ ਦੇ ਵਿੱਚ ਦੇਖੋ ਤੁਸੀਂ, ਇਹ ਦੇਖੋ ਵੀ ਜਿੰਨਾ ਵੀ ਪਾਣੀ ਰਸੇਦਾਰ, ਜਿੱਦਾਂ ਆਪਾਂ ਬੱਲਾਂ ਵਾਲੀਆਂ ਸਬਜ਼ੀਆਂ ਦੀ ਗੱਲ ਕਰਦੇ ਹਾਂ, ਜਾਂ ਜਿਹੜੀਆਂ ਸਬਜ਼ੀਆਂ ਨੂੰ ਅਸੀਂ ਥੋੜ੍ਹਾ ਤੁਲਕਾ ਵਗੈਰਾ ਫਰਾਈ ਕਰਕੇ ਬਣਾਉਂਦੇ ਹਾਂ, ਉਹ ਅਰਬੀ ਹੈ, ਭਿੰਡੀ ਹੈ, ਕਰੇਲੇ ਹੈ,
1: ਹਾਂਜੀ।
0: ਸੋ ਇਹ ਚੀਜ਼ਾਂ ਜਿਹੜੀਆਂ ਹੈ ਮੌਸਮ ਦੇ ਲਿਹਾਜ਼ ਦੇ ਨਾਲ ਸਾਡੇ ਪੁਰਖਿਆਂ ਨੇ ਜਾਂ ਜੋ ਵੀ ਕੁਦਰਤ ਨੇ ਬਨਸਪਤੀ ਜਿੱਦਾਂ ਪੈਦਾ ਕੀਤੀ ਹੈ
1: ਜੀ,
0: ਉਹ ਸਾਡੀ ਜ਼ਿੰਦਗੀ ਦੇ ਵਿੱਚ ਸ਼ਾਮਿਲ ਹੋਈਆਂ।
1: ਸਹੀ ਗੱਲ।
0: ਜੇ ਅਸੀਂ ਫੇਰ ਬਦਲ ਕਰਕੇ ਕਰ ਦਈਏ ਸਾਰਾ ਕੁਛ ਉਲਟ ਫੇਰ ਕਰਦੇ, ਤਾਂ ਫਿਰ ਉਹਦਾ ਮਾੜਾ ਅਸਰ ਸਾਡੇ 'ਤੇ ਪੈਂਦਾ।
1: ਫੇਰ ਬਦਲ ਹੋ ਰਿਹਾ ਜੀ। ਆਪਾਂ ਸਟੋਰਾਂ ਵਿੱਚ ਜਿਹੜੀ ਬੇਮੌਸਮੀ ਸਬਜ਼ੀ ਆ, ਬੇਮੌਸਮੀ ਫਲ ਆ, ਉਹ ਸਟੋਰ ਕਰਕੇ ਸਿਆਲਾਂ ਦਾ ਫਲ ਜਿਹੜਾ ਉਹ ਗਰਮੀਆਂ 'ਚ ਖਾ ਰਹੇ ਹਾਂ, ਅਤੇ ਗਰਮੀ ਵਾਲਾ ਜਿਹੜਾ ਉਹ ਸਿਆਲਾਂ 'ਚ ਖਾ ਰਹੇ ਹਾਂ।
0: ਫਿਰ ਅਸੀਂ ਕਹਿੰਦੇ ਸਾਨੂੰ ਠੀਕ ਨਹੀਂ ਹੁੰਦੇ ਜੀ,
1: ਬਿਲਕੁਲ ਜੀ,
0: ਸਾਡੇ 'ਤੇ ਪ੍ਰਭਾਵ ਗਲਤ, ਸਾਡਾ ਹਾਜਮਾ ਖਰਾਬ ਹੋ ਗਿਆ। ਹਾਜਮਾ ਤਾਂ ਖਰਾਬ ਹੋਣਾ ਹੀ ਹੈ।
1: ਸਹੀ ਗੱਲ ਹੈ ਜੀ।
0: ਜਦੋਂ ਰੁੱਤ ਦੀ ਚੀਜ਼, ਰੁੱਤਾਂ 'ਤੇ ਕਰੋਤਾ, ਆਪਣੇ ਤਾਂ ਸਿਆਣਿਆਂ ਨੇ ਬਲ ਸਾਹਿਬ ਇੰਨੀ ਖੋਜ ਕੀਤੀ ਹੋਈ ਹੈ
1: ਜੀ,
0: ਖਾਸ ਕਰਕੇ ਆਪਣੇ ਸੱਭਿਆਚਾਰ ਦੇ ਵਿੱਚ, ਪੇਂਡੂ ਸੱਭਿਆਚਾਰ ਦੇ ਵਿੱਚ, ਕਿ ਸਾਨੂੰ ਮਹੀਨਿਆਂ ਦੇ ਮੁਤਾਬਕ ਖਾਣਾ ਪੈਂਦਾ ਹੈ।
1: ਤੁਸੀਂ ਦੂਰ ਕੀ ਜਾਣਾ ਜੀ, ਸੇਬ ਜਿਹੜਾ ਉਹ ਠੰਡੇ ਮੌਸਮ ਦਾ ਫਲ ਆ,
0: ਹਾਂ,
1: ਅਤੇ ਹੁਣ ਬਾਜ਼ਾਰ ਚਲੇ ਜਾਓ, ਮਤਲਬ ਰੇਹੜੀਆਂ ਭਰੀਆਂ ਪਈਆਂ,
0: ਭਰੀਆਂ ਪਈਆਂ ਨੇ,
1: ਦੇਖ ਲਓ ਜੀ,
0: ਉਹਨੂੰ 4 ਕੁ ਦਿਨ ਫਰਿੱਜ 'ਚ ਰੱਖੋਗੇ, ਵਿੱਚੋਂ ਕਾਣਾ ਹੋ ਜੂਗਾ ਨਾਲ ਦੀ ਨਾਲ।
1: ਬਿਲਕੁਲ ਜੀ।
0: ਸੋ ਇਸ ਕਰਕੇ ਜਦੋਂ ਦੇਖੋ ਮਹੀਨਿਆਂ ਦੇ, ਜੇ ਅਸੀਂ ਕਿਤੇ ਉਹ ਪੂਰੀ ਜਿੱਦਾਂ ਸਾਡੀ ਫਰਿਸ਼ਤ ਹੈ ਨਾ ਖਾਣ ਪੀਣ ਦੀ, ਵੀ ਸਾਨੂੰ ਇਹ ਜਿੱਦਾਂ ਆਪਾਂ ਚੇਤ ਵਿਸਾਖ ਜੇਠ ਹਾੜ ਸਾਉਣ ਭਾਦੋਂ ਦੀ ਗੱਲ ਕਰਦੇ ਹਾਂ, ਦੇਸੀ ਮਹੀਨਿਆਂ ਦੇ ਲਿਹਾਜ਼ ਨਾਲ ਉਹਨਾਂ ਨੇ ਸਾਰਾ ਵੀ ਇਹਦੇ 'ਚ ਭਾਈ ਸਾਨੂੰ ਆਹ ਵਰਜਿਤ ਹੈ, ਇਹਦੇ 'ਚ ਸਾਨੂੰ ਆਹ ਵਰਜਿਤ ਹੈ, ਇਹਦੇ 'ਚ ਸਾਨੂੰ ਗੁੜ ਖਾਣਾ ਚਾਹੀਦਾ 'ਚ ਨਹੀਂ ਖਾਣਾ ਚਾਹੀਦਾ, ਹੈ ਕਿ ਨਹੀਂ?
1: ਅਤੇ
0: ਅਸੀਂ ਤਾਂ ਸਾਰਾ ਕੁਝ ਚੱਕੀ ਤੁਰੇ ਜਾਂਦੇ ਹਾਂ,
1: ਤਾਂ ਹੀ ਬਿਮਾਰ ਹੋ ਰਹੇ ਹਾਂ,
0: ਤਾਂ ਹੀ ਬਿਮਾਰ ਹੋ ਰਹੇ ਹਾਂ। ਇਹੀ ਗੱਲ ਜਿਹੜੀ ਹੈ ਸਾਡੀ ਕਿਤੇ ਨਾ ਕਿਤੇ ਬੋਲਬਾਣੀ 'ਚ ਆ ਜਾਂਦੀ ਹੈ,
1: ਹਾਂਜੀ,
0: ਉੱਥੇ ਵੀ ਸਾਡਾ ਕੋਈ ਪਰਹੇਜ਼ ਨਹੀਂ। ਕੁੱਲ ਮਿਲਾ ਕੇ ਸਾਡੀ ਜ਼ਿੰਦਗੀ ਦੇ ਵਿੱਚ ਗੁਰੇਜ਼ ਪਰਹੇਜ਼ ਨਾਮ ਦੀ ਚੀਜ਼ ਕਿਤੇ ਨਾ ਕਿਤੇ ਗਾਇਬ ਹੈ।
1: ਸਹੀ ਗੱਲ ਹੈ।
0: ਨਾ ਕੋਈ ਸਾਨੂੰ ਰੋਕਦਾ, ਨਾ ਕੋਈ ਟੋਕਦਾ, ਨਾ ਸਾਨੂੰ ਕੋਈ ਵਰਜਦਾ,
1: ਹਾਂਜੀ,
0: ਹੈ ਨਾ, ਕਿਉਂਕਿ ਹੁਣ ਪਰਿਵਾਰਾਂ ਦੀਆਂ ਇਕਾਈਆਂ ਕੁਛ ਇੱਦਾਂ ਦੀਆਂ ਹੋ ਗਈਆਂ, ਜਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਹਰ ਬੰਦੇ ਦੀ ਲਾਈਫ ਜਿਹੜੀ ਹੈ ਨਾ, ਜ਼ਿੰਦਗੀ, ਉਹ ਇੱਕ ਆਜ਼ਾਦਾਨਾ ਸੋਚ ਦਾ ਮਾਲਕ ਬਣਿਆ ਬੈਠਾ
1: ਜੀ।
0: ਉਹ ਕਹਿੰਦਾ ਮੈਂ ਕਿਸੇ ਤੋਂ ਕੀ ਲੈਣਾ ਬਈ?
1: ਸਹੀ ਗੱਲ ਹੈ ਜੀ।
0: ਇਹ ਜਿਹੜਾ ਮੈਂ ਕਿਸੇ ਤੋਂ ਕੀ ਲੈਣਾ ਹੈ, ਇਹੀ ਕਿਤੇ ਨਾ ਕਿਤੇ ਇੰਨਾ ਜ਼ਿਆਦਾ ਸਾਨੂੰ ਉਹ ਬਣਾ ਦਿੰਦਾ, ਆਪਣੇ ਆਪ ਤੱਕ ਅਸੀਂ ਸੀਮਿਤ ਹੋ ਜਾਂਦੇ ਹਾਂ, ਕਿ ਅਸੀਂ ਸਮਾਜ ਦਾ ਸਾਰਾ ਜਿਹੜਾ ਕਾਰ ਵਿਹਾਰ ਹੈ, ਜਿਹੜੇ ਸਮਾਜ ਨੂੰ ਬੰਨ ਕੇ ਚੀਜ਼ਾਂ ਚੱਲਦੀਆਂ, ਉਹਦੇ 'ਚੋਂ ਆਪਣੇ ਆਪ ਨੂੰ ਨਿਵੇਕਲਾ ਕਰਕੇ ਖੜ੍ਹੇ ਕਰ ਲੈਂਦੇ
1: ਜੀ,
0: ਫਿਰ ਸਾਰੀਆਂ ਦਿੱਕਤਾਂ ਸਾਡੇ ਸਾਹਮਣੇ ਦੇਖੋ ਬਲ ਸਾਹਿਬ ਆਉਂਦੀਆਂ।
1: ਬਿਲਕੁਲ ਜੀ, ਸਹੀ ਗੱਲ ਹੈ। ਹੁਣ ਆਂਢ ਗੁਆਂਢ 'ਚ ਅੱਗੇ ਪੁਰਾਣੇ ਸਮੇਂ 'ਚ ਤੁਸੀਂ ਦੇਖੋ ਕਿ ਜਿਹੜੇ ਬਜ਼ੁਰਗ ਆ ਨਾ, ਉਹ ਜਿਹੜਾ ਗੁਆਂਢੀ ਦਾ ਬੱਚਾ ਹੁੰਦਾ ਸੀ ਉਹਨੂੰ ਵੀ ਡਾਂਟ ਦਿੰਦੇ ਸੀ।
0: ਹਾਂ, ਬਿਲਕੁਲ।
1: ਤੇ ਅੱਜ ਕੋਈ ਸਮਾਂ ਹੈਗਾ, ਅੱਜ ਜੇ ਕਿਸੇ ਗੁਆਂਢੀ ਦੇ ਬੱਚੇ ਨੂੰ ਤੁਸੀਂ ਮਾੜਾ ਜਿਹਾ ਸਮਝਾਉਣ ਦੀ ਕੋਸ਼ਿਸ਼ ਕਰ ਲਓ ਤਾਂ ਉਹਦੀ ਮਾਂ ਪਹਿਲੋਂ ਆ ਕੇ ਗਲ ਪੈਂਦੀ ਹੈ।
0: ਲੈ ਗੁਆਂਢੀ ਟਾਬੂਆ ਚੱਕ ਲਿਆ ਉਹਦੇ ਨਾਲ ਦੇ ਨਾਲ।
1: ਸਹੀ ਗੱਲ ਹੈ ਜੀ।
0: ਸਾਡੇ ਨਿਆਣੇ ਨੂੰ ਕਿਹਾ ਕਿੱਦਾਂ?
1: ਇਹ ਸਮਾਜਿਕ ਨਿਘਾਰ ਦੀ ਨਿਸ਼ਾਨੀ ਹੈ ਜੀ,
0: ਬਹੁਤ ਵੱਡਾ, ਜਿੱਦਾਂ ਕਹਿੰਦੇ ਕਿ ਬਹੁਤ ਵੱਡਾ ਨਿਘਾਰ ਹੈ ਇਹ ਸਮਾਜ ਦੇ ਵਿੱਚ, ਕਿ ਅਸੀਂ ਆਂਢ ਗੁਆਂਢ ਵੀ ਕਿਸੇ ਨੂੰ ਕਹਿਣੋਂ ਜਿਹੜਾ ਹੈ ਕਿਤੇ ਨਾ ਕਿਤੇ ਗੁਰੇਜ਼ ਪਰਹੇਜ਼ ਕਰਦੇ ਹਾਂ, ਵੀ ਛੱਡੋ ਯਾਰ ਆਪਾਂ ਨੇ ਕੀ ਲੈਣਾ,
1: ਕੀ ਲੈਣਾ। ਬਿਲਕੁਲ ਜੀ।
0: ਇਹ ਜਿਹੜਾ ਆਪਾਂ ਨੇ ਕੀ ਲੈਣਾ ਵਾਲੀ ਗੱਲ ਹੈ ਨਾ,
1: ਹਾਂਜੀ,
0: ਇਹਨੇ ਕਿਤੇ ਨਾ ਕਿਤੇ ਸਾਨੂੰ, ਸਮਾਜ ਨੂੰ ਇੰਨਾ, ਸਾਡੇ ਸਮਾਜ ਨੂੰ ਧੱਕਾ ਲਾਇਆ ਵੀ ਇਹ ਤੋਂ ਜ਼ਿਆਦਾ ਨੁਕਸਾਨ ਸਾਡਾ ਕਿਸੇ ਚੀਜ਼ ਨੇ ਕੀਤਾ ਹੀ।
1: ਸਹੀ ਗੱਲ ਹੈ ਜੀ।
0: ਇਹ ਜਿਹੜਾ ਹਰ ਬੰਦਾ ਮੂੰਹ ਪਾੜ ਕੇ ਕਹਿੰਦਾ ਵੀ ਆਪਾਂ ਨੇ ਕੀ ਲੈਣਾ,
1: ਬਿਲਕੁਲ ਜੀ,
0: ਇੱਥੋਂ ਹੀ ਜਿਹੜਾ ਹੈ ਕੌਮਾਂ ਖਤਮ ਹੋ ਜਾਂਦੀਆਂ।
1: ਸਹੀ ਗੱਲ ਹੈ ਜੀ।
0: ਅਤੇ ਜਿੱਦਾਂ ਕਹਿੰਦੇ ਕਿ ਸਾਰੀਆਂ ਜਿੱਦਾਂ ਕੌਮਾਂ ਗੁਲਾਮ ਵੀ ਹੋ ਜਾਂਦੀਆਂ ਨੇ ਇੱਥੋਂ ਤੱਕ, ਇਹ ਜਿਹੜੀ ਜਿੰਨਾ ਇਹ ਭਾਵਨਾ ਜਦੋਂ ਆ ਜਾਂਦੀ ਹੈ। ਸੋ ਇਸ ਕਰਕੇ ਅੱਜ ਸਮਾਜ ਦੇ ਵਿੱਚ ਕਿਤੇ ਨਾ ਕਿਤੇ, ਕਿਉਂਕਿ ਸਾਡੇ ਘਰ ਦੀ ਇਕਾਈ ਤੋਂ ਹਰ ਗੱਲ ਨੇ ਸ਼ੁਰੂ ਹੋਣਾ ਹੈ।
1: ਬਿਲਕੁਲ ਜੀ।
0: ਜੇ ਘਰ ਦੇ ਵਿੱਚ

0: ਸਾਡੇ ਸੰਗਠਨ ਦੇ ਵਿੱਚ ਮਜ਼ਬੂਤੀ ਹੈ ਤੇ ਕਿਤੇ ਨਾ ਕਿਤੇ ਸਾਡੇ ਸਮਾਜ ਦੇ ਵਿੱਚ ਮਜ਼ਬੂਤੀ ਹੈ।
1: ਸਹੀ ਗੱਲ ਹੈ।
0: ਹੁਣ ਤਾਂ ਘਰ ਦੇ ਵਿੱਚ ਹੀ ਬਾਲ ਸਾਹਿਬ ਦੇਖ ਲਓ ਵੀ ਘਰ ਦੇ ਸਾਰੇ ਜੀਆਂ ਨੂੰ ਇੱਕ ਥਾਂ ਤੇ ਲੈ ਕੇ ਆਉਣਾ ਜਾਂ ਇੱਕ ਕਹਿੰਦੇ ਹੁੰਦੇ ਨੇ ਚੁੱਲ੍ਹੇ ਤੇ ਬਿਠਾਉਣਾ, ਉਹ ਵੀ ਔਖਾ ਹੋਇਆ ਪਿਆ।
1: ਸਹੀ ਗੱਲ ਹੈ ਜੀ।
0: ਹੁਣ ਤਾਂ ਜਿੱਦਾਂ ਕਹਿੰਦੇ ਵੀ ਜਿੰਨੇ ਘਰ ਦੇ ਵਿੱਚ ਜੀ ਓਨੇ ਹੀ ਤੁਹਾਡੇ ਕੋਲ ਕਹਿੰਦੇ ਉਹਨੇ ਸਾਧਨ ਨੇ, ਓਨੇ ਹੀ ਟੈਲੀਵਿਜ਼ਨ ਨੇ, ਓਨੇ ਹੀ ਸਭ ਕੁਛ ਹੋਇਆ ਪਿਆ।
1: ਸਹੀ ਗੱਲ ਹੈ ਜੀ।
0: ਕਿੱਥੇ ਆਊਗੀ ਸੰਗਠਨ ਵਾਲੀ ਸੋਚ
1: ਬਿਲਕੁਲ,
0: ਜਾਂ ਸੰਗਠਿਤ ਢਾਂਚਾ ਅਸੀਂ ਕਿੱਦਾਂ ਮਤਲਬ ਉਹਨੂੰ ਕਿੱਦਾਂ ਸੁਰਜੀਤ ਕਰਾਂਗੇ?
1: ਜਿਸ ਪਰਿਵਾਰ ਜਿਹੜਾ ਆ ਉਹਦੀ ਇਕਾਈ ਟੁੱਟ ਗਈ, ਇਸੇ ਕਰਕੇ ਸਮਾਜ ਟੁੱਟਿਆ ਫਿਰਦਾ,
0: ਸਮਾਜ ਟੁੱਟਿਆ ਫਿਰਦਾ।
1: ਬਿਲਕੁਲ ਜੀ।
0: ਹੁਣ ਸਮਾਜ ਦੇ ਵਿੱਚ ਜਿੰਨੀਆਂ ਮਰਜ਼ੀ ਮੁਹਿੰਮਾਂ ਚਲਾ ਲਓ ਤੁਸੀਂ,
1: ਹਾਂਜੀ,
0: ਉਹ ਤੁਸੀਂ ਪਰਿਵਾਰ ਤਾਂ ਆਪਣਾ ਇਕੱਠਾ ਨਹੀਂ ਕਰ ਸਕਦੇ।
1: ਬਿਲਕੁਲ ਸਹੀ ਗੱਲ।
0: ਤੁਸੀਂ ਦੇਖੋ ਵੀ ਤੁਹਾਨੂੰ 20 ਕੋਹਾਂ ਤੇ ਜਾ ਕੇ ਕਿਤੇ ਕੋਈ ਟਾਵਾਂ ਬਿਰਲਾ ਪਰਿਵਾਰ ਮਿਲੂਗਾ ਜਿਹੜਾ ਇਕੱਠੇ ਰਹਿੰਦੇ ਨੇ।
1: ਸਹੀ ਗੱਲ ਹੈ ਜੀ।
0: ਮਤਲਬ ਇਹ ਇੱਕ ਤਰ੍ਹਾਂ ਨਾਲ ਹੈ ਨੁਮਾਇਸ਼ ਵਾਲੀ ਚੀਜ਼ ਹੋਊਗੀ
1: ਜੀ,
0: ਵੀ ਜਿੱਥੇ ਕੋਈ ਚਾਰ ਭਾਈ ਇਕੱਠੇ ਮਿਲ ਕੇ ਰਹਿੰਦੇ ਆ, ਉਹਨਾਂ ਨੇ ਜ਼ਮੀਨ ਦੀ ਵੰਡ ਨਹੀਂ ਕੀਤੀ, ਖੇਤੀਬਾੜੀ ਕਾਰੋ ਉਹਨਾਂ ਦਾ ਜਿਹੜਾ ਵੀ ਵਣਜ ਵਿਹਾਰ ਹੈ ਉਹ ਇਕੱਠਾ ਹੈ।
1: ਬਿਲਕੁਲ ਜੀ।
0: ਇਹ ਤੁਹਾਨੂੰ ਕਿਤੇ ਮਤਲਬ ਤੁਸੀਂ ਮਤਲਬ ਗਿਣਤੀ ਨਹੀਂ ਦੱਸ ਸਕਦੇ ਵੀ ਕਿਤੇ ਟਾਵਾਂ ਬਿਰਲਾ ਤੁਹਾਨੂੰ ਦੇਖਣ ਨੂੰ।
1: ਜਦਕਿ ਪੰਜਾਬੀ ਸਮਾਜ ਜਿਹੜਾ ਆ ਉਹਦੇ ਵਿੱਚ ਇਹ ਇੱਕ ਅਨਿੰਨ ਅੰਗ ਸੀ।
0: ਹਾਂ,
1: ਇਹ ਚੀਜ਼ ਜਿਹੜੀ ਅੱਜ ਤੋਂ ਤਕਰੀਬਨ 20-25-30 ਸਾਲ ਪਹਿਲਾਂ,
0: ਹਾਂ,
1: ਹੁਣ ਇਹ ਚੀਜ਼ ਲੱਭਣੀ ਮੁਸ਼ਕਿਲ ਹੋਈ ਪਈ,
0: ਲੱਭਣੀ ਮੁਸ਼ਕਿਲ ਹੋਈ ਪਈ
1: ਜੀ।
0: ਇਹੀ ਕਿਤੇ ਨਾ ਕਿਤੇ ਜਿਹਨੂੰ ਅਸੀਂ ਸਮਾਜਿਕ ਸੁਰੱਖਿਆ ਕਹਿੰਦੇ ਹਾਂ, ਸਾਰੀਆਂ ਚੀਜ਼ਾਂ ਨੂੰ ਤੋੜਨ ਵਾਲੀ ਚੀਜ਼ਾਂ, ਜਿੰਨਾ ਅੱਜ ਮਨੁੱਖੀ ਸਮਾਜ ਨੂੰ ਖਤਰਾ ਹੈ, ਮੈਨੂੰ ਲੱਗਦਾ ਕਿਸੇ ਜੀਵਾਂ ਦੇ ਸਮਾਜ ਨੂੰ ਵੀ ਖਤਰਾ ਨਹੀਂ ਹੈ।
1: ਦੇਖੋ ਜੀ, ਗੱਲ ਤਾਂ ਬਹੁਤ ਛੋਟੀ ਲੱਗਦੀ ਆ, ਪਰ ਜੇ ਆਪਾਂ ਗੱਲ ਕਰੀਏ ਜਿੰਨੀਆਂ ਸਮਾਜਿਕ ਬੁਰਾਈਆਂ ਇਹਦੇ ਵਿੱਚੋਂ ਪੈਦਾ ਹੋਈਆਂ, ਚਾਹੇ ਤੁਸੀਂ ਉਹ ਰੇਪ ਸੈਕਸ਼ੁਅਲ ਹਰਾਸਮੈਂਟ ਦੇਖ ਲਓ,
0: ਹਾਂ ਬਿਲਕੁਲ,
1: ਚਾਹੇ ਤੁਸੀਂ ਨਸ਼ਾ ਦੇਖ ਲਓ,
0: ਬਿਲਕੁਲ,
1: ਉਹ ਇਹ ਪਰਿਵਾਰ ਦੇ ਜਿਹੜਾ ਢਾਂਚਾ ਹੈ ਟੁੱਟਣ ਦੇ ਨਾਲ ਹੀ ਸਮਾਜ ਵਿੱਚ ਜ਼ਿਆਦਾ ਵਧੀਆ ਨੇ,
0: ਜ਼ਿਆਦਾ ਵਧੀਆ ਨੇ। ਇਹ 'ਚ ਕੋਈ ਸ਼ੱਕ ਨਹੀਂ ਹੈ। ਔਰ ਇਹ ਜਿੱਦਾਂ ਕਹਿੰਦੇ ਹਾਂ ਨਾ ਕਿ ਇਹ ਐਸੀ ਸੱਚਾਈ ਹੈ ਜਿਹਦਾ ਕੌੜਾ ਘੁੱਟ ਅਸੀਂ ਪੀਣ ਤੋਂ ਡਰਦੇ ਹਾਂ।
1: ਸਹੀ ਗੱਲ ਹੈ ਜੀ।
0: ਹਰ ਬੰਦਾ ਇਹ ਜਾਣਦਾ,
1: ਹਾਂਜੀ,
0: ਹਰ ਬੰਦੇ ਨੂੰ ਸਧਾਰਨ ਤੋਂ ਸਧਾਰਨ ਵਿਅਕਤੀ ਨੂੰ ਪਤਾ ਕਿ ਮੇਰੀਆਂ ਜਿਹੜੀਆਂ ਅੱਜ ਸਮੱਸਿਆਵਾਂ ਮੇਰੇ ਸਾਹਮਣੇ ਖੜੀਆਂ ਉਹਨਾਂ ਦਾ ਕਾਰਨ ਕੀ ਹੈ।
1: ਬਿਲਕੁਲ।
0: ਪਰ ਕੋਈ ਵੀ ਬੰਦਾ ਜਿਹੜਾ ਹੈ ਆਪਣੀ ਲੀਕ ਤੋਂ ਤੁਰਨੇ ਅੱਗੇ ਮਤਲਬ ਉਹਨੂੰ ਛੱਡ ਕੇ ਅੱਗੇ ਤੁਰਨਾ ਨਹੀਂ ਚਾਹੁੰਦਾ।
1: ਸਹੀ ਗੱਲ ਹੈ ਜੀ।
0: ਵੀ ਚੱਲ ਯਾਰ ਛੱਡੋ, ਹੁਣ ਤੱਕ ਜੋ ਹੋ ਗਿਆ ਹੋ ਗਿਆ, ਹੁਣ ਜਿਹੜਾ ਹੈ ਅਸੀਂ ਘਰ ਨੂੰ ਬੰਨ ਕੇ ਇੱਕ ਥਾਂ ਦੇ ਉੱਤੇ ਇਕੱਠੇ ਹੋ ਕੇ ਆਪਾਂ ਨੇ ਚੱਲਣਾ ਹੈ, ਇਹ ਚੀਜ਼ ਵੱਲ ਨੂੰ ਆਪਾਂ ਤੁਰਨਾ ਚਾਹੁੰਦੇ ਹੀ
1: ਚਾਹੁੰਦੇ ਨਹੀਂ। ਸਹੀ।
0: ਇਹਨੂੰ ਅਸੀਂ ਮਤਲਬ ਜਿੱਦਾਂ ਕਹਿੰਦੇ ਵੀ ਟੋਆ ਪੁੱਟ ਕੇ ਨਾਪੀ ਦਿੱਤਾ ਹੈ।
1: ਬਿਲਕੁਲ,
0: ਹੈ ਨਾ। ਸੋ ਇਸ ਕਰਕੇ ਜੇ ਕਹਿਣੀ ਹੈ ਵੀ ਮਨੁੱਖਾ ਸਮਾਜ ਜਿਹੜਾ ਹੈ ਇਹ ਜ਼ਿੰਦਾ ਰਹੇ,
1: ਹਾਂਜੀ,
0: ਇਹ ਚਿਰਜੀਵੀ ਹੋਵੇ
1: ਜੀ,
0: ਤੇ ਕਿਤੇ ਨਾ ਕਿਤੇ ਸਾਨੂੰ ਇਹ ਚੀਜ਼ ਵੱਲ ਮੁੜਨਾ ਪੈਣਾ
1: ਪੈਣਾ ਜੀ। ਬਿਲਕੁਲ।
0: ਫਿਰ ਜਦੋਂ ਅਸੀਂ ਸਾਡੇ ਕੋਲ ਜਦੋਂ ਅਸੀਂ ਉਦੋਂ ਮੁੜਨ ਦੀ ਕੋਸ਼ਿਸ਼ ਕਰਾਂਗੇ ਤੇ ਜਦੋਂ ਪਿੱਛੇ ਕੁਛ ਨਾ ਹੋਇਆ, ਹੈ ਨਾ, ਕੁੱਟਾਵਾਂ ਮੇਰੇ ਲਈ ਲੱਭੂਗਾ ਫਿਰ। ਜਿੱਦਾਂ ਅੱਜ ਸਮਾਜ ਦੇ ਵਿੱਚ ਜੋ ਕੁਛ ਹੋ ਰਿਹਾ ਮਨੁੱਖੀ ਸਮਾਜ ਦੇ ਨਾਲ, ਤੇ ਕੋਈ ਬੰਦਾ ਤੁਹਾਨੂੰ ਟਾਵਾਂ ਬਿਰਲਾ ਲੱਭੂਗਾ, ਜਿੱਦਾਂ ਅਸੀਂ ਆਪਣਾ ਖਾਤਮਾ ਆਪ ਹੀ ਕਰੀ ਜਾਂਦੇ
1: ਹਾਂ,
0: ਇੱਕ ਦੂਜੇ ਨੂੰ ਮਾਰੀ ਜਾਂਦੇ ਨੇ।
1: ਬਿਲਕੁਲ।
0: ਇਹਦੂ ਜ਼ਿਆਦਾ ਹੋਰ ਘਾਤਕ ਕੀ ਹੋ ਸਕਦਾ ਹੈ? ਸੋ ਇਸ ਚੀਜ਼ ਬਾਰੇ ਬਹੁਤ ਜ਼ਿਆਦਾ ਜਾਗਰੂਕਤਾ ਚਾਹੀਦੀ ਹੈ ਔਰ ਬਹੁਤ ਚਿੰਤਿਤ ਹੋਣਾ ਚਾਹੀਦਾ ਹੈ ਸਮਾਜ ਦੇ ਹਰ ਬੰਦੇ ਨੂੰ, ਹਰ ਵਰਗ ਨੂੰ, ਕਿਉਂਕਿ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਇੱਕ ਪਾਸੇ, ਇਹ ਚੀਜ਼ ਸਾਰੀਆਂ ਚੀਜ਼ਾਂ ਦੇ ਭਾਰੂ ਹੈ।
1: ਸਹੀ ਗੱਲ ਹੈ।
0: ਜੇ ਅਸੀਂ ਸਾਰੇ ਇਕੱਠੇ ਰਹੇ ਹੋਵਾਂਗੇ ਜਾਂ ਰਹਾਂਗੇ, ਫਿਰ ਅਸੀਂ ਕਿਤੇ ਨਾ ਕਿਤੇ ਰਹਾਂਗੇ।
1: ਮੈਂ ਰੋੜੀ ਰਾਮ ਜੀ ਤੁਹਾਡੀ ਗੱਲ ਨੂੰ ਵੱਡੀ ਕਰ ਦਿੰਦਾ, ਜੇ ਆਪਾਂ ਇਸ ਚੀਜ਼ ਵੱਲ ਨੂੰ ਮੁੜੀਏ, ਪਰਿਵਾਰਕ ਸੰਗਠਨ ਜਿਹੜਾ ਉਹਨੂੰ ਆਪਾਂ ਸੁਧਾਰ ਲਈਏ, ਤੇ ਆਪਣੇ ਸਮਾਜ ਦੀਆਂ ਜਿਹੜੀਆਂ ਅੱਧੀਆਂ ਮੁਸੀਬਤਾਂ ਨੇ ਉਹ ਆਪਣੇ ਆਪ ਹੀ ਖਤਮ ਹੋ
0: ਜਾਂਦੇ, ਖਤਮ ਹੋ ਜਾਂਦੇ ਨੇ। ਕੁਛ ਵੀ ਕਰਨ ਦੀ ਲੋੜ ਨਹੀਂ ਤੁਹਾਨੂੰ, ਤੁਹਾਨੂੰ ਕੋਈ ਮੁਹਿੰਮ ਚਲਾਉਣ ਦੀ ਲੋੜ ਨਹੀਂ
1: ਜੀ,
0: ਕੋਈ ਪੈਸੇ ਖਰਚਣ ਦੀ ਲੋੜ ਨਹੀਂ।
1: ਸਹੀ ਗੱਲ।
0: ਉਹ ਜਿੱਦਾਂ ਕਹਿੰਦੇ ਵੀ ਆਪਣੇ ਆਟੋਮੈਟਿਕ ਚੀਜ਼ਾਂ ਅੱਜ ਕੱਲ੍ਹ ਆਉਂਦੀਆਂ ਨੇ, ਇਹ ਆਟੋਮੈਟਿਕ ਕੰਮ ਹੈ।
1: ਬਿਲਕੁਲ ਜੀ।
0: ਇੱਕ ਚੀਜ਼, ਕਿਉਂਕਿ ਇੱਕ ਚੀਜ਼ ਦੂਜੇ ਦੀ ਪੂਰਕ ਹੈ, ਮਾਲਕ ਨੇ ਹਰ ਚੀਜ਼ ਇੱਕ ਦੂਜੇ ਦੀ ਪੂਰਕ ਬਣਾਈ ਹੈ।
1: ਬਿਲਕੁਲ ਜੀ।
0: ਇੱਕ ਸਮੱਸਿਆ ਦੂਜੀ ਦਾ ਹੱਲ ਹੈ,
1: ਹਾਂਜੀ,
0: ਹੈ ਨਾ, ਇੱਕ ਸਮੱਸਿਆ 'ਚ ਵੀ ਸਮੱਸਿਆ ਦੂਜੀ ਪੈਦਾ ਹੁੰਦੀ ਹੈ, ਇੱਕ ਸਮੱਸਿਆ 'ਚ ਦੂਜੀ ਸਮੱਸਿਆ ਦਾ ਹੱਲ ਹੁੰਦਾ।
1: ਸਹੀ ਗੱਲ।
0: ਸੋ ਇਹ ਚੀਜ਼ ਨੂੰ ਸਮਝਣਾ ਬੜਾ ਜ਼ਰੂਰੀ ਹੈ।
1: ਹਾਂਜੀ।
0: ਦੋ ਕੁ ਬੋਲ ਗਾਉਣ ਦੇ ਲਾਉਂਦੇ ਹਾਂ।

0: अवतार सिंह बिलिंग दे नावल होया देश पराया ते आधारित ए रेडियो लड़ीवार नाटक तुसी सुनोगे हर सोमवार शाम 6:30 बजे देहाती प्रोग्राम
1: सोचा विच मैं हुन फोला की खोया की पाया
0: लड़ीवार नाटक होया देश पराया हाँ जी बाल साहब देखो हरा चारा आप सारे देखते हैं कि जिमीदारा जिहड़ा है बिना हरा चारा यह औखा काम है क्योंकि जिमीदारे दे विच जे तुहाडे कोल अपना कोई डंगर बच्चे ही नहीं है तो फिर कहदा जिमीदारा
2: सही गल
0: है कि नहीं क्योंकि मुढ़ कदीमी साडा चाहे आप खेती मशीनरी जिनी मर्जी आ गई है पर हाली भी पशुआं दा जिहड़ा किता धंधा है लवेरे पालण दा यह साडे लई इक बहुत वड्डी धिर है ਅੱਜ ਜਦੋਂ ਕਿਤੇ ਫਸਲਾਂ ਦਾ ਦੇਖਦੇ ਆਪਾਂ ਨੁਕਸਾਨ ਹੋ ਜਾਂਦਾ ਹੈ ਤੇ ਇਹੀ ਚੀਜ਼ ਆ ਕੇ ਮੂਹਰੇ ਖੜਦੀ ਹੈ
2: ਸਹੀ ਗੱਲ ਹੈ
0: ਨਾ ਸਾਨੂੰ ਬਚਾਉਂਦੇ ਹੈ ਮਾੜੇ ਵਕਤ ਤੋਂ
2: ਬਿਲਕੁਲ
0: ਸੋ ਇਸ ਕਰਕੇ ਇਹਨਾਂ ਦੇ ਵਿੱਚ ਹਰੇ ਚਾਰੇ ਦਾ ਸਾਰਾ ਸਾਲ ਆਪਾਂ ਪ੍ਰਬੰਧ ਕਰਨਾ ਹੈ ਤੇ ਕਿਉਂਕਿ ਕਈ ਸਮੇਂ ਆਉਂਦੇ ਗਲੱਟ ਵੀ ਆ ਜਾਂਦਾ ਹੈ ਕਈ ਸਮੇਂ ਅਲੱਗ ਅਲੱਗ ਤਰ੍ਹਾਂ ਦੇ ਸਮੇਂ ਆਉਂਦੇ ਹੈ ਮਨਪ੍ਰੀਤ ਜੈਦਕਾ ਇਹਨਾਂ ਨੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਸਾਰਾ ਸਾਲ ਹਰੇ ਚਾਰੇ ਦੀ ਉਪਲਬਧਤਾ ਦੇ ਬਾਬਤ ਇਹ ਆਪਾਂ ਤੁਹਾਡੇ ਨਾਲ ਸਾਂਝੇ ਕਰਦੇ ਹਾਂ
2: ਸੁਣਾ ਦਿਓ ਜੀ
3: ਕਿਸਾਨ ਵੀਰੋ ਹਰਾ ਚਾਰਾ ਅਤੇ ਵੰਡ ਦਾਣਾ ਦੁਧਾਰੂ ਪਸ਼ੂਆਂ ਦੀ ਖੁਰਾਕ ਦੇ ਮੁੱਖ ਅੰਸ਼ ਹੁੰਦੇ ਹਨ ਜਿਨ੍ਹਾਂ 'ਤੇ ਦੁੱਧ ਉਤਪਾਦਨ ਦਾ ਲਗਭਗ 65-70% ਖਰਚਾ ਆਉਂਦਾ ਹੈ ਹਰੇ ਚਾਰਿਆਂ ਵਿੱਚ ਖੁਰਾਕੀ ਤੱਤ ਜਿਵੇਂ ਕਿ ਪ੍ਰੋਟੀਨ ਵਿਟਾਮਿਨ ਖਣਿਜ ਪਦਾਰਥ ਨਿਸ਼ਾਸਤਾ ਅਤੇ ਲਘੂ ਤੱਤ ਕਾਫੀ ਮਾਤਰਾ ਵਿੱਚ ਹੁੰਦੇ ਹਨ ਜੋ ਪਸ਼ੂਆਂ ਦੇ ਵਾਧੇ ਵਿਕਾਸ ਸਿਹਤ ਅਤੇ ਦੁੱਧ ਉਤਪਾਦਨ ਵਿੱਚ ਬਹੁਤ ਸਹਾਈ ਹੁੰਦੇ ਹਨ ਹਰੇ ਚਾਰਿਆਂ ਵਿਚਲੇ ਖੁਰਾਕੀ ਤੱਤ ਵੰਡ ਦਾਣੇ ਵਿਚਲੇ ਖੁਰਾਕੀ ਤੱਤਾਂ ਨਾਲੋਂ ਸਸਤੇ ਹੀ ਨਹੀਂ ਸਗੋਂ ਪਚਦੇ ਵੀ ਛੇਤੀ ਹਨ ਹਰੇ ਚਾਰੇ ਨਰਮ ਅਤੇ ਕੂਲੇ ਹੋਣ ਕਾਰਨ ਇਹਨਾਂ ਨੂੰ ਪਸ਼ੂ ਪਸੰਦ ਵੀ ਜ਼ਿਆਦਾ ਕਰਦੇ ਹਨ ਕਿਸਾਨ ਵੀਰੋ

ਪਸ਼ੂਆਂ ਦੀ ਸਿਹਤ ਨੂੰ ਠੀਕ ਰੱਖਣ ਲਈ ਅਤੇ ਇਹਨਾਂ ਤੋਂ ਬਹੁਤਾ ਅਤੇ ਸਸਤਾ ਦੁੱਧ ਲੈਣ ਲਈ ਸਾਰਾ ਸਾਲ 40 ਤੋਂ 50 ਕਿਲੋ ਹਰਾ ਚਾਰਾ ਪ੍ਰਤੀ ਪਸ਼ੂ ਪ੍ਰਤੀ ਦਿਨ ਦੇ ਹਿਸਾਬ ਨਾਲ ਦੇਣਾ ਚਾਹੀਦਾ ਹੈ। ਬਾਕੀ ਇਸ ਤੋਂ ਇਲਾਵਾ ਜਿਹੜੇ ਆਪਣੇ ਜਾਨਵਰ ਹੁੰਦੇ ਆ ਮੌਸਮ ਦੇ ਅਨੁਸਾਰ ਹਰੇ ਚਾਰੇ ਦੀ ਲੋੜ ਨੂੰ ਸਮਝਦੇ ਹਨ। ਉਦਾਹਰਣ ਦੇ ਤੌਰ 'ਤੇ ਗਰਮੀਆਂ ਦੇ ਵਿੱਚ ਆਪਣੇ ਜਾਨਵਰ ਲਗਭਗ 30 ਤੋਂ 35 ਕਿਲੋ ਹਰਾ ਚਾਰਾ ਪ੍ਰਤੀ ਦਿਨ ਦੇ ਹਿਸਾਬ ਨਾਲ ਖਾਂਦੇ ਹਨ ਅਤੇ ਉਹੀ ਜਿਹੜੀ ਮਾਤਰਾ ਹੈ ਸਰਦੀਆਂ ਵਿੱਚ ਵੱਧ ਕੇ ਪ੍ਰਤੀ ਦਿਨ ਦੇ ਹਿਸਾਬ ਨਾਲ 40 ਤੋਂ 45 ਕਿਲੋ ਹੋ ਜਾਂਦੀ ਹੈ। ਪੰਜਾਬ ਵਿੱਚ ਦੋ ਸਮੇਂ ਮਤਲਬ ਫਰਵਰੀ ਮਾਰਚ ਅਤੇ ਅਗਸਤ ਸਤੰਬਰ ਇਹੋ ਜਿਹੇ ਆਉਂਦੇ ਹਨ ਜਦੋਂ ਹਰਾ ਚਾਰਾ ਲੋੜ ਤੋਂ ਵੀ ਵੱਧ ਪੈਦਾ ਹੁੰਦਾ ਹੈ ਅਤੇ ਦੋ ਸਮੇਂ ਮਤਲਬ ਮਈ ਜੂਨ ਅਤੇ ਨਵੰਬਰ ਦਸੰਬਰ ਇਹੋ ਜਿਹੇ ਹੁੰਦੇ ਹਨ ਜਦੋਂ ਹਰੇ ਚਾਰੇ ਦੀ ਘਾਟ ਹੁੰਦੀ ਹੈ। ਇਹਨਾਂ ਸਮਿਆਂ ਦੌਰਾਨ ਜਦੋਂ ਹਰੇ ਚਾਰੇ ਦੀ ਘਾਟ ਆਪਣੇ ਖੇਤਾਂ ਵਿੱਚ ਹੁੰਦੀ ਹੈ ਤਾਂ ਪਸ਼ੂਆਂ ਨੂੰ ਲਗਾਤਾਰ ਔਸਤਨ 40 ਤੋਂ 50 ਕਿਲੋ ਹਰਾ ਚਾਰਾ ਪ੍ਰਤੀ ਦਿਨ ਦੇ ਹਿਸਾਬ ਨਾਲ ਉਪਲਬਧ ਕਰਾਉਣਾ ਔਖਾ ਹੋ ਜਾਂਦਾ ਹੈ। ਸੋ ਕਿਸਾਨ ਵੀਰੋ, ਜਦੋਂ ਸਾਡੇ ਖੇਤਾਂ ਦੇ ਵਿੱਚ ਹਰੇ ਚਾਰੇ ਦੀ ਬਹੁਤਾਤ ਹੁੰਦੀ ਹੈ ਜਾਂ ਹਰਾ ਚਾਰਾ ਸਾਡੇ ਲਈ ਲੋੜ ਤੋਂ ਵੱਧ ਪੈਦਾ ਹੁੰਦਾ ਹੈ ਤਾਂ ਕੋਸ਼ਿਸ਼ ਕਰੀਏ ਕਿ ਅਸੀਂ ਹਰੇ ਚਾਰੇ ਦਾ ਅਚਾਰ ਬਣਾ ਕੇ, ਜਿਸ ਨੂੰ ਸਾਈਲੇਜ ਕਿਹਾ ਜਾਂਦਾ ਹੈ, ਜਾਂ ਉਸ ਨੂੰ ਸੁਕਾ ਕੇ ਜਿਸ ਨੂੰ ਹੇ ਕਿਹਾ ਜਾਂਦਾ ਹੈ, ਉਹਨੂੰ ਸਾਂਭ ਕੇ ਰੱਖੀਏ ਤਾਂ ਜੋ ਕਮੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਕਿ ਮਈ ਜੂਨ ਅਤੇ ਨਵੰਬਰ ਦਸੰਬਰ ਦੇ ਦਿਨਾਂ ਦੇ ਵਿੱਚ ਆਪਾਂ ਉਸ ਚਾਰੇ ਨੂੰ ਵਰਤ ਸਕੀਏ ਅਤੇ ਆਪਣੇ ਜਾਨਵਰਾਂ ਦੀ ਜਿਹੜੀ ਜ਼ਰੂਰਤ ਹੈ ਉਹਨੂੰ ਆਪਾਂ ਪੂਰਤੀ ਕਰ ਸਕੀਏ। ਕਿਸਾਨ ਵੀਰੋ, ਦੁਧਾਰੂ ਪਸ਼ੂਆਂ ਨੂੰ ਸਾਰਾ ਸਾਲ 40 ਤੋਂ 50 ਕਿਲੋ ਹਰਾ ਚਾਰਾ ਪ੍ਰਤੀ ਪਸ਼ੂ ਪ੍ਰਤੀ ਦਿਨ ਉਪਲਬਧ ਕਰਾਉਣ ਲਈ ਚਾਰੇ ਦੀਆਂ ਕਈ ਫਸਲਾਂ ਜਾਂ ਸ਼੍ਰੇਣੀਆਂ ਅਪਣਾਈਆਂ ਜਾ ਸਕਦੀਆਂ ਹਨ। ਇਹਨਾਂ ਵਿੱਚ ਗੱਲ ਕਰੀਏ ਤਾਂ ਚਾਰਿਆਂ ਦੀ ਪਹਿਲੀ ਸ਼੍ਰੇਣੀ ਹੈ ਬਹੁਸਾਲੀ ਚਾਰੇ ਜਿਵੇਂ ਕਿ ਨੇਪੀਅਰ ਬਾਜਰਾ, ਜਿਸ ਨੂੰ ਇੱਕ ਵਾਰ ਬੀਜ ਕੇ ਅਸੀਂ 2 ਤੋਂ 3 ਸਾਲ ਤੱਕ ਹਰਾ ਚਾਰਾ ਪ੍ਰਾਪਤ ਕਰ ਸਕਦੇ ਹਾਂ। ਨੇਪੀਅਰ ਬਾਜਰੀ ਦੀਆਂ ਜੜ੍ਹਾਂ ਜਾਂ ਕਲਮਾਂ ਲਾਈਆਂ ਜਾਂਦੀਆਂ ਹਨ ਅਤੇ ਇਹ ਸਰਦੀਆਂ ਨੂੰ ਛੱਡ ਕੇ ਸਾਰਾ ਸਾਲ ਲਗਾਤਾਰ ਚਾਰਾ ਦਿੰਦਾ ਰਹਿੰਦਾ ਹੈ। ਸਰਦੀਆਂ ਵਿੱਚ ਚਾਰੇ ਦੀ ਲੋੜ ਦੀ ਪੂਰਤੀ ਕਰਨ ਲਈ ਨਹੀਂ ਨੇਪੀਅਰ ਬਾਜਰੇ ਵਿੱਚ ਅਸੀਂ ਜਮੀ ਜਾਂ ਸੀਐਨਜੀ ਬੀਜ ਕੇ ਹਰਾ ਚਾਰਾ ਪ੍ਰਾਪਤ ਕਰ ਸਕਦੇ ਹਾਂ ਜੀ। ਕਿਸਾਨ ਵੀਰੋ, ਮਾਰਚ ਦੇ ਮਹੀਨੇ ਵਿੱਚ ਲਾਈਆਂ ਜੜ੍ਹਾਂ ਜਾਂ ਕਲਮਾਂ ਮਈ ਵਿੱਚ ਚਾਰਾ ਦੇਣਾ ਸ਼ੁਰੂ ਕਰ ਦਿੰਦੀਆਂ ਹਨ ਅਤੇ ਜਿਸ ਨਾਲ ਮਈ ਜੂਨ ਦੇ ਥੁੜ ਵਾਲੇ ਮਹੀਨੇ ਵਿੱਚ ਵੀ ਹਰਾ ਚਾਰਾ ਮਿਲਦਾ ਰਹਿੰਦਾ ਹੈ। ਇਸ ਕਰਕੇ ਨੇਪੀਅਰ ਬਾਜਰਾ ਜਿਹੜੀ ਸਾਡੀ ਫਸਲ ਹੈ ਚਾਰੇ ਦੀ, ਇਹਨੂੰ ਅਸੀਂ ਇੱਕ ਵਾਰ ਲਾ ਕੇ 2 ਤੋਂ 3 ਸਾਲ ਲਗਾਤਾਰ ਹਰਾ ਚਾਰਾ ਪ੍ਰਾਪਤ ਕਰ ਸਕਦੇ ਹਾਂ ਜੀ। ਕਿਸਾਨ ਵੀਰੋ, ਚਾਰਿਆਂ ਦੀ ਅਗਲੀ ਸ਼੍ਰੇਣੀ ਹੈ ਬਹੁਤੀਆਂ ਕਟਾਈਆਂ ਵਾਲੇ ਚਾਰਿਆਂ ਦੀ ਗੱਲ ਕਰੀਏ ਤਾਂ ਇਹਨਾਂ ਵਿੱਚ ਬਰਸੀਮ, ਸ਼ਫਤਲ, ਲੂਸਣ ਅਤੇ ਰਾਈਕਾ ਹਾੜੀ ਰੁੱਤ ਵਾਲੇ ਅਤੇ ਵੱਧ ਕਟਾਈਆਂ ਦੇਣ ਵਾਲੀ ਚਰੀ ਅਤੇ ਗਿੰਨੀਕਾ ਸੋਹਣੀ ਰੁੱਤ ਵਾਲੇ ਹਰੇ ਚਾਰੇ ਹਨ ਜਿਹੜੇ ਕਿ ਇੱਕ ਤੋਂ ਵੱਧ ਕਟਾਈਆਂ ਸਾਨੂੰ ਦਿੰਦੇ ਹਨ, ਲੋਵਾਂ ਨੂੰ ਜਿਹਨਾਂ ਨੂੰ ਅਸੀਂ ਲੋਅ ਵੀ ਕਹਿ ਦਿੰਦੇ ਹਾਂ। ਕਿਸਾਨ ਵੀਰੋ, ਵੱਧ ਕਟਾਈਆਂ ਵਾਲੇ ਚਾਰੇ ਬੀਜਣ ਨਾਲ, ਇਹਨਾਂ ਦੀ ਕਾਸ਼ਤ ਕਰਨ ਨਾਲ ਅਤੇ ਇਹਨਾਂ ਨੂੰ ਹਰਾ ਚਲਾ ਉਪਲਬਧ ਕਰਾਉਣ ਦੇ ਸਾਨੂੰ ਕਈ ਤਰ੍ਹਾਂ ਦੇ ਫਾਇਦੇ ਪ੍ਰਾਪਤ ਹੁੰਦੇ ਹਨ। ਉਦਾਹਰਣ ਦੇ ਤੌਰ 'ਤੇ ਗੱਲ ਕਰੀਏ ਤਾਂ ਹਰੇ ਚਾਰੇ ਦਾ ਵੱਧ ਝਾੜ, ਕਿਉਂਕਿ ਬਹੁਤੀਆਂ ਕਟਾਈਆਂ ਦੇਣ ਵਾਲੇ ਚਾਰਿਆਂ ਦੇ ਹਰੇ ਚਾਰੇ ਦਾ ਝਾੜ ਜੋ ਕਿ ਇੱਕ ਕਟਾਈ ਦੇਣ ਵਾਲੇ ਚਾਰਿਆਂ ਨਾਲੋਂ ਕਾਫੀ ਜ਼ਿਆਦਾ ਹੁੰਦਾ ਹੈ। ਇਸ ਦੇ ਨਾਲ ਹੀ ਸ਼ਾਮਿਲ ਹੈ ਬਹੁਤੇ ਸਮੇਂ ਲਈ ਹਰੇ ਚਾਰੇ ਦਾ ਮਿਲਣਾ। ਕਿਸਾਨ ਵੀਰੋ, ਉਦਾਹਰਣ ਦੇ ਤੌਰ 'ਤੇ ਸਤੰਬਰ ਮਹੀਨੇ ਦੇ ਆਖਰੀ ਹਫ਼ਤੇ ਤੋਂ ਲੈ ਕੇ ਅਕਤੂਬਰ ਦੇ ਪਹਿਲੇ ਹਫ਼ਤੇ ਵਿੱਚ ਬੀਜੀ ਬਰਸੀਮ ਦੀ ਫਸਲ ਨਵੰਬਰ ਮਹੀਨੇ ਤੋਂ ਲੈ ਕੇ ਮਈ ਤੱਕ ਹਰਾ ਚਾਰਾ ਦਿੰਦੀ ਰਹਿੰਦੀ ਹੈ। ਇਸ ਦੇ ਨਾਲ ਹੀ ਮਾਰਚ ਮਹੀਨੇ ਵਿੱਚ ਬੀਜਿਆ ਗਿੰਨੀਕਾ ਮਈ ਤੋਂ ਲੈ ਕੇ ਨਵੰਬਰ ਮਹੀਨੇ ਤੱਕ ਹਰਾ ਚਾਰਾ ਦਿੰਦਾ ਰਹਿੰਦਾ ਹੈ। ਇਹਨਾਂ ਚਾਰਿਆਂ ਦੀ ਕਾਸ਼ਤ ਕਰਕੇ ਅਸੀਂ ਲਗਭਗ ਸਾਰਾ ਸਾਲ ਹਰਾ ਚਾਰਾ ਪ੍ਰਾਪਤ ਕਰ ਸਕਦੇ ਹਾਂ ਜੀ। ਕਿਸਾਨ ਵੀਰੋ, ਵੱਧ ਕਟਾਈ ਵਾਲੀਆਂ ਫਸਲਾਂ ਤੋਂ ਸਾਨੂੰ ਮਿਲਣ ਵਾਲਾ ਅਗਲਾ ਫਾਇਦਾ ਹੁੰਦਾ ਹੈ ਹਰੇ ਚਾਰੇ ਦਾ ਲਗਾਤਾਰ ਮਿਲਣਾ। ਬਹੁਤੀਆਂ ਕਟਾਈਆਂ ਵਾਲੇ ਚਾਰਿਆਂ ਦੀ ਕਟਾਈ ਖੇਤ ਦੇ ਇੱਕ ਪਾਸੇ ਤੋਂ ਸ਼ੁਰੂ ਕਰਕੇ ਦੂਜੇ ਪਾਸੇ ਫਿਲ ਕੀਤੀ ਜਾਂਦੀ ਹੈ। ਜਦੋਂ ਤੱਕ ਚਾਰੇ ਦੀ ਕਟਾਈ ਖੇਤ ਦੇ ਦੂਜੇ ਸਿਰੇ ਪਹੁੰਚਦੀ ਹੈ ਤਾਂ ਪਹਿਲਾਂ ਕੀਤੀ ਕਟਾਈ ਫੁੱਟ ਆਉਂਦੀ ਹੈ ਅਤੇ ਵੱਡੀ ਹੋ ਕੇ ਦੁਬਾਰਾ ਕੱਟਣ ਲਈ ਤਿਆਰ ਹੋ ਜਾਂਦੀ ਹੈ। ਇਸ ਤਰ੍ਹਾਂ ਵੱਖ ਵੱਖ ਲੋਆਂ ਦੇ ਰੂਪ ਵਿੱਚ ਇਹਨਾਂ ਚਾਰਿਆਂ ਤੋਂ ਲਗਾਤਾਰ ਹਰਾ ਚਾਰਾ ਪ੍ਰਾਪਤ ਕੀਤਾ ਜਾ ਸਕਦਾ ਹੈ। ਕਿਸਾਨ ਵੀਰੋ, ਬਹੁਤੀਆਂ ਕਟਾਈਆਂ ਦੇਣ ਵਾਲੇ ਹਰੇ ਚਾਰਿਆਂ ਤੋਂ ਥੁੜ ਵਾਲੇ ਵੀ ਸਮੇਂ ਵੀ ਹਰਾ ਚਾਰਾ ਪ੍ਰਾਪਤ ਕੀਤਾ ਜਾ ਸਕਦਾ ਹੈ। ਉਦਾਹਰਣ ਦੇ ਤੌਰ 'ਤੇ ਹਾੜੀ ਦੇ ਚਾਰਿਆਂ ਤੋਂ ਨਵੰਬਰ ਦਸੰਬਰ ਵਿੱਚ ਅਤੇ ਸਾਉਣੀ ਦੇ ਚਾਰਿਆਂ ਤੋਂ ਮਈ ਜੂਨ ਵਿੱਚ ਹਰਾ ਚਾਰਾ ਮਿਲਦਾ ਹੈ, ਜੋ ਹਰੇ ਚਾਰੇ ਦੀ ਬਹੁਤ ਘਾਟ ਹੁੰਦੀ ਜਦੋਂ ਹਰੇ ਚਾਰੇ ਦੀ ਬਹੁਤ ਘਾਟ ਹੁੰਦੀ ਹੈ। ਜਿਵੇਂ ਕਿ ਆਪਾਂ ਪਹਿਲਾਂ ਹੀ ਗੱਲ ਕੀਤੀ ਹੈ ਜਿਹੜਾ ਕਿ ਬਹੁਸਾਲੀ ਹਰਾ ਚਾਰਾ ਜਿਵੇਂ ਕਿ ਨੇਪੀਅਰ ਬਾਜਰਾ ਹੈ, ਜਿਹਨੂੰ ਅਸੀਂ ਜਦੋਂ ਲਾ ਦਿੰਦੇ ਹਾਂ ਤਾਂ ਉਹ ਮਈ ਤੋਂ ਸ਼ੁਰੂ ਹੋ ਜਾਂਦਾ ਅਤੇ ਮਈ ਜੂਨ ਦੇ ਮਹੀਨੇ 'ਚ ਸਾਰਾ ਸਾਲ ਉਹ ਹਰਾ ਚਾਰਾ ਸਾਨੂੰ ਉਪਲਬਧ ਕਰਵਾਉਂਦਾ ਹੈ। ਕਿਸਾਨ ਵੀਰੋ, ਚਾਰਿਆਂ ਦੀ ਅਗਲੀ ਸ਼੍ਰੇਣੀ ਹੈ ਇੱਕ ਕਟਾਈ ਦੇਣ ਵਾਲੇ ਚਾਰੇ ਜਿਵੇਂ ਕਿ ਮੱਕੀ, ਚਰੀ, ਬਾਜਰਾ, ਗੁਆਰ ਅਤੇ ਰਵਾਂ।

ਜੋ ਕਿ ਸੋਹਣੀ ਰੁੱਧੇ ਚਾਰੇ ਹਨ, ਅਤੇ ਜਮੀ ਅਤੇ ਸੇਂਜੀ ਜੋ ਕਿ ਹਾੜੀ ਰੁੱਧੇ ਚਾਰੇ ਹਨ। ਕਿਸਾਨ ਵੀਰੋ, ਇੱਕ ਗੱਲ ਦਾ ਧਿਆਨ ਰੱਖੀਏ, ਇੱਕ ਕਟਾਈ ਦੇਣ ਵਾਲੇ ਚਾਰੇ ਜਿਵੇਂ ਕਿ ਮੱਕੀ, ਚਰੀ ਜਾਂ ਬਾਜਰਾ ਹੈ, ਇਹਨਾਂ ਤੋਂ ਸਾਰਾ ਸਾਲ ਹਰਾ ਚਾਰਾ ਲੈਣ ਲਈ ਥੋੜ੍ਹਾ ਸਮਾਂ ਲੈਣ ਵਾਲੇ ਚਾਰੇ ਜਿਵੇਂ ਕਿ ਮੱਕੀ, ਬਾਜਰਾ, ਰਵਾਂ ਹੈ, ਇਹੀ ਬੀਜਣੇ ਚਾਹੀਦੇ ਆ, ਕਿਉਂਕਿ ਕਿਸੇ ਖੇਤ ਵਿੱਚੋਂ ਇਹਨਾਂ ਚਾਰਿਆਂ ਦੀ ਅਸੀਂ ਔਸਤਨ ਲਗਭਗ ਇੱਕ ਸਾਲ ਦੇ ਵਿੱਚ 3 ਫਸਲਾਂ ਲੈ ਸਕਦੇ ਹਾਂ। ਇਹ ਚਾਰੇ ਜਿਵੇਂ ਕਿ ਮੱਕੀ, ਬਾਜਰਾ, ਰਵਾਂ ਨੂੰ ਮਾਰਚ ਅਪ੍ਰੈਲ ਮਹੀਨੇ ਵਿੱਚ ਅਗੇਤਾ ਵੀ ਬਿਜਾਈ ਕਰ ਸਕਦੇ ਹਾਂ ਅਤੇ ਅਗਸਤ ਸਤੰਬਰ ਮਹੀਨੇ ਵਿੱਚ ਇਹਨਾਂ ਦੀ ਪਛੇਤੀ ਬਿਜਾਈ ਵੀ ਕਰ ਸਕਦੇ ਹਾਂ, ਜੋ ਕਿ ਥੋੜ੍ਹੇ ਸਮੇਂ ਵਿੱਚ ਸਾਨੂੰ ਹਰਾ ਚਾਰਾ ਦੇ ਸਕਦੇ ਹਨ। ਕਿਸਾਨ ਵੀਰੋ, ਇੱਕ ਕਟਾਈ ਦੇਣ ਵਾਲੇ ਚਾਰਿਆਂ ਦੀ

ਔਸਤਨ ਲਗਭਗ 1 ਸਾਲ ਦੇ ਵਿੱਚ 3 ਫਸਲਾਂ ਲੈ ਸਕਦੇ ਹਾਂ। ਇਹ ਚਾਰੇ ਜਿਵੇਂ ਕਿ ਮੱਕੀ, ਬਾਜਰਾ, ਰਵਾਂ ਨੂੰ ਮਾਰਚ ਅਪ੍ਰੈਲ ਮਹੀਨੇ ਵਿੱਚ ਅਗੇਤਾ ਵੀ ਬਿਜਾਈ ਕਰ ਸਕਦੇ ਹਾਂ ਅਤੇ ਅਗਸਤ ਸਤੰਬਰ ਮਹੀਨੇ ਵਿੱਚ ਇਹਨਾਂ ਦੀ ਪਛੇਤੀ ਬਿਜਾਈ ਵੀ ਕਰ ਸਕਦੇ ਹਾਂ, ਜੋ ਕਿ ਥੋੜ੍ਹੇ ਸਮੇਂ ਵਿੱਚ ਸਾਨੂੰ ਹਰਾ ਚਾਰਾ ਦੇ ਸਕਦੇ ਹਨ। ਕਿਸਾਨ ਵੀਰੋ, ਇੱਕ ਕਟਾਈ ਦੇਣ ਵਾਲੇ ਚਾਰਿਆਂ ਦੀ ਕਟਾਈ ਦਾ ਕੁੱਲ ਸਮਾਂ ਲਗਭਗ 10 ਤੋਂ 15 ਦਿਨ ਦਾ ਹੁੰਦਾ ਸੀ, ਜਦੋਂ ਅਸੀਂ ਉਹਨਾਂ ਦੀ ਕਟਾਈ ਕਰ ਸਕਦੇ ਹਾਂ, ਜਾਂ ਕਿ ਆਪਾਂ ਕਹਿ ਲਈ ਵੀ ਉਹ ਕੱਟਣ ਯੋਗ ਹੁੰਦੇ ਆ। ਇਸ ਕਰਕੇ ਪਸ਼ੂਆਂ ਨੂੰ ਉਹਨਾਂ ਦੇ ਚਾਰਿਆਂ ਦੀ ਲੋੜ ਮੁਤਾਬਕ 10 ਤੋਂ 15 ਦਿਨਾਂ ਦੇ ਵਕਫੇ 'ਤੇ ਜਿਹੜਾ ਹੈ ਜੀ ਆਪਾਂ ਹਰੇ ਚਾਰੇ ਦੀ ਬਿਜਾਈ ਕਰਦੇ ਰਹੀਏ ਇਹਨਾਂ ਫਸਲਾਂ ਦੀ। ਕਿਸਾਨ ਵੀਰੋ, ਅੱਗੇ ਗੱਲ ਕਰੀਏ ਤਾਂ ਕਣਕ ਦੀ ਕਟਾਈ ਤੋਂ ਲੈ ਕੇ ਝੋਨੇ ਦੀ ਲੁਆਈ ਤੱਕ ਲਗਭਗ 45 ਤੋਂ 50 ਦਿਨ ਦਾ ਵਕਫਾ ਹੁੰਦਾ ਹੈ। ਇਸ ਸਮੇਂ ਦੌਰਾਨ ਚਾਰੀ ਦੀਆਂ ਫਸਲਾਂ ਜਿਵੇਂ ਕਿ ਮੱਕੀ, ਬਾਜਰਾ, ਰਵਾਂ ਬੀਜ ਕੇ ਥੋੜ੍ਹ ਵਾਲੇ ਸਮੇਂ ਮਤਲਬ ਮਈ ਜੂਨ ਵਿੱਚ ਵੀ ਹਰਾ ਚਾਰਾ ਲਿਆ ਜਾ ਸਕਦਾ ਹੈ, ਜਾਂ ਲੋੜ ਤੋਂ ਵੱਧ ਚਾਰੇ ਦਾ ਆਚਾਰ ਬਣਾ ਕੇ ਸਾਂਭਿਆ ਜਾ ਸਕਦਾ ਹੈ। ਕਿਸਾਨ ਵੀਰੋ, ਬਹੁ ਫਸਲੀ ਪ੍ਰਣਾਲੀ ਵਿੱਚ ਵੱਖ ਵੱਖ ਸਮੇਂ 'ਤੇ ਚਾਰਿਆਂ ਦੀਆਂ ਫਸਲਾਂ ਦੀ ਕਾਸ਼ਤ ਕਰਕੇ ਲੋੜ ਮੁਤਾਬਕ ਹਰਾ ਚਾਰਾ ਪ੍ਰਾਪਤ ਕੀਤਾ ਜਾ ਸਕਦਾ ਹੈ ਜੀ। ਉਦਾਹਰਣ ਦੇ ਤੌਰ 'ਤੇ ਸਾਉਣੀ ਰੁੱਤ ਦੌਰਾਨ ਝੋਨਾ, ਜਾਂ ਪਕਾਵੀ ਮੱਕੀ ਤੋਂ ਬਾਅਦ ਕਣਕ ਦੀ ਵਾਢੀ, ਕਣਕ ਦੀ ਕਾਸ਼ਤ ਅਤੇ ਕਣਕ ਦੀ ਵਾਢੀ ਤੋਂ ਬਾਅਦ ਮੱਕੀ ਜਾਂ ਬਾਜਰਾ ਜਾਂ ਰਵਾਹ ਦੀ ਕਾਸ਼ਤ, ਜਾਂ ਫਿਰ ਸਾਉਣੀ ਰੁੱਤ ਦੌਰਾਨ ਝੋਨਾ ਜਾਂ ਪਕਾਵੀ ਮੱਕੀ ਤੋਂ ਬਾਅਦ ਹਾੜੀ ਦੌਰਾਨ ਬਰਸੀਮ ਦੀ ਕਾਸ਼ਤ ਕਰ ਸਕਦੇ ਹਾਂ, ਜਾਂ ਕਿਸਾਨ ਵੀਰੋ ਸਾਉਣੀ ਰੁੱਤ ਦੌਰਾਨ ਮੱਕੀ ਜਾਂ ਕਪਾਹ ਜਾਂ ਅਰਹਰ ਅਤੇ ਹਾੜੀ ਰੁੱਤ ਦੌਰਾਨ ਜਮੀਂ ਦੀ ਫਸਲ ਲੈਣ ਉਪਰੰਤ ਗੰਨੇ ਦੀ ਕਾਸ਼ਤ ਕਰ ਸਕਦੇ ਹਾਂ, ਜਾਂ ਫਿਰ ਸਾਉਣੀ ਰੁੱਤ ਦੌਰਾਨ ਕਿਸਾਨ ਵੀਰੋ ਕਪਾਹ ਅਤੇ ਹਾੜੀ ਦੌਰਾਨ ਜਮੀਂ ਜਾਂ ਬਰਸੀਮ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਕਿਸਾਨ ਵੀਰੋ, ਜਿੱਥੇ ਜਿਹੜੇ ਇਲਾਕੇ ਵਿੱਚ ਸਾਡੇ ਆਲੂਆਂ ਦੀ ਕਾਸ਼ਤ ਕਰਦੇ ਕਿਸਾਨ ਵੀਰ, ਉਹਨਾਂ ਦੇ ਵਿੱਚ ਕੀ ਆ ਆਲੂਆਂ ਦੀ ਕਾਸ਼ਤ ਤੋਂ ਬਾਅਦ ਮੱਕੀ ਅਤੇ ਰਵਾਂ ਦੀਆਂ ਮਿਸ਼ਰਤ ਖੇਤੀ, ਜੋ ਕਿ ਕਾਰੋਬਾਰ ਅਸੀਂ ਦੋ ਫਸਲਾਂ ਲੈ ਕੇ ਉਸ ਤੋਂ ਬਾਅਦ ਸਾਉਣੀ ਰੁੱਤ ਦੀ ਪਕਾਵੀ ਮੱਕੀ ਦੀ ਕਾਸ਼ਤ ਕਰ ਸਕਦੇ ਹਾਂ। ਇਸ ਦੇ ਨਾਲ ਹੀ ਕਿਸਾਨ ਵੀਰੋ, ਅੱਗੇ ਗੱਲ ਕਰੀਏ, ਅਸੀਂ ਸਾਲ ਦੇ ਵੱਖ ਵੱਖ ਸਮੇਂ ਦੌਰਾਨ ਮਿਸ਼ਰਤ ਚਾਰਿਆਂ ਦੀ ਕਾਸ਼ਤ ਵੀ ਅਪਣਾ ਸਕਦੇ ਹਾਂ, ਜਿਸ ਨਾਲ ਕੀ ਹੁੰਦਾ ਹੈ, ਸਾਨੂੰ ਸਾਰਾ ਸਾਲ ਲਗਭਗ ਚਾਰੇ ਦੀ ਉਪਲਬਧਤਾ ਤਾਂ ਹੁੰਦੀ ਹੈ, ਪਰ ਉਹਦੇ ਨਾਲ ਕੀ ਹੈ, ਕਿਸਾਨ ਆਪਣੇ ਜਿਹੜੇ ਜਾਨਵਰ ਨੇ, ਆਪਣੇ ਪਸ਼ੂ ਨੇ, ਉਹਨਾਂ ਨੂੰ ਪੌਸ਼ਟਿਕ ਚਾਰਾ ਮਿਲਣ ਦੇ ਆਸਾਰ ਵੀ ਵੱਧ ਜਾਂਦੇ ਹਨ। ਉਦਾਹਰਣ ਦੇ ਤੌਰ 'ਤੇ ਸਾਉਣੀ ਦੇ ਦੌਰਾਨ ਮੱਕੀ ਅਤੇ ਰਵਾਂ ਦੀ ਮਿਸ਼ਰਤ ਕਾਸ਼ਤ ਕਰਨ ਉਪਰੰਤ ਅਤੇ ਹਾੜੀ ਦੌਰਾਨ ਬਰਸੀਮ, ਜਮੀ ਅਤੇ ਰਾਈ ਘਾਹ ਦੀ ਮਿਸ਼ਰਤ ਕਾਸ਼ਤ ਕਰਕੇ ਅਸੀਂ ਫਸਲਾਂ ਜਿਹੜੇ ਆਪਣੇ ਜਾਨਵਰ ਨੇ ਇਹਨਾਂ ਨੂੰ ਲੋੜੀਂਦੀ ਮਾਤਰਾ ਦੇ ਵਿੱਚ ਹਰਾ ਚਾਰਾ ਅਤੇ ਪੌਸ਼ਟਿਕ ਹਰਾ ਚਾਰਾ ਉਪਲਬਧ ਕਰਵਾ ਸਕਦੇ ਹਾਂ ਜੀ। ਜਾਂ ਫਿਰ ਇਸ ਦੀ ਗੱਲ ਕਰੀਏ, ਮਾਰਚ ਮਹੀਨੇ ਦੌਰਾਨ ਨੇਪੀਅਰ ਬਾਜਰੇ ਦੀ ਫਸਲ ਜਿਹੜੀ ਆਪਾਂ ਬੀਜਦੇ ਹਾਂ, ਉਹਦੇ ਵਿੱਚ ਅੱਗੇ ਜਾ ਕੇ ਜਦੋਂ ਨਵੰਬਰ ਵਿੱਚ ਇਹ ਝਾੜ ਘੱਟ ਦਿੰਦਾ ਹੈ, ਚਾਰੇ ਦਾ ਘੱਟ ਝਾੜ ਘੱਟ ਦਿੰਦਾ ਹੈ, ਤਾਂ ਉਹਦੇ ਵਿੱਚ ਅਸੀਂ ਸੇਂਜੀ ਜਾਂ ਜਮੀਂ ਦੀ ਕਾਸ਼ਤ ਕਰ ਸਕਦੇ ਹਾਂ ਜੀ। ਜਾਂ ਇਸ ਦੇ ਨਾਲ ਤੁਸੀਂ ਦੇਖਿਆ ਹੋਊਗਾ, ਜਦੋਂ ਅਸੀਂ ਆਪਾਂ ਸਤੰਬਰ ਅਕਤੂਬਰ ਦੇ ਵਿੱਚ ਬਰਸੀਮ ਦੀ ਬਿਜਾਈ ਕਰਦੇ ਹਾਂ, ਤਾਂ ਉਹਦਾ ਪਹਿਲਾ ਲੋਅ ਬਹੁਤ ਲੇਟ ਆਉਂਦਾ ਜੀ, ਕਿਉਂਕਿ ਉਹਦਾ ਮੁੱਢਲਾ ਵਾਧਾ ਦੇ ਵਿਕਾਸ ਬਹੁਤ ਹੌਲੀ ਹੁੰਦਾ ਹੈ। ਤਾਂ ਇਹਦੇ ਵਿੱਚ ਅਸੀਂ ਜੇ ਇਹਦੀ ਅਸੀਂ ਕਟਾਈ ਪਹਿਲਾਂ ਲੈਣੀ ਹੈ, ਸ਼ੁਰੂ ਕਰਨੀ ਹੈ, ਤਾਂ ਕਿਸਾਨ ਵੀਰੋ ਕੋਸ਼ਿਸ਼ ਕਰੀਏ ਅਸੀਂ ਬਰਸੀਮ ਦੇ ਵਿੱਚ ਸਰ੍ਹੋਂ ਰਲਾ ਕੇ ਬੀਜੀਏ ਜੀ, ਕਿਉਂਕਿ ਸਰ੍ਹੋਂ ਦਾ ਮੁੱਢਲਾ ਵਾਧਾ ਵਿਕਾਸ ਤੇਜ਼ ਹੁੰਦਾ ਹੈ, ਜਿਸ ਨਾਲ ਕੀ ਆ, ਫਸਲ ਦੀ ਕਟਾਈ ਛੇਤੀ ਸ਼ੁਰੂ ਹੋ ਜਾਂਦੀ ਹੈ ਅਤੇ ਸਾਡੇ ਜਾਨਵਰਾਂ ਲਈ ਜਿਹੜੀ ਹੈਗੀ ਹਰੇ ਚਾਰੇ ਦੀ ਉਪਲਬਧਤਾ ਛੇਤੀ ਸ਼ੁਰੂ ਹੋ ਜਾਂਦੀ ਹੈ, ਲੋੜੀਂਦੀ ਮਾਤਰਾ ਦੇ ਵਿੱਚ ਅਸੀਂ ਲੈਣਾ ਸ਼ੁਰੂ ਕਰ ਦਿੰਦੇ ਹਾਂ। ਇਸ ਦੇ ਨਾਲ ਕਿਸਾਨ ਵੀਰੋ, ਲੋੜ ਤੋਂ ਵੱਧ ਹੋਏ ਹਰੇ ਚਾਰੇ ਦੀ ਸੁਚੱਜੀ ਸੰਭਾਲ ਕਰਕੇ ਵੀ ਦੁਧਾਰੂ ਪਸ਼ੂਆਂ ਦੀ ਜਿਹੜੀ ਲੋੜੀਂਦੀ ਲੋੜ ਹੈ, ਜਿਵੇਂ ਆਪਾਂ ਕਹਿੰਦੇ 40 ਤੋਂ 50 ਕਿਲੋ ਔਸਤਨ ਜਿਹੜੀ ਹੈਗੀ ਆ, ਉਹ ਹਰੇ ਚਾਰੇ ਦੀ ਆਪਾਂ ਪੂਰਤੀ ਕਰ ਸਕਦੇ ਹਾਂ। ਲੋੜ ਤੋਂ ਵੱਧ ਹਰੇ ਚਾਰੇ ਨੂੰ ਸੰਭਾਲਣ ਲਈ ਕਿਸਾਨ ਵੀਰੋ, ਇਸ ਦਾ ਅਚਾਰ ਵੀ ਬਣਾਇਆ ਜਾ ਸਕਦਾ ਹੈ, ਜਿਸ ਨੂੰ ਸਾਈਲੇਜ ਕਹਿੰਦੇ ਹਨ, ਜਾਂ ਫਿਰ ਇਸ ਨੂੰ ਸੁਕਾ ਕੇ ਵੀ ਰੱਖ ਸਕਦੇ ਹਾਂ, ਜਿਸ ਨੂੰ ਹੇ ਕਿਹਾ ਜਾਂਦਾ ਹੈ ਜੀ। ਕਿਸਾਨ ਵੀਰੋ, ਹਰੇ ਚਾਰੇ ਨੂੰ ਸੁਕਾ ਕੇ ਰੱਖਣ ਲਈ ਉਹ ਫਸਲਾਂ ਢੁਕਵੀਆਂ ਹੁੰਦੀਆਂ ਹਨ ਜਿਨ੍ਹਾਂ ਵਿੱਚ ਪ੍ਰੋਟੀਨ ਜ਼ਿਆਦਾ ਹੁੰਦਾ ਹੈ ਅਤੇ ਨਿਸ਼ਾਸ਼ਤਾ ਘੱਟ ਹੋਵੇ। ਉਦਾਹਰਣ ਦੇ ਤੌਰ 'ਤੇ ਬਰਸੀਮ, ਲੂਸਣ, ਸ਼ਫਤਲ ਅਤੇ ਰਵਾਂ। ਕਿਸਾਨ ਵੀਰੋ, ਇਹਨਾਂ ਫਸਲਾਂ ਦੇ ਤਣੇ ਨਰਮ ਹੁੰਦੇ ਹਨ, ਜੋ ਕਿ ਜਲਦੀ ਸੁੱਕ ਜਾਂਦੇ ਹਨ। ਇਹਨਾਂ ਫਸਲਾਂ ਨੂੰ ਢੁਕਵੇਂ ਸਮੇਂ 'ਤੇ ਕੱਟ ਕੇ ਇਹਨਾਂ ਤੋਂ 5 ਤੋਂ 8 ਸੈਂਟੀਮੀਟਰ ਦੇ ਟੁਕੜੇ ਕਰਕੇ ਜਾਂ ਕੁਤਰ ਲਿਆ ਜਾਂਦਾ ਹੈ। ਕੁਤਰਨ ਤੋਂ ਉਪਰੰਤ ਇਹਨਾਂ ਨੂੰ ਪੱਕੇ ਫਰਸ਼ ਜਾਂ ਪੈਡ ਉੱਤੇ ਸੁਕਾਇਆ ਜਾਂਦਾ ਹੈ। ਸੁਕਾਉਣ ਵੇਲੇ ਕਿਸਾਨ ਵੀਰੋ, ਇਹਨਾਂ ਨੂੰ ਦਿਨ ਵਿੱਚ 2 ਤੋਂ 3 ਵਾਰ ਫਰੋਲਿਆ ਜਾਂਦਾ ਹੈ, ਜਾਂ ਆਪਾਂ ਕਹਿੰਦੇ ਉਹਨਾਂ ਨੂੰ ਉਲਦਿਆ ਜਾਂਦਾ ਹੈ ਜਾਂ ਉਲਟਾਇਆ ਜਾਂਦਾ ਹੈ, ਜਿਸ ਨਾਲ ਕੀ ਹੁੰਦਾ ਕਿ ਜਿਹੜਾ ਥੜੜਾ ਪੈਸਾ ਹੁੰਦਾ ਹੈ ਆਪਣੇ ਚਾਰੇ ਦਾ, ਉਹ ਗਲਦਾ ਨਹੀਂ ਅਤੇ ਅਚਾਰਾ ਛੇਤੀ ਸੁੱਕ ਵੀ ਜਾਂਦਾ ਹੈ। ਕਿਸਾਨ ਵੀਰੋ, ਲਗਭਗ 3 ਤੋਂ 4 ਦਿਨਾਂ ਵਿੱਚ ਜੇਕਰ ਹੱਥਾਂ ਨਾਲ ਮਰੋੜਨ 'ਤੇ ਸਾਡਾ ਚਾਰਾ ਟੁੱਟ ਜਾਵੇ, ਤਾਂ ਅਸੀਂ ਸਮਝ ਸਕਦੇ ਹਾਂ ਕਿ ਸਾਡਾ ਚਾਰਾ ਸੁੱਕ ਗਿਆ ਹੈ ਅਤੇ ਇਸ ਨੂੰ ਅਸੀਂ ਸਾਂਭ ਕੇ ਰੱਖ ਸਕਦੇ ਹਾਂ ਜੀ ਅੰਦਰ। ਇਹ ਵੀ ਦੇਖਣ ਵਿੱਚ ਆਇਆ ਹੈ ਕਿ 1.25 ਕਿਲੋ ਸੁਕਾਇਆ ਬਰਸੀਮ ਜਾਂ ਲੂਸਣ
ਲਗਭਗ 1 ਕਿਲੋ ਵੰਡ ਦੇ ਬਰਾਬਰ ਖੁਰਾਕੀ ਤੱਤ ਸਾਡੇ ਪਸ਼ੂਆਂ ਨੂੰ ਉਪਲਬਧ ਕਰਵਾਉਣ ਦੇ ਯੋਗ ਹੁੰਦਾ ਹੈ ਜੀ।

0: ਕਿਸਾਨ ਵੀਰੋ, ਹਰੇ ਚਾਰੇ ਦਾ ਅਚਾਰ ਬਣਾਉਣ ਲਈ ਉਹ ਫਸਲਾਂ ਢੁਕਵੀਆਂ ਹੁੰਦੀਆਂ ਹਨ ਜਿਨ੍ਹਾਂ ਵਿੱਚ ਪ੍ਰੋਟੀਨ ਘੱਟ ਅਤੇ ਨਿਸ਼ਾਜਤਾ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਫਲੀਦਾਰ ਫਸਲਾਂ ਜਿਵੇਂ ਕਿ ਬਰਸੀਮ, ਲੂਸਣ, ਰਵਾਂ ਆਦਿ ਵਿੱਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਹ ਫਸਲਾਂ ਅਚਾਰ ਬਣਾਉਣ ਲਈ ਢੁਕਵੀਆਂ ਨਹੀਂ ਹੁੰਦੀਆਂ। ਇਸ ਦੇ ਇਲਾਵਾ ਗੈਰ ਫਲੀਦਾਰ ਫਸਲਾਂ ਜਿਵੇਂ ਕਿ ਮੱਕੀ, ਬਾਜਰਾ, ਚਰੀ, ਜਮੀ ਆਦਿ ਅਚਾਰ ਬਣਾਉਣ ਲਈ ਬਹੁਤ ਵਧੀਆ ਫਸਲਾਂ ਢੁਕਵੀਆਂ ਹੁੰਦੀਆਂ ਹਨ। ਕਿਸਾਨ ਵੀਰੋ, ਇਹ ਆਮ ਵੇਖਣ ਵਿੱਚ ਆਉਂਦਾ ਹੈ ਕਿ ਕਿਸੇ ਵੀ ਫਸਲ ਦਾ ਅਚਾਰ ਬਣਾਉਣ ਲਈ ਉਸ ਵਿੱਚ ਖੁਰਾਕੀ ਤੱਤਾਂ ਦੀ ਪੂਰੀ ਮਾਤਰਾ ਅਤੇ ਨਮੀ ਬਿਲਕੁਲ ਢੁਕਵੀਂ ਹੋਣੀ ਚਾਹੀਦੀ ਹੈ। ਉਦਾਹਰਣ ਦੇ ਤੌਰ 'ਤੇ ਜੇ ਕਿਸੇ ਫਸਲ ਨੂੰ ਅਸੀਂ ਜ਼ਿਆਦਾ ਪਕਾ ਕੇ ਵੱਢਦੇ ਹਾਂ ਤਾਂ ਉਹਦੇ ਵਿੱਚ ਖੁਰਾਕੀ ਤੱਤਾਂ ਦੀ ਘਾਟ ਆ ਜਾਂਦੀ ਹੈ। ਇਸ ਦੇ ਉਲਟ ਜੇ ਅਸੀਂ ਕਿਸੇ ਫਸਲ ਨੂੰ ਉਹਦੀ ਵਧੀਆ ਸਹੀ ਅਵਸਥਾ ਤੋਂ ਪਹਿਲਾਂ ਵੱਢਦੇ ਹਾਂ ਤਾਂ ਉਹਦੇ ਵਿੱਚ ਖੁਰਾਕੀ ਤੱਤ ਘੱਟ ਹੁੰਦੇ ਹਨ ਅਤੇ ਨਮੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਨਾਲ ਕਿ ਜਦੋਂ ਅਸੀਂ ਉਹਦਾ ਅਚਾਰ ਬਣਾ ਕੇ ਸਾਂਭਦੇ ਹਾਂ ਤਾਂ ਉਸਦੇ ਅਚਾਰ ਦੀ ਗੁਣਵੱਤਾ ਬਹੁਤ ਘੱਟ ਜਾਂਦੀ ਹੈ। ਉਦਾਹਰਣ ਦੇ ਤੌਰ 'ਤੇ ਗੱਲ ਕਰੀਏ ਤਾਂ ਕਿਸਾਨ ਵੀਰੋ, ਜੇ ਅਸੀਂ ਮੱਕੀ ਦਾ ਅਚਾਰ ਬਣਾਉਣਾ ਹੈ ਜੀ, ਮੱਕੀ ਦੇ ਚਾਰੇ ਦਾ ਅਚਾਰ ਬਣਾ ਕੇ ਉਸਨੂੰ ਸਾਂਭਣਾ ਹੈ ਤਾਂ ਮੱਕੀ ਦੇ ਵਿੱਚ ਨਮੀ ਦੀ ਮਾਤਰਾ ਅਤੇ ਉਸਦੀ ਜਿਹੜੀ ਅਵਸਥਾ ਹੈ ਇਹ ਬਿਲਕੁਲ ਸਹੀ ਹੋਣੀ ਚਾਹੀਦੀ ਹੈ। ਜੇ ਕਿਸੇ ਕਿਸਾਨ ਵੀਰ ਨੇ ਮੱਕੀ ਦੀ ਅਵਸਥਾ ਚੈੱਕ ਕਰਨੀ ਹੋਵੇ, ਜਾਂਚਣੀ ਹੋਵੇ, ਤਾਂ ਉਹਦਾ ਇੱਕ ਬਹੁਤ ਵਧੀਆ ਤਰੀਕਾ ਹੈ। ਜਦੋਂ ਸਾਡੇ ਮੱਕੀ ਦੇ ਟਾਂਡੇ ਨੂੰ ਛੱਲੀ ਪੈਂਦੀ ਹੈ ਤਾਂ ਛੱਲੀ ਤੋੜ ਕੇ ਅਸੀਂ ਉਹਦੇ ਪਰਦੇ ਲਾਹ ਕੇ ਉਹਨੂੰ ਵਿਚਾਲਿਓਂ ਤੋੜ ਕੇ ਦੇਖਣਾ ਹੈ। ਜੇ ਉਹਦੇ ਮੱਕੀ ਦੇ ਦਾਣਿਆਂ ਦੇ ਵਿੱਚ ਪੀਲਾਪਣ 2 ਤਿਹਾਈ ਪੂਰਾ ਹੋ ਗਿਆ ਹੋਵੇ ਤਾਂ ਉਹ ਜਿਹੜੀ ਮੱਕੀ ਦੀ ਜਿਹੜੀ ਅਵਸਥਾ ਬਿਲਕੁਲ ਸਹੀ ਹੁੰਦੀ ਹੈ ਅਚਾਰ ਪਾਉਣ ਲਈ। ਇਸ ਦੇ ਨਾਲ ਹੀ ਇੱਕ ਗੱਲ ਹੋਰ ਧਿਆਨ ਦੇਣ ਯੋਗ ਹੈ ਕਿ ਮੱਕੀ ਦੇ ਵਿੱਚ ਨਮੀ ਦੀ ਮਾਤਰਾ ਲਗਭਗ 15% ਹੋਣੀ ਚਾਹੀਦੀ ਹੈ ਜੀ, ਕਿਉਂਕਿ ਨਮੀ ਦੀ ਮਾਤਰਾ ਜੇ ਇਸ ਵਿੱਚ 15% ਤੋਂ ਜ਼ਿਆਦਾ ਹੋਏਗੀ ਤਾਂ ਕਿਸਾਨ ਵੀਰ ਉਹਦੇ ਵਿੱਚ ਉੱਲੀ ਉੱਗਣ ਦੇ ਅਸਾਰ ਜ਼ਿਆਦਾ ਹੋ ਜਾਂਦੇ ਆ। ਜਦੋਂ ਉੱਲੀ ਉੱਗੇਗੀ ਤਾਂ ਜਿਹੜਾ ਸਾਡਾ ਅਚਾਰ ਹੈ ਉਹਦੀ ਗੁਣਵੱਤਾ ਬਹੁਤ ਹੀ ਖਰਾਬ ਹੋ ਜਾਏਗੀ। ਜੇ ਇਹਦੇ ਵਿੱਚ ਅਸੀਂ ਅਵਸਥਾ ਤੋਂ ਪਹਿਲਾਂ ਵੱਢਾਂਗੇ ਤਾਂ ਉਹਦੇ ਵਿੱਚ ਖੁਰਾਕੀ ਤੱਤ ਪੂਰੇ ਨਹੀਂ ਹੋਣੇ। ਇਸ ਕਰਕੇ ਕਿਸਾਨ ਵੀਰੋ, ਅਚਾਰ ਵਾਸਤੇ ਫਸਲ ਦਾ ਸਹੀ ਸਮੇਂ 'ਤੇ ਕੱਟਣਾ ਬਹੁਤ ਜ਼ਰੂਰੀ ਹੁੰਦਾ ਹੈ ਜੀ। ਕਿਸਾਨ ਵੀਰੋ, ਅਚਾਰ ਬਣਾਉਣ ਲਈ ਜਦੋਂ ਅਸੀਂ ਫਸਲ ਕੱਟਦੇ ਹਾਂ, ਫਸਲ ਕੱਟਣ ਵੇਲੇ ਅਸੀਂ ਉਹਦੇ 5 ਤੋਂ 8 ਸੈਂਟੀਮੀਟਰ ਦੇ ਟੁਕੜੇ ਕਰਨੇ ਆ, ਜਾਂ ਆਪਾਂ ਕਹਿ ਦਈਏ ਉਹਨੂੰ ਕੁਤਰ ਲੈਣਾ ਹੈ, ਅਤੇ ਕੁਤਰੇ ਹੋਏ ਚਾਰੇ ਨੂੰ ਆਪਾਂ ਟੋਏ ਦੇ ਵਿੱਚ ਪੈਕ ਕਰਨਾ ਹੈ ਜੀ, ਟੋਏ ਦੇ ਵਿੱਚ ਭਰਨਾ ਹੈ ਜੀ। ਕੁਤਰੇ ਹੋਏ ਚਾਰੇ ਨੂੰ ਟੋਏ ਨੂੰ ਭਰਨ ਵੇਲੇ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਉਹਦੇ ਵਿੱਚ ਹਵਾ ਨਹੀਂ ਰਹਿਣੀ ਚਾਹੀਦੀ। ਮਤਲਬ ਕਿ ਆਪਾਂ ਹਵਾ ਰਹਿਤ ਹਾਲਤ ਜਿਹੜੇ ਆਪਾਂ ਹਾਲਾਤ ਉਹ ਪੈਦਾ ਕਰਨੇ ਆ ਉਹਦੇ ਟੋਏ ਦੇ ਵਿੱਚ। ਜਿਵੇਂ ਜਿਵੇਂ ਆਪਾਂ ਟੋਏ ਦੇ ਵਿੱਚ ਚਾਰੇ ਨੂੰ ਕੁਤਰੇ ਹੋਏ ਚਾਰੇ ਨੂੰ ਭਰਾਂਗੇ ਤਾਂ ਉਹਨੂੰ ਨਾਲ ਦੀ ਨਾਲ ਲਤਾੜਦੇ ਰਹਿਣਾ ਹੈ। ਇਸ ਤਰ੍ਹਾਂ ਭਰਦੇ ਹੋਏ ਅਤੇ ਲਤਾੜਦੇ ਹੋਏ ਟੋਏ ਨੂੰ ਜ਼ਮੀਨ ਤੋਂ ਲਗਭਗ 1 ਮੀਟਰ ਉਚਾਈ ਤੱਕ ਆਪਾਂ ਭਰਨਾ ਹੈ। ਇਸ ਤਰ੍ਹਾਂ ਭਰਨ ਤੋਂ ਬਾਅਦ ਇਸ ਨੂੰ ਟੋਏ ਨੂੰ ਆਪਾਂ 5 ਤੋਂ 7 ਸੈਂਟੀਮੀਟਰ ਮਿੱਟੀ ਜਾਂ ਗੋਹੇ ਦਾ ਲੇਪ ਕਰਕੇ ਬੰਦ ਕਰ ਦੇਣਾ ਹੈ। ਮਤਲਬ ਕੀ ਆ ਵੀ ਆਪਾਂ ਚਾਰਾ ਭਰਨ ਤੋਂ ਬਾਅਦ ਉਸਨੂੰ ਹਵਾ ਰਹਿਤ ਹਾਲਾਤ ਦੇਣੇ ਆ। ਹਵਾ ਰਹਿਤ ਹਾਲਾਤ ਜੋ ਦੇਵਾਂਗੇ ਉਹਦੇ ਵਿੱਚ ਹਵਾ ਦਾ ਆਦਾਨ ਪ੍ਰਦਾਨ ਨਹੀਂ ਹੋਵੇਗਾ ਤਾਂ ਜਿਹੜਾ ਉਹ ਕੁਤਰਿਆ ਹੋਇਆ ਚਾਰਾ ਉਹ 30 ਤੋਂ 40 ਦਿਨਾਂ ਦੇ ਵਿੱਚ ਇੱਕ ਬਹੁਤ ਵਧੀਆ ਅਚਾਰ ਤਿਆਰ ਹੋ ਜਾਂਦਾ ਹੈ, ਜਿਸ ਦਾ ਕਿ ਰੰਗ ਹਲਕਾ ਹਰਾ ਪੀਲਾ ਹੁੰਦਾ ਹੈ ਅਤੇ ਇਸ ਨੂੰ ਇਹਦੀ ਜਿਹੜੀ ਸੁਗੰਧ ਹੈ ਉਹ ਸਿਰਕੇ ਵਰਗੀ ਹੁੰਦੀ ਹੈ। ਅੱਜ ਕੱਲ੍ਹ ਇਹ ਰਵਾਇਤ ਬਹੁਤ ਵਧੀਆ ਚੱਲੀ ਹੋਈ ਹੈ ਕਿ ਕਿਸਾਨ ਵੀ ਜਿਹੜੇ ਵੱਡੇ ਡੇਅਰੀ ਫਾਰਮ ਨੇ ਜਾਂ ਛੋਟੇ ਕਿਸਾਨ ਵੀ ਨੇ ਇੱਥੋਂ ਤੱਕ ਕਿ ਉਹ ਮੱਕੀ ਬੀਜਦੇ ਹਨ ਅਤੇ ਉਹਦਾ ਅਚਾਰ ਆਪਣੇ ਪਸ਼ੂਆਂ ਵਾਸਤੇ ਤਿਆਰ ਕਰਕੇ ਜਦੋਂ ਮਈ ਜੂਨ ਵਰਗੇ ਮਹੀਨੇ ਦੇ ਵਿੱਚ ਜਦੋਂ ਆਪਣੇ ਹਰਾ ਚਾਰਾ ਆਪਣੇ ਖੇਤਾਂ ਵਿੱਚ ਨਹੀਂ ਹੁੰਦਾ ਤਾਂ ਉਸਦੀ ਵਰਤੋਂ ਕਰਕੇ ਪਸ਼ੂਆਂ ਤੋਂ ਵਧੀਆ ਦੁੱਧ ਵੀ ਲੈਂਦੇ ਹਨ ਅਤੇ ਮੁਨਾਫਾ ਕਮਾਉਂਦੇ ਹਨ। ਕਿਸਾਨ ਵੀਰੋ, ਇਹ ਸੀ ਦੁਧਾਰੂ ਪਸ਼ੂਆਂ ਲਈ ਸਾਰਾ ਸਾਲ ਹਰੇ ਚਾਰੇ ਦਾ ਪ੍ਰਬੰਧਨ। ਇਸ ਤੋਂ ਇਲਾਵਾ ਅਸੀਂ ਇਹਨਾਂ ਫਸਲਾਂ ਦੀ ਜਾਣਕਾਰੀ ਜਿਵੇਂ ਕਿ ਖਾਦ ਪ੍ਰਬੰਧਨ, ਨਦੀਨ ਪ੍ਰਬੰਧਨ, ਕੀਟ ਪ੍ਰਬੰਧਨ ਆਦਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੀਆਂ ਹਾੜੀ ਅਤੇ ਸੋਣੀ ਦੀਆਂ ਸਿਫਾਰਿਸ਼ਾਂ ਦੀ ਸਹਾਇਤਾ ਲੈ ਕੇ ਵੀ ਆਪਣਾ ਮੁਨਾਫਾ ਕਮਾ ਸਕਦੇ ਹਾਂ ਅਤੇ ਆਪਣੇ ਜਾਨਵਰਾਂ ਨੂੰ ਲਗਭਗ ਸਾਰਾ ਸਾਲ ਹਰੇ ਚਾਰੇ ਦੀ ਉਪਲਬਧਤਾ ਵਧਾ ਸਕਦੇ ਹਾਂ। ਧੰਨਵਾਦ ਜੀ।
1: ਹਾਂਜੀ ਰੁੜੀਆ ਰਾਮ ਜੀ,
2: ਬਾਲ ਸਾਹਿਬ ਦੋ ਕਬੂਲ ਗਾਉਣ ਦੇ ਲਾਉਂਦੇ ਹਾਂ,
1: ਸੁਣਾ ਦਿਓ ਜੀ।

0: ਆਪਾਂ ਥੋੜ੍ਹਾ ਬਹੁਤ ਉੱਪਰ ਥੱਲੇ ਕੁਝ ਖਾ ਲਈਏ ਤਾਂ ਸਾਡਾ ਪੇਟ ਵੀ ਬਹੁਤ ਜਲਦੀ ਖਰਾਬ ਹੋ ਜਾਂਦਾ ਹੈ। ਅਤੇ ਇਸ ਦੇ ਨਾਲ ਨਾਲ ਜਿਹੜੀ ਸਕਿਨ ਦੀ ਪ੍ਰੋਬਲਮ ਹੈਗੀ, ਸਕਿਨ ਦੇ ਫੰਗਲ ਇਨਫੈਕਸ਼ਨ ਹੋ ਜਾਂਦੇ ਹੈ, ਜਿਸ ਤਰੀਕੇ ਨਾਲ ਗਮੋਰੀਆਂ ਪੈਦਾ ਹੋ ਜਾਂਦੀਆਂ ਉਹ ਰੈਸ਼ਿਸ ਪੈਦਾ ਹੋ ਜਾਂਦੀ ਹੈ, ਇਹ ਗਰਮੀਆਂ ਵਿੱਚ ਬਿਲਕੁਲ ਆਮ ਹੋ ਜਾਂਦੀ ਹੈ।
1: ਡਾਇਰੀਆ ਵਗੈਰਾ,
0: ਡਾਇਰੀਆ, ਪੇਟ ਬਹੁਤ ਜਲਦੀ ਖਰਾਬ ਹੋ ਜਾਂਦਾ। ਜੇ ਆਪਾਂ ਥੋੜ੍ਹਾ ਜਿਹਾ ਵੀ ਖਾਣ ਵਿੱਚ ਥੋੜ੍ਹਾ ਜ਼ਿਆਦਾ ਖਾ ਲਿਆ ਜਾਂ ਬਾਹਰ ਦੀ ਕੋਈ ਚੀਜ਼ ਖਾ ਲਈ, ਉਹ ਸਾਨੂੰ ਜਲਦੀ ਨਹੀਂ ਪਚਦੀ ਅਤੇ ਸਾਨੂੰ ਡਾਇਰੀਆ, ਲੂਜ਼ ਮੋਸ਼ਨ, ਵੋਮਿਟਿੰਗ ਸਟਾਰਟ ਹੋ ਜਾਂਦੀ ਹੈ।
1: ਠੀਕ ਹੈ ਜੀ। ਹੁਣ ਡਾਕਟਰ ਸਾਹਿਬ ਆਪਾਂ ਕਹਿੰਦੇ ਹਾਂ ਕਿ ਇਹ ਸਮੱਸਿਆਵਾਂ ਨਾ ਆਉਣ, ਸੋ ਕਿਸ ਤਰੀਕੇ ਨਾਲ ਸਾਡੀ ਜਿਹੜੀ ਦਿਨ ਚਰਿਆ ਹੋਣੀ ਚਾਹੀਦੀ ਹੈਗੀ, ਆਪਾਂ ਨੂੰ ਕੀ ਖਾਈਏ ਕੀ ਨਾ ਖਾਈਏ ਇਸ ਮੌਸਮ ਦੇ ਵਿੱਚ?
0: ਦੇਖੋ, ਗਰਮੀਆਂ ਵਿੱਚ ਇਹ ਅਸੀਂ ਧਿਆਨ ਰੱਖਣਾ ਹੈ, ਜਿੰਨੀ ਭੁੱਖ ਹੋਵੇ ਉਸ ਤੋਂ ਥੋੜ੍ਹਾ ਹਲਕਾ ਹੀ ਖਾਣਾ ਖਾਣਾ ਹੈ। ਇਹ ਨਹੀਂ ਸੋਚਣਾ ਵੀ ਅਸੀਂ ਪੇਟ ਭਰ ਕੇ ਖਾ ਲਈਏ, ਕਿਉਂਕਿ ਇਸ ਰੁੱਤੂ ਵਿੱਚ ਆਯੁਰਵੇਦ ਕਹਿੰਦਾ ਸਾਡੀ ਜਿਹੜੀ ਅਗਨੀ ਸਰੀਰ ਦੀ ਅੰਦਰ, ਜਿਹਨੂੰ ਪਾਚਕ ਅਗਨੀ ਅਸੀਂ ਕਹਿੰਦੇ ਹਾਂ, ਉਹ ਇਸ ਸੀਜ਼ਨ ਵਿੱਚ ਬਹੁਤ ਕਮਜ਼ੋਰ ਹੁੰਦੀ ਹੈ। ਅਤੇ ਜੇ ਆਪਾਂ ਘੱਟ ਖਾਵਾਂਗੇ ਉਹ ਸਾਰਾ ਸਾਡਾ ਜਿਹੜਾ ਭੋਜਨ ਹੈ ਉਹ ਪੱਕੇ ਤਰੀਕੇ ਨਾਲ ਪਚ ਜਾਊਗਾ। ਜੇ ਆਪਾਂ ਉਹਨੂੰ ਨਹੀਂ ਧਿਆਨ ਦੇਵਾਂਗੇ ਤਾਂ ਕੀ ਹੋਣਾ, ਸਾਨੂੰ ਪੇਟ ਦੀ ਕੋਈ ਨਾ ਕੋਈ ਸਮੱਸਿਆ ਘੇਰੇ ਰਹਿਣੀ ਹੈ। ਇੱਕ ਤਾਂ ਇਸ ਚੀਜ਼ ਦਾ ਧਿਆਨ ਰੱਖਣਾ, ਦੂਜਾ ਆਪਣੇ ਆਪ ਇਸ ਆਪਣੇ ਆਲੇ ਦੁਆਲੇ ਦੇਖਣਾ ਕਿਹੜੀ ਚੀਜ਼ ਸਾਡੇ ਖੇਤਾਂ ਵਿੱਚ ਪੈਦਾ ਹੁੰਦੀ ਹੈ ਇਸ ਸੀਜ਼ਨ ਵਿੱਚ, ਉਹੀ ਚੀਜ਼ ਦੀ ਵਰਤੋਂ ਜ਼ਿਆਦਾ ਕਰਨੀ ਹੈ।
1: ਠੀਕ ਹੈ ਜੀ।
0: ਜਿਸ ਤਰੀਕੇ ਨਾਲ ਘੀਆ, ਤੋਰੀ, ਟਿੰਡਾ, ਅਤੇ ਫਰੂਟ ਵਿੱਚ ਅਸੀਂ ਦੇਖੀਏ ਖਰਬੂਜਾ, ਤਰਬੂਜ, ਇਸ ਬਹੁਤ ਆਮ, ਅਤੇ ਸੜਕਾਂ 'ਤੇ ਆਪਾਂ ਦੇਖਦੇ ਹਾਂ ਢੇਰ ਲੱਗੇ ਹੁੰਦੇ ਹੈ। ਇਸ ਸੀਜ਼ਨ ਵਿੱਚ ਪ੍ਰਕਿਰਤੀ ਸਾਨੂੰ ਉਹੀ ਚੀਜ਼ ਦਿੰਦੀ ਹੈ ਜਿਹੜੀ ਸਾਡੇ ਸਰੀਰ ਵਾਸਤੇ ਸਭ ਤੋਂ ਉੱਪਰ ਹੈ, ਅਤੇ ਆਪਾਂ ਇਸ ਚੀਜ਼ ਨੂੰ ਜੇ ਵਰਤਾਂਗੇ ਤਾਂ ਸਾਨੂੰ ਕੋਈ ਵੀ ਸਮੱਸਿਆ ਨਹੀਂ ਆਏਗੀ। ਅਤੇ ਜੌਂ ਦਾ ਸੱਤੂ ਹੈਗਾ ਉਹ ਠੰਡਾ ਹੁੰਦਾ, ਜੌਂ ਬਹੁਤ ਠੰਡਾ ਹੁੰਦਾ, ਜਿਹਨੂੰ ਵੀ ਗਰਮੀ 'ਚ ਜ਼ਿਆਦਾ ਪ੍ਰੋਬਲਮ ਲੱਗਦੀ ਹੈ ਉਹ ਜੌਂ ਦਾ ਸੱਤੂ ਬਣਾ ਕੇ ਥੋੜ੍ਹਾ ਸੈਂਦਾ ਨਮਕ ਅਤੇ ਥੋੜ੍ਹੀ ਜਿਹੀ ਮਿਸ਼ਰੀ ਜਾਂ ਖੰਡ ਪਾ ਕੇ ਉਹਨੂੰ ਯੂਜ਼ ਕਰ ਸਕਦਾ। ਫਿਰ ਆਉਂਦਾ ਇੱਕ ਸਫੇਦ ਪੇਠਾ, ਆਪਾਂ ਬਹੁਤ ਘੱਟ ਯੂਜ਼ ਕਰਦੇ ਹਾਂ, ਸਫੇਦ ਪੇਠਾ ਮਿਲ ਜਾਂਦਾ। ਸਫੇਦ ਪੇਠੇ ਦਾ ਜਿਹੜਾ ਜੂਸ ਹੈ ਉਹ ਅਸੀਂ ਮਿਕਸੀ ਵਿੱਚ ਬਣਾ ਕੇ ਜਾਂ ਕੱਦੂਕਸ ਕਰਕੇ ਉਹਨੂੰ ਨਿਚੋੜ ਲਈਏ, ਜੂਸ ਨਿਕਾਲ ਲਈਏ, ਉਹ ਵੀ ਬਹੁਤ ਠੰਡਾ ਹੁੰਦਾ ਅਤੇ ਇਸ ਸੀਜ਼ਨ ਵਿੱਚ ਉਹ ਬਹੁਤ ਹੀ ਜ਼ਿਆਦਾ ਸਾਡੇ ਸਰੀਰ ਦੇ ਵਾਸਤੇ ਫਾਇਦੇਮੰਦ ਹੈ।
1: ਠੀਕ ਹੈ ਜੀ। ਹੁਣ ਦੇਖੋ ਕਿ ਕੁਛ ਦੀ ਤਾਂ ਮਜਬੂਰੀ ਹੈ ਵੀ ਉਹਨਾਂ ਦੇ ਕਰਨਾ ਹੀ ਕੰਮ ਹੈ,
0: ਬਿਲਕੁਲ
1: ਧੁੱਪ ਦੇ ਵਿੱਚ ਹੀ ਰਹਿਣਾ ਹੈਗਾ, ਸਾਡੇ ਜਿਹੜੇ ਮਜ਼ਦੂਰ ਨੇ
0: ਉਹਨਾਂ ਨੇ ਬਾਹਰ
1: ਰਹਿਣਾ ਰਹਿਣਾ ਹੈਗਾ। ਸੋ ਹੁਣ ਆਪਾਂ ਦੱਸ ਮੰਨ ਕੇ ਚੱਲੀਏ ਵੀ ਜਿਹੜੀ ਕੀ ਸਾਡੇ ਸਰੀਰ ਵਿੱਚ ਅਸਰ ਪੈਂਦਾ ਹੈ, ਇਹਦਾ ਗਰਮੀ ਲੱਗਣ ਦਾ ਕੀ ਪ੍ਰਭਾਵ ਜਿਹੜਾ ਦੇਖਣ ਨੂੰ ਮਿਲਦਾ ਹੈਗਾ, ਜਾਂ ਲੂ ਲੱਗ ਗਈ ਤੁਹਾਨੂੰ ਕੀ ਪਤਾ ਲੱਗੂਗਾ ਕਿੱਦਾਂ?
0: ਦੇਖੋ, ਲੂ ਕੀ ਹੁੰਦੀ? ਲੂ ਅਸੀਂ ਕਹਿੰਦੇ ਗਰਮ ਹਵਾ ਨੂੰ ਅਸੀਂ ਕਹਿੰਦੇ ਲੂ। ਸਾਡਾ ਸਰੀਰ ਇਸ ਤਰੀਕੇ ਦਾ ਹੈ ਕਿ ਉਹ ਮੌਸਮ ਦੇ ਹਿਸਾਬ ਨਾਲ ਢਲ ਵੀ ਜਾਂਦਾ, ਇਹ ਨਹੀਂ ਕਿ ਉਹ ਢਲਦਾ ਨਹੀਂ ਹੈ। ਪਸੀਨਾ ਜ਼ਿਆਦਾ ਆਉਣਾ ਸ਼ੁਰੂ ਹੋ ਜਾਂਦਾ, ਅਤੇ ਪਸੀਨਾ ਜਦੋਂ ਜ਼ਿਆਦਾ ਆਉਂਦਾ, ਪਸੀਨਾ ਨਿਕਲਦਾ ਅਤੇ ਸਰੀਰ ਨੂੰ ਉਹ ਠੰਡਕ ਦੇ ਕੇ ਜਾਂਦਾ। ਲੂ ਇੱਕ ਐਸੀ ਸਟੇਜ ਹੁੰਦੀ ਹੈ ਜਿਹਨੂੰ ਆਪਾਂ ਕਹਿੰਦੇ ਲੂ ਲੱਗ ਗਈ ਹੈ। ਲੂ ਇੱਕ ਇਸ ਤਰੀਕੇ ਦੀ ਸਟੇਜ ਹੁੰਦੀ ਹੈ, ਲੂ ਲੱਗਣਾ ਇੱਕ ਸਟੇਜ ਜਿਹੜੀ ਹੁੰਦੀ ਹੈ, ਉਹਦੇ ਵਿੱਚ ਕੀ ਹੁੰਦਾ, ਸਰੀਰ ਦੇ ਵਿੱਚ ਪਸੀਨਾ ਆਉਣਾ ਹੀ ਬੰਦ ਹੋ ਜਾਂਦਾ। ਜੇ ਪਸੀਨਾ ਆਉਂਦਾ ਹੈ ਤਾਂ ਸਰੀਰ ਨੂੰ ਠੰਡਕ ਦੇ ਕੇ ਪਸੀਨਾ ਉੜ ਜਾਂਦਾ। ਜੇ ਡੀਹਾਈਡਰੇਸ਼ਨ ਵਾਲੀ ਸਟੇਟ ਆ ਜਾਂਦੀ ਹੈ ਕਿ ਸਰੀਰ ਦੇ ਅੰਦਰ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਘੱਟ ਜਾਂਦੀ ਹੈ, ਅਤੇ ਸਰੀਰ ਉਸ ਪਾਣੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਜਿਹੜਾ ਸਰੀਰ ਦੇ ਅੰਦਰ ਹੀ ਹੈਗਾ, ਅਤੇ ਪਸੀਨਾ ਘੱਟ ਨਿਕਲਦਾ, ਉਸ ਸਟੇਜ ਨੂੰ ਅਸੀਂ ਕਹਿੰਦੇ ਹਾਂ ਲੂ ਲੱਗ ਗਈ ਹੈ, ਕਿ ਪਸੀਨਾ ਆਉਣਾ ਬਿਲਕੁਲ ਘੱਟ ਹੋ ਜਾਂਦਾ। ਅਤੇ ਇਹਦੀ ਸਮੱਸਿਆ ਇਸ ਤਰੀਕੇ ਦੀ ਨਾ ਆਵੇ ਤਾਂ ਕੋਸ਼ਿਸ਼ ਕੀ ਕਰਨੀ ਹੈ, ਜਿਹੜੇ ਵੀ ਸਾਡੇ ਭਾਈ ਲੋਕ ਬਾਹਰ ਕੰਮ ਕਰਦੇ ਹੈ ਉਹਨਾਂ ਨੂੰ ਇਸ ਚੀਜ਼ ਦਾ ਬਹੁਤ ਬਹੁਤ ਮਤਲਬ ਧਿਆਨ ਦੇਣਾ ਚਾਹੀਦਾ ਹੈ ਕਿ ਜਦੋਂ ਬਾਹਰ ਨਿਕਲਣਾ, ਇੱਕ ਤਾਂ ਸਿਰ 'ਤੇ ਕੱਪੜਾ ਜ਼ਰੂਰ ਹੋਣਾ ਚਾਹੀਦਾ, ਦੂਜਾ ਘਰ ਤੋਂ ਨਿਕਲਣ ਤੋਂ ਪਹਿਲਾਂ ਥੋੜ੍ਹਾ ਜਿਹਾ ਪਾਣੀ ਜ਼ਰੂਰ ਪੀ ਕੇ ਜਾਣਾ, ਅਤੇ ਆਪਣੇ ਨਾਲ ਵੀ ਥੋੜ੍ਹਾ ਪਾਣੀ ਰੱਖ ਲੈਣਾ ਕਿ ਜਦੋਂ ਸਾਨੂੰ ਪਿਆਸ ਲੱਗੇ ਅਸੀਂ ਆਪਣਾ ਬੋਤਲ ਲੈ ਕੇ ਉਹਨੂੰ ਖੋਲ੍ਹ ਕੇ ਪਾਣੀ ਪੀ ਸਕੀਏ, ਵੇਟ ਨਹੀਂ ਕਰਨਾ। ਅਤੇ ਜ਼ਿਆਦਾ ਆਪਣੇ ਜਿਹੜੇ ਕੱਪੜੇ ਹੈਗੇ ਉਹ ਕੋਸ਼ਿਸ਼ ਕਰਨੇ ਹੈਗੇ ਕਿ ਉਹ ਸੂਤੀ ਹੋਣ, ਸਿੰਥੈਟਿਕ ਕੱਪੜੇ ਦੀ ਵਰਤੋਂ ਨਹੀਂ ਕਰਨੀ। ਅਤੇ ਦੂਜਾ, ਕੱਪੜੇ ਵੀ ਖੁੱਲ੍ਹੇ ਹੋਣੇ ਚਾਹੀਦੇ ਹੈ, ਸਕਿਨ ਟਾਈਟ, ਜਿਸ ਤਰੀਕੇ ਨਾਲ ਅੱਜ ਕੱਲ੍ਹ ਲੋਕ ਸਕਿਨ ਟਾਈਟ ਪਹਿਨ ਲੈਂਦੇ ਆ ਬਿਲਕੁਲ ਕਸੇ ਹੋਏ ਕੱਪੜੇ, ਉਹਦੇ ਨਾਲ ਵੀ ਪਸੀਨਾ ਨਹੀਂ ਉੜਦਾ, ਅਤੇ ਉਸਦੇ ਨਾਲ ਕੀ ਹੁੰਦਾ, ਬੇਚੈਨੀ ਜੀ ਪੈਦਾ ਹੋ ਜਾਂਦੀ ਹੈ ਜੇ ਆਪਾਂ ਬਾਹਰ ਨਿਕਲੀਏ, ਇਸ ਚੀਜ਼ ਦਾ ਧਿਆਨ ਰੱਖਣਾ। ਦੂਜਾ, ਜੇ ਆਪਾਂ ਬਾਹਰ ਨਿਕਲੇ ਹੀ ਹਾਂ ਤਾਂ ਕੋਸ਼ਿਸ਼ ਕਰਨੀ ਹੈ ਜਿਹੜਾ ਪੀਕ ਟਾਈਮ ਹੈਗਾ ਗਰਮੀਆਂ, ਜਿਸ ਵਿੱਚ ਸੂਰਜ ਦੀ ਕਿਰਨਾਂ ਬਿਲਕੁਲ ਸਾਡੇ ਸਿਰ 'ਤੇ ਹੁੰਦੀ ਹੈ, ਦੁਪਹਿਰ 12 ਤੋਂ ਲੈ ਕੇ 3 ਵਜੇ ਤੱਕ ਕੋਸ਼ਿਸ਼ ਕਰੀਏ ਉਸ ਪੀਰੀਅਡ ਦਾ ਕੰਮ ਅਸੀਂ ਟਾਲ ਦੇਈਏ, ਉਹ ਕੰਮ ਅਸੀਂ ਪਹਿਲੇ ਕਰ ਲਈਏ, ਅਤੇ ਇਸ ਪੀਰੀਅਡ ਵਿੱਚ ਜਿਹੜਾ ਪੀਕ

0: ਜਿਹੜਾ ਗਰਮੀ ਦਾ ਟਾਈਮ ਹੈਗਾ ਉਹ ਥੋੜ੍ਹਾ ਜਿਹਾ ਇਸ ਤਰੀਕੇ ਦਾ ਕੰਮ ਕਰੀਏ ਜਿਹੜਾ ਇਨਡੋਰ ਟਾਈਪ ਹੋ ਸਕਦਾ। ਜਾਂ ਅੱਜ ਕੱਲ੍ਹ ਮੈਂ ਵੀ ਦੇਖਦਾ ਵੀ ਜਿਹੜੇ ਮਜ਼ਦੂਰ ਭਾਈ ਹੁੰਦੇ ਆ ਉਹ ਆਪਣਾ ਦਿਹਾੜੀ ਜਲਦੀ ਸਟਾਰਟ ਕਰ ਲੈਂਦੇ ਆ, ਜਿਸ ਤਰੀਕੇ ਨਾਲ ਗਰਮੀਆਂ ਵਿੱਚ ਜਦੋਂ ਆਉਂਦੀ ਹੈ ਤਾਂ 8 ਵਜੇ 7 ਵਜੇ ਆਪਣੀ ਦਿਹਾੜੀ ਸਟਾਰਟ ਕਰ ਲੈਂਦੇ ਆ, ਅਤੇ ਜਿਹੜਾ ਵਿਚਕਾਰ ਦਾ ਟਾਈਮ ਹੈ 12 ਤੋਂ 3 ਦਾ ਉਹ ਰੈਸਟ ਕਰ ਲੈਂਦੇ ਆ। ਅਤੇ ਆਪਾਂ ਇਸ ਤਰੀਕੇ ਨਾਲ ਥੋੜ੍ਹਾ ਜਿਹਾ ਮੋਡੀਫਿਕੇਸ਼ਨ ਕਰਕੇ ਗਰਮੀ ਤੋਂ ਬਚਾਵ ਕਰ ਸਕਦੇ ਹਾਂ ਅਤੇ ਲੂ ਸਾਨੂੰ ਫਿਰ ਨਹੀਂ ਲੱਗੂਗੀ।
1: ਠੀਕ ਹੈ, ਯਾਨੀ ਇਹ 2 ਮਹੀਨੇ ਆਪਾਂ ਜ਼ਰੂਰ ਧਿਆਨ ਰੱਖੀਏ।
0: ਬਿਲਕੁਲ ਜੀ।
1: ਹੁਣ ਜੇ ਲੂ ਲੱਗ ਜਾਂਦੀ ਡਾਕਟਰ ਸਾਹਿਬ, ਤਾਂ ਜਿਹੜੇ ਆਪਾਂ ਕਹਿੰਦੇ ਕਿ ਜਿਹੜਾ ਫਸਟ ਏਡ ਜਿਹਨੂੰ ਕਹਿੰਦੇ ਹੈਗੇ ਆ ਕਿ ਘਰਦਿਆਂ ਨੂੰ ਮੁੱਢਲੀ ਸਹਾਇਤਾ ਦੇਣੀ ਹੈਗੀ ਹੈ,
0: ਬਿਲਕੁਲ,
1: ਕਿਸ ਤਰੀਕੇ ਦੇ ਪ੍ਰਬੰਧ ਜਿਹੜੇ ਆ ਕੀ ਕੀਤੇ ਜਾ ਸਕਦਾ ਹੈ?
0: ਦੇਖੋ, ਲੂ ਜਦੋਂ ਲੱਗਦੀ ਹੈ ਤਾਂ ਸਭ ਤੋਂ ਪਹਿਲਾਂ ਕੀ ਕਰਨਾ, ਆਪਾਂ ਨੂੰ ਜਿਸ ਨੂੰ ਲੂ ਲੱਗੀ ਹੈ ਉਹਨੂੰ ਥੋੜ੍ਹੇ ਜਿਹੇ ਠੰਡੇ ਇਨਵਾਇਰਮੈਂਟ ਵਿੱਚ ਲੈ ਕੇ ਜਾਣਾ, ਠੰਡੀ ਜਗ੍ਹਾ ਵਿੱਚ ਲੈ ਕੇ ਜਾਣਾ। ਉਹਦੇ ਕੱਪੜੇ ਜਿਹੜੇ ਬਟਨ ਬੁਟਨ ਹੈਗੇ ਟਾਈਟ ਹੈਗੇ ਉਹਨੂੰ ਅਸੀਂ ਖੋਲ੍ਹ ਦੇਣਾ, ਸ਼ੂਜ਼ ਪਾਏ ਹੋਏ ਹੈ ਅਤੇ ਸ਼ੂਜ਼ ਉਹਦੇ ਖੋਲ੍ਹ ਦੇਣੇ ਹੈ, ਅਤੇ ਥੋੜ੍ਹਾ ਜਿਹਾ ਠੰਡੇ ਪਾਣੀ ਦਾ ਛਿੜਕਾਅ ਉਹਦੇ ਉੱਪਰ ਕਰ ਦੇਣਾ, ਅਤੇ ਜੇ ਹੋਸ਼ ਵਿੱਚ ਹੈਗਾ ਬੰਦਾ ਉਹਨੂੰ ORS ਜਾਂ ORS ਨਹੀਂ ਹੈ ਤਾਂ ਪਾਣੀ ਵਿੱਚ ਥੋੜ੍ਹਾ ਜਿਹਾ ਨਮਕ ਅਤੇ ਚੀਨੀ ਮਿਲਾ ਕੇ ਉਹਨੂੰ ਹੌਲੀ ਹੌਲੀ ਆਪਾਂ ਪਿਲਾ ਸਕਦੇ ਹਾਂ। ਇਸੇ ਨਾਲ ਹੀ ਉਹਨੂੰ ਥੋੜ੍ਹਾ ਜਿਹਾ ਹੋਸ਼ ਆ ਜਾਊਗਾ ਜਾਂ ਉਹਦੀ ਜਿਹੜੀ ਚੇਤਨਾ ਹੈ, ਉਹਦੀ ਜਿਹੜੀ ਜਾਗ੍ਰਿਤੀ ਹੈ ਉਹ ਵਾਪਸ ਆ ਜਾਊਗੀ, ਉਹ ਸਮਝਣੇ ਲੱਗੇਗਾ ਕਿ ਹੁਣ ਮੈਨੂੰ ਕੀ ਹੋਇਆ। ਉਹਦੇ ਬਾਅਦ ਉਹਨੂੰ ਅਸੀਂ ORS ਅਵੇਲੇਬਲ ਕਰਾ ਕੇ ORS ਉਹਨੂੰ ਦੇ ਸਕਦੇ ਹਾਂ। ਜੇ ਉਹਦੇ ਬਾਅਦ ਵੀ ਉਹਨੂੰ ਹੋਸ਼ ਨਹੀਂ ਆ ਰਿਹਾ ਤਾਂ ਫਿਰ ਉਹਨਾਂ ਨੂੰ ਅਸੀਂ ਜਲਦ ਤੋਂ ਜਲਦ ਹੋਸਪਿਟਲ ਪਹੁੰਚਾ ਦੇਣਾ ਚਾਹੀਦਾ, ਕਿਉਂਕਿ ਉਸ ਵੇਲੇ ਉਹਨਾਂ ਨੂੰ ਹੋ ਸਕਦਾ IV ਜਿਹਨੂੰ ਆਪਾਂ ਕਹਿੰਦੇ ਹਾਂ ਕਿ ਡ੍ਰਿਪ ਲਾਉਣ ਦੀ ਲੋੜ ਉਹਨਾਂ ਨੂੰ ਇਸ ਸਟੇਜ ਵਿੱਚ ਪੈ ਸਕਦੀ ਹੈ।
1: ਯਾਨੀ ਕਿ ਸਰੀਰ ਦੇ ਵਿੱਚ ਜਿਹੜਾ ਪਾਣੀ ਦੀ ਘਾਟ ਹੈ ਉਹ ਨਹੀਂ ਆਉਣ ਦੇਣੀ।
0: ਬਿਲਕੁਲ, ਪਾਣੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਇਸ ਸੀਜ਼ਨ ਵਿੱਚ। ਆਪਣੀ ਜੇ ਪਾਣੀ ਦੀ ਅਮਾਊਂਟ ਅਸੀਂ ਮੇਨਟੇਨ ਕਰ ਲਈਏ ਤਾਂ ਆਪਾਂ ਗਰਮੀਆਂ ਨੂੰ ਮਾਤ ਦੇ ਸਕਦੇ ਹਾਂ।
1: ਪਰ ਪਾਣੀ ਵੀ ਡਾਕਟਰ ਸਾਹਿਬ ਜੇ ਸ਼ੁੱਧ ਹੋਣਾ ਚਾਹੀਦਾ ਕਿ ਯਾਨੀ ਕਿ ਪਾਣੀ ਪਹਿਲਾਂ ਹੀ
0: ਬਿਲਕੁਲ
1: ਸਮੱਸਿਆ ਪੈਦਾ ਹੋ ਜਾਏਗੀ।
0: ਪਾਣੀ ਸਭ ਤੋਂ ਜ਼ਿਆਦਾ ਜ਼ਰੂਰੀ ਹੈਗਾ ਅਤੇ ਪਾਣੀ ਸਾਫ਼ ਹੋਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਜੇ ਆਪਾਂ 1 ਘੁੱਟ ਵੀ ਜਿਹੜੇ ਗੰਦੇ ਪਾਣੀ ਦੀ ਪੀ ਲਿੱਤੀ ਤਾਂ ਉਹਨੇ ਡੀਹਾਈਡਰੇਸ਼ਨ ਕਰ ਲੈਣੀ ਹੈ, ਉਹਨੇ ਸਾਨੂੰ ਵੋਮਿਟਿੰਗ ਅਤੇ ਲੂਜ਼ ਮੋਸ਼ਨ ਕਰਾ ਕੇ ਸਾਰਾ ਜਿਹੜਾ ਪਾਣੀ ਹੈ ਉਹ ਸਟੋਰ ਕੀਤਾ ਹੋਇਆ ਉਹ ਵੀ ਸਾਡੇ ਸਰੀਰ ਤੋਂ ਬਾਹਰ ਨਿਕਲ ਜਾਣਾ। ਤਾਂ ਹੀ ਕਹਿੰਦੇ ਆਪਾਂ ਜਿੱਥੇ ਜੇ ਆਪਾਂ ਜਾਣਾ ਹੈ ਬਾਹਰ ਜਾਣਾ ਹੈ ਤਾਂ ਕੋਸ਼ਿਸ਼ ਕਰੀਏ ਆਪਣਾ ਪਾਣੀ ਆਪਣੇ ਕੋਲ ਇਸ ਸੀਜ਼ਨ ਵਿੱਚ ਤਾਂ ਨਾਲ ਲੈ ਕੇ ਚੱਲੀਏ। ਘੱਟੋ ਘੱਟ 1-2 ਘੰਟੇ ਦਾ ਪਾਣੀ, ਮਤਲਬ 1 ਲੀਟਰ ਬੋਤਲ ਆਪਣੇ ਕੋਲ ਘਰ ਦਾ ਪਾਣੀ ਹੋਣਾ ਚਾਹੀਦਾ, ਜਿਹੜਾ ਆਪਾਂ ਬਿਲਕੁਲ ਸਾਫ਼ ਹੁੰਦਾ ਉਹ ਪਾਣੀ ਆਪਾਂ ਵਰਤਣਾ।
1: ਠੀਕ ਹੈ ਜੀ। ਹੋਰ ਆਪਾਂ ਦੇਖੀ ਰਾਜ ਸਾਹਿਬ ਕਿ ਘਰੇਲੂ ਪੱਧਰ 'ਤੇ ਕੀ ਉਪਰਾਲੇ ਹੋ ਸਕਦੇ ਆ ਕਿ ਘਰਾਂ ਦੇ ਵਿੱਚ ਜਿਹੜਾ ਹੈ ਮੌਸਮ ਹੈ ਜਾਂ ਵਾਤਾਵਰਣ ਹੈ ਉਹ ਠੰਡਾ ਰਹੇ?
0: ਦੇਖੋ, ਘਰਾਂ ਦੇ ਵਿੱਚ ਇੱਕ ਤਾਂ ਇਹ ਜਿਹੜਾ ਪੀਕ ਸੀਜ਼ਨ ਹੈ ਗਰਮੀਆਂ ਦਾ, ਕੋਸ਼ਿਸ਼ ਕਰੀਏ ਅਸੀਂ ਕੂਲਰ ਦਾ ਯੂਜ਼ ਕਰੀਏ, AC ਦਾ ਘੱਟ ਯੂਜ਼ ਕਰੀਏ। ਕੂਲਰ ਕੀ ਕਰਦਾ, ਕੂਲਰ ਜਿਹੜਾ ਪਾਣੀ ਦੀ ਸਾਡਾ ਜਿਹੜਾ ਵਾਤਾਵਰਣ ਹੈ, ਕਮਰੇ ਦਾ ਵਾਤਾਵਰਣ ਹੈ, ਘਰ ਦਾ ਵਾਤਾਵਰਣ ਹੈ, ਉਹਦੇ ਵਿੱਚ ਥੋੜ੍ਹਾ ਜਿਹਾ ਪਾਣੀ ਦੀ ਮਾਤਰਾ ਵਧਾ ਦਿੰਦਾ, ਅਤੇ ਇਹ ਜਿਹੜਾ AC ਕੀ ਕਰਦਾ, ਪਾਣੀ ਨੂੰ ਉੜਾ ਦਿੰਦਾ, ਪਾਣੀ ਨੂੰ ਉੜਾ ਕੇ ਕਮਰੇ ਤੋਂ ਬਾਹਰ ਕੱਢ ਦਿੰਦਾ, ਦੋਨੋਂ ਦਾ ਫੰਕਸ਼ਨ ਵੱਖਰਾ। ਅਤੇ ਇਸ ਸੀਜ਼ਨ ਵਿੱਚ ਕੋਸ਼ਿਸ਼ ਕਰਨਾ ਚਾਹੀਦਾ ਆਪਾਂ ਕੂਲਰ ਦਾ ਯੂਜ਼ ਕਰੀਏ, ਅਤੇ ਜੁਲਾਈ ਦੇ ਬਾਅਦ AC ਦਾ ਟਾਈਮ ਆ ਜਾਂਦਾ। ਫਿਰ ਘਰਾਂ ਵਿੱਚ ਆਪਾਂ ਘਰ ਦੇ ਬਣਾਏ ਹੋਏ ਸ਼ਰਬਤ ਯੂਜ਼ ਕਰੀਏ, ਜਿਹੜੇ ਮਾਰਕੀਟ ਵਿੱਚ ਰੰਗ ਬਿਰੰਗੇ ਜਿਹੜੇ ਸ਼ਰਬਤ ਅਵੇਲੇਬਲ ਹੈਗੇ ਉਹ ਸਿਰਫ ਧੋਖਾ ਦਿੰਦੇ ਆ ਸਾਨੂੰ, ਉਹਦੇ ਵਿੱਚ ਕੋਈ ਵੀ ਸਰੀਰ ਦੇ ਵਾਸਤੇ ਫਾਇਦੇ ਵਾਲੀ ਚੀਜ਼ ਨਹੀਂ ਹੁੰਦੀ। ਇਸ ਤੋਂ ਵਧੀਆ ਆਪਾਂ ਘਰ ਵਿੱਚ ਸ਼ਿਕੰਜੀ ਬਣਾ ਲਈਏ। ਸ਼ਿਕੰਜੀ ਨਹੀਂ ਬਣਾ ਸਕਦੇ, ਆਮ ਦਾ ਪੰਨਾ, ਅੱਜ ਕੱਲ੍ਹ ਕੱਚੀ ਜਿਹੜਾ ਅੰਬ ਮਿਲ ਜਾਂਦਾ ਜਿਹਨੂੰ ਆਪਾਂ ਅੰਬੀ ਕਹਿੰਦੇ ਹਾਂ, ਉਹਨੂੰ ਅਸੀਂ ਉਬਾਲ ਕੇ ਠੰਡਾ ਕਰਕੇ ਥੋੜ੍ਹੀ ਜਿਹੀ ਉਹਦੇ ਅੰਦਰ ਚੀਨੀ ਪਾ ਕੇ, ਪੁਦੀਨੇ ਦੇ ਪੱਤੇ, ਧਨੀਏ ਦੇ ਪੱਤੇ ਪਾ ਕੇ ਉਹਨੂੰ ਇੱਕ ਮਿਕਸਚਰ ਬਣਾ ਕੇ ਰੱਖ ਸਕਦੇ ਹਾਂ, ਉਹ ਅਸੀਂ ਉਹਨੂੰ ਕਹਿੰਦੇ ਅੰਬ ਦਾ ਪੰਨਾ, ਉਹ ਆਪਾਂ ਯੂਜ ਕਰ ਸਕਦੇ ਹਾਂ। ਫਿਰ ਮੈਂ ਜ਼ਿਕਰ ਕੀਤਾ ਸੀ ਜੌਂ ਦਾ ਸੱਤੂ, ਅੱਜ ਕੱਲ੍ਹ ਜੌਂ ਮਿਲ ਜਾਂਦਾ, ਜੌਂ ਦਾ ਸੱਤੂ ਵੀ ਬਣਾ ਬਣਾਇਆ ਮਿਲ ਜਾਂਦਾ ਮਾਰਕੀਟ ਵਿੱਚ, ਉਹ ਅਸੀਂ 1 ਚਮਚ 1 ਗਲਾਸ ਪਾਣੀ ਵਿੱਚ ਪਾ ਕੇ ਘੋਲ ਕੇ, ਅਤੇ ਉਹਦੇ ਵਿੱਚ ਥੋੜ੍ਹਾ ਜਿਹਾ ਖਾਂਡ ਪਾ ਲਈਏ, ਮਿਸ਼ਰੀ ਪਾ ਲਈਏ, ਥੋੜ੍ਹਾ ਜਿਹਾ ਨਮਕ ਪਾ ਲਈਏ, ਉਹ ਬਹੁਤ ਵਧੀਆ ਇੱਕ ਠੰਡਾ ਹੈਲਥ ਡਰਿੰਕ ਬਣ ਜਾਂਦਾ। ਅਤੇ ਇਸ ਤਰੀਕੇ ਨਾਲ ਆਪਾਂ ਘਰ ਵਿੱਚ ਇਹ ਕੰਮ ਕਰ ਸਕਦੇ ਹਾਂ। ਫਿਰ ਜਿਹਨਾਂ ਨੂੰ ਪੇਟ ਦੀ ਵੀ ਸਮੱਸਿਆ ਰਹਿੰਦੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਭੁਨਾ ਹੋਇਆ ਜੀਰਾ ਤੁਸੀਂ ਯੂਜ਼ ਕਰਨਾ, ਭੁਨਾ ਹੋਇਆ ਜੀਰਾ ਤੁਸੀਂ ਸ਼ਿਕੰਜੀ ਵਿੱਚ ਪਾ ਕੇ ਪੀ ਸਕਦੇ ਹੋ, ਉਹਦੇ ਨਾਲ ਤੁਹਾਡਾ ਪੇਟ ਬਿਲਕੁਲ ਸਹੀ ਰਹਿਣਾ। ਕੋਈ ਗਰਮੀਆਂ ਵਿੱਚ ਜਿਸ ਤਰੀਕੇ ਨਾਲ ਅਫਾਰੇ ਦੀ ਸਮੱਸਿਆ ਹੁੰਦੀ ਹੈ, ਅਪਚੰਦੀ ਹੁੰਦੀ ਹੈ, ਖਾਇਆ ਪੀਆ ਪਚਦਾ ਨਹੀਂ, ਉਹ ਜੀਰਾ ਭੁਨਾਵਾ ਜਿਹੜਾ ਹੈਗਾ ਉਹ ਵਰਤ ਸਕਦੇ ਹਾਂ।
1: ਠੀਕ ਹੈ ਜੀ। ਅਤੇ ਜਿਹੜੇ ਛੋਟੇ ਬੱਚੇ ਨੇ ਉਹਨਾਂ ਵੱਲ ਖਾਸ ਤਵੱਜੋ ਦੇਣ ਦੀ ਲੋੜ ਪਏਗੀ ਕਿ ਮੌਸਮ ਵਿੱਚ ਉਹ ਬਾਹਰ ਨਿਕਲਦੇ ਸਮੇਂ ਆਪਾਂ ਪੇਰੈਂਟਸ ਹੀ ਧਿਆਨ ਰੱਖਣ ਵੀ ਉਹਨਾਂ ਨੂੰ ਗਰਮੀ ਨਾ ਲੱਗ ਜਾਏ?
0: ਬਿਲਕੁਲ, ਦੇਖੋ ਸਰਕਾਰ ਅਤੇ

0: पूरा काम कर दे सरकार। देखो गर्मियों दी छुट्टियां उन्होंने इस करके देंदे कि बच्चा जिहड़ा पीक सीजन गर्मियां दा घर दे अंदर गुजारे। जे घर दे अंदर रहूगा तो बच्चे नूं इह समस्या जिहड़ी गर्मियां दी हैगी वह पैदा नहीं होएगी। फिर भी जिहड़ी चीज़ां आम हैगियां कि उन्हां नूं भी, क्योंकि बच्चे काम विच बिजी हो जाते हैं, उन्हां नूं पता नहीं लगता पानी पीना है नहीं पीना, उन्हां नूं थोड़ी थोड़ी देर बाद किसी ना किसी रूप विच लस्सी दे सकते हैं आपां, पतली जी लस्सी बना के दे सकते हैं, शिकंजी दे सकते हैं, पानी दे सकते हैं। वो उन्हां नूं थोड़ी थोड़ी देर बाद जे आपां देवांगे तो उन्हां नूं गर्मी तो रिलेटिड कोई भी प्रॉब्लम इस सीज़न विच नहीं आऊगी।
1: ਠੀਕ ਹੈ ਜੀ। ਅਤੇ ਜਿਹੜਾ ਆਪਾਂ ਕਹਿੰਦੇ ਹਾਂ ਕਿ ਜਿੱਦਾਂ ਸਫ਼ਰ ਕਰੀਦਾ ਹੈਗਾ, ਬਹੁਤ ਸਾਰੀ ਚੀਜ਼ਾਂ ਰਸਤੇ 'ਚ ਖਾਣ ਪੀਣ ਨੂੰ ਮਿਲਦੀਆਂ ਨੇ, ਅਤੇ ਜ਼ਰੂਰ ਧਿਆਨ ਜ਼ਰੂਰ ਰੱਖੋ ਵੀ ਉਹ ਸਾਫ਼
0: ਬਿਲਕੁਲ
1: ਸੁਥਰੀਆਂ ਹੋਣੀਆਂ
0: ਸਾਫ਼
1: ਚਾਹੀਦੀਆਂ।
0: ਸੁਥਰੀ ਹੋਣੀ ਚਾਹੀਦੀ ਹੈ। ਕੋਸ਼ਿਸ਼ ਕਰਿਓ ਜਦੋਂ ਵੀ ਜਦ ਆਪਾਂ ਸਫ਼ਰ ਵਿੱਚ ਜਾਣਾ ਹੈ ਥੋੜ੍ਹਾ ਬਹੁਤ ਆਪਣੇ ਘਰ ਤੋਂ ਹੀ ਬਾਂਧ ਕੇ ਚੱਲੀਏ ਨਾਲ, ਪਾਣੀ ਵੀ ਅਤੇ ਜਿਹੜਾ ਕੁਝ ਖਾਣ ਦੀ ਚੀਜ਼ਾਂ ਹੈਗੀਆਂ ਉਹ ਆਪਾਂ ਲੈ ਕੇ ਚੱਲੀਏ ਨਾਲ, ਕਿਉਂਕਿ ਰਸਤੇ ਵਿੱਚ ਕਿਹੜੀ ਚੀਜ਼ ਹੈਗੀ, ਕਦੋਂ ਦੀ ਬਣੀ ਹੋਈ ਹੈ, ਉਹ ਸਾਨੂੰ ਪਚੇਗੀ ਨਹੀਂ ਪਚੇਗੀ, ਅਤੇ ਉਹਦੇ ਨਾਲ ਖਾ ਕੇ ਉਹਨੂੰ ਖਾ ਕੇ ਆਪਾਂ ਹੋਰ ਬਿਮਾਰੀ ਦੇ ਗ੍ਰਿਫਤ ਵਿੱਚ ਆ ਸਕਦੇ ਹਾਂ।
1: ਸੋ ਡਾਕਟਰ ਗਗਨ ਠਾਕੁਰ ਜੀ, ਤੁਸੀਂ ਬਹੁਤ ਮਹੱਤਵਪੂਰਨ ਜਾਣਕਾਰੀ ਕਿ ਇਸ ਮੌਸਮ ਵਿੱਚ ਹੋਰ ਕੋਈ ਖਾਸ ਗੱਲ ਸਾਡੇ ਸੁਣਨ ਵਾਲੇ ਜਿਹੜੇ ਤੁਸੀਂ ਕਹਿਣਾ ਚਾਹੋ?
0: ਇਹ ਖਾਸ ਗੱਲ ਇਹ ਹੈ ਕਿ ਇਸ ਰਿਤੂ ਵਿੱਚ ਕੋਸ਼ਿਸ਼ ਕਰਨੀ ਚਾਹੀਦੀ ਹੈ ਆਪਾਂ ਸਵੇਰੇ ਸਵੇਰੇ ਉੱਠ ਕੇ, ਆਪਾਂ ਲਗਭਗ ਆਯੁਰਵੇਦ ਕਹਿੰਦਾ 1.25 ਲੀਟਰ 750 ml ਪਾਣੀ ਜ਼ਰੂਰ ਪੀਣਾ ਚਾਹੀਦਾ ਸਵੇਰੇ ਉੱਠਦੇ ਨਾਲ ਹੀ, ਬਗੈਰ ਬ੍ਰਸ਼ ਕੀਤੇ ਤੁਸੀਂ 750 ml, ਜੇ ਇੱਕ ਵਾਰ ਵਿੱਚ ਨਹੀਂ ਪੀ ਸਕਦੇ ਤਾਂ ਹੌਲੀ ਹੌਲੀ ਕਰਕੇ 2 ਵਾਰੀ ਵਿੱਚ ਪੀ ਸਕਦੇ। ਉਹਦੇ ਨਾਲ ਕੀ ਹੋਣਾ, ਇੱਕ ਤਾਂ ਸਾਡਾ ਕਿਡਨੀ ਸਾਫ਼ ਹੋ ਜਾਂਦੀ ਹੈ, ਪੇਟ ਸਾਫ਼ ਹੋ ਜਾਂਦਾ ਹੈ, ਪਿਸ਼ਾਬ ਖੁੱਲ੍ਹ ਕੇ ਆਉਂਦਾ, ਅਤੇ ਦੂਜਾ ਜਿਹੜਾ ਡੀਹਾਈਡਰੇਸ਼ਨ ਦੀ ਸਟੇਟ ਹੁੰਦੀ ਹੈ ਪੂਰੇ ਗਰਮੀਆਂ ਵਿੱਚ, ਜਿਸ ਤਰੀਕੇ ਨਾਲ ਆਪਾਂ ਸੋਏ ਰਹਿੰਦੇ ਹਾਂ ਪਾਣੀ ਨਹੀਂ ਪੀਂਦੇ ਰਾਤੀ, ਅਤੇ ਉਹ ਡੀਹਾਈਡਰੇਸ਼ਨ ਵਾਲੀ ਸਟੇਜ ਵੀ ਸਾਡੀ ਪਾਰ ਹੋ ਜਾਂਦੀ ਹੈ, ਆਪਾਂ ਰੀਹਾਈਡਰੇਟ ਹੋ ਜਾਂਦੇ ਹਾਂ, ਪਾਣੀ ਦੀ ਜਿਹੜੀ ਘਾਟ ਹੈ ਉਹ ਪੂਰੀ ਹੋ ਜਾਂਦੀ ਹੈ। ਅਤੇ ਆਪਾਂ ਇਹ ਨਿਯਮ ਬਣਾ ਲਈਏ ਵੀ ਸਵੇਰੇ ਉੱਠਦੇ ਨਾਲ ਹੀ ਘੱਟੋ ਘੱਟ 0.5 ਲੀਟਰ ਪਾਣੀ ਤਾਂ ਪੀਣਾ ਹੀ ਪੀਣਾ।
1: ਠੀਕ ਹੈ ਜੀ। ਸੋ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਇਸ ਸਭ ਜਾਣਕਾਰੀ।
0: ਧੰਨਵਾਦ ਜੀ।
1: ਦੋ ਕੁ ਬੋਲ ਗਾਉਣ ਦੇ ਲਾਉਂਦੇ ਹਾਂ,
2: ਸੁਣਾ ਦਿਓ ਜੀ।

0: ਕੱਲ ਦਾ ਪ੍ਰੋਗਰਾਮ ਬਲ ਸਾਹਿਬ ਇਸ ਤਰ੍ਹਾਂ ਸਵੇਰੇ 6:30 ਤੇ ਖੇਤੀਬਾੜੀ ਪ੍ਰੋਗਰਾਮ 'ਚ ਝੋਨੇ ਦੀ ਪਨੀਰੀ ਦੀ ਦੇਖਭਾਲ ਦੇ ਬਾਬਤ ਕੁਛ ਜਾਣਕਾਰੀਆਂ ਸਾਂਝੀਆਂ ਕਰਾਂਗੇ
1: ਜੀ।
0: ਸ਼ਾਮਾਂ ਨੂੰ 6:30 ਦਿਹਾਤੀ ਪ੍ਰੋਗਰਾਮ ਦੇ ਵਿੱਚ ਖੇਤੀ ਮਾਹਰਾਂ ਨਾਲ ਗੱਲਾਂ ਬਾਤਾਂ ਗੀਤ ਸੰਗੀਤ ਸਾਰਾ ਕੁਛ ਨਾਲੋਂ ਨਾਲ ਚੱਲੇਗਾ।
1: ਠੀਕ ਹੈ ਜੀ।
0: ਜਿੱਥੋਂ ਤੱਕ ਗੱਲ ਹੈ ਮੌਸਮ ਦੀ, ਕੋਈ ਚੇਤਾਵਨੀ ਤਾਂ ਹੈ ਨਹੀਂ, ਫਿਰ ਵੀ ਜਿੱਦਾਂ ਕਹਿੰਦੇ ਹਾਂ ਕਿ ਦਾਤੇ ਦੇ ਰੰਗ ਦਾਤੇ ਜਾਣਦਾ। ਆਪਾਂ ਚੱਲੀਏ ਜੀ, ਜੈ

0: ਹੁਣੇ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ, ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ।
1: ਅੱਜ ਕੱਲ੍ਹ ਸਾਈਬਰ ਕ੍ਰਾਈਮ ਦੇ ਨਵੇਂ ਤਰੀਕਿਆਂ ਵਿੱਚ ਪ੍ਰਚਲਿਤ ਹੋ ਰਿਹਾ ਹੈ ਡਿਜੀਟਲ ਅਰੈਸਟ, ਜਿਸ ਵਿੱਚ ਕੋਈ ਵਿਅਕਤੀ ਆਪਣੇ ਆਪ ਨੂੰ ਕਿਸੇ ਸਰਕਾਰੀ ਅਦਾਰੇ ਦਾ ਅਫਸਰ ਦੱਸ ਕੇ ਵੀਡੀਓ ਕਾਲ ਦੇ ਜ਼ਰੀਏ ਆਨਲਾਈਨ ਇਨਕੁਆਇਰੀ ਦਾ ਡਰਾਵਾ ਦੇ ਕੇ ਅਰੈਸਟ ਕਰਨ ਦੀ ਧਮਕੀ ਦਿੰਦਾ ਹੈ, ਜਿਸ ਦੇ ਡਰ ਨਾਲ ਉਹ ਕਿਸੇ ਤੋਂ ਵੀ ਇਨਕੁਆਇਰੀ ਦੇ ਨਾਂ ਤੇ ਪਰਸਨਲ ਡਾਟਾ ਲੈ ਸਕਦਾ ਹੈ ਤੇ ਉਸ ਨੂੰ ਗਲਤ ਤਰੀਕੇ ਨਾਲ ਉਪਯੋਗ ਕਰ ਸਕਦਾ ਹੈ। ਕੋਈ ਵੀ ਸਰਕਾਰੀ ਅਦਾਰਾ ਕਿਸੇ ਤਰ੍ਹਾਂ ਦੀ ਪਰਸਨਲ ਇਨਫੋਰਮੇਸ਼ਨ ਆਨਲਾਈਨ ਨਹੀਂ ਮੰਗਦਾ। ਆਪਣਾ ਪਰਸਨਲ ਡਾਟਾ ਦੇਣ ਤੋਂ ਪਹਿਲਾਂ ਚੰਗੇ ਤਰੀਕੇ ਜਾਂਚ ਪੜਤਾਲ ਕਰ ਲਵੋ। ਸਾਵਧਾਨ ਰਹੋ, ਸਚੇਤ ਰਹੋ, ਸਾਈਬਰ ਕ੍ਰਾਈਮ ਤੋਂ ਬਚੋ।
2: ਕਰਨ ਲੱਗੇ ਹੋ, ਨੌਕਰੀ ਲਾਗੇ ਲੱਗਦੀ ਹੈ, ਮੁਬਾਰਕਾਂ ਫੇਰ ਤੇ, ਪਰ ਕਿਤੇ ਉਹਨਾਂ ਨੇ ਨੌਕਰੀ ਦੇਣ ਤੋਂ ਪਹਿਲਾਂ ਕੋਈ ਪੈਸੇ ਜਮ੍ਹਾਂ ਕਰਵਾਉਣ ਦੀ ਗੱਲ ਤਾਂ ਨਹੀਂ ਕਹੀ? ਜੇ ਕਹੀ ਹੈ ਤਾਂ ਫਿਰ ਜਾਗਰੂਕ ਬਣੋ, ਧਿਆਨ ਰੱਖੋ, ਕਿਉਂਕਿ ਅੱਜ ਕੱਲ ਇਹ ਠੱਗਣ ਦੇ ਨਵੇਂ ਤਰੀਕੇ ਨੇ, ਕਿਉਂਕਿ ਨੌਕਰੀ ਦੇਣ ਵਾਲੇ ਕਦੇ ਵੀ ਪੈਸੇ ਨਹੀਂ ਮੰਗਦੇ।
0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 7:30 ਵਜ ਰਹੇ ਨੇ। ਹੁਣ ਤੁਸੀਂ ਸੁਣੋਗੇ ਪੰਜਾਬੀ ਚ ਖਬਰਾਂ।
3: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਕੇਂਦਰ ਸਰਕਾਰ ਨੇ ਘੁਸਪੈਠ ਅਤੇ ਹੋਰ ਕਾਰਨਾਂ ਕਰਕੇ ਜਨਸੰਖਿਅਕੀ ਤਬਦੀਲੀ ਦੀਆਂ ਚੁਣੌਤੀਆਂ ਨਾਲ ਨਿਪਟਣ ਲਈ ਇੱਕ ਉੱਚ ਪੱਧਰੀ ਕਮੇਟੀ ਬਣਾਈ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਸਰਕਾਰ ਡਰੋਨਾਂ ਰਾਹੀਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਨੂੰ ਰੋਕਣ ਲਈ ਅਗਲੇ 6 ਮਹੀਨਿਆਂ ਅੰਦਰ ਐਂਟੀ ਡਰੋਨ ਸਿਸਟਮ ਸਥਾਪਿਤ ਕਰਨ ਦੀ ਪ੍ਰਕਿਰਿਆ ਵਿੱਚ ਹੈ। ਪੰਜਾਬ ਵਿੱਚ ਅੱਜ ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ 113 ਨਗਰ ਪਾਲਿਕਾਵਾਂ ਦੀਆਂ ਚੋਣਾਂ ਲਈ ਪੋਲਿੰਗ ਕੁਝ ਥਾਵਾਂ 'ਤੇ ਗੜਬੜੀ ਨੂੰ ਛੱਡ ਕੇ ਅਮਨ ਅਮਾਨ ਨਾਲ ਖਤਮ ਹੋ ਗਈਆਂ ਨੇ। ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ CBSE ਦੇ ਭੁਗਤਾਨ ਸਿਸਟਮ ਨੂੰ ਬਿਹਤਰ ਬਣਾਉਣ ਲਈ ਜਨਤਕ ਖੇਤਰ ਦੀਆਂ 4 ਪ੍ਰਮੁੱਖ ਬੈਂਕਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਵੇਰਵੇ ਸਹਿਤ ਚਰਚਾ ਕੀਤੀ ਹੈ ਅਤੇ ਦੇਸ਼ ਦੇ ਉੱਤਰੀ ਅਤੇ ਕੇਂਦਰੀ ਇਲਾਕੇ ਜ਼ਬਰਦਸਤ ਗਰਮੀ ਅਤੇ ਲੂ ਦੀ ਮਾਰ ਹੇਠ ਨੇ। ਹੁਣ ਖਬਰਾਂ ਵਿਸਥਾਰ ਨਾਲ। ਕੇਂਦਰ ਸਰਕਾਰ

0: ਸਰਕਾਰ ਨੇ ਘੁਸਪੈਠ ਅਤੇ ਹੋਰ ਕਾਰਨਾਂ ਕਰਕੇ ਜਨਸੰਖਿਅਕੀ ਤਬਦੀਲੀ ਦੀਆਂ ਚੁਣੌਤੀਆਂ ਨਾਲ ਨਿਪਟਣ ਲਈ ਇੱਕ ਉੱਚ ਪੱਧਰੀ ਕਮੇਟੀ ਬਣਾਈ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਐਲਾਨ ਕੀਤਾ ਕਿ ਕਮੇਟੀ ਦੀ ਪ੍ਰਧਾਨਗੀ ਸੁਪਰੀਮ ਕੋਰਟ ਦੇ ਸਾਬਕ ਜੱਜ ਪ੍ਰਕਾਸ਼ ਪ੍ਰਭਾਕਰ ਨੌਲਕਰ ਕਰਨਗੇ। ਜਨਗਣਨਾ ਕਮਿਸ਼ਨਰ ਦੇ ਨਾਲ ਸਾਬਕਾ IAS ਅਧਿਕਾਰੀ ਦੁਰਗਾ ਸ਼ੰਕਰ ਮਿਸ਼ਰਾ, ਸਾਬਕ IPS ਅਧਿਕਾਰੀ ਬਾਲਾਜੀ ਸ਼੍ਰੀਵਾਸਤਵ ਅਤੇ ਅਰਥ ਸ਼ਾਸਤਰੀ ਡਾਕਟਰ ਸ਼ਮਿਕਾ ਰਵੀ ਨੂੰ ਕਮੇਟੀ ਦੇ ਮੈਂਬਰ ਨਿਯੁਕਤ ਕੀਤਾ ਗਿਆ ਹੈ। ਗ੍ਰਹਿ ਮੰਤਰਾਲੇ ਵਿੱਚ ਇੱਕ ਜੁਆਇੰਟ ਸਕੱਤਰ ਮੈਂਬਰ ਸਕੱਤਰ ਵਜੋਂ ਕੰਮ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਲਾਲ ਕਿਲ੍ਹੇ ਤੋਂ ਆਪਣੇ ਸੁਤੰਤਰਤਾ ਦਿਵਸ ਭਾਸ਼ਣ ਵਿੱਚ ਜਨਸੰਖਿਆ ਤਬਦੀਲੀ ਬਾਰੇ ਉੱਚ ਪੱਧਰੀ ਕਮੇਟੀ ਦੇ ਗਠਨ ਦਾ ਐਲਾਨ ਕੀਤਾ ਸੀ।
1: मैं आज देश के सामने एक चिंता एक चुनौती के संबंध में आगाह करना चाहता हूँ। षड्यंत्र के तहत देश की डेमोग्राफी को बदला जा रहा है, एक नए संकट के बीज बोए जा रहे हैं और ये घुसपैठिए मेरे देश के नौजवानों की रोजी रोटी छीन रहे हैं, एक घुसपैठिए मेरे देश की बहन बेटियों को निशाना बना रहे हैं, ये बर्दाश्त नहीं होगा। ये घुसपैठिए भोले भाले आदिवासियों को भ्रमित करके उनकी जमीनों पर कब्जा कर रहे हैं, ये देश सहन नहीं करेगा और इसलिए एक हाई पावर्ड डेमोग्राफी मिशन शुरू करने का निर्णय किया है।
0: श्री अमित शाह ने कहा कि घुसपैठ ते होर कारणा करके जनसंख्यकी च गैर कुदरती तब्दीली हो रही है जो देश के वर्तमान ते भविख लिए एक महत्वपूर्ण चुनौती है। उन्होंने कहा कि जनसंख्या तब्दीली एक गंभीर मुद्दा है जो ना सिर्फ देश की प्रभुसत्ता सगों राष्ट्रीय सुरक्षा कानून व्यवस्था समाजिक ढांचे ਡੂੰਘੀਆਂ ਤਬਦੀਲੀਆਂ ਅਤੇ ਆਦਿਵਾਸੀ ਭਾਈਚਾਰਿਆਂ ਦੀ ਸੁਰੱਖਿਆ ਨਾਲ ਵੀ ਸੰਬੰਧਿਤ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਕਮੇਟੀ ਗੈਰ ਕਾਨੂੰਨੀ ਪ੍ਰਵਾਸ ਅਤੇ ਹੋਰ ਗੈਰ ਕੁਦਰਤੀ ਕਾਰਨਾਂ ਕਰਕੇ ਭਾਰਤ ਵਿੱਚ ਜਨਸੰਖਿਆ 'ਚ ਹੋਣ ਵਾਲੀ ਤਬਦੀਲੀ ਦਾ ਵਿਆਪਕ ਮੁਲਾਂਕਣ ਕਰੇਗੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਸਰਕਾਰ ਡਰੋਨਾਂ ਰਾਹੀਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਨੂੰ ਰੋਕਣ ਲਈ ਅਗਲੇ 6 ਮਹੀਨਿਆਂ ਅੰਦਰ ਐਂਟੀ ਡਰੋਨ ਸਿਸਟਮ ਸਥਾਪਿਤ ਕਰਨ ਦੀ ਪ੍ਰਕਿਰਿਆ ਵਿੱਚ ਹੈ। ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਵਿੱਚ ਸਾਂਚੂ ਸਰਹੱਦੀ ਚੌਕੀ 'ਤੇ BSF ਦੇ ਜਵਾਨਾਂ ਨੂੰ ਸੰਬੋਧਨ ਕਰਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਸਰਹੱਦ ਪਾਰ ਤੋਂ ਪੈਦਾ ਹੋਣ ਵਾਲੇ ਖਤਰੇ ਮਹੱਤਵਪੂਰਨ ਬਣੇ ਰਹਿੰਦੇ ਨੇ, ਪਰ ਦੇਸ਼ ਦੇ ਅੰਦਰ ਅਜਿਹੇ ਖਤਰਿਆਂ ਦੀ ਸਹਾਇਤਾ ਕਰਨ ਵਾਲੇ ਅੰਦਰੂਨੀ ਅਨਸਰਾਂ 'ਤੇ ਵੀ ਲਗਾਤਾਰ ਧਿਆਨ ਦਿੱਤਾ ਜਾਣਾ ਚਾਹੀਦਾ ਹੈ।
2: ड्रोन और अन्य उपकरणों के लिए भारत सरकार ड्रोन रोधी संयंत्र लगाने की शुरुआत अगले 6 माह में ही कर लेगी, परंतु ड्रोन उतरता तो भारत की भूमि में है, कौन इसके अंदर के मटेरियल को देश विरोधी कार्यों के लिए उपयोग करता है, इस पर हमारी पैनी नजर होनी चाहिए और इसके न्यूट्रलाइजेशन के लिए सिविल अथॉरिटी और डिस्ट्रिक्ट पुलिस से हमारा जीवंत संपर्क होना चाहिए और परिणाम लक्षी कार्यवाही भी हमने करनी पड़ेगी।
0: श्री शाह ने कहा कि व्यापक सरहदी सुरक्षा नूं यकीनी बनाने लई सीमा सुरक्षा बल, हथियारबंद बलों, स्थानक प्रशासन अते नागरिकां दी शमूलियत वाले बहुपदरी 4-नुकाती सुरक्षा ग्रिड की जरूरत है। ਗ੍ਰਹਿ ਮੰਤਰੀ ਨੇ ਓਪਰੇਸ਼ਨ ਸੰਦੂਰ ਦੌਰਾਨ ਸੀਮਾ ਸੁਰੱਖਿਆ ਬਲ BSF ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨੇ ਨਾ ਸਿਰਫ ਮਜ਼ਬੂਤੀ ਨਾਲ ਸਰਹੱਦ ਦੀ ਰਾਖੀ ਕੀਤੀ ਹੈ ਸਗੋਂ ਸਰਹੱਦੀ ਜ਼ਿਲ੍ਹਿਆਂ ਦੇ ਲੋਕਾਂ ਦਾ ਮਨੋਬਲ ਵੀ ਵਧਾਇਆ ਹੈ। ਉਨ੍ਹਾਂ ਨੇ ਸਰਹੱਦ ਨੂੰ ਪੂਰੀ ਤਰ੍ਹਾਂ ਅਭੇਦ ਬਣਾਉਣ ਲਈ BSF, ਫੌਜ, ਪ੍ਰਸ਼ਾਸਨ ਅਤੇ ਨਾਗਰਿਕਾਂ ਨੂੰ ਸ਼ਾਮਲ ਕਰਕੇ ਇੱਕ 4 ਪੱਧਰੀ ਗ੍ਰਿਡ ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਕੁਐਡ ਦੇਸ਼ਾਂ ਨੇ ਅੱਜ ਨਵੀਂ ਦਿੱਲੀ ਵਿੱਚ ਆਪਣੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੌਰਾਨ ਗੱਠਜੋੜ ਦੇ ਏਜੰਡੇ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਹਿੰਦ ਪ੍ਰਸ਼ਾਂਤ ਨਾਲ ਸੰਬੰਧਿਤ ਖੇਤਰੀ ਅਤੇ ਆਲਮੀ ਘਟਨਾਕ੍ਰਮ 'ਤੇ ਚਰਚਾ ਕੀਤੀ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਵਿਦੇਸ਼ ਮੰਤਰਾਲੇ 'ਚ ਐਡੀਸ਼ਨਲ ਸਕੱਤਰ ਕੇ ਨਾਗਰਾਜ ਨਾਇਡੂ ਨੇ ਕਿਹਾ ਕਿ ਮੀਟਿੰਗ ਨੇ ਕੁਆਡ ਦੀ ਇੱਕ ਆਜ਼ਾਦ ਅਤੇ ਖੁੱਲ੍ਹੇ ਹਿੰਦ ਪ੍ਰਸ਼ਾਂਤ ਪ੍ਰਤੀ ਵਚਨਬੱਧਤਾ ਨੂੰ ਦੁਹਰਾਇਆ ਹੈ। ਉਨ੍ਹਾਂ ਦੱਸਿਆ ਕਿ ਗੱਲਬਾਤ ਕੁਆਡ ਸਹਿਯੋਗ ਦੇ 4 ਮੁੱਖ ਥੰਮਾਂ 'ਤੇ ਕੇਂਦਰਿਤ ਰਹੀ। ਇਹ ਨੇ ਸਮੁੰਦਰੀ ਅਤੇ ਸਰਹੱਦ ਪਾਰ ਸੁਰੱਖਿਆ, ਆਰਥਿਕ ਖੁਸ਼ਹਾਲੀ, ਮਹੱਤਵਪੂਰਨ ਅਤੇ ਉੱਭਰੀਆਂ ਤਕਨਾਲੋਜੀਆਂ ਅਤੇ ਮਾਨਵਤਾਵਾਦੀ ਸਹਾਇਤਾ ਅਤੇ ਆਫਤ ਪ੍ਰਤੀਕਰਮ। ਸ਼੍ਰੀ ਕੇ ਨਾਗਰਾਜ ਨਾਇਡੂ ਨੇ ਕਿਹਾ ਕਿ ਕੁਆਡ ਦੇਸ਼ਾਂ ਨੇ ਅੱਜ ਹਿੰਦ ਪ੍ਰਸ਼ਾਂਤ ਸਮੁੰਦਰੀ ਨਿਗਰਾਨੀ ਸਹਿਯੋਗ ਦੀ ਸ਼ੁਰੂਆਤ ਕੀਤੀ ਹੈ, ਜਿਸ ਦਾ ਉਦੇਸ਼ ਸਮੁੰਦਰੀ ਨਿਗਰਾਨੀ ਦੇ ਖੇਤਰ ਵਿੱਚ ਤਾਲਮੇਲ ਨੂੰ ਹੋਰ ਮਜ਼ਬੂਤ ਕਰਨਾ ਹੈ। ਉਨ੍ਹਾਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਦਹਿਸ਼ਤਗਰਦੀ ਵਿਰੋਧੀ ਪਹਿਲਕਦਮੀ ਕੁਆਡ ਸਹਿਯੋਗ ਦਾ ਇੱਕ ਮਹੱਤਵਪੂਰਨ ਥੰਮ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਵਿੱਚ ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ 103 ਨਗਰ ਪਾਲਿਕਾਵਾਂ ਲਈ ਵੋਟਿੰਗ ਕੁਝ ਥਾਵਾਂ 'ਤੇ ਗੜਬੜੀ ਨੂੰ ਛੱਡ ਕੇ ਅਮਨ ਅਮਾਨ ਨਾਲ ਖਤਮ ਹੋ ਗਈ ਹੈ। ਸਵੇਰੇ 8 ਵਜੇ ਸ਼ੁਰੂ ਹੋਈ ਪੋਲਿੰਗ ਸ਼ਾਮੀ 5 ਵਜੇ ਖਤਮ ਹੋਈ। ਕੁੱਲ 35,45,000 ਤੋਂ ਵੱਧ ਵੋਟਰ 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਵਿੱਚ ਆਪਣੇ ਨੁਮਾਇੰਦਿਆਂ ਦੀ ਚੋਣ ਕਰਨ ਲਈ

0: ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੇ ਯੋਗ ਸਨ। ਸੂਬੇ ਭਰ ਦੇ ਕੁੱਲ 1896 ਵਾਰਡਾਂ ਤੋਂ 7555 ਉਮੀਦਵਾਰ ਚੋਣ ਮੈਦਾਨ ਵਿੱਚ ਨੇ। ਵੇਰਵੇ ਨਾਲ ਪੇਸ਼ ਹੈ ਇਹ ਰਿਪੋਰਟ।
1: ਪੰਜਾਬ ਰਾਜ ਚੋਣ ਕਮਿਸ਼ਨ ਮੁਤਾਬਕ ਸ਼ਾਮ 5 ਵਜੇ ਤੱਕ 61.5% ਪੋਲਿੰਗ ਦਰਜ ਕੀਤੀ ਗਈ। ਵੋਟਾਂ ਦੀ ਗਿਣਤੀ 29 ਮਈ ਨੂੰ ਹੋਵੇਗੀ। ਇਸੇ ਦੌਰਾਨ ਰਾਜ ਚੋਣ ਕਮਿਸ਼ਨ ਨੇ MC ਦੀਨਾਨਗਰ, MC ਗੁਰਦਾਸਪੁਰ, MC ਕਾਦੀਆਂ ਅਤੇ MC ਸ਼ਾਮ 84 ਦੇ ਮੈਂਬਰਾਂ ਦੀ ਚੋਣ ਲਈ ਤਰੀਕਾਂ ਦਾ ਐਲਾਨ ਕਰ ਦਿੱਤਾ। ਇਹਨਾਂ ਨਗਰ ਪਾਲਿਕਾਵਾਂ ਲਈ ਚੋਣ ਪ੍ਰੋਗਰਾਮ ਅੱਜ ਦੀਆਂ ਚੋਣਾਂ ਵਿੱਚ ਸ਼ਾਮਲ ਨਹੀਂ ਸੀ। ਚੋਣ ਪ੍ਰੋਗਰਾਮ ਮੁਤਾਬਕ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਤਰੀਕ 30 ਮਈ ਤੋਂ ਸ਼ੁਰੂ ਹੋਵੇਗੀ ਤੇ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਤਰੀਕ 3 ਜੂਨ ਹੋਵੇਗੀ। ਕਾਗਜ਼ਾਂ ਦੀ ਜਾਂਚ 4 ਜੂਨ ਨੂੰ ਹੋਵੇਗੀ ਤੇ ਨਾਮਜ਼ਦਗੀ ਵਾਪਸ ਲੈਣ ਦੀ ਤਰੀਕ 5 ਜੂਨ ਹੈ। ਇਹਨਾਂ ਨਗਰ ਕੌਂਸਲਾਂ ਦੀਆਂ ਚੋਣਾਂ 13 ਜੂਨ ਨੂੰ ਹੋਣਗੀਆਂ ਤੇ ਵੋਟਾਂ ਦੀ ਗਿਣਤੀ ਵੋਟਾਂ ਪੂਰੀਆਂ ਹੋਣ ਤੋਂ ਤੁਰੰਤ ਬਾਅਦ ਉਸੇ ਦਿਨ ਹੋਵੇਗੀ। 2027 ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹਨਾਂ ਨਗਰ ਨਿਗਮ ਚੋਣਾਂ ਨੂੰ ਇੱਕ ਮੁੱਖ ਰਾਜਨੀਤਿਕ ਸੂਚਕ ਵਜੋਂ ਦੇਖਿਆ ਜਾ ਰਿਹਾ ਹੈ। ਇੱਕ ਬਹੁਕੌਣੀ ਮੁਕਾਬਲਾ ਹੈ ਕਿਉਂਕਿ ਸੱਤਾਧਾਰੀ ਆਮ ਆਦਮੀ ਪਾਰਟੀ, ਇੰਡੀਅਨ ਨੈਸ਼ਨਲ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਸਮੇਤ ਸਾਰੀਆਂ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਨੇ ਆਪਣੇ ਉਮੀਦਵਾਰ ਖੜੇ ਕੀਤੇ ਨੇ। ਜਲੰਧਰ ਤੋਂ ਆਕਾਸ਼ਵਾਣੀ ਖਬਰਾਂ ਨਾਲ ਮੈਂ ਚੰਚਲ ਸ਼ਰਮਾ।
0: ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ CBSE ਦੇ ਭੁਗਤਾਨ ਗੇਟਵੇ ਸਿਸਟਮ ਨੂੰ ਬਿਹਤਰ ਬਣਾਉਣ ਲਈ ਜਨਤਕ ਖੇਤਰ ਦੀਆਂ 4 ਪ੍ਰਮੁੱਖ ਬੈਂਕਾਂ ਦੇ ਸੀਨੀਅਰ ਅਧਿਕਾਰੀ ਨਾਲ ਵੇਰਵੇ ਸਹਿਤ ਚਰਚਾ ਕੀਤੀ ਹੈ। ਮੀਟਿੰਗ ਦੌਰਾਨ ਸ੍ਰੀ ਪ੍ਰਧਾਨ ਨੇ ਵਿਦਿਆਰਥੀਆਂ ਨੂੰ ਅਸੁਵਿਧਾ ਤੋਂ ਬਚਾਉਣ ਲਈ ਇੱਕ ਸਹਿਜ ਅਤੇ ਸੁਰੱਖਿਅਤ ਭੁਗਤਾਨ ਪ੍ਰਣਾਲੀ ਦੀ ਲੋੜ 'ਤੇ ਜ਼ੋਰ ਦਿੱਤਾ। ਉਹਨਾਂ ਨੇ ਬੈਂਕਾਂ ਨੂੰ ਸਮੇਂ ਸਿਰ ਲੈਣ ਦੇਣ, ਭੁਗਤਾਨ ਮੁੱਦਿਆਂ ਦੇ ਤੁਰੰਤ ਹੱਲ ਅਤੇ ਵਾਧੂ ਜਾਂ ਅਸਫਲ ਭੁਗਤਾਨਾਂ ਦੇ ਮਾਮਲਿਆਂ ਵਿੱਚ ਆਟੋਮੈਟਿਕ ਰਿਫੰਡ ਨੂੰ ਯਕੀਨੀ ਬਣਾਉਣ ਲਈ ਮਜ਼ਬੂਤ ਭੁਗਤਾਨ ਪ੍ਰੋਟੋਕੋਲ ਸਥਾਪਿਤ ਕਰਨ ਲਈ CBSE ਦੀ ਸਹਾਇਤਾ ਕਰਨ ਦੇ ਨਿਰਦੇਸ਼ ਦਿੱਤੇ ਨੇ। ਸਿੱਖਿਆ ਮੰਤਰੀ ਨੇ ਮੌਜੂਦਾ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਉੱਨਤ ਤਕਨੀਕੀ ਸੁਰੱਖਿਆ ਉਪਾਅ, ਅਸਲ ਸਮੇਂ ਦੀ ਨਿਗਰਾਨੀ ਅਤੇ ਇੱਕ ਤੇਜ਼ ਸ਼ਿਕਾਇਤ ਨਿਵਾਰਨ ਵਿਧੀ ਲਈ ਵੀ ਕਿਹਾ ਹੈ। ਪੰਜਾਬ, ਹਰਿਆਣਾ, ਚੰਡੀਗੜ੍ਹ, ਉੱਤਰ ਪ੍ਰਦੇਸ਼, ਪੂਰਬੀ ਮੱਧ ਪ੍ਰਦੇਸ਼, ਵਿਦਰਭ ਅਤੇ ਪੱਛਮੀ ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਲੂ ਦੀ ਸਥਿਤੀ ਜਾਰੀ ਹੈ। ਮੌਸਮ ਵਿਭਾਗ ਮੁਤਾਬਕ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਜੰਮੂ ਕਸ਼ਮੀਰ, ਲੱਦਾਖ, ਛੱਤੀਸਗੜ੍ਹ, ਪੂਰਬੀ ਰਾਜਸਥਾਨ, ਝਾਰਖੰਡ ਅਤੇ ਪੱਛਮੀ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਵੀ ਅਜਿਹੇ ਹਾਲਾਤ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਅੱਜ ਦਿੱਲੀ ਵਿੱਚ ਲੂ ਦੀ ਸਥਿਤੀ ਬਾਰੇ ਯੈਲੋ ਅਲਰਟ ਜਾਰੀ ਕੀਤਾ। ਰਾਸ਼ਟਰੀ ਰਾਜਧਾਨੀ ਵਿੱਚ ਅਜਿਹੀ ਸਥਿਤੀ ਕੱਲ੍ਹ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ। ਅੱਜ ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ 43.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ 'ਚ ਅੱਜ ਵੱਧ ਤੋਂ ਵੱਧ ਤਾਪਮਾਨ ਬਠਿੰਡਾ 'ਚ 45.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਰਿਆਣਾ 'ਚ ਸਿਰਸਾ 46 ਡਿਗਰੀ ਸੈਲਸੀਅਸ ਨਾਲ ਸਭ ਤੋਂ ਗਰਮ ਸਥਾਨ ਰਿਹਾ। ਉੱਤਰ ਪ੍ਰਦੇਸ਼ ਵੀ ਅੱਤ ਦੀ ਗਰਮੀ ਅਤੇ ਲੂ ਤੋਂ ਕੋਈ ਰਾਹਤ ਨਹੀਂ ਹੈ। ਕਈ ਥਾਵਾਂ 'ਤੇ ਤਾਪਮਾਨ 43 ਤੋਂ 47 ਡਿਗਰੀ ਸੈਲਸੀਅਸ ਦੇ ਵਿਚਕਾਰ ਬਣਿਆ ਹੈ। ਬੁੰਦੇਲਖੰਡ ਸਭ ਤੋਂ ਵੱਧ ਪ੍ਰਭਾਵਿਤ ਇਲਾਕਾ ਹੈ। ਲਗਭਗ ਹਰ ਜ਼ਿਲ੍ਹੇ ਵਿੱਚ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਉੱਪਰ ਦਰਜ ਕੀਤਾ ਜਾ ਰਿਹਾ ਹੈ। IPL ਕ੍ਰਿਕਟ ਵਿੱਚ ਅੱਜ ਪਹਿਲੇ ਕੁਆਲੀਫਾਇਰ ਮੁਕਾਬਲੇ ਵਿੱਚ ਮੌਜੂਦਾ ਚੈਂਪੀਅਨ ਰਾਇਲ ਚੈਲੈਂਜਰਸ ਬੰਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋ ਰਿਹਾ ਹੈ। ਗੁਜਰਾਤ ਟਾਈਟਨਸ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇਸ ਮੈਚ ਦੀ ਜੇਤੂ ਟੀਮ ਸਿੱਧੇ IPL 2026 ਦੇ ਫਾਈਨਲ ਵਿੱਚ ਪਹੁੰਚ ਜਾਏਗੀ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਕੇਂਦਰ ਸਰਕਾਰ ਨੇ ਘੁਸਪੈਠ ਅਤੇ ਹੋਰ ਕਾਰਨਾਂ ਕਰਕੇ ਜਨਸੰਖਿਅਕੀ ਤਬਦੀਲੀ ਦੀਆਂ ਚੁਣੌਤੀਆਂ ਨਾਲ ਨਿਪਟਣ ਲਈ ਇੱਕ ਉੱਚ ਪੱਧਰੀ ਕਮੇਟੀ ਬਣਾਈ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਰਕਾਰ ਡਰੋਨਾਂ ਰਾਹੀਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਨੂੰ ਰੋਕਣ ਲਈ ਅਗਲੇ 6 ਮਹੀਨਿਆਂ ਅੰਦਰ ਐਂਟੀ ਡਰੋਨ ਸਿਸਟਮ ਸਥਾਪਿਤ ਕਰਨ ਦੀ ਪ੍ਰਕਿਰਿਆ ਵਿੱਚ ਹੈ। ਪੰਜਾਬ ਵਿੱਚ ਅੱਜ ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ 113 ਨਗਰ ਪਾਲਿਕਾਵਾਂ ਦੀਆਂ ਚੋਣਾਂ ਲਈ ਪੋਲਿੰਗ ਕੁਝ ਥਾਵਾਂ 'ਤੇ ਗੜਬੜੀ ਨੂੰ ਛੱਡ ਕੇ ਅਮਨ ਅਮਾਨ ਨਾਲ ਖਤਮ ਹੋ ਗਈਆਂ ਨੇ ਅਤੇ ਦੇਸ਼ ਦੇ ਉੱਤਰੀ ਅਤੇ ਕੇਂਦਰੀ ਇਲਾਕੇ ਜ਼ਬਰਦਸਤ ਗਰਮੀ ਅਤੇ ਲੂ ਦੀ ਮਾਰ ਹੇਠ ਨੇ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
2: ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।

ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

ਇਹ 6 ਮੀਟਰ ਯਾਨੀ 873 ਕਿਲੋ ਹਰਟਸ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਹੁਣ ਤੁਸੀਂ ਸਮਾਤ ਫਰਮਾਓ ਜਗਜੀਤ ਸਿੰਘ ਦੀ ਆਵਾਜ਼ 'ਚ ਇੱਕ ਗਜ਼ਲ।

ਹੁਣ ਤੁਸੀਂ ਸੁਣ ਰਹੇ ਸੀ ਜਗਜੀਤ ਸਿੰਘ ਦੀ ਆਵਾਜ਼ 'ਚ ਇੱਕ ਗਜ਼ਲ। ਅਗਲੀ ਗਜ਼ਲ ਪੇਸ਼ ਹੈ ਆਸ਼ਾ ਭੋਸਲੇ ਦੀ ਆਵਾਜ਼ 'ਚ।

ਹੁਣ ਤੁਸੀਂ ਸੁਣ ਰਹੇ ਸੀ ਆਸ਼ਾ ਭੋਸਲੇ ਦੀ ਆਵਾਜ਼ 'ਚ ਇੱਕ ਗਜ਼ਲ, ਮੀਡੀਅਮ ਵੇਵ 343.6 meters ਯਾਨੀ 873 kHz 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਵੇਲਾ ਹੋ ਗਿਆ ਪ੍ਰੋਗਰਾਮ ਜ਼ਿੰਦਗੀ ਹਸੀਨ ਦਾ, ਸੁਣਦੇ ਹਾਂ ਇਹ ਪ੍ਰੋਗਰਾਮ। ਉਸ ਤੋਂ ਪਹਿਲਾਂ ਆਕਾਸ਼ਵਾਣੀ ਦਾ ਟਾਈਟਲ ਸੌਂਗ।

जी हाँ, सोनी मेरी सोनी सोनी, होर नहीं कोई होनी सोनी। रब से ज़्यादा तेरा नाम लेता हूँ, रब मुझे माफ़ करे। कहने दा मतलब कि जदों इंसान नू इश्क हुंदा है या मोहब्बत हो जाती है तां इक्को ही इंसान उस दी पूरी दुनिया बन जाती है। उहदे आसे पासे ही उस दियां सारियां खुशियां सिमट के रह जांदियां ने। तां फिर वक्त बदलदा है इंसान दा, जदों परिवार बनता है तां फिर जिहड़े बच्चे हुंदे ने उहनां दे आसे पासे सारी खुशियां सिमट जांदियां ने, उहनां दे आसे पासे ही सारी दुनिया सिमट जांदी है। यानी कि इंसान अपनी खुशी दे लई दूसरियां दे उत्ते हमेशा डिपेंडेंट रहिंदा है कि बई इह खुश होणगे, इह मेरे बारे चंगा सोचणगे, या मतलब इहनां नूं मैं हसदे खेडदे देखांगा तां मैं खुश होवांगा। अदरवाइज़ इंसान अपनी खुशी वल बहुत घट नज़र मारदा है कि उहनूं किस चीज़ 'च खुशी मिलदी है। ਸਾਡੇ ਕੋਲ ਟਾਈਮ ਹੀ ਨਹੀਂ ਹੁੰਦਾ ਆਪਣੀ ਸਿਰਫ ਔਰ ਸਿਰਫ ਆਪਣੇ ਬਾਰੇ ਸੋਚਣ ਦਾ, ਕਦੀ ਧਿਆਨ ਹੀ ਨਹੀਂ ਦਿੰਦੇ ਅਸੀਂ। ਕਹਿੰਦੇ ਕਿ ਜਦੋਂ ਸਾਡੀ ਪਰਵਰਿਸ਼ ਵੀ ਨਾ ਇਦਾਂ ਹੀ ਹੁੰਦੀ ਹੈ ਕਿ ਬਈ ਦੂਸਰਿਆਂ ਦੀ ਨਜ਼ਰਾਂ ਦੇ ਵਿੱਚ ਹਮੇਸ਼ਾ ਚੰਗੇ ਬਣ ਕੇ ਰਹਿਣਾ, ਜਦੋਂ ਛੋਟੇ ਹੁੰਦੇ ਨੇ ਤਾਂ ਮਾਂ ਬਾਪ ਇਹੀ ਸਿੱਖਿਆ ਦਿੰਦੇ ਨੇ ਕਿ ਬੱਚੇ ਕੋਈ ਐਸਾ ਕੰਮ ਨਹੀਂ ਕਰਨਾ ਕਿ ਤੁਹਾਡੇ ਉੱਤੇ ਕੋਈ ਉਂਗਲੀ ਚੁੱਕੇ, ਕੋਈ ਇਹ ਨਾ ਕਹੇ ਕਿ ਇਹਨੇ ਇੰਨਾ ਮਾੜਾ ਕੰਮ ਕੀਤਾ ਜਾਂ ਇਹਨੇ ਬੁਰਾ ਕੰਮ ਕੀਤਾ ਹੈ। ਤਾਂ ਹਮੇਸ਼ਾ ਮਤਲਬ ਅੱਛੇ ਬਣ ਕੇ ਰਹਿਣਾ ਹੈ ਸਮਾਜ ਦੇ ਵਿੱਚ, ਦੁਨੀਆ ਦੇ ਵਿੱਚ। ਤਾਂ ਇਨਸਾਨ ਉਦਾਂ ਦਾ ਹੀ ਹੌਲੀ ਹੌਲੀ ਹੌਲੀ ਹੌਲੀ ਬਣਦਾ ਚਲਾ ਗਿਆ ਕਿ

ਦੂਸਰਿਆਂ ਨੂੰ ਜਿਸ ਚੀਜ਼ ਦੇ ਵਿੱਚ ਖੁਸ਼ੀ ਮਿਲਦੀ ਹੈ ਉਹੀ ਕੰਮ ਕਰਨੇ ਸ਼ੁਰੂ ਕਰ ਦਿੱਤੇ। ਦੂਸਰੇ ਜਿਸ ਚੀਜ਼ 'ਚ ਖੁਸ਼ ਹੋਣਗੇ ਕਈ ਵਾਰੀ ਆਪਣੀਆਂ ਖੁਸ਼ੀਆਂ ਸੈਕਰੀਫਾਈਸ ਕਰ ਦਿੰਦੇ ਹਾਂ, ਆਪਾਂ ਆਪਣੀਆਂ ਖੁਸ਼ੀਆਂ ਨੂੰ ਦਬਾ ਦਿੰਦੇ ਹਾਂ ਕਿ ਕੋਈ ਗੱਲ ਨਹੀਂ ਉਹ ਖੁਸ਼ ਹੈ ਨਾ ਤਾਂ ਮੈਂ ਖੁਸ਼ੀ ਹਾਂ। ਤੋ ਇਸ ਤਰ੍ਹਾਂ ਜਦੋਂ ਜ਼ਿੰਦਗੀ ਚੱਲਦੀ ਜਾਂਦੀ ਹੈ ਨਾ, ਜਦੋਂ ਅਸੀਂ ਸਿਰਫ ਔਰ ਸਿਰਫ ਦੂਜਿਆਂ ਦੇ ਲਈ ਜ਼ਿੰਦਗੀ ਜੀਣਾ ਸ਼ੁਰੂ ਕਰ ਦਿੰਦੇ ਹਾਂ ਔਰ ਆਪਣੇ ਆਪ ਨੂੰ ਭੁੱਲਦੇ ਚਲੇ ਜਾਂਦੇ ਹਾਂ, ਆਪਣੀ ਖੁਸ਼ੀ ਨੂੰ ਦਰਕਿਨਾਰ ਕਰ ਦਿੰਦੇ ਹਾਂ, ਫਿਰ ਇੱਕ ਟਾਈਮ ਐਸਾ ਆਉਂਦਾ ਹੈ ਕਿ ਮਨ ਜਿਹੜਾ ਹੈ ਨਾ ਹੌਲੀ ਹੌਲੀ ਉਹ ਸ਼ਾਂਤੀ ਆਪਣੀ ਖੋਣੀ ਸ਼ੁਰੂ ਕਰ ਦਿੰਦਾ ਹੈ। ਮਨ ਦੇ ਵਿੱਚੋਂ ਸ਼ਾਂਤੀ ਜਾਣੀ ਸ਼ੁਰੂ ਹੋ ਜਾਂਦੀ ਹੈ, ਬੇਚੈਨੀ ਆ ਜਾਂਦੀ ਹੈ। ਤਾਂ ਹੀ ਤਾਂ ਆਪਾਂ ਦੇਖ ਰਹੇ ਹਾਂ ਕਿ ਮਾਹੌਲ ਕਿੰਨਾ ਜ਼ਿਆਦਾ ਡਿਪਰੈਸ ਹੋਣਾ ਸ਼ੁਰੂ ਹੋ ਗਿਆ। ਇਨਸਾਨ ਜਦੋਂ ਇਕੱਲਾ ਹੋ ਜਾਂਦਾ, ਜਦੋਂ ਉਹਦੇ ਆਸ ਪਾਸ ਜਿਨ੍ਹਾਂ ਦੇ ਵਾਸਤੇ ਉਸਨੇ ਆਪਣੀ ਸਾਰੀ ਦੁਨੀਆ, ਮਤਲਬ ਜਿਨ੍ਹਾਂ ਨੂੰ ਉਹ ਸਮਝਦਾ ਸੀਗਾ, ਜਦੋਂ ਉਹ ਥੋੜ੍ਹੇ ਜਿਹੇ ਇੱਧਰ ਉੱਧਰ ਹੋ ਜਾਂਦੇ ਨੇ, ਚਲੇ ਜਾਂਦੇ ਨੇ, ਆਪਣੇ ਫੈਮਿਲੀ ਦੇ ਵਿੱਚ ਬਿਜ਼ੀ ਹੋ ਜਾਂਦੇ ਨੇ, ਫਿਰ ਇਨਸਾਨ ਨੂੰ ਇਕੱਲਾ ਆਪਣ ਜਿਹੜਾ ਹੁੰਦਾ ਨਾ ਉਹ ਬਹੁਤ ਜ਼ਿਆਦਾ ਖਾਂਦਾ ਹੈ, ਅੰਦਰੋਂ ਬਹੁਤ ਜ਼ਿਆਦਾ ਤਕਲੀਫ ਦਿੰਦਾ, ਫਿਰ ਇਨਸਾਨ ਜਿਹੜਾ ਹੈ ਉਹ ਡਿਪਰੈਸ਼ਨ ਦੇ ਵਿੱਚ ਆ ਜਾਂਦਾ। ਤਾਂ ਸਿਆਣੇ ਕਹਿੰਦੇ ਨੇ ਕਿ ਜ਼ਰੂਰ ਹੈ, ਠੀਕ ਹੈ ਅਸੀਂ ਸਮਾਜ ਦੇ ਵਿੱਚ ਰਹਿੰਦੇ ਹਾਂ, ਦੁਨੀਆ ਦੇ ਵਿੱਚ ਰਹਿੰਦੇ ਹਾਂ, ਅਸੀਂ ਦੂਜਿਆਂ ਦੀ ਖੁਸ਼ੀ ਵੀ ਦੇਖਣੀ ਹੈ, ਲੇਕਿਨ ਆਪਣੇ ਆਪ ਨੂੰ ਨਹੀਂ ਭੁੱਲ ਜਾਣਾ। ਕਿਉਂਕਿ ਜਦੋਂ ਅਸੀਂ ਆਪਣੇ ਆਪ ਨੂੰ ਭੁੱਲ ਜਾਂਦੇ ਹਾਂ ਨਾ, ਤਾਂ ਫਿਰ ਸਾਡੀ ਮਨ ਦੀ ਸ਼ਾਂਤੀ ਇੱਕ ਦਿਨ ਜਦੋਂ ਖਤਮ ਹੁੰਦੀ ਹੈ, ਫਿਰ ਇਨਸਾਨ ਡਾਵਾਂਡੋਲ ਹੋ ਜਾਂਦਾ, ਔਰ ਉਸ ਟਾਈਮ ਜਿਹੜਾ ਹੈ ਤੁਹਾਨੂੰ ਬਾਹਰ ਦੀ ਕੋਈ ਖੁਸ਼ੀ ਫਿਰ ਤੁਹਾਨੂੰ ਖੁਸ਼ੀ ਦੇ ਨਹੀਂ ਪਾਏਗੀ। ਫਿਰ ਤੁਸੀਂ ਇਹ ਚਾਹ ਕੇ ਵੀ ਦੂਜਿਆਂ ਨੂੰ ਵੀ ਖੁਸ਼ੀ ਨਹੀਂ ਦੇ ਪਾਓਗੇ, ਕਿਉਂਕਿ ਤੁਸੀਂ ਅੰਦਰੋਂ ਹੀ ਪਰੇਸ਼ਾਨ ਹੋ, ਅੰਦਰੋਂ ਹੀ ਤੰਗ ਹੋ, ਤਾਂ ਫਿਰ ਦੂਜਿਆਂ ਨੂੰ ਅਸੀਂ ਕਿੱਦਾਂ ਖੁਸ਼ੀ ਦੇ ਪਾਵਾਂਗੇ। ਅਤੇ ਇਸ ਲਈ ਆਪਣੇ ਲਈ ਕਹਿੰਦੇ ਕਿ ਜ਼ਰੂਰ ਟਾਈਮ ਕੱਢੋ, ਆਪਣੇ ਆਪ ਦੇ ਨਾਲ ਗੱਲ ਕਰੋ, ਤੁਹਾਨੂੰ ਜਿਸ ਚੀਜ਼ ਦੇ ਵਿੱਚ ਖੁਸ਼ੀ ਮਿਲਦੀ ਹੈ ਪਹਿਲੇ ਆਪਣੇ ਆਪ ਨੂੰ ਖੁਸ਼ ਕਰੋ, ਫਿਰ ਤੁਸੀਂ ਦੂਜਿਆਂ ਨੂੰ ਡਬਲ ਖੁਸ਼ੀ ਦੇ ਸਕਦੇ ਹੋ। ਤੋ ਆਪਣੇ ਆਪ ਨੂੰ ਭੁੱਲਣਾ ਨਹੀਂ ਹੈ, ਕਿਉਂਕਿ ਜੇਕਰ ਤੁਸੀਂ ਠੀਕ ਹੋ, ਖੁਸ਼ ਹੋ, ਤਾਂ ਫਿਰ ਸਾਰੇ ਮਤਲਬ ਖੁਸ਼ ਹੋ ਸਕਦੇ ਨੇ, ਤੁਸੀਂ ਉਹਨਾਂ ਨੂੰ ਖੁਸ਼ੀ ਵੰਡ ਸਕਦੇ ਹੋ। ਲੇਕਿਨ ਅਸੀਂ ਕੀ ਕਰਦੇ ਹਾਂ ਕਿ ਜ਼ਿੰਦਗੀ ਬਸ ਜਿਉਂਦੇ ਚਲੇ ਜਾਂਦੇ ਹਾਂ ਲੇਕਿਨ ਖੁਸ਼ੀ ਵੱਲ ਧਿਆਨ ਨਹੀਂ ਦਿੰਦੇ, ਤਾਂ ਫਿਰ ਜ਼ਿੰਦਗੀ ਕਿ ਜਦੋਂ ਅਜ਼ਾਬ ਬਣਦੀ ਹੈ ਨਾ, ਤਾਂ ਫਿਰ ਉਦੋਂ ਇਹ ਵਾਲੀਆਂ ਲਾਈਨਾਂ ਜ਼ਹਿਨ ਦੇ ਵਿੱਚ ਆਉਂਦੀਆਂ ਨੇ ਕਿ ਜ਼ਿੰਦਗੀ ਸੇ ਬੜੀ ਸਜ਼ਾ ਹੀ ਨਹੀਂ ਔਰ ਕਿਆ ਜੁਰਮ ਹੈ ਪਤਾ ਹੀ ਨਹੀਂ, ਇਤਨੇ ਹਿੱਸੋਂ ਮੈਂ ਬੰਟ ਗਿਆ ਹੂੰ ਮੈਂ, ਮੇਰੇ ਹਿੱਸੇ ਮੈਂ ਕੁਛ ਬਚਾ ਹੀ ਨਹੀਂ। ਤੋ ਆਪਣਾ ਹਿੱਸਾ ਜ਼ਰੂਰ ਬਚਾ ਕੇ ਰੱਖੋ, ਅਸੀਂ ਆਪਣੇ ਖੁਸ਼ੀਆਂ ਵੀ ਵੰਡਣੀਆਂ ਨੇ, ਅਸੀਂ ਆਪਣਾ ਵਕਤ ਵੀ ਵੰਡਣਾ ਹੈ, ਅਸੀਂ ਆਪਣਾ ਪਿਆਰ ਵੀ ਵੰਡਣਾ, ਲੇਕਿਨ ਸਾਰਾ ਵੰਡ ਕੇ ਖਾਲੀ ਨਹੀਂ ਹੋ ਜਾਣਾ, ਆਪਣੇ ਲਈ ਵੀ ਜ਼ਰੂਰ ਥੋੜ੍ਹਾ ਜਿਹਾ ਬਚਾ ਕੇ ਰੱਖੀਏ। ਮੈਂ ਵੀ ਤੁਹਾਡੇ ਨਾਲ ਹੀ ਸ਼ਾਮਿਲ ਹਾਂ ਕਿ ਕਦੀ ਸੋਚਿਆ ਹੀ ਨਹੀਂ ਕਿ ਆਪਣੇ ਲਈ ਵੀ ਕੁਛ ਟਾਈਮ ਕੱਢਣਾ ਜਾਂ ਆਪਣੇ ਖੁਸ਼ੀ ਵੱਲ ਵੀ ਜ਼ਰਾ ਧਿਆਨ ਦੇਣਾ। ਤਾਂ ਕੋਸ਼ਿਸ਼ ਕਰੀਏ ਕਿ ਜੇਕਰ ਅਸੀਂ ਖੁਸ਼ ਹੋਵਾਂਗੇ ਨਾ, ਤਾਂ ਹੀ ਅਸੀਂ ਖੁਸ਼ੀਆਂ ਵੰਡ ਸਕਦੇ ਹਾਂ। ਅਤੇ ਆਓ ਜੀ, ਕਿਸ਼ੋਰ ਕੁਮਾਰ ਦਾ ਇਹ ਗੀਤ ਹੈ, ਉਹ ਵੀ ਸਾਨੂੰ ਕੁਛ ਇੱਦਾਂ ਦੀ ਹੀ ਸਿੱਖਿਆ ਦੇ ਰਿਹਾ, ਆਓ ਫਿਰ ਸੁਣਦੇ ਹਾਂ।

0: ਮੀਡੀਅਮ ਵੇਵ 343.6 meter ਯਾਨੀ 873 kHz 'ਤੇ ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਇੱਕ ਬ੍ਰੇਕ ਦਾ ਟਾਈਮ ਹੋ ਗਿਆ, ਹਾਜ਼ਰ ਹੁੰਦੇ ਹਾਂ ਕੁਛ ਹੀ ਪਲਾਂ 'ਚ।
1: ਮੂੰਹ ਮਿੱਠਾ ਕਰਨ ਲੱਗੇ ਹੋ, ਨੌਕਰੀ ਲੱਗ ਗਈ ਲੱਗਦੀ ਹੈ, ਮੁਬਾਰਕਾਂ ਫੇਰ ਤੇ। ਪਰ ਕਿਤੇ ਉਹਨਾਂ ਨੇ ਨੌਕਰੀ ਦੇਣ ਤੋਂ ਪਹਿਲਾਂ ਕੋਈ ਪੈਸੇ ਜਮ੍ਹਾਂ ਕਰਵਾਉਣ ਦੀ ਗੱਲ ਤਾਂ ਨਹੀਂ ਕਹੀ? ਜੇ ਕਹੀ ਹੈ ਤਾਂ ਫਿਰ ਜਾਗਰੂਕ ਬਣੋ, ਧਿਆਨ ਰੱਖੋ, ਕਿਉਂਕਿ ਅੱਜ ਕੱਲ ਇਹ ਠੱਗਣ ਦੇ ਨਵੇਂ ਤਰੀਕੇ ਨੇ, ਕਿਉਂਕਿ ਨੌਕਰੀ ਦੇਣ ਵਾਲੇ ਕਦੇ ਵੀ ਪੈਸੇ ਨਹੀਂ ਮੰਗਦੇ।
2: ਹੈਲੋ,
3: ਇਹ ਆਇਕਰ ਵਿਭਾਗ ਹੈ। ਆਜ ਹਮ ਆਪਕੇ ਨਾਮ ਸੇ ਚਲ ਰਹੇ ਖਾਤੋਂ ਸੇ ਅਨਿਵਾਰਯ ਕਟੌਤੀ ਕਰੇਂਗੇ। यदि आपके कोई प्रश्न है तो कृपया सेवा कर्मियों से संपर्क करने के लिए 9 दबाए। दिस इज द इनकम टैक्स डिपार्टमेंट।
4: अजिही कोई भी फोन कॉल फ्रॉड हो सकती है। कोई भी बटन दबण तो पहला एक मिनट लिए रुको ते सोचो ते पुष्टि जरूर कर लो। सावधान रहो, सुरक्षित रहो।
5: ਜ਼ਰੂਰੀ ਸੂਚਨਾ। ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.com

0: jobs.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਦੇ ਵਿੱਚ ਇੱਕ ਵਾਰੀ ਫਿਰ ਤੋਂ ਆਪ ਸਭ ਦਾ ਬਹੁਤ ਬਹੁਤ ਸਵਾਗਤ। ਵਾਓ ਜੀ, ਜ਼ਿੰਦਗੀ ਦੇ ਵਿੱਚ ਨਾ ਕਹਿੰਦੇ ਕਿ ਹਰ ਇਨਸਾਨ ਜਿਹੜਾ ਹੈ ਨਾ, ਉਹ ਆਪਣੇ ਆਪ ਤੋਂ ਨਾ ਖੁਸ਼ ਨਹੀਂ ਹੈ, ਸੈਟਿਸਫਾਈਡ ਨਹੀਂ ਹੈ। ਉਹਨੂੰ ਲੱਗਦਾ ਕਿ ਬਈ ਮੇਰੀ ਜ਼ਿੰਦਗੀ ਦੇ ਵਿੱਚ ਨਾ ਬਹੁਤ ਸਾਰੀਆਂ ਕਮੀਆਂ ਨੇ, ਕਾਸ਼ ਕਿਤੇ ਮੇਰੀ ਲਾਈਫ ਉੱਦਾਂ ਦੀ ਹੁੰਦੀ ਕਿ ਅਸੀਂ ਦੂਜਿਆਂ ਨੂੰ ਦੇਖ ਕੇ ਮਤਲਬ ਕਹਿ ਦਿੰਦੇ ਹਾਂ, ਜਿਹੜੇ ਸਾਡੇ ਤੋਂ ਜ਼ਿਆਦਾ ਅਮੀਰ ਹੁੰਦੇ ਨੇ ਜਾਂ ਜ਼ਿਆਦਾ ਸਕਸੈਸਫੁਲ ਹੁੰਦੇ ਨੇ ਜਾਂ ਸਾਨੂੰ ਲੱਗਦਾ ਕਿ ਸਾਡੇ ਤੋਂ ਜ਼ਿਆਦਾ ਖੁਸ਼ ਨੇ, ਤਾਂ ਅਸੀਂ ਉਹਨਾਂ ਵਰਗੀ ਜ਼ਿੰਦਗੀ ਜੀਣਾ ਦਾ ਖੁਆਬ ਮਤਲਬ ਦੇਖਣਾ ਸ਼ੁਰੂ ਕਰ ਦਿੰਦੇ ਹਾਂ ਕਿ ਕਾਸ਼ ਸਾਡੀ ਲਾਈਫ ਜਿਹੜੀ ਹੈ ਉਹਨਾਂ ਵਰਗੀ ਹੋਵੇ। ਅਤੇ ਇੱਦਾਂ ਦੀ ਨਾ ਇੱਕ ਛੋਟੀ ਜਿਹੀ ਕਹਾਣੀ ਹੈ ਜੋ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗੀ। ਕਹਿੰਦੇ ਕਿ ਇੱਕ ਵਾਰੀ ਨਾ ਇੱਕ ਪੱਥਰ ਤੋੜਨ ਵਾਲਾ ਇਨਸਾਨ ਹੁੰਦਾ ਹੈ, ਜਿਸ ਨੂੰ ਅਸੀਂ ਪੰਜਾਬੀ ਦੇ ਵਿੱਚ ਪੱਥਰ ਘਾੜਾ ਵੀ ਕਹਿ ਦਿੰਦੇ ਹਾਂ, ਜੋ ਪੱਥਰ ਤੋੜ ਕੇ ਉਹਦੀਆਂ ਵੱਖਰੀਆਂ ਵੱਖਰੀਆਂ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਵੀ ਬਣਾਉਂਦਾ, ਤਾਂ ਪੱਥਰ ਤੋੜ ਕੇ ਉਹਦਾ ਇਹੀ ਕੰਮ ਹੁੰਦਾ। ਤਾਂ ਉਹ ਨਾ ਇੱਕ ਵਾਰੀ ਇੱਦਾਂ ਹੀ ਪੱਥਰ ਤੋੜਦਾ ਪਿਆ ਤਾਂ ਸੋਚਣ ਲੱਗ ਗਿਆ, ਰੱਬ ਨੂੰ ਕਹਿਣ ਲੱਗ ਗਿਆ, ਮਿਹਣੇ ਮਾਰਨ ਲੱਗ ਗਿਆ ਕਿ ਮੇਰੀ ਜ਼ਿੰਦਗੀ ਤੂੰ ਕਿੱਦਾਂ ਦੀ ਬਣਾਈਏ ਹੈ, ਮਤਲਬ ਇਹ ਕੋਈ ਕੰਮ ਹੈ, ਸਾਰਾ ਦਿਨ ਮੈਂ ਪੱਥਰ ਹੀ ਤੋੜਦਾ ਰਹਿੰਦਾ ਵਾਂ, ਅਤੇ ਕਿਸ ਤਰ੍ਹਾਂ ਦੀ ਮੇਰੀ ਲਾਈਫ ਹੈਗੀ ਹੈ, ਅਤੇ ਤੂੰ ਬਹੁਤ ਗਲਤ ਕੀਤਾ ਮੇਰੇ ਨਾਲ, ਮੈਨੂੰ ਇੱਦਾਂ ਦੀ ਜ਼ਿੰਦਗੀ ਦੇ ਕੇ ਨਾ ਤੂੰ ਬਹੁਤ ਮਾੜੀ ਚੀਜ਼ ਕੀਤੀ ਹੈ, ਤੂੰ ਦੇਖ ਕਿੰਨੇ ਵਧੀਆ ਵਧੀਆ ਲੋਕ ਬਣਾਏ ਨੇ ਦੁਨੀਆਂ ਦੇ ਵਿੱਚ, ਕਿੰਨੇ ਤਾਕਤਵਰ ਨੇ, ਕਿੰਨੀਆਂ ਉਹਨਾਂ ਦੇ ਕੋਲ ਸ਼ਕਤੀਆਂ ਨੇ, ਤੂੰ ਕੁਦਰਤ ਦੇ ਵਿੱਚ ਵੀ ਵੱਖਰੀਆਂ ਵੱਖਰੀਆਂ ਚੀਜ਼ਾਂ ਬਣਾਈਆਂ ਨੇ ਹੈ, ਇੰਨੀਆਂ ਸੋਹਣੀਆਂ, ਇੰਨੀਆਂ ਵਧੀਆ, ਅਤੇ ਤੂੰ ਮੈਨੂੰ ਕਿਹੋ ਜਿਹੀ ਜ਼ਿੰਦਗੀ ਦਿੱਤੀ ਹੈ, ਮੈਂ ਤਾਂ ਤੇਰੇ ਕੋਲੋਂ ਬਿਲਕੁਲ ਖੁਸ਼ ਨਹੀਂ ਹਾਂ। ਤਾਂ ਕਹਿੰਦੇ ਕਿ ਇਸੇ ਤਰ੍ਹਾਂ ਹੀ ਆਕਾਸ਼ਵਾਣੀ ਹੁੰਦੀ ਹੈ, ਰੱਬ ਪ੍ਰਗਟ ਹੁੰਦਾ ਉਸਦੇ ਸਾਹਮਣੇ ਅਤੇ ਉਹਨੂੰ ਕਹਿੰਦਾ ਕਿ ਅੱਛਾ ਤੂੰ ਆਪਣੀ, ਤੈਨੂੰ ਲੱਗਦਾ ਹੈ ਕਿ ਤੂੰ ਤੇਰੀ ਜ਼ਿੰਦਗੀ ਬਹੁਤ ਬੇਕਾਰ ਹੈ, ਬਹੁਤ ਤੂੰ ਨਕਾਰਾ ਹੈ, ਤਾਂ ਚੱਲ ਮੈਂ ਤੈਨੂੰ ਇੱਕ ਮੌਕਾ ਦਿੰਦਾ ਵਾਂ ਕਿ ਜਿਸ ਨੂੰ ਵੀ ਤੂੰ ਦੁਨੀਆ ਦੇ ਵਿੱਚ ਜਾਂ ਮਿਲਿਆ, ਜਿਹਨੂੰ ਲੱਗੇਗਾ ਕਿ ਹਾਂ ਇਹ ਇਨਸਾਨ ਸਭ ਤੋਂ ਜ਼ਿਆਦਾ ਤਾਕਤਵਰ ਹੈ ਜਾਂ ਇਸਦੀ ਜ਼ਿੰਦਗੀ ਸਭ ਤੋਂ ਅੱਛੀ ਹੈ, ਤੂੰ ਮੈਨੂੰ ਦੱਸ ਅਤੇ ਉਹਨੂੰ ਮਿਲ, ਔਰ ਅਗਰ ਤੁਹਾਨੂੰ ਲੱਗੇਗਾ ਕਿ ਹਾਂ ਇਹੋ ਜਿਹੀ ਜ਼ਿੰਦਗੀ ਮੈਂ ਜੀਣਾ ਚਾਹੁੰਦਾ ਵਾਂ, ਤਾਂ ਮੈਂ ਤੈਨੂੰ ਉੱਦਾਂ ਦਾ ਹੀ ਬਣਾ ਦਾਂਗਾ। ਅਤੇ ਉਹ ਬੜਾ ਖੁਸ਼ ਹੋ ਜਾਂਦਾ ਪੱਥਰ ਘਾੜਾ, ਕਹਿੰਦਾ ਠੀਕ ਹੈ ਕਿ ਬਈ ਅਗਰ ਮੈਨੂੰ ਇਹ ਮੌਕਾ ਮਿਲ ਰਿਹਾ, ਤਾਂ ਫਿਰ ਨਾ ਉਹ ਕੋਸ਼ਿਸ਼ ਕਰਦਾ ਕਿ ਹਾਂ ਮੈਂ ਵਧੀਆ ਤੋਂ ਵਧੀਆ, ਵਧੀਆ ਤੋਂ ਵਧੀਆ ਇਨਸਾਨ ਨੂੰ ਮਿਲਾਂ, ਬਹੁਤ ਜਿਹੜਾ ਤਾਕਤਵਰ ਹੋਵੇ, ਸਭ ਤੋਂ ਵੱਡੀ ਜਿਹਦੀ ਸ਼ਕਤੀ ਹੋਵੇ, ਮੈਂ ਉੱਦਾਂ ਦਾ ਬਣਨਾ ਚਾਹੁੰਦਾ ਵਾਂ ਕਿ ਜੋ ਉਹ ਕਰਨਾ ਚਾਹੇ ਨਾ ਉਹ ਕਰ ਸਕੇ। ਤੂੰ ਇੱਦਾਂ ਹੀ ਉਹ ਨਿਕਲਦਾ ਬਾਜ਼ਾਰ ਦੇ ਵਿੱਚ ਪਹੁੰਚਦਾ, ਅਤੇ ਉੱਥੇ ਨਾ ਉਹ ਇੱਕ ਵਪਾਰੀ ਨੂੰ ਦੇਖਦਾ ਕਿ ਇੱਕ ਵਪਾਰੀ ਜਿਹੜਾ ਹੈ ਉਸਨੂੰ ਚਾਰ ਬੰਦੇ ਨਾ ਮਤਲਬ ਇੱਕ ਪਾਲਕੀ ਦੇ ਵਿੱਚ ਪਾ ਬਿਠਾ ਕੇ ਲੈ ਕੇ ਜਾ ਰਹੇ ਹੁੰਦੇ ਨੇ, ਅਤੇ ਕਿੰਨਾ ਸਾਰਾ ਉਹਦੇ ਕੋਲ ਪੈਸਾ ਹੁੰਦਾ। ਉਹ ਸੋਚਦਾ ਕਿ ਇਹਦੀ ਜ਼ਿੰਦਗੀ ਤਾਂ ਬਹੁਤ ਵਧੀਆ ਹੈ ਨਾ, ਕਿ ਇਹਨੂੰ ਚੁੱਕ ਕੇ ਵੀ ਲੋਕ ਇਸਨੂੰ ਸੈਰ ਕਰਾ ਰਹੇ ਨੇ, ਔਰ ਇਹਦੇ ਕੋਲ ਕਿੰਨਾ ਧਨ ਦੌਲਤ ਹੈਗੀ, ਕਿੰਨਾ ਇਹ ਤਾਕਤਵਰ ਹੈ, ਅਤੇ ਮੈਂ ਇਹਨੂੰ ਪੁੱਛਦਾ ਵਾਂ ਜਾ ਕੇ। ਅਤੇ ਉਹਨੂੰ ਵਪਾਰੀ ਦੇ ਕੋਲ ਜਾਂਦਾ ਅਤੇ ਉਹਨੂੰ ਕਹਿੰਦਾ ਕਿ ਵਾਹ ਸੇਠ ਜੀ, ਤੁਹਾਡੀ ਤਾਂ ਜ਼ਿੰਦਗੀ ਬਹੁਤ ਵਧੀਆ ਹੈਗੀ ਹੈ, ਤੁਸੀਂ ਤਾਂ ਬਹੁਤ ਮੈਨੂੰ ਮਤਲਬ ਸ਼ਕਤੀਸ਼ਾਲੀ ਲੱਗ ਰਹੇ ਹੋ, ਜੋ ਤੁਸੀਂ ਚਾਹੁੰਦੇ ਹੋ ਤੁਸੀਂ ਖਰੀਦ ਲਓਗੇ, ਜਾਂ ਤੁਹਾਡੀ ਸ਼ਕਤੀ ਕਿੰਨੀ ਜ਼ਿਆਦਾ ਹੈਗੀ, ਤੁਸੀਂ ਮਤਲਬ ਕਿੰਨੇ ਵਧੀਆ ਹੋ, ਮੈਂ ਤੁਹਾਡੀ ਵਰਗੀ ਨਾ ਲਾਈਫ ਜਿਹੜਾ ਹੈ ਉਹ ਜੀਣਾ ਚਾਹਾਂਗਾ। ਅਤੇ ਉਹ ਕਹਿੰਦਾ ਕਿ ਅਗਰ ਤੂੰ ਮਤਲਬ ਸੋਚਦਾ ਹੈ ਕਿ ਮੈਂ ਤਾਕਤਵਰ ਹਾਂ, ਕਹਿੰਦਾ ਮੇਰੇ ਤੋਂ ਵੱਡਾ ਤਾਕਤਵਰ ਤਾਂ ਇਸ ਜਿਹੜਾ ਰਾਜ ਦਾ ਰਾਜਾ ਹੈ, ਮੈਂ ਉਹਦੇ ਸਾਹਮਣੇ ਤਾਂ ਮੈਂ ਕੁਛ ਵੀ ਨਹੀਂ ਹਾਂ, ਉਹਨੂੰ ਮੈਂ ਜਿੰਨਾ ਵੀ ਮੈਂ ਕਮਾਉਂਦਾ ਵਾਂ ਆਪਣੀ ਕਮਾਈ ਦੇ ਵਿੱਚੋਂ, ਮੈਨੂੰ ਉਹਨੂੰ ਟੈਕਸ ਵੀ ਦੇਣਾ ਪੈਂਦਾ ਹੈ, ਅਤੇ ਉਸਦੀ ਐਡੀ ਵੱਡੀ ਸੈਨਾ ਵੀ ਹੈ, ਉਹ ਜੋ ਹੁਕਮ ਦਿੰਦਾ ਹੈ ਉਹ ਹੋ ਜਾਂਦਾ ਹੈ, ਤਾਂ ਮੈਂ ਤਾਂ ਉਹਦੇ ਸਾਹਮਣੇ ਕੁਛ ਵੀ ਨਹੀਂ। ਅਤੇ ਫਿਰ ਉਹ ਸੋਚਦਾ ਕਿ ਹਾਂ ਕਿਉਂ ਨਾ ਮੈਂ ਰਾਜੇ ਦੇ ਕੋਲ ਚਲਾ ਜਾਵਾਂ, ਉਹ ਰਾਜੇ ਕੋਲ ਪਹੁੰਚ ਜਾਂਦਾ, ਜਦੋਂ ਰਾਜੇ ਨੂੰ ਆਪਣੀ ਗੱਲ ਦੱਸਦਾ, ਅਤੇ ਰਾਜਾ ਕਹਿੰਦਾ ਕਿ ਬਈ ਮੇਰੇ ਤੋਂ ਤਾਕਤਵਰ ਤਾਂ ਕੁਦਰਤੀਆਂ ਚੀਜ਼ਾਂ ਨੇ, ਵੀ ਦੇਖ ਤੂੰ ਸੂਰਜ ਜਿਹੜਾ ਹੈ ਉਹ ਮੇਰੇ ਤੋਂ ਕਿੰਨਾ ਜ਼ਿਆਦਾ ਤਾਕਤਵਰ ਹੈ, ਉਹ ਸੂਰਜ ਆਉਂਦਾ ਹੈ ਤਾਂ ਦਿਨ ਹੋ ਜਾਂਦਾ ਹੈ, ਨਹੀਂ ਤਾਂ ਰਾਤ ਹੋ ਜਾਂਦੀ ਹੈ, ਉਹਦੀ ਹੀ ਸ਼ਕਤੀ ਦੀ ਵਜ੍ਹਾ ਕਰਕੇ ਇਹ ਸਾਰੀ ਕੁਦਰਤ ਕੰਮ ਕਰ ਰਹੀ ਹੈ, ਹੈ ਨਾ, ਉਹ ਸਾਰੀ ਬਨਸਪਤੀ ਉਹਦੀ ਵਜ੍ਹਾ ਕਰਕੇ ਹੈ, ਤਾਂ ਮੇਰੇ ਤੋਂ ਤਾਂ ਕਿਤੇ ਕਈ ਗੁਣਾ ਤਾਕਤਵਰ ਤਾਂ ਸੂਰਜ ਹੈ। ਫਿਰ ਪੱਥਰ ਘਾੜਾ ਸੂਰਜ ਕੋਲ ਪਹੁੰਚ ਜਾਂਦਾ ਹੈ, ਤਾਂ ਸੂਰਜ ਮਤਲਬ ਉਸਦੀ ਤਾਰੀਫ ਕਰਦਾ ਹੈ ਕਿ ਤੂੰ ਤਾਂ ਬਹੁਤ ਸ਼ਕਤੀਸ਼ਾਲੀ ਹੈ, ਤੂੰ ਤਾਂ ਸਭ ਤੋਂ ਜ਼ਿਆਦਾ ਮਤਲਬ ਤਾਕਤਵਰ ਹੈ, ਕਿ ਦੁਨੀਆ ਤੇਰੇ ਕਹਿਣ 'ਤੇ ਚੱਲਦੀ। ਕਹਿੰਦਾ ਉਹ ਤਾਂ ਠੀਕ ਹੈ, ਲੇਕਿਨ ਕਹਿੰਦਾ ਕਿ ਮੇਰੇ ਤੋਂ ਵੀ ਤਾਕਤਵਰ ਨਾ ਬੱਦਲ ਹੈਗੇ ਨੇ, ਕਿ ਜਦੋਂ ਮੇਰੇ ਬੱਦਲ ਸਾਹਮਣੇ ਆ ਜਾਂਦੇ ਨੇ ਨਾ, ਤਾਂ ਮੇਰੀ ਧੁੱਪ ਜਾਂ ਮੇਰੀ ਰੌਸ਼ਨੀ ਨੂੰ ਉਹ ਰੋਕ ਲੈਂਦੇ ਨੇ,

0: ਇੰਨੀ ਉਹਨਾਂ ਦੇ ਵਿੱਚ ਤਾਕਤ ਹੈ ਤਾਂ ਮੇਰੀ ਤਾਕਤ ਉਹਨਾਂ ਦੇ ਸਾਹਮਣੇ ਬੇਕਾਰ ਹੋ ਜਾਂਦੀ ਹੈ। ਫਿਰ ਉਹ ਬੱਦਲਾਂ ਦੇ ਕੋਲ ਪਹੁੰਚ ਜਾਂਦਾ ਹੈ, ਬੱਦਲਾਂ ਨੂੰ ਗੱਲ ਕਰਦਾ ਹੈ ਤਾਂ ਬੱਦਲ ਕਹਿੰਦੇ ਕਿ ਹਾਂ ਗੱਲ ਤਾਂ ਸਹੀ ਹੈ ਕਿ ਅਸੀਂ ਸੂਰਜ ਦੇ ਸਾਹਮਣੇ ਜ਼ਿਆਦਾ ਮਤਲਬ ਆਪਣੀ ਮਰਜ਼ੀ ਚਲਾ ਸਕਦੇ ਹਾਂ ਕਿ ਅਸੀਂ ਇਸ ਦੀ ਰੋਸ਼ਨੀ ਇਸ ਦੀ ਤਪਿਸ਼ ਨੂੰ ਰੋਕ ਸਕਦੇ ਹਾਂ। ਲੇਕਿਨ ਕਹਿੰਦਾ ਕਿ ਬੱਦਲ ਕਹਿੰਦਾ ਕਿ ਮੇਰੇ ਤੋਂ ਵੀ ਤਾਕਤਵਰ ਨਾ ਜਿਹੜੀ ਹੈ ਉਹ ਹਵਾ ਹੈਗੀ ਹੈ, ਕਿਉਂਕਿ ਜਦੋਂ ਹਵਾ ਆਪਣੇ ਜ਼ੋਰ 'ਤੇ ਚੱਲਦੀ ਹੈ ਨਾ ਤਾਂ ਸਾਨੂੰ ਉਹ ਕਿਤੇ ਦਾ ਕਿਤੇ ਉਡਾ ਕੇ ਲੈ ਜਾਂਦੀ ਹੈ। ਅਤੇ ਜੇ ਤੂੰ ਵਧੀਆ ਮਤਲਬ ਤਾਕਤਵਰ ਇਨਸਾਨ ਨੂੰ ਜਾਂ ਚੀਜ਼ ਨੂੰ ਲੱਭ ਰਿਹਾ ਹੈ ਤਾਂ ਹਵਾ ਸਾਡੇ ਤੋਂ ਜ਼ਿਆਦਾ ਸ਼ਕਤੀਸ਼ਾਲੀ ਹੈਗੀ ਹੈ, ਉਹ ਹਵਾ ਕੋਲ ਪਹੁੰਚ ਜਾਂਦਾ ਹੈ। ਅਤੇ ਹਵਾ ਜਿਹੜੀ ਹੈ ਉਹ ਕਹਿੰਦੀ ਹੈ ਕਿ ਮੇਰੇ ਤੋਂ ਜ਼ਿਆਦਾ ਸ਼ਕਤੀਸ਼ਾਲੀ ਤਾਂ ਪਹਾੜ ਨੇ, ਪਹਾੜ ਤਾਂ ਮੈਨੂੰ ਰੋਕ ਲੈਂਦੇ ਨੇ ਕਿ ਐਡੇ ਵੱਡੇ ਵੱਡੇ ਨੇ ਕਿ ਜਦੋਂ ਅਸੀਂ ਮਤਲਬ ਮੈਂ ਪੂਰੇ ਵੇਗ 'ਤੇ ਬਹਿੰਦੀ ਹਾਂ ਤਾਂ ਉਹ ਸਾਡਾ ਰੁੱਖ ਵੀ ਮੋੜ ਸਕਦੇ ਨੇ, ਸਾਨੂੰ ਕਿਤੇ ਦਾ ਕਿਤੇ ਪਹੁੰਚਾ ਦਿੰਦੇ ਨੇ, ਤਾਂ ਮੇਰੇ ਤੋਂ ਸ਼ਕਤੀਸ਼ਾਲੀ ਪਹਾੜ ਨੇ। ਸੋ ਪੱਥਰ ਕਾੜਾ ਫਿਰ ਪਹਾੜ ਦੇ ਕੋਲ ਪਹੁੰਚਦਾ ਅਤੇ ਪਹਾੜ ਕਹਿੰਦਾ ਹੈ ਕਿ ਹਾਂ ਬਈ ਮੈਂ ਸਭ ਤੋਂ ਸ਼ਕਤੀਸ਼ਾਲੀ ਤਾਂ ਹੈਗਾ ਵਾਂ, ਲੇਕਿਨ ਇੱਕ ਇਨਸਾਨ ਹੈ ਜਿਹੜਾ ਮੈਨੂੰ ਬਹੁਤ ਤੰਗ ਕਰਦਾ ਹੈ, ਜਿਹੜਾ ਮੈਨੂੰ ਬਹੁਤ ਪਰੇਸ਼ਾਨ ਕਰਦਾ ਹੈ, ਔਰ ਉਹ ਮੇਰੇ ਤੋਂ ਵੀ ਜ਼ਿਆਦਾ ਸ਼ਕਤੀਸ਼ਾਲੀ ਹੈ। ਉਹ ਕਹਿੰਦਾ ਕੌਣ? ਉਹ ਕਹਿੰਦਾ ਪੱਥਰ ਕਾੜਾ, ਕਿ ਉਹ ਆਪਣੀ ਥੌੜੀ ਨਾਲ, ਉਹ ਆਪਣੀ ਛੈਣੀ ਨਾਲ ਮੈਨੂੰ ਤੋੜ ਦਿੰਦਾ ਹੈ ਔਰ ਮੇਰੇ ਟੁਕੜੇ ਟੁਕੜੇ ਕਰ ਦਿੰਦਾ ਹੈ, ਔਰ ਮੇਰਾ ਸਾਈਜ਼ ਐਡਾ ਵੱਡਾ ਹੋਣ ਦੇ ਬਾਵਜੂਦ ਵੀ ਉਹ ਮੈਨੂੰ ਛੋਟਾ ਬਣਾ ਦਿੰਦਾ ਹੈ, ਤਾਂ ਮੇਰੇ ਤੋਂ ਜ਼ਿਆਦਾ ਸ਼ਕਤੀਸ਼ਾਲੀ ਤਾਂ ਪੱਥਰ ਕਾੜਾ ਹੈ। ਤਾਂ ਉਹ ਬੜਾ ਹੈਰਾਨ ਹੋ ਜਾਂਦਾ ਹੈ ਕਿ ਬਈ ਮੇਰੀ ਲਾਈਫ ਫਿਰ ਇਹਦਾ ਮਤਲਬ ਹੈ ਕਿ ਮੈਂ ਤਾਂ ਹਰ ਚੀਜ਼ ਤੋਂ ਜ਼ਿਆਦਾ ਸ਼ਕਤੀਸ਼ਾਲੀ ਹਾਂ। ਫਿਰ ਕਹਿੰਦਾ ਕਿ ਠੀਕ ਹੈ, ਮਤਲਬ ਇਹ ਵੀ ਰੱਬ ਦਾ ਖੇਲ ਹੀ ਹੈ ਵੀ ਜੋ ਕਹਿੰਦੇ ਕਿ ਲਾਈਫ ਦੇ ਵਿੱਚ ਜਿੱਦਾਂ ਦਾ ਵੀ ਤੁਹਾਡੇ ਕੋਲ ਮਿਲਿਆ ਹੈ ਉਹਦੇ ਵਿੱਚ ਹੀ ਸਬਰ ਕਰੋ, ਸੰਤੋਖ ਕਰੋ, ਸ਼ੁਕਰਾਨਾ ਕਰੋ ਕਿ ਜੋ ਹੈ ਉਹੀ ਠੀਕ ਹੈ। ਜੇਕਰ ਅਸੀਂ ਦੂਜਿਆਂ ਵੱਲ ਦੇਖ ਕੇ ਆਪਣੀ ਜ਼ਿੰਦਗੀ ਗੁਜ਼ਾਰਨ ਦੀ ਕੋਸ਼ਿਸ਼ ਕਰਾਂਗੇ ਤਾਂ ਫਿਰ ਮੁਸ਼ਕਿਲ ਹੋ ਜਾਏਗੀ। ਇਹ ਤਾਂ ਕਹਾਣੀ ਸੀ ਕਿ ਰੱਬ ਨੇ ਉਸਨੂੰ ਮੌਕਾ ਦੇ ਦਿੱਤਾ ਕਿ ਜਾਂ ਤੂੰ ਪੁੱਛਿਆ ਜਾਂ ਦੇਖਿਆ, ਲੇਕਿਨ ਸਾਨੂੰ ਸਭ ਨੂੰ ਇਹੋ ਜਿਹੇ ਮੌਕੇ ਨਹੀਂ ਮਿਲਦੇ। ਇਸ ਲਈ ਦੂਜਿਆਂ ਵਰਗੀ ਜ਼ਿੰਦਗੀ ਜੀਣ ਤੋਂ ਪਹਿਲਾਂ ਆਪਣੀ ਵੱਲ ਝਾਤ ਮਾਰੀਏ ਕਿ ਜੋ ਸਾਡੇ ਕੋਲ ਹੈ ਅਸੀਂ ਉਸਨੂੰ ਠੀਕ ਕਰ ਸਕੀਏ, ਉਸਨੂੰ ਵਧੀਆ ਕਰ ਸਕੀਏ। ਅਤੇ ਜੇਕਰ ਅਸੀਂ ਆਪ ਆਪਣੀ ਲਾਈਫ ਦੇ ਵਿੱਚ ਖੁਸ਼ ਹੋਵਾਂਗੇ ਤਾਂ ਦੂਜਿਆਂ ਦੀ ਹੈਲਪ ਕਰਕੇ ਉਹਨਾਂ ਦੀ ਜ਼ਿੰਦਗੀ ਵੀ ਅਸੀਂ ਸਵਾਰ ਸਕਦੇ ਹਾਂ। ਆਓ ਫਿਰ ਅਗਲਾ ਗੀਤ ਸੁਣਦੇ ਹਾਂ ਇਸ ਪ੍ਰੋਗਰਾਮ ਦਾ, ਜਿਸਦਾ ਨਾਮ ਹੈ ਜ਼ਿੰਦਗੀ ਹਸੀਨ ਹੈ।
1: ਐਸੀ ਚੀਜ਼ ਸੁਣਾਏ ਕਿ ਮਹਿਫਿਲ ਦੇ ਤਾਲੀ ਪੇ ਤਾਲੀ, ਵਰਨਾ ਆਪਣਾ ਨਾਮ ਨਹੀਂ ਹੈ ਬੰਨੇ ਖਾਂ ਭੋਪਾਲੀ। ਮੁੰਨੇ ਮੀਆਂ ਬਧਾਈ ਬਨੋ ਖੂਬ ਹੋਣਹਾਰ, ਦੋਨੋ ਜਹਾਂ ਕੀ ਨੇਮਤੇ ਹੋ ਆਪ ਪੇ ਨਿਸਾਰ। ਹਾਂ ਬਚਪਨ ਹੋ

0: ਤੇਰਾ
1: ਜੀ ਹਾਂ, ਕਹਿੰਦੇ ਨੇ ਕਿ ਜ਼ਿੰਦਗੀ ਦੇ ਵਿੱਚ ਖੁਸ਼ੀ ਪਾਉਣ ਦਾ ਇੱਕ ਹੋਰ ਰਾਜ਼ ਵੀ ਹੈਗਾ, ਉਹ ਇਹ ਹੈਗਾ ਕਿ ਕੌਣ ਕੀ ਕਰ ਰਿਹਾ ਹੈ, ਕਿੱਦਾਂ ਕਰ ਰਿਹਾ ਹੈ, ਕਿਉਂ ਕਰ ਰਿਹਾ ਹੈ, ਇਸ ਸਭ ਤੋਂ

ਜਿੰਨਾ ਅਸੀਂ ਦੂਰ ਰਹਾਂਗੇ ਨਾ ਓਨਾ ਹੀ ਅਸੀਂ ਖੁਸ਼ ਰਹਾਂਗੇ। ਬਸ ਇਹ ਤੁਸੀਂ ਮਤਲਬ ਫਾਰਮੂਲਾ ਵੀ ਅਪਣਾ ਸਕਦੇ ਹੋ ਖੁਸ਼ ਰਹਿਣ ਦੇ ਵਾਸਤੇ ਕਿ ਕੋਈ ਕੀ ਕਰਦਾ ਹੈ ਮੈਨੂੰ ਕੀ, ਜੋ ਨਹੀਂ ਕਰਨਾ ਉਹ ਮੈਂ ਨਾ ਕਰਾਂ। ਕਿ ਜਿਸ ਚੀਜ਼ ਨੂੰ ਅਸੀਂ ਬੁਰਾ ਸਮਝਦੇ ਹਾਂ ਕਿ ਕੋਈ ਹੋਰ ਕਰੇ ਤਾਂ ਉਹ ਕੰਮ ਅਸੀਂ ਨਾ ਕਰੀਏ। ਬਸ ਕੋਈ ਕਿੱਦਾਂ ਕਰਦਾ ਹੈ, ਕਿੱਦਾਂ ਨਹੀਂ ਕਰਦਾ, ਕਿਉਂ ਕਰ ਰਿਹਾ, ਇਹ ਸਭ ਚੀਜ਼ਾਂ 'ਚ ਪੈਣ ਦੀ ਕੋਈ ਜ਼ਰੂਰਤ ਨਹੀਂ ਹੈ। ਆਪਣੀ ਲਾਈਫ ਜਿੰਨੀ ਤੁਸੀਂ ਸਧਾਰਨ ਤਰੀਕੇ ਨਾਲ, ਜਿੰਨੀ ਸਿੰਪਲ ਤਰੀਕੇ ਨਾਲ ਜੀ ਲਈਏ ਓਨੀ ਹੀ ਵਧੀਆ ਹੈ। ਅਤੇ ਆਓ ਜੀ ਇਸ ਪ੍ਰੋਗਰਾਮ ਦਾ ਆਖਰੀ ਗੀਤ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ ਸੁਣਦੇ ਹਾਂ।

0: requirements. And Quad is well positioned to provide that leadership. You have countries which Quad, which are leaders in technologies, and you have countries which are in Quad, which are willing to share these technologies with other countries. So I think it is also a question of providing an alternative developmental model, alternative technological model, where it is not simply about how you can use technology for your own growth, for your own well-being, but also how you can share the benefits with other countries.
1: But as we wrap up the conversation, Professor, in terms of expectations from this grouping over the next few years, given the geopolitical scenario, given the security dimensions, how do you expect all of these four countries to ensure more coordination, eventually move towards a more institutional structure, but most importantly, a long-term strategic planning?
0: I think that will require certainly regular interactions. And we have seen, that this is the third foreign ministers meeting under the Trump administration. So despite all the challenges that the world has faced from the second Trump administration, this is one area where there seems to be a high degree of continuity. There is a high degree of engagement with Quad and with countries of the Quad as far as Trump administration is concerned. And Marco Rubio's visit to India underscored that commitment. But I think going forward, it will have to be more action-driven, more operational issues, more issues where Quad can demonstrate how working together, how working collectively can create results on the ground. That is, and that is what is going to generate confidence that Quad members can really provide an alternative to what is going on in the Indo-Pacific at the moment. And I think for that, we will need to see concrete outcomes, actionable points. And this is, I think, the agenda that was highlighted in today's meeting. It is gradually taking us in that direction. And I think that is certainly to be welcomed. But regular interactions are important. And perhaps Leaders Summit, which has been now, which the world has been waiting for a while, should happen as soon as possible, because that would give that impetus to Quad, that the four countries from the very top are invested in Quad. And I think that would also galvanize a lot of the bureaucracies in these four countries.
1: Thank you, Professor, for joining us. And listeners, thank you for joining us as well. But before we close the program, quick reminder, you can also listen to this program on our mobile app, News on AIR, and our YouTube channel, News on AIR Official.
2: Spotlight. ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਰਾਤ ਦੇ 9:30 ਵੱਜ ਚੁੱਕੇ ਨੇ। ਹੁਣ ਪੇਸ਼ ਹੈ ਪ੍ਰੋਗਰਾਮ ਖੇਡ ਸੰਸਾਰ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਬਾਕਸਿੰਗ ਐਥਲੀਟ ਕ੍ਰਿਸ਼ਾ ਵਰਮਾ ਨਾਲ ਕੀਤੀ ਗੱਲਬਾਤ ਸੁਣਾਈ ਜਾਏਗੀ। ਇਹਨਾਂ ਨਾਲ ਗੱਲਬਾਤ ਕਰ ਰਹੇ ਨੇ ਬਿਰਿੰਦਰ ਸਿੰਘ ਤੇ ਪੇਸ਼ਕਸ਼ ਪ੍ਰਤਿਸ਼ਠਾ ਜੈਨ ਦੀ।
3: ਖੇਡ ਸੰਸਾਰ ਖੇਡ ਸੰਸਾਰ ਪ੍ਰੋਗਰਾਮ 'ਚ ਸਾਡੀ ਅੱਜ ਦੀ ਮਹਿਮਾਨ ਬਾਕਸਰ ਕ੍ਰਿਸ਼ਾ ਵਰਮਾ। ਸਮਾਣਾ ਤੋਂ ਨਿਕਲ ਕੇ ਜਦੋਂ ਕ੍ਰਿਸ਼ਾ ਨੇ ਅਮਰੀਕਾ ਵਿੱਚ ਬਾਕਸਿੰਗ ਰਿੰਗ ਵਿੱਚ ਧੁੰਮਾਂ ਪਾਈਆਂ ਤਾਂ ਪੂਰੀ ਦੁਨੀਆ ਕਹਿ ਉੱਠੀ ਸੀ। ਖੇਡ ਸੰਸਾਰ ਪ੍ਰੋਗਰਾਮ ਅੱਜ ਗੱਲ ਕਰ ਰਿਹਾ ਹੈ ਉਸ ਕ੍ਰਿਸ਼ਾ ਵਰਮਾ ਦੀ ਜਿਸ ਨੇ ਅਮਰੀਕਾ ਦੀ ਧਰਤੀ 'ਤੇ ਜਰਮਨ ਦੀ ਬਾਕਸਰ ਨੂੰ 5-0 ਨਾਲ ਹਰਾ ਕੇ ਇਤਿਹਾਸ ਰਚ ਦਿੱਤਾ ਸੀ ਤੇ ਬਣ ਗਈ ਸੀ ਅੰਡਰ 19 ਵਰਲਡ ਬਾਕਸਿੰਗ ਚੈਂਪੀਅਨ।
4: ਸਾਰੇ ਸ਼ੌਕ ਸੀਗੇ ਪਹਿਲੀ ਗੱਲ ਕਿ ਐਡੀ ਬਿਮਾਰ ਹੋਣ ਦੇ ਬਾਵਜੂਦ ਵੀ ਫਸਟ ਗੋਲਡ ਮੇਰਾ ਆਇਆ। ਇੰਡੀਆ 'ਚ ਤਾਂ ਪੂਰਾ ਰੋਲਾ ਪੈ ਗਿਆ ਸੀਗਾ।
3: ਕ੍ਰਿਸ਼ਾ ਵਰਮਾ ਦੇ ਇਸ ਸੁਪਨੇ ਦੀ ਸ਼ੁਰੂਆਤ ਪਿਤਾ ਦੇ ਭਰੋਸੇ ਤੇ ਕ੍ਰਿਸ਼ਾ ਦੀ ਦਿਨ ਰਾਤ ਦੀ ਮਿਹਨਤ ਨਾਲ ਹੋਈ। ਇੱਕ ਧੀ ਨੂੰ ਇਸ ਮੁਕਾਮ ਤੇ ਪਹੁੰਚਾਉਣ ਲਈ ਪਰਿਵਾਰ ਨੇ ਕਿਹੜੇ ਸੰਘਰਸ਼ ਦੇਖੇ ਉਸਦੇ ਪਿਤਾ ਰੁਪੇਸ਼ ਕੁਮਾਰ ਚੇਤੇ ਕਰਦਿਆਂ ਦੱਸਦੇ ਨੇ।
5: ਮੇਰਾ ਸੁਪਨਾ ਸੀ ਅਤੇ ਇਸ ਨੂੰ ਪੂਰਾ ਕਰਨ ਲਈ ਕ੍ਰਿਸ਼ਾ ਦੀ ਮੰਮਾ ਨੇ ਇਸ ਨੂੰ ਬੋਕਸਿੰਗ ਜੁਆਇਨ ਕਰਾਈ ਸਾਡੇ ਸ਼ਹਿਰ ਸਮਾਣਾ ਵਿਖੇ ਪਬਲਿਕ ਕਾਲਜ ਬੋਕਸਿੰਗ ਕਲੱਬ ਵਿੱਚ। ਅਤੇ ਅਸੀਂ ਚਾਹੁੰਦੇ ਹਾਂ ਵੀ ਕ੍ਰਿਸ਼ਾ ਹੋਰ ਵਧੀਆ ਅੰਤਕ ਮਿਹਨਤ ਕਰਕੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੇ ਅਤੇ ਓਲੰਪਿਕ ਵਿੱਚ ਆਪਣੇ ਦੇਸ਼ ਲਈ ਖੇਡੇ।
3: ਕ੍ਰਿਸ਼ਾ ਵਰਮਾ ਨਾਮ ਦੇ ਕੱਚੇ ਕੋਲੇ ਨੂੰ ਹੀਰਾ ਬਣਾਉਣ ਵਿੱਚ ਸਭ ਤੋਂ ਵੱਡਾ ਹੱਥ ਹੈ ਉਹਨਾਂ ਦੇ ਕੋਚ ਦਾ। ਕ੍ਰਿਸ਼ਾ ਦੇ ਪੰਚਾਂ ਵਿੱਚ ਉਹ ਧਾਰ ਤੇ ਰਿੰਗ ਵਿੱਚ ਉਹ ਜ਼ਬਰਦਸਤ ਰਣਨੀਤੀ ਤਿਆਰ ਕੀਤੀ ਉਹਨਾਂ ਦੇ ਕੋਚ ਨੇ। ਕੋਚ ਆਸ਼ੂਤੋਸ਼ ਭਗਤ ਕ੍ਰਿਸ਼ਾ ਬਾਰੇ ਕਹਿੰਦੇ ਨੇ।
6: ਕ੍ਰਿਸ਼ਾ ਵਰਮਾ 10 ਸਾਲ ਦੀ ਸੀ ਜਦੋਂ

0: ਤਾਂ ਕਲੋਜ਼ ਫਾਈਟ ਦੇ ਵਿੱਚ ਇੱਦਾਂ ਦੇਖਿਆ ਜਾਂਦਾ ਹੈ ਕਿ ਪਹਿਲਾਂ ਤੋਂ ਕਿਹਦੇ ਅੱਛੇ ਪਰਫੋਰਮੈਂਸ ਨੇ, ਨਾਮ ਕਿਸਦਾ, ਇਸ ਕਰਕੇ ਉਸਦੇ ਫੇਵਰ 'ਚ ਫਾਈਟ ਚਲੀ ਗਈ ਸੀ।
1: ਅੱਛਾ ਅੱਛਾ, ਉਹ ਐਕਸਪੀਰੀਅੰਸ ਤੁਹਾਨੂੰ ਕਿੱਦਾਂ ਦਾ ਲੱਗਾ? ਅੰਤਰਰਾਸ਼ਟਰੀ ਪੱਧਰ 'ਤੇ ਤੁਸੀਂ ਇਹ ਮੁਕਾਬਲਾ ਲੜ ਰਹੇ ਸੀ ਉਜ਼ਬੇਕਿਸਤਾਨ, ਜਿਹਦਾ ਨਾਮ ਬਹੁਤ ਹੈ ਬੋਕਸਿੰਗ 'ਚ, ਉਹਦੇ ਖਿਲਾਫ ਫਾਈਟ ਲੜ ਕੇ ਕਿੰਨਾ ਕੌਨਫੀਡੈਂਸ ਮਿਲਿਆ ਤੁਹਾਨੂੰ?
0: ਕੌਨਫੀਡੈਂਸ ਬਹੁਤ ਮਿਲਿਆ ਕਿਉਂਕਿ ਮੈਂ ਅੱਛੀ ਫਾਈਟ ਦਿੱਤੀ ਅੱਛੀ ਬੋਕਸਰ ਦੇ ਨਾਲ, ਤਾਂ ਬਹੁਤ ਅੱਛਾ ਐਕਸਪੀਰੀਅੰਸ ਸੀਗਾ ਉਹਦੇ ਨਾਲ ਖੇਡਣ
1: ਜੀ। ਅੱਛਾ, ਤੁਸੀਂ ਜਦੋਂ ਭਾਰਤ ਦੀ ਪ੍ਰਤੀਨਿਧਤਾ ਕਰਦੇ ਹੋ, ਤੁਹਾਡੇ ਨਾਲ ਜਿਹੜੀ ਟੀਮ ਹੁੰਦੀ ਹੈ ਕੋਚਿਸ ਦੀ, ਉਹ ਵੀ ਬਹੁਤ ਵਧੀਆ ਹੁੰਦੀ ਹੈ, ਔਰ ਇਸ ਤੋਂ ਪਹਿਲਾਂ ਤੁਸੀਂ ਪੰਜਾਬ ਦੀ ਪ੍ਰਤੀਨਿਧਤਾ ਕੀਤੀ ਸੀ, ਸੋ ਇਸ ਅੰਤਰਰਾਸ਼ਟਰੀ ਟੂਰ 'ਤੇ ਜਿਹੜੇ ਕੋਚ ਤੁਹਾਡੇ ਨਾਲ ਗਏ, ਤੁਹਾਨੂੰ ਮਾਹੌਲ 'ਚ ਕਿੰਨਾ ਕੁ ਫਰਕ ਲੱਗਾ ਔਰ ਕਿੰਨਾ ਕੁ ਤੁਸੀਂ ਆਪਣੇ ਆਪ ਨੂੰ ਬੈਟਰ ਮਹਿਸੂਸ ਕੀਤਾ?
0: ਕੋਚਿਸ ਦਾ ਬਿਹੇਵੀਅਰ ਬੱਚਿਆਂ ਨਾਲ ਬਹੁਤ ਜ਼ਿਆਦਾ ਅੱਛਾ ਹੁੰਦਾ ਹੈ ਨਾ, ਕਿਉਂਕਿ ਉਹਨਾਂ ਨੇ ਉਹਨਾਂ ਨੂੰ ਮੋਟੀਵੇਟ ਕਰਨਾ ਇੰਡੀਆ ਲਈ ਮੈਡਲ ਲੈ ਕੇ ਆਉਣਾ, ਤਾਂ ਉਹ ਆਪਣਾ 100% ਦਿੰਦੇ ਨੇ ਬੱਚੇ ਨੂੰ, ਅਤੇ ਬਹੁਤ ਅੱਛੀ ਟ੍ਰੇਨਿੰਗ ਕਰਾਉਂਦੇ ਨੇ ਔਰ ਬਹੁਤ ਅੱਛਾ ਮਾਹੌਲ ਹੁੰਦਾ।
1: ਅੱਛਾ, ਉੱਥੋਂ ਆ ਕੇ ਫਿਰ ਉਸ ਤੋਂ ਬਾਅਦ ਅਗਲਾ ਟਾਰਗੇਟ ਸ਼ਾਇਦ ਤੁਹਾਡਾ ਅੰਡਰ 19 ਦਾ ਹੋਏਗਾ, ਵੀ ਇਹਦੇ 'ਚ ਮੈਂ ਆਪਣੀ ਥਾਂ ਬਣਾਉਣੀ ਹੈ, ਆਪਣਾ ਮੁਕਾਮ ਬਣਾਉਣਾ, ਸੋ ਉਸ ਤੋਂ ਬਾਅਦ ਅੰਡਰ 19 ਦੇ ਮੁਕਾਬਲੇ ਕਿਹੜੇ ਕਿਹੜੇ ਸੀ ਜਿਹਦੇ 'ਚ ਤੁਸੀਂ ਭਾਗ ਲਿਆ?
0: ਫਸਟ ਮੈਂ ਨੈਸ਼ਨਲ ਖੇਲੀ ਸੀ, ਯੂਥ ਨੈਸ਼ਨਲ, ਉੱਥੇ ਮੇਰਾ ਸਿਲਵਰ ਮੈਡਲ ਸੀ, ਫਿਰ ਮੈਂ ਖੇਲੋ ਇੰਡੀਆ ਗੇਮਸ ਖੇਲੀ, ਖੇਲੋ ਇੰਡੀਆ ਯੂਥ ਗੇਮਸ 'ਚ ਮੇਰਾ ਗੋਲਡ ਮੈਡਲ ਸੀ, ਦੈਨ ਉਸ ਤੋਂ ਬਾਅਦ ਟਰਾਇਲਸ ਸੀਗੇ ਵਰਲਡ ਚੈਂਪੀਅਨਸ਼ਿਪ 'ਤੇ, ਔਰ ਉਸ ਤੋਂ ਪਹਿਲਾਂ ਮੇਰਾ ਇੱਕ ਕੰਪੀਟੀਸ਼ਨ ਸੀਗਾ, ਮੈਂ ਕੰਪੀਟੀਸ਼ਨ ਛੱਡ ਕੇ ਟਰਾਇਲਸ ਦੀ ਤਿਆਰੀ ਕੀਤੀ, ਮਤਲਬ 15 ਦਿਨ ਦੀ ਉਹ ਮਿਲੀ ਸੀ ਕਿ 15 ਦਿਨ ਬਾਅਦ ਤੁਹਾਡੇ ਟਰਾਇਲਸ ਹੋਣੇ ਹੈ, ਤਾਂ ਮੈਂ ਕੰਪੀਟੀਸ਼ਨ ਛੱਡਤਾ, ਨੈਸ਼ਨਲ ਲੈਵਲ ਕੰਪੀਟੀਸ਼ਨ ਸੀ, ਫਿਰ ਮੈਂ ਟਰਾਇਲਸ ਦੀ ਤਿਆਰੀ ਕੀਤੀ, ਤਾਂ ਫੁੱਲ ਮੈਂ 15 ਦਿਨ 3 ਟਾਈਮ ਟ੍ਰੇਨਿੰਗ ਕੀਤੀ, ਸੁਬਾਹ ਸ਼ਾਮ ਦੁਪਹਿਰ ਨੂੰ, ਅਤੇ ਉਸ ਤੋਂ ਬਾਅਦ ਜਦ ਮੈਂ ਟਰਾਇਲਸ ਲਈ ਗਈ, ਜਿਸ ਤੋਂ ਮੈਂ ਫਸਟ ਨੈਸ਼ਨਲ 'ਚ ਹਾਰੀ ਸੀਗੀ, ਮੈਂ ਉਸ ਕੁੜੀ ਨੂੰ ਹੀ ਫਾਈਨਲਸ 'ਚ ਹਰਾਇਆ ਦੁਬਾਰਾ।
1: ਅੱਛਾ,
0: ਹਾਂਜੀ, ਤਾਂ ਮੈਨੂੰ ਬਹੁਤ ਜ਼ਿਆਦਾ ਅੱਛਾ ਫੀਲ ਹੋਇਆ ਕਿ ਪ੍ਰੋਗਰੈਸ ਹੋਈ ਹੈ ਮੇਰੇ ਵਿੱਚ,
1: ਅੱਗੇ ਨਾਲੋਂ ਇੰਪਰੂਵਮੈਂਟ ਹੋਈ, ਬਿਹਤਰ ਹੋਈ ਤੁਸੀਂ ਅੱਗੇ। ਉਹ ਜਿਹੜੀ ਟ੍ਰੇਨਿੰਗ ਕੀਤੀ, ਉਹ ਕਿਹੜੇ ਕੋਚ ਸਾਹਿਬ ਨੇ ਕਰਾਈ ਔਰ ਕਿਸ ਤਰ੍ਹਾਂ ਦੀ ਟ੍ਰੇਨਿੰਗ ਸੀ ਜਿਹਨੇ ਤੁਹਾਡੀ ਪਰਫਾਰਮੈਂਸ 'ਚ ਇੰਨਾ ਫਰਕ ਪਾ ਦਿੱਤਾ?
0: ਹਰਿਆਣਾ ਤੋਂ ਕੋਚ ਹੈ ਸਨੀ ਗਹਿਲਾਵਤ, ਮੈਂ NCO ਔਰੰਗਾਬਾਦ 'ਚ ਟ੍ਰੇਨਿੰਗ ਕਰਦੀ ਹਾਂ, ਤਾਂ ਉੱਥੇ ਸਾਇੰਸ ਕੋਚ ਹੈ, ਤਾਂ ਉਹਨਾਂ ਨੇ ਹੀ ਮੈਨੂੰ ਬਹੁਤ ਜ਼ਿਆਦਾ ਟ੍ਰੇਨਿੰਗ ਕਰਾਈ, ਉਹਨਾਂ ਨੇ ਮੇਰੀ ਗੇਮ 'ਚ ਬਹੁਤ ਜ਼ਿਆਦਾ ਚੇਂਜਸ ਕੀਤੇ ਹੈ ਨਾ, ਉਹਨਾਂ ਨੇ ਦੱਸਿਆ ਕਿ ਕਿਸ ਓਪੋਨੈਂਟ ਨਾਲ ਕਿੱਦਾਂ ਖੇਲਣਾ ਕਿਵੇਂ, ਤਾਂ ਉਹਨਾਂ ਕਰਕੇ ਹੀ ਮੈਂ ਵਰਲਡ ਚੈਂਪੀਅਨਸ਼ਿਪ ਦੇ ਟ੍ਰਾਇਲਸ ਨੂੰ ਕੁਆਲੀਫਾਈ ਕਰ ਪਈ
1: ਜੀ। ਉਸ ਤੋਂ ਬਾਅਦ ਫਿਰ ਇਹ ਜਿਹੜੀ ਵਰਲਡ ਚੈਂਪੀਅਨਸ਼ਿਪ ਸੀ, ਇਹ ਕਿੱਥੇ ਹੋਈ ਔਰ ਉੱਥੇ ਕਿੱਦਾਂ ਦਾ ਤੁਹਾਡਾ ਤਜਰਬਾ ਰਿਹਾ?
0: ਕੋਲੋਰਾਡੋ US ਦੇ ਵਿੱਚ ਹੋਈ ਸੀਗੀ ਇਹ, ਅਤੇ ਬਹੁਤ ਹੀ ਹੋਰੇਬਲ ਐਕਸਪੀਰੀਅੰਸ ਸੀਗਾ ਇਹ। ਐਕਚੁਲੀ US ਦੇ ਵਿੱਚ ਬਹੁਤ ਜ਼ਿਆਦਾ ਠੰਡ ਸੀਗੀ ਨਵੰਬਰ ਦੇ ਟਾਈਮ 'ਚ, ਮਾਈਨਸ ਟੈਂਪਰੇਚਰ ਸੀ, ਐਂਡ ਅਸੀਂ ਫਸਟ ਡੇ ਜਦੋਂ ਉੱਥੇ ਪਹੁੰਚੇ ਤਾਂ ਮੈਨੂੰ ਉੱਥੇ ਬਹੁਤ ਜ਼ਿਆਦਾ ਠੰਡ ਲੱਗ ਗਈ, ਅਤੇ ਉਸ ਤੋਂ ਬਾਅਦ ਮੈਨੂੰ ਫੀਵਰ ਹੋ ਗਿਆ, ਫੀਵਰ ਉੱਤਰ ਹੀ ਨਹੀਂ ਰਿਹਾ।
1: ਅੱਛਾ,
0: ਮੈਂ ਹਰ 6 ਘੰਟੇ ਬਾਅਦ ਡੋਲੋ ਖਾ ਰਹੀ, ਐਂਡ 2 ਦਿਨ ਬਾਅਦ ਮੇਰੀ ਫਾਈਟ ਸੀਗੀ।
1: ਅੱਛਾ,
0: ਮੈਂ ਸਾਰਿਆਂ ਨੂੰ ਉਮੀਦ ਹੀ ਨਹੀਂ ਸੀ ਕਿ ਮੈਂ ਫਾਈਟ ਖੇਲ ਪਾਊਂਗੀ, ਬਹੁਤ ਜ਼ਿਆਦਾ ਬਿਮਾਰ ਸੀ, ਦੈਨ ਫਿਰ ਮੈਨੇ ਮੈਮ ਨੂੰ ਬੋਲਿਆ ਕਿ ਨਹੀਂ ਮੈਮ ਮੈਂ ਆਈ ਹਾਂ ਤਾਂ ਮੈਂ ਖੇਲੂੰਗੀ, ਆਪਣੇ ਲਈ ਨਹੀਂ ਬਟ ਮੈਂ ਇੰਡੀਆ ਲਈ ਤਾਂ ਖੇਲਣਾ ਹੀ ਖੇਲਣਾ। ਦੈਨ ਮੈਂ ਖੇਲੀ ਔਰ ਮੈਂ ਉਹ ਫਾਈਟ ਜਿੱਤ ਗਈ।
1: ਅੱਛਾ,
0: ਹਾਂਜੀ, ਫਿਰ ਉਸ ਤੋਂ ਬਾਅਦ ਮੇਰੇ ਫਾਈਨਲ ਸੀਗੇ ਵਿੱਚ 2 ਦਿਨ ਦਾ ਗੈਪ ਸੀ, ਫਿਰ ਵੀ ਤਬੀਅਤ ਠੀਕ ਨਹੀਂ ਹੋ ਰਹੀ ਸੀਗੀ, ਮੈਂ ਕੁਛ ਨਹੀਂ ਖਾਇਆ 7 ਦਿਨ ਤੋਂ।
1: ਅੱਛਾ, ਇਹ ਦੱਸੋ ਕਿ ਬਿਮਾਰ ਹੋਣ ਦੇ ਬਾਵਜੂਦ ਤੁਸੀਂ ਉਹ ਬਾਊਟ ਲੜੀ, ਕਿਹੜੀ ਮੁਲਕ ਦੀ ਲੜਕੀ ਸੀ ਜਿਹਦੇ ਨਾਲ ਬਾਊਟ ਲੜੀ ਔਰ ਤੁਸੀਂ ਕਿੱਦਾਂ ਆਪਣੇ ਆਪ ਨੂੰ ਮਹਿਸੂਸ ਕਰ ਰਹੇ ਸੀ, ਕਿੰਨੀ ਕੁ ਕਮਜ਼ੋਰੀ ਮਹਿਸੂਸ ਕਰ ਰਹੇ ਸੀ?
0: ਨਿਊਜ਼ੀਲੈਂਡ ਦੀ ਲੜਕੀ ਸੀ, ਬਹੁਤ ਟਫ ਫਾਈਟ ਸੀਗੀ, ਮਤਲਬ ਐਕਚੁਅਲੀ ਮੈਨੂੰ ਲੱਗਿਆ ਨਹੀਂ ਸੀ ਕਿ ਇੰਨੀ ਟਫ ਫਾਈਟ ਹੋਏਗੀ, ਬਟ ਬਹੁਤ ਟਫ ਫਾਈਟ ਸੀਗੀ, ਅਤੇ ਬਟ ਫਿਰ ਵੀ ਮੈਂ ਬਹੁਤ ਅੱਛਾ ਖੇਲੀ, ਥੋੜ੍ਹਾ ਹੋਰ ਅੱਛਾ ਕਰ ਸਕਦੀ ਸੀ, ਬਟ ਬਿਮਾਰ ਹੋਣ ਦੀ ਵਜ੍ਹਾ ਤੋਂ ਥੋੜ੍ਹੀ ਵੀਕਨੈਸ ਕਰਕੇ ਨਹੀਂ ਖੇਲ ਪਾਈ ਸੀਗੀ, ਬਟ ਦੈਨ ਫਾਈਟ ਜਿੱਤ ਗਈ ਸੀਗੀ।
1: ਅੱਛਾ, 2 ਦਿਨ ਦਾ ਰੈਸਟ ਸੀ, ਉਹਦੇ 'ਚ ਕੁਛ ਰਿਕਵਰੀ ਹੋਈ ਸੀ ਫਿਰ ਕਿ ਨਹੀਂ?
0: ਨਹੀਂ, ਬਿਲਕੁਲ, ਮਤਲਬ ਫੀਵਰ ਉੱਤਰ ਹੀ ਨਹੀਂ ਰਿਹਾ ਸੀਗਾ, ਬਹੁਤ ਜ਼ਿਆਦਾ ਇੱਦਾਂ ਹੋ ਗਿਆ ਸੀ, ਔਰ ਕੁਛ ਬੋਡੀ 'ਚ ਜਾ ਨਹੀਂ ਰਿਹਾ ਸੀ, ਵੋਮਿਟ ਆ ਰਹੇ ਸੀ, ਚੱਕਰ ਖਾ ਕੇ ਗਿਰ ਰਹੀ ਸੀ, ਹੋਲ 'ਚ ਇੱਦਾਂ ਬਹੁਤ ਜ਼ਿਆਦਾ ਵੀਕ ਹੋ ਗਈ ਸੀਗੀ, ਬਟ ਫਿਰ ਫਾਈਨਲ ਸੀ ਮੇਰੀ ਜਰਮਨੀ ਦੇ ਨਾਲ, ਉਹ ਮੇਰੀ ਮਤਲਬ ਪੂਰੀ ਜਰਨੀ ਦੀ ਬੈਸਟ ਫਾਈਟ ਸੀਗੀ, ਅਤੇ ਮੈਂ 5-0 ਦੇ ਨਾਲ ਉਹਨੂੰ ਡਿਫੀਟ ਕੀਤਾ। ਫਾਈਨਲਸ ਵਾਲੇ ਦਿਨ 5 ਫਾਈਟ ਸੀਗੇ ਇੰਡੀਆ ਦੇ, ਔਰ ਮੇਰੀ ਲਾਸਟ ਫਾਈਟ ਸੀ, ਮੇਰੇ ਤੋਂ ਪਹਿਲਾਂ ਸਾਰੇ ਫਾਈਟ ਲੂਜ਼ ਕਰ ਗਏ ਸੀਗੇ, ਇੱਕ ਵੀ ਮੈਡਲ ਨਹੀਂ ਸੀਗਾ ਗੋਲਡ, ਸਿਲਵਰ ਸੀ, ਦੈਨ ਜਿਹੜੇ ਸਾਡੇ ਨਾਲ ਮੈਮ ਸੀ ਉਹ ਥੋੜ੍ਹੇ ਡਿਸਅਪੁਆਇੰਟ ਹੋ ਗਏ ਸੀਗੇ, ਉਹ ਬੋਲੇ ਕਿ ਦੇਖ ਕ੍ਰਿਸ਼ਾ ਤੂੰ ਜੋ ਕਰਨਾ ਉਹ ਕਰੀਏ, ਅਸੀਂ ਨਹੀਂ ਤੈਨੂੰ ਦੱਸਾਂਗੇ ਕਿ ਤੂੰ ਜਿੱਦਾਂ ਖੇਲਣਾ ਤੂੰ ਆਪਣੇ ਨਾਲ ਖੇਲੀ, ਬਟ ਮੈਨੂੰ ਬਸ ਤੂੰ ਜਿੱਤਣੀ ਚਾਹੀਦੀ ਹੈ, ਹੋਰ ਕੁਛ ਨਹੀਂ। ਮੈਂ ਬੋਲਿਆ ਕੋਈ ਬਾਤ ਨਹੀਂ ਮੈਮ, ਟੈਨਸ਼ਨ ਨਾ ਲਓ, ਵੀ ਮੈਂ ਜਿੱਤੂੰਗੀ ਹੀ। ਦੈਨ ਮੈਂ ਜਾ ਕੇ ਜਦੋਂ ਸਟਾਰਟ ਕੀਤਾ ਹੈ ਨਾ, ਮੈਂ ਅਟੈਕ ਸਟਾਰਟ ਕੀਤੇ, ਉਹ ਬਹੁਤ ਕਲੀਅਰ ਪੰਚਿਸ ਲੱਗ ਰਹੇ ਸੀ ਉਹਦੇ, ਨੋ ਡਾਊਟ ਉਹ ਵੀ ਬਹੁਤ ਅੱਛੀ ਪਲੇਅਰ ਸੀ।
1: ਉਹ ਕਿਹੜੀ ਮੁਲਕ ਦੀ ਬਾਕਸਰ?
0: ਜਰਮਨੀ ਦੀ।
1: ਜਰਮਨ ਦੀ ਸੀ। ਅੱਛਾ,
0: ਅਤੇ ਫਸਟ ਰਾਊਂਡ ਮੇਰੇ ਫੇਵਰ 'ਚ ਆ ਗਿਆ, ਦੈਨ ਮੈਮ ਨੂੰ ਥੋੜ੍ਹਾ ਹੋਇਆ ਕਿ ਹਾਂ ਅੱਛਾ ਕਰ ਰਹੀ ਹੈ, ਫਿਰ ਮੈਮ ਮੈਨੂੰ ਹੋਰ ਦੱਸ ਰਹੇ ਸੀਗੇ ਕਿ ਇੱਦਾਂ ਇੱਦਾਂ ਮਾਰ। ਸੈਕਿੰਡ ਰਾਊਂਡ 5-0, ਥਰਡ ਰਾਊਂਡ 'ਚ ਉਹਦੇ ਕਾਊਂਟ ਹੋ ਗਿਆ, ਮਤਲਬ ਜਿਵੇਂ ਹਾਰਡ ਪੰਚ ਲੱਗਦਾ ਹੈ ਤਾਂ 8 ਕਾਊਂਟ

0: ਦਿੰਦੇ ਨੇ ਸੈਕਿੰਡਸ ਲਈ ਕਿ ਤੁਸੀਂ ਖੇਲ ਪਾਓਗੇ ਜਾਂ ਨਹੀਂ, ਤਾਂ ਉਸਦੇ ਉਹ ਕਾਊਂਟ ਵੀ ਹੋ ਗਿਆ ਅਤੇ ਦੈਨ ਫਿਰ ਮੈਂ ਫਾਈਟ ਜਿੱਤ ਗਈ ਸੀਗੀ ਉਹ।
1: ਵਾਹ ਜੀ
0: ਹਾਂਜੀ
1: ਵਾਹ। ਸੋ ਇਹ ਦੱਸੋ ਕਿ ਇਸ ਫਾਈਟ ਨੂੰ ਜਿੱਤਣ ਤੋਂ ਬਾਅਦ ਜਦੋਂ ਕਿ ਸਾਰੀਆਂ ਬਾਕੀ ਲੜਕੀਆਂ ਹਾਰ ਗਈਆਂ ਸੀ, ਤੁਹਾਡੇ ਖੇਮੇ 'ਚ ਫਿਰ ਮਾਹੌਲ ਕਿੱਦਾਂ ਦਾ ਸੀ ਇਸ ਜਿੱਤ ਤੋਂ ਬਾਅਦ?
0: ਸਾਰੇ ਸ਼ੌਕ ਸੀਗੇ ਪਹਿਲੀ ਗੱਲ, ਕਿ ਐਡੀ ਬਿਮਾਰ ਹੋਣ ਦੇ ਬਾਵਜੂਦ ਵੀ ਫਸਟ ਗੋਲਡ ਮੇਰਾ ਆਇਆ, ਐਂਡ ਇੰਡੀਆ 'ਚ ਤਾਂ ਪੂਰਾ ਰੋਲਾ ਪੈ ਗਿਆ ਸੀਗਾ, ਮਤਲਬ ਬੋਕਸਿੰਗ ਦਾ, ਬੋਕਸਿੰਗ ਦੀ ਉਸ 'ਚ, ਕਿ ਮੇਰਾ ਫਸਟ ਮੈਡਲ ਆ ਗਿਆ। ਫੈਮਿਲੀ ਬਹੁਤ ਜ਼ਿਆਦਾ ਖੁਸ਼ ਸੀਗੀ, ਕੋਚਿਸ ਬਹੁਤ ਖੁਸ਼ ਸੀਗੇ ਉੱਥੇ, ਮਤਲਬ ਬਹੁਤ ਅੱਛਾ ਮਾਹੌਲ ਹੋ ਗਿਆ ਸੀਗਾ
1: ਜੀ। ਕ੍ਰਿਸ਼ਾ, ਜਦੋਂ ਇੱਦਾਂ ਦੀ ਸਾਨੂੰ ਪ੍ਰਾਪਤੀ ਹੋਵੇ ਉਸ ਤੋਂ ਬਾਅਦ ਸਾਡਾ ਹੌਸਲਾ ਹੋਰ ਵੱਧਦਾ ਔਰ ਸਾਨੂੰ ਆਸ ਹੋਣ ਲੱਗਦੀ ਹੈ ਕਿ ਅਸੀਂ ਅੱਗੇ ਸੀਨੀਅਰ ਬੋਕਸਿੰਗ 'ਚ ਜਾਂ ਹੋਰ ਜਿਹੜੇ ਮੁਕਾਬਲੇ ਹੋਣਗੇ ਉਹਨਾਂ 'ਚ ਵੀ ਸਫਲਤਾ ਪ੍ਰਾਪਤ ਕਰਾਂਗੇ। ਉਸ ਤੋਂ ਬਾਅਦ ਤੁਹਾਡੀ ਤਿਆਰੀ ਕਿਸ ਤਰ੍ਹਾਂ ਦੀ ਰਹੀ ਔਰ ਕਿਹੜੇ ਮੁਕਾਬਲੇ ਰਹੇ ਅੱਗੇ?
0: ਉਸ ਤੋਂ ਬਾਅਦ ਜਿੱਦਾਂ ਮੈਂ ਸੀਨੀਅਰ ਹੋ ਗਈ, ਐਕਚੁਅਲੀ ਸੀਨੀਅਰ ਦੇ ਵਿੱਚ ਬਹੁਤ ਕੰਪੀਟੀਸ਼ਨ ਹੁੰਦਾ ਹੈ ਤਾਂ ਬਹੁਤ ਟਾਈਮ ਲੱਗਦਾ ਹੈ ਅੱਗੇ ਆਉਣ ਲਈ, ਬਟ ਫਿਰ ਮੈਂ ਨੈਸ਼ਨਲ 'ਚ ਪਾਰਟੀਸੀਪੇਟ ਕੀਤਾ। ਮੇਰੀ ਫਸਟ ਫਾਈਟ ਲਵਲੀਨਾ ਦੀਦੀ ਨਾਲ ਸੀ, ਜੋ ਕਿ ਓਲੰਪੀਅਨਸ ਹੈ, ਹੈ ਨਾ, ਅਤੇ ਓਲੰਪਿਕ ਬ੍ਰੋਂਜ਼ ਮੈਡਲਿਸਟ ਹੈ ਉਹ। ਮੈਂ ਉਹਨਾਂ ਨਾਲ ਫਾਈਟ ਕੀਤੀ, ਮੇਰਾ ਬਹੁਤ ਅੱਛਾ ਐਕਸਪੀਰੀਅੰਸ ਰਿਹਾ ਉਹਨਾਂ ਨਾਲ, ਉਹ ਮੇਰੇ ਤੋਂ ਹਾਈਟ 'ਚ ਵੀ ਕਾਫੀ ਲੰਬੇ ਨੇ, ਤਾਂ ਉਹਨਾਂ ਨੇ ਮੈਨੂੰ ਬਹੁਤ ਫਰੈਂਡਲੀ ਟ੍ਰੀਟ ਕਰਕੇ ਫਾਈਟ ਕਰਵਾਈ। ਮਤਲਬ ਕੁਛ ਕਈ ਹੁੰਦੇ ਨੇ ਐਗਰੈਸ਼ਨ ਚਾ ਕੇ ਮਾਰਦੇ ਨੇ, ਛੋਟਾ ਹੈ ਜਾਂ ਹੁਣੇ ਸੀਨੀਅਰ ਹੈ, ਬਟ ਉਹਨਾਂ ਨਾਲ ਬਹੁਤ ਅੱਛਾ ਐਕਸਪੀਰੀਅੰਸ ਸੀਗਾ। ਮੈਂ ਫਾਈਟ ਲੋਸ ਕਰ ਗਈ ਸੀ ਬਟ ਅੱਛਾ ਸੀ। ਦੈਨ ਦੁਬਾਰਾ ਸੀਨੀਅਰ ਨੈਸ਼ਨਲ ਹੋਈ, ਉੱਥੇ ਵੀ ਮੇਰੀ ਦੀਦੀ ਨਾਲ ਫਸਟ ਫਾਈਟ ਆ ਗਈ।
1: ਅੱਛਾ,
0: ਹਾਂਜੀ, ਅਤੇ ਉੱਥੇ ਮੈਂ ਪਿਛਲੀ ਫਾਈਟ ਨਾਲੋਂ ਬਹੁਤ ਬੈਟਰ ਫਾਈਟ ਕੀਤੀ।
1: ਅੱਛਾ,
0: ਉਹ ਵੀ ਉਹਨਾਂ ਨੇ ਵੀ ਮੈਨੂੰ ਆ ਕੇ ਬੋਲਿਆ ਕਿ ਗੁੱਡ ਪਰਫਾਰਮੈਂਸ, ਕਿ ਬਹੁਤ ਚੇਂਜਿਸ ਆਏ ਨੇ।
1: ਕ੍ਰਿਸ਼ਾ, ਤੁਸੀਂ ਜੂਨੀਅਰ ਪਹਿਲਾਂ ਲੜੇ, ਉਹਦੇ 'ਚ ਅੰਤਰਰਾਸ਼ਟਰੀ ਪੱਧਰ 'ਤੇ ਗੋਲਡ ਮੈਡਲ ਹਾਸਿਲ ਕੀਤਾ, ਫਿਰ ਸੀਨੀਅਰ 'ਚ ਤੁਹਾਡੀ ਐਂਟਰੀ ਹੋਈ। ਜੂਨੀਅਰ ਔਰ ਸੀਨੀਅਰ ਦਾ ਇੱਕ ਬਹੁਤ ਜ਼ਿਆਦਾ ਗੈਪ ਹੁੰਦਾ, ਜਿੱਦਾਂ ਤੁਸੀਂ ਦੱਸਿਆ ਕਿ ਲਵਲੀਨਾ ਹੋਰਾਂ ਦੇ ਨਾਲ ਤੁਹਾਡੀ ਫਾਈਟ ਹੋਈ, ਫਿਰ ਤੁਹਾਨੂੰ ਕੀ ਮਹਿਸੂਸ ਹੋਇਆ ਕਿ ਕਿੱਦਾਂ ਦੀ ਮਿਹਨਤ ਔਰ ਕਿੰਨੀ ਕੁ ਹੋਰ ਮਿਹਨਤ ਦੀ ਜ਼ਰੂਰਤ ਹੈ ਤਾਂ ਕਿ ਸੀਨੀਅਰਸ 'ਚ ਤੁਸੀਂ ਅੰਤਰਰਾਸ਼ਟਰੀ ਪੱਧਰ 'ਤੇ ਮੁਕਾਬਲਾ ਵਧੀਆ ਕਰ ਸਕੋ?
0: ਬਹੁਤ ਜ਼ਿਆਦਾ ਮਿਹਨਤ ਦੀ ਲੋੜ ਹੈ, ਕਿਉਂਕਿ ਕਾਫੀ ਡਿਫਰੈਂਸ ਹੁੰਦਾ ਹੈ, ਇੱਦਾਂ ਹੈ ਕਿ ਯੂਥ ਜੂਨੀਅਰ ਦੇ ਵਿੱਚ ਇੰਨੇ ਸਕਿੱਲਸ ਦਾ ਮੈਟਰ ਨਹੀਂ ਕਰਦੇ, ਬਟ ਸੀਨੀਅਰ 'ਚ ਮੇਨ ਹੁੰਦੇ ਸਕਿੱਲ ਅਤੇ ਟੈਕਨੀਕਸ 'ਤੇ ਵਰਕ ਕਰਨਾ, ਵੀ ਕਿੱਦਾਂ ਪੰਚ ਮਾਰਨਾ, ਅਗਰ ਆ ਰਿਹਾ ਕਿਵੇਂ ਡਿਫੈਂਸ ਕਰਕੇ ਕਿਹੜਾ ਕਾਊਂਟਰ ਲੈਣਾ, ਤਾਂ ਇਸ ਦੇ ਲਈ ਬਹੁਤ ਜ਼ਿਆਦਾ ਤਿਆਰੀ ਦੀ ਲੋੜ ਹੈ ਹਲੇ, ਜੋ ਕਿ ਚੱਲ ਰਹੀ ਹੈ। ਹਾਂਜੀ।
1: ਅੱਛਾ, ਅਤੇ ਅੱਜ ਕੱਲ੍ਹ ਤੁਸੀਂ ਜਿਹੜੀ ਪ੍ਰੈਕਟਿਸ ਹੈ ਉਹ ਕਿੱਥੇ ਕਰਦੇ ਹੋ ਔਰ ਕੋਚਿੰਗ ਤੁਹਾਨੂੰ ਕਿਸ ਤਰੀਕੇ ਦੀ ਮਿਲਦੀ ਹੈ ਤਾਂ ਕਿ ਤੁਸੀਂ ਉਸ ਪੱਧਰ ਤੱਕ ਪਹੁੰਚ ਸਕੋ?
0: ਮੈਂ ਸਪੋਰਟਸ ਅਥੋਰਿਟੀ ਆਫ ਇੰਡੀਆ ਛਤਰਪਤੀ ਸੰਭਾਜੀ ਨਗਰ ਮਹਾਰਾਸ਼ਟਰਾ, ਉੱਥੇ ਕਰ ਰਹੀ ਹਾਂ, ਔਰ ਬਹੁਤ ਅੱਛੀ ਕੋਚਿੰਗ ਹੈ ਉੱਥੇ, ਬਹੁਤ ਅੱਛੇ ਕੋਚਿਸ ਨੇ, ਸਾਰੇ ਐਨਏ ਸਰਟੀਫਾਈਡ ਕੋਚਿਸ ਨੇ
1: ਜੀ। ਇਹਦੇ 'ਚ ਡਾਇਟ ਜਿਹੜੀ ਹੈ ਉਹ ਬਹੁਤ ਵੱਡਾ ਰੋਲ ਪਲੇ ਕਰਦੀ ਹੈ।
0: ਹਾਂਜੀ।
1: ਸੋ ਖੁਰਾਕ ਦਾ ਤੁਸੀਂ ਕਿਸ ਤਰੀਕੇ ਦੇ ਨਾਲ ਖਿਆਲ ਰੱਖਦੇ ਹੋ, ਕੀ ਖੁਰਾਕ 'ਚ ਲੈਂਦੇ ਹੋ ਤਾਂ ਕਿ ਸਟਰੈਂਥ ਦਿਨ ਬ ਦਿਨ ਵੱਧਦੀ ਰਹੇ ਤੁਹਾਡੀ?
0: ਮੇਨ ਪ੍ਰੋਟੀਨ ਇਨਟੇਕ ਹੁੰਦਾ ਹੈ, ਮਤਲਬ ਹੁਣ ਇਹਦਾ ਕਿ ਸਪੋਰਟਸ ਕਰ ਰਹੇ ਤਾਂ ਨੋਨ ਵੈਜ ਵੀ ਖਾਣਾ ਹੀ ਪਏਗਾ, ਐਂਡ ਪ੍ਰੋਟੀਨਸ ਲੈਣੇ ਪੈਂਦੇ ਨੇ, ਸਾਰਾ ਮਤਲਬ ਫੋਲੋ ਕਰਨਾ ਪੈਂਦਾ ਡਾਇਟ ਪਲਾਨ, ਐਨਰਜੀ ਲਈ, ਕਾਰਬਸ ਲਈ ਕੀ ਕਰਨਾ, ਪ੍ਰੀ ਵਰਕਆਊਟ ਮੀਲਸ ਕੀ ਖਾਣਾ, ਪ੍ਰੋਪਰ ਇੱਕ ਨਿਊਟ੍ਰੀਸ਼ਨਸ ਹੁੰਦੇ ਨੇ ਸਾਇੰਸ ਦੇ ਵਿੱਚ, ਜੋ ਕਿ ਸਾਨੂੰ ਡਾਇਟ ਪਲਾਨ ਦਿੰਦੇ ਨੇ, ਫਿਰ ਅਸੀਂ ਉੱਦਾਂ ਹੀ ਫੋਲੋ ਕਰਨਾ ਹੁੰਦਾ, ਔਰ ਵੇਟ ਮੈਨੇਜਮੈਂਟ ਦਾ ਤਾਂ ਬਹੁਤ ਬੜਾ ਰੋਲ ਹੁੰਦਾ ਇਸ ਦੇ ਵਿੱਚ, ਕਿ ਵੇਟ ਅਗਰ 100 ਗ੍ਰਾਮ ਵੀ ਉੱਪਰ ਹੋਇਆ ਤਾਂ ਅਸੀਂ ਵੇਟ ਆਊਟ ਹੋ ਜਾਂਦੇ ਹਾਂ, ਤਾਂ ਸਾਨੂੰ ਵੇਟ ਮੈਂਟੇਨ ਕਰਨਾ ਬਹੁਤ ਜ਼ਰੂਰੀ ਹੁੰਦਾ।
1: ਸੋ ਇਹਦੇ ਲਈ ਡਾਇਟ 'ਤੇ ਜਿਹੜੀ ਤੁਹਾਡੀ ਕੰਸੈਂਟਰੇਸ਼ਨ ਹੈ ਉਹ ਇਹਦਾ ਧਿਆਨ ਹੈ ਉਹ ਬਹੁਤ ਜ਼ਿਆਦਾ ਤੁਹਾਨੂੰ ਰੱਖਣਾ ਪੈਂਦਾ ਹੋਵੇਗਾ।
0: ਹਾਂਜੀ।
1: ਜ਼ਿਆਦਾ ਮਿੱਠਾ ਨਾ ਖਾ ਲਈਏ, ਜ਼ਿਆਦਾ ਫੈਟ ਵਾਲਾ ਕੰਮ ਨਾ ਖਾ ਲਈਏ।
0: ਹਾਂਜੀ, ਮੇਨ ਕੰਪੀਟੀਸ਼ਨ ਟਾਈਮ 'ਤੇ ਹੁੰਦਾ ਹੈ ਜ਼ਿਆਦਾ, ਬਟ ਆਫ ਸੀਜ਼ਨ ਦੇ ਵਿੱਚ ਫਿਰ ਵੀ ਥੋੜ੍ਹਾ ਬਹੁਤ ਚੱਲ ਜਾਂਦਾ।
1: ਜੀ। ਹਾਂਜੀ। ਅੱਛਾ, ਬੋਕਸਿੰਗ 'ਚ ਨਾ ਸਾਡਾ ਫੁੱਟਵਰਕ ਚੰਗਾ ਹੋਣਾ, ਸਾਡੀਆਂ ਟੰਗਾਂ 'ਚ ਜਾਨ ਹੋਣੀ, ਇਹ ਬਹੁਤ ਜ਼ਰੂਰੀ ਹੈ। ਸੋ ਇਹਦੇ ਲਈ ਖਾਸ ਤੌਰ 'ਤੇ ਕਿੱਦਾਂ ਦੀ ਤੁਸੀਂ ਪ੍ਰੈਕਟਿਸ ਕਰਦੇ ਹੋ, ਕਿੱਦਾਂ ਦੀ ਟ੍ਰੇਨਿੰਗ ਕਰਦੇ ਹੋ?
0: ਫੁੱਟਵਰਕਸ ਲਈ ਸਾਡੇ ਸੈਸ਼ਨਸ ਲੱਗਦੇ ਨੇ, ਸਪੀਡ ਫੁੱਟਵਰਕ, ਸਲੋ ਫੁੱਟਵਰਕ, ਕਾਫੀ ਜ਼ਿਆਦਾ ਪੈਰਾਂ 'ਚੋਂ ਧੂਏ ਨਿਕਲਣ ਲੱਗ ਜਾਂਦੇ ਨੇ, ਮਤਲਬ ਇੰਨੇ ਜ਼ਿਆਦਾ ਫੁੱਟਵਰਕ ਦੇ ਸੈਸ਼ਨ ਨੇ। ਦੈਨ ਰਨਿੰਗ ਕਰਾਉਂਦੇ ਨੇ, ਰਿਐਕਸ਼ਨ ਟ੍ਰੇਨਿੰਗ ਕਰਾਉਂਦੇ ਨੇ ਫੁੱਟਸ ਦੀ, ਕਿ ਉਹਦੇ ਨਾਲ ਸਪੀਡ ਵਧੇ, ਰਿਐਕਸ਼ਨ ਆਵੇ, ਫੁੱਟਵਰਕ ਚੱਲਣ, ਫਿਰ ਅਸੀਂ ਉਹੀ ਫਾਈਟ ਦੇ ਵਿੱਚ ਕਰਦੇ ਹਾਂ ਇੰਪਲਾਈ ਕਿ ਹੋ ਇੱਦਾਂ ਕਰ ਪਾਈਏ, ਦੈਨ ਫਿਰ ਕੰਪੀਟੀਸ਼ਨ ਹੁੰਦੀ।
1: ਹਰ ਬੋਕਸਰ ਜਿਹੜਾ ਹੁੰਦਾ ਹੈ ਨਾ ਕ੍ਰਿਸ਼ਾ, ਉਹਦਾ ਇੱਕ ਆਪਣਾ ਸਟਾਈਲ ਹੁੰਦਾ, ਇੱਕ ਉਹਦੀ ਆਪਣੀ ਟੈਕਨੀਕ ਹੁੰਦੀ ਹੈ, ਇੱਕ ਉਹਦਾ ਆਪਣਾ ਮਾਇੰਡ ਸੈੱਟ ਹੁੰਦਾ ਜਿਹੜੀ ਉਹ ਬਾਊਟ ਲੜਦਾ। ਸੋ ਤੁਹਾਡਾ ਮਾਇੰਡ ਸੈੱਟ ਕਿੱਦਾਂ ਦਾ ਹੁੰਦਾ? ਤੁਸੀਂ ਜ਼ਿਆਦਾ ਅਟੈਕਿੰਗ ਬੋਕਸਿੰਗ ਕਰਨਾ ਪਸੰਦ ਕਰਦੇ ਹੋ ਕਿ ਡਿਫੈਂਸਿਵ ਬੋਕਸਿੰਗ ਕਰਦੇ ਹੋ?
0: ਮੈਂ ਅਟੈਕਿੰਗ ਬੋਕਸਿੰਗ ਕਰਦੀ ਹਾਂ, ਮੇਰੇ ਸਟ੍ਰੇਟ ਪੰਚਿਸ ਬਹੁਤ ਅੱਛੇ ਨੇ, ਮਤਲਬ ਅਗਰ ਮੈਂ ਕੰਬੀਨੇਸ਼ਨਸ ਮਾਰਦੇ ਹਾਂ ਤਾਂ ਉਹ ਲੱਗਦੇ ਹੀ ਲੱਗਦੇ ਨੇ ਕਾਫੀ, ਰਾਈਟ ਪੰਚ ਇਜ਼ ਵੈਰੀ ਸਟਰੋਂਗ। ਸੋ ਹਾਂਜੀ
1: ਜੀ। ਔਰ ਇਹਦੇ 'ਚ ਇਹ ਹੈ ਕਿ ਤੁਹਾਡੇ 'ਚ ਟੋਲਰੈਂਸ ਵੀ ਬਹੁਤ ਜ਼ਿਆਦਾ ਹੋਣੀ ਚਾਹੀਦੀ ਹੈ, ਜੇ ਤੁਸੀਂ ਪੰਚ ਮਾਰਦੇ ਹੋ ਤਾਂ ਤੁਹਾਨੂੰ ਪੰਚ ਖਾਣੇ ਵੀ ਪੈਂਦੇ ਨੇ, ਔਰ ਉਹ ਜਿਹੜੀ ਬਰਦਾਸ਼ਤ ਕਰਨ ਦੀ ਬਾਡੀ ਨੂੰ ਆਦਤ ਹੈ ਉਹਦੇ ਲਈ ਵੀ ਕੋਈ ਖਾਸ ਤਰ੍ਹਾਂ ਦੀ ਪ੍ਰੈਕਟਿਸ ਹੁੰਦੀ ਹੈ?
0: ਨਹੀਂ, ਉਹ ਬਸ ਫਾਈਟ ਦੇ ਵਿੱਚ

0: ਤਾਂ ਹੁੰਦਾ, ਤਾਂ ਸੀਨੀਅਰ ਮੁੰਡਿਆਂ ਨਾਲ ਕਰਨਾ, ਉਹਦੇ ਨਾਲ ਸਾਡੀ ਡਿਵੈਲਪਮੈਂਟ ਜ਼ਿਆਦਾ ਹੁੰਦੀ ਹੈ।
1: ਜੀ, ਅਤੇ ਕ੍ਰਿਸ਼ਭ, ਇਹਦੇ ਲਈ ਮੁਕਾਬਲਿਆਂ 'ਚ ਹਿੱਸਾ ਲੈਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਕੰਪੀਟੀਸ਼ਨਸ ਵੀ ਤੁਹਾਨੂੰ ਮਿਲਦੇ ਰਹਿੰਦੇ ਨੇ ਡੋਮੈਸਟਿਕ ਪੱਧਰ 'ਤੇ, ਜਿਹਦੇ ਤੋਂ ਤੁਹਾਨੂੰ ਆਪਣੀ ਪਰਫੋਰਮੈਂਸ ਦਾ ਪਤਾ ਲੱਗਦਾ ਰਹੇ?
0: ਹਾਂਜੀ, ਕਾਫੀ ਅੱਜ ਕੱਲ੍ਹ ਤਾਂ ਬਹੁਤ ਕੰਪੀਟੀਸ਼ਨ ਹੋ ਗਏ। ਲਾਸਟ 2 ਈਅਰਸ ਤੋਂ ਕਾਫੀ ਆਰੀ ਸੀ ਕੰਪੀਟੀਸ਼ਨ, ਰੀਸੈਂਟਲੀ ਆਰਮੀ ਕੱਪ ਹੋਇਆ, ਹੁਣ ਅਕਤੂਬਰ ਦੇ ਵਿੱਚ BFI ਕੱਪ ਹੈ, ਉਸਦੇ ਨਾਲ ਕੈਂਪਸ 'ਚ ਐਂਟਰੀ ਮਿਲਦੀ ਹੈ ਐਂਡ ਕੰਪੀਟੀਸ਼ਨ ਮਿਲ ਜਾਂਦਾ ਬੱਚਿਆਂ ਨੂੰ।
1: ਆਮ ਤੌਰ 'ਤੇ ਸਪੋਰਟਸ ਅਸੀਂ ਕਰਦੇ ਹਾਂ ਨਾ, ਅਤੇ ਜਿਹੜੀ ਬਹੁਤ ਸਾਰੇ ਯੂਥ ਨਾਲ, ਟੀਨੇਜ ਨਾਲ ਪ੍ਰੋਬਲਮ ਆਉਂਦੀ ਹੈ ਡਿਸਟਰੈਕਸ਼ਨ ਦੀ, ਸੋਸ਼ਲ ਮੀਡੀਆ ਹੈ ਸਾਡੇ ਕੋਲ, ਫੋਨਸ ਨੇ ਜਾਂ ਐਂਟਰਟੇਨਮੈਂਟ ਦੇ ਬਹੁਤ ਸਾਰੇ ਸੋਰਸਿਸ ਨੇ, ਸੋ ਤੁਸੀਂ ਕਦੇ ਮਹਿਸੂਸ ਕਰਦੇ ਹੋ ਕਿ ਕਿਤੇ ਫੋਕਸ ਤੁਹਾਡਾ ਟੁੱਟਦਾ ਹੋਵੇ ਜਾਂ ਹੋਰ ਪਾਸੇ ਧਿਆਨ ਜਾਂਦਾ ਹੋਵੇ, ਇੱਦਾਂ ਦੀ ਕੋਈ ਸਮੱਸਿਆ ਤੁਹਾਡੇ ਨਾਲ ਆਉਂਦੀ ਹੈ?
0: ਹਾਂਜੀ, ਕਦੇ ਕਦੇ ਹੋ ਜਾਂਦਾ ਵਿੱਚ, ਜਿੱਦਾਂ ਡਿਸਟਰੈਕਸ਼ਨ ਤਾਂ ਹਰ ਇੱਕ ਨੂੰ ਹੋ ਹੀ ਜਾਂਦੀ ਹੈ, ਬਟ ਇੱਦਾਂ ਕੰਪੀਟੀਸ਼ਨ ਪੀਰੀਅਡਸ 'ਤੇ ਬਿਲਕੁਲ ਸੀਰੀਅਸ ਹੋਣਾ ਦਾ ਤਾਂ ਬਿਲਕੁਲ ਫੋਨ ਬੰਦ ਕਰ ਦਿੰਦੇ ਹਾਂ, ਉਸ ਟਾਈਮ ਨਹੀਂ ਇੰਨਾ ਹੁੰਦਾ, ਬਟ ਫਿਰ ਵੀ ਸੈਲਫ ਕੰਟਰੋਲ ਹੈ ਕਿ ਇੰਨਾ ਨਾ ਕਰੀਏ।
1: ਅੱਛਾ, ਸ਼ੌਂਕ ਤੁਹਾਡੇ ਕਿੱਦਾਂ ਦੇ ਨੇ? ਜਦੋਂ ਟਾਈਮ ਫ੍ਰੀ ਹੁੰਦਾ, ਜਦੋਂ ਤੁਸੀਂ ਫੁਰਸਤ ਵਿੱਚ ਹੋ, ਉਦੋਂ ਕੀ ਕਰਨਾ ਪਸੰਦ ਕਰਦੇ?
0: ਮੈਨੂੰ ਘੁੰਮਣਾ ਫਿਰਨਾ ਬਹੁਤ ਪਸੰਦ ਹੈ। ਅੱਛਾ, ਹਾਂਜੀ, ਟਰੈਵਲ ਕਰਨਾ ਅੱਛਾ ਲੱਗਦਾ ਹੈ ਕਿ ਨਈ ਨਈ ਜਗ੍ਹਾ ਐਕਸਪਲੋਰ ਕਰਾਂ।
1: ਅਤੇ ਮੁਕਾਬਲਿਆਂ 'ਚ ਤਾਂ ਤੁਸੀਂ ਟਰੈਵਲ ਕਰਦੇ ਹੀ ਰਹਿੰਦੇ ਹੋ, ਉੱਦਾਂ ਸਮਾਂ ਮਿਲ ਜਾਂਦਾ ਕਿਤੇ ਟਰੈਵਲ ਕਰਨ ਦਾ?
0: ਹਾਂਜੀ, ਜਿੱਦਾਂ ਆਫ ਸੀਜ਼ਨ ਵਗੈਰਾ ਹੁੰਦਾ, ਜਿਵੇਂ ਕੰਪੀਟੀਸ਼ਨ ਪੀਰੀਅਡ ਨਹੀਂ ਹੁੰਦਾ, ਫਿਰ ਉਸਦੇ ਵਿੱਚ ਥੋੜ੍ਹਾ ਬਹੁਤ ਜਾ ਜਾਂਦੇ ਹਾਂ ਇੱਧਰ ਉੱਧਰ ਕਦੇ ਘੁੰਮਣ ਫਿਰਨ, ਕਿ ਥੋੜ੍ਹਾ ਮਾਇੰਡ ਸੈੱਟ ਚੇਂਜ ਹੋਵੇ ਫਿਰ, ਕਿਉਂਕਿ ਥੋੜ੍ਹੀ ਰੈਸਟ ਲੈਣ ਤੋਂ ਬਾਅਦ ਟ੍ਰੇਨਿੰਗ 'ਚ ਬਹੁਤ ਇੰਪਰੂਵਮੈਂਟ ਆਉਂਦੀ ਹੈ, ਕਿਉਂਕਿ ਫਿਰ ਪੂਰਾ ਫੋਕਸ ਇੱਦਾਂ ਹੁੰਦਾ ਕਿ ਟ੍ਰੇਨਿੰਗ ਕਰਨੀ ਹੈ ਹੁਣ ਅੱਛੀ, ਤਾਂ ਕਾਫੀ ਅੱਛੀ ਇੰਪਰੂਵਮੈਂਟ ਆਉਂਦੀ ਹੈ।
1: ਜੀ, ਬੋਕਸਿੰਗ 'ਚ ਇਹ ਹੈ ਕਿ ਰਿੰਗ 'ਚ ਤੁਹਾਡਾ ਸਰੀਰ, ਤੁਹਾਡੇ ਪੰਚਸ, ਤੁਹਾਡਾ ਫੁੱਟਵਰਕ, ਇਹ ਸਾਰਾ ਕੁਝ ਤਾਂ ਚੱਲਣਾ ਹੀ ਚਾਹੀਦਾ, ਨਾਲ ਨਾਲ ਇਹ ਵੀ ਮੰਨਿਆ ਜਾਂਦਾ ਹੈ ਕਿ ਤੁਹਾਡਾ ਦਿਮਾਗ ਵੀ ਚੱਲਣਾ ਚਾਹੀਦਾ।
0: ਹਾਂਜੀ,
1: ਸੋ ਉਹਦੇ ਲਈ ਤੁਸੀਂ ਕੋਈ ਖਾਸ ਤਰ੍ਹਾਂ ਦੀ ਮੈਡੀਟੇਸ਼ਨ ਜਾਂ ਕੋਈ ਐਕਸਰਸਾਈਜ਼ ਕਰਦੇ ਹੋ ਜਿਹਦੇ ਨਾਲ ਤੁਹਾਡਾ ਜਿਹੜਾ ਮਾਇੰਡ ਹੈ ਉਹ ਵਰਕ ਕਰਦਾ ਰਹੇ ਕੰਮ ਜਦੋਂ ਤੁਸੀਂ ਕਰੋ?
0: ਹਾਂਜੀ, ਕਾਫੀ ਐਕਸਰਸਾਈਜ਼ ਨੇ ਇਸ ਦੇ ਲਈ, ਸਾਈਕੋਲੋਜਿਸਟ ਸੈਸ਼ਨਸ ਹੁੰਦੇ ਨੇ, ਉਸਦੇ ਵਿੱਚ ਸਾਨੂੰ ਗੇਮਸ ਖਿਡਾਈਆਂ ਜਾਂਦੀਆਂ ਨੇ ਮਾਈਂਡਸ ਦੇ ਲਈ, ਸਕਰੀਨਿੰਗ 'ਤੇ ਬੋਲਸ ਦਿਖਾਈ ਜਾਂਦੀਆਂ ਨੇ, ਨੰਬਰ ਦੇਖਣੇ ਹੁੰਦੇ ਨੇ, ਕਾਫੀ ਤਰ੍ਹਾਂ ਦੀ ਐਕਸਰਸਾਈਜ਼ ਹੈ ਕਿ ਮਾਈਂਡ ਸ਼ਾਰਪ ਹੋ। ਦੈਨ ਰਿਐਕਸ਼ਨ ਟ੍ਰੇਨਿੰਗਸ ਹੁੰਦੀਆਂ ਨੇ, ਫਿਰ ਸਾਡਾ ਮੈਡੀਟੇਸ਼ਨ ਹੁੰਦਾ, ਹਰ ਫਰਾਈਡੇ ਇੱਕ ਸੈਸ਼ਨ ਹੋਏਗਾ ਪੂਰੇ ਵੀਕ ਦੇ ਵਿੱਚ, ਕਿ ਸਾਡਾ ਮਾਈਂਡ ਸਟਰੋਂਗ ਕੀਤਾ ਜਾਵੇ।
1: ਮਾਈਂਡ ਸਟਰੋਂਗ ਕਰਨ ਦੀ ਤੁਸੀਂ ਗੱਲ ਕਹੀ ਹੈ ਨਾ ਕ੍ਰਿਸ਼ਾ, ਜਿਹੜਾ ਕਿਸੇ ਵੀ ਸਪੋਰਟਸਮੈਨ ਦਾ ਕਰੀਅਰ ਹੁੰਦਾ ਹੈ ਨਾ, ਉਹਦੇ 'ਚ ਉਤਰਾਅ ਚੜਾਅ ਬੜੇ ਹੁੰਦੇ ਨੇ। ਕੋਈ ਬਾਊਟ ਤੁਸੀਂ ਜਿੱਤਦੇ ਹੋ, ਕੋਈ ਹਾਰਦੇ ਹੋ, ਕੋਈ ਸੀਜ਼ਨ ਤੁਹਾਡਾ ਚੰਗਾ ਜਾਂਦਾ ਹੈ, ਕੋਈ ਮਾੜਾ ਜਾਂਦਾ ਹੈ, ਸੋ ਜਦੋਂ ਅਸੀਂ ਚੰਗੇ ਫੇਜ਼ ਵਿੱਚ ਨਹੀਂ ਹੁੰਦੇ, ਉਹਦੇ 'ਚ ਵਾਪਸੀ ਕਰਨਾ ਇਹ ਬੜਾ ਔਖਾ ਜਿਹਾ ਕੰਮ ਹੁੰਦਾ। ਤੁਹਾਨੂੰ ਇਹ ਸਾਰਾ ਕੁਝ ਕਿੱਦਾਂ ਦਾ ਲੱਗਦਾ, ਤੁਸੀਂ ਇਹਨੂੰ ਕਿੱਦਾਂ ਲੈਂਦੇ ਹੋ?
0: ਇਹ ਫੇਸ ਬਹੁਤ ਮੁਸ਼ਕਿਲ ਹੁੰਦੀ ਹੈ, ਬਟ ਇਹਨੂੰ ਹੈਂਡਲ ਕਰਾਂਗੇ ਤਾਂ ਹੀ ਆਪਾਂ ਹੈ ਨਾ ਚੇਂਜ ਕਰ ਪਾਵਾਂਗੇ। ਜਿੱਦਾਂ ਹੁਣ ਮੇਰਾ U19 ਵਰਲਡ ਚੈਂਪੀਅਨਸ਼ਿਪ ਤੋਂ ਬਾਅਦ ਕੁਛ ਇੰਨਾ ਅਚੀਵਮੈਂਟ ਨਹੀਂ ਆ ਪਾ ਰਹੀ ਸੀਗੀ, ਦੈਨ ਹੁਣ ਮੇਰਾ ਰੀਸੈਂਟਲੀ ਆਲ ਇੰਡੀਆ ਯੂਨੀਵਰਸਿਟੀ 'ਚ ਗੋਲਡ ਮੈਡਲ ਆਇਆ, ਦੈਨ ਮੈਨੇ ਪਰੂਫ ਕਰਕੇ ਦਿਖਾਇਆ ਸਾਰਿਆਂ ਨੂੰ ਕਿ I am back, ਤਾਂ ਮੈਨੂੰ ਬਹੁਤ ਅੱਛਾ ਲੱਗਿਆ। ਔਰ ਫਿਰ ਉਸ ਟਾਈਮ ਇੱਦਾਂ ਹੁੰਦਾ ਕਿ ਹੁਣ ਤਾਂ ਕਰਨਾ ਹੀ ਹੈ ਜੋ ਮਰਜ਼ੀ ਹੋਵੇ, ਕਿਉਂਕਿ ਲੋਕ ਬੋਲਣ ਲੱਗ ਜਾਂਦੇ ਨੇ, ਪੁੱਛਦੇ ਨੇ ਕਿ ਹੁਣ ਕੋਈ ਮੈਡਲ ਨਹੀਂ ਆ ਰਿਹਾ, ਹੁਣ ਕੋਈ ਕੰਪੀਟੀਸ਼ਨ ਨਹੀਂ ਹੈ, ਤਾਂ ਉਸ ਟਾਈਮ ਫੀਲ ਹੁੰਦਾ, ਦੈਨ ਫਿਰ ਦਿਮਾਗ ਬੋਲਦਾ ਕਿ ਹੁਣ ਤਾਂ ਕਰਕੇ ਦਿਖਾਉਣਾ ਹੈ।
1: ਅੱਛਾ, ਕਈ ਵਾਰ ਇੱਦਾਂ ਹੁੰਦਾ ਹੈ ਕਿ ਜਦੋਂ ਤੁਸੀਂ ਸਪੋਰਟ ਕਰ ਰਹੇ ਹੁੰਦੇ ਹੋ ਨਾ, ਤੁਹਾਡਾ ਕੰਪੀਟੀਸ਼ਨ ਬਹੁਤ ਜ਼ਿਆਦਾ ਹੁੰਦਾ। ਜਿੱਦਾਂ ਹੁਣ ਅਸੀਂ ਦੇਖਿਆ ਕਿ ਅੱਗੇ ਏਸ਼ੀਅਨ ਜਾਂ ਕਾਮਨਵੈਲਥ ਗੇਮਸ ਲਈ ਸਾਕਸ਼ੀ ਮਲਿਕ ਨੇ ਬੜੇ ਵੱਡੇ ਵੱਡੇ ਬੋਕਸਰਸ ਨੂੰ ਹਰਾ ਕੇ ਆਪਣੀ ਜਗ੍ਹਾ ਪੱਕੀ ਕੀਤੀ ਹੈ। ਸੋ ਲੜਕੀਆਂ ਦੀ ਬੋਕਸਿੰਗ 'ਚ ਬਹੁਤ ਜ਼ਿਆਦਾ ਕੰਪੀਟੀਸ਼ਨ ਹੈ, ਇਹ ਵੀ ਤੁਹਾਨੂੰ ਡਿਸਟਰਬ ਕਰਦਾ ਕਿ ਇਹਦੇ ਲਈ ਤੁਹਾਨੂੰ ਕੈਲੀਬਰ ਬੜਾ ਉੱਚਾ ਚੁੱਕਣਾ ਪੈਣਾ?
0: ਹਾਂਜੀ, ਬਹੁਤ ਪਿਛਲੇ 3-4 ਸਾਲਾਂ ਤੋਂ ਬਹੁਤ ਜ਼ਿਆਦਾ ਕੰਪੀਟੀਸ਼ਨ ਹੋ ਗਿਆ ਵੁਮੈਨਸ ਦੇ ਵਿੱਚ, ਪਹਿਲਾਂ ਨਹੀਂ ਸੀਗਾ ਇੰਨਾ, ਬਟ ਉਹ ਥੋੜ੍ਹਾ ਦੇਖਣਾ ਪੈਂਦਾ ਹੈ ਬੰਦੇ ਦੀ ਟੈਕਨੀਕਸ ਨੂੰ, ਦੇਖਣਾ ਪੈਂਦਾ ਆਪਣੇ ਓਪੋਨੈਂਟਸ ਦੀ ਕਿ ਕਿੱਦਾਂ ਖੇਲ ਰਹੇ ਨੇ ਕਿੱਦਾਂ ਨਹੀਂ, ਉਸਦੇ ਹਿਸਾਬ ਨਾਲ ਟ੍ਰੇਨਿੰਗ ਕਰਨੀ ਪੈਂਦੀ ਹੈ, ਫਿਰ ਉਹਦੇ ਨਾਲ ਹੀ ਆਪਾਂ ਚੇਂਜ ਕਰ ਸਕਦੇ ਹਾਂ ਗੇਮ ਨੂੰ। ਜਾਂ ਫਿਰ ਇੱਦਾਂ ਹੈ ਕਿ ਅੱਜ ਕੱਲ੍ਹ ਬੱਚੇ ਇੱਦਾਂ ਕਰਦੇ ਨੇ, ਵੇਟ ਚੇਂਜ ਕਰ ਲੈਂਦੇ ਨੇ, ਵੇਟ ਕੈਟੇਗਰੀਜ਼ ਨੇ ਤਾਂ ਉੱਪਰ ਨੀਚੇ ਸੈਟਲਮੈਂਟ ਕਰਕੇ ਖੇਲ ਲੈਂਦੇ ਨੇ।
1: ਜੀ, ਕ੍ਰਿਸ਼ਾ, ਤੁਸੀਂ ਕਿਹੜੇ ਵੇਟ ਕੈਟਾਗਰੀ 'ਚ ਬੋਕਸਿੰਗ ਕਰਦੇ ਹੋ ਔਰ ਇਹਨੂੰ ਮੇਨਟੇਨ ਕਰਨ ਲਈ ਤੁਹਾਨੂੰ ਕਿੰਨਾ ਐਫਰਟ ਕਰਨਾ ਪੈਂਦਾ?
0: ਮੈਂ 65 to 70 kg 'ਚ ਖੇਲਦੀ ਹਾਂ, ਲਾਈਟ ਹੈਵੀ ਹੈ ਵੇਟ।
1: ਅੱਛਾ,
0: ਮੇਰਾ ਬੇਸਿਕਲੀ ਵੇਟ 70-71 ਇੰਨਾ ਚੱਲਦਾ, ਤਾਂ ਠੀਕ ਹੈ, ਕੰਪੀਟੀਸ਼ਨ ਤੋਂ ਪਹਿਲਾਂ 1-2 ਕਿਲੋ ਵੇਟ ਕੱਟ ਕਰਨਾ ਪੈਂਦਾ, ਥੋੜ੍ਹਾ ਡਾਇਟ 'ਤੇ ਕੰਟਰੋਲ, ਥੋੜ੍ਹੀ ਟ੍ਰੇਨਿੰਗ ਜ਼ਿਆਦਾ, ਕਿ ਵੇਟ ਮੈਨੇਜ ਹੋ ਜਾਵੇ
1: ਜੀ। ਕਿਸੇ ਵੀ ਕੰਪੀਟੀਸ਼ਨ 'ਚ ਜਾਣ ਤੋਂ ਪਹਿਲਾਂ ਕੰਪੀਟੀਸ਼ਨ ਦਾ ਪ੍ਰੈਸ਼ਰ ਤਾਂ ਰਹਿੰਦਾ ਹੀ ਹੈ, ਇਹ ਵੇਟ ਦਾ ਪ੍ਰੈਸ਼ਰ ਕਿੰਨਾ ਕੁ ਹੁੰਦਾ, ਇਹਨੂੰ ਮੇਨਟੇਨ ਕਰਨਾ ਕਿੰਨਾ ਕੁ ਵੱਡਾ ਪ੍ਰੈਸ਼ਰ?
0: ਫਾਈਟ ਦਾ ਪ੍ਰੈਸ਼ਰ ਹਲੇ ਇੰਨਾ ਨਹੀਂ ਹੁੰਦਾ ਜਿੰਨਾ ਵੇਟ ਦਾ ਪ੍ਰੈਸ਼ਰ ਹੁੰਦਾ। ਵੇਟ ਕਿਉਂਕਿ ਇੱਦਾਂ ਕਿ ਅਗਰ ਵੇਟ ਆਏਗਾ ਤਾਂ ਹੀ ਅਸੀਂ ਫਾਈਟ ਖੇਲ ਪਾਵਾਂਗੇ, ਅਗਰ 100 ਗ੍ਰਾਮ ਵੀ ਉੱਪਰ ਆਇਆ ਤਾਂ ਸਾਨੂੰ ਕੱਢ ਦਿੰਦੇ ਨੇ
1: ਜੀ
0: ਨਾ, ਤਾਂ ਇਸ ਕਰਕੇ ਵੇਟ ਦਾ ਬਹੁਤ ਜ਼ਿਆਦਾ

0: ਮੈਂਡੇਟਰੀ ਹੈ ਕਿ ਪੂਰਾ ਵੇਟ ਸਕੇਲ ਦੇ ਅੰਦਰ ਹੀ ਆਉਣਾ ਚਾਹੀਦਾ
1: ਜੀ। ਔਰ ਵੇਟ ਜਿਹੜਾ ਉਹ ਡਾਈਟ ਦੇ ਨਾਲ ਜੁੜਿਆ, ਔਰ ਜਦੋਂ ਤੁਸੀਂ ਕਿਤੇ ਵੀ ਕੰਪੀਟੀਸ਼ਨ ਖੇਡਣ ਜਾਂਦੇ ਹੋ, ਹਰ ਥਾਂ ਵੱਖਰੀ ਹੁੰਦੀ ਹੈ, ਉੱਥੋਂ ਦਾ ਖਾਣਾ ਪੀਣਾ ਵੱਖਰਾ ਹੁੰਦਾ, ਉੱਥੋਂ ਦਾ ਮੌਸਮ ਵੱਖਰਾ ਹੁੰਦਾ, ਸੋ ਇਹ ਇਹਨੂੰ ਬੈਲੈਂਸ ਵਿੱਚ ਲਿਆਉਣ 'ਚ ਵੀ ਤੁਹਾਨੂੰ ਸਮੱਸਿਆ ਆਉਂਦੀ ਹੈ?
0: ਹਾਂਜੀ, ਜਿਵੇਂ ਹੁਣ ਤਾਂ ਸੀਨੀਅਰ ਹੋ ਗਏ ਤਾਂ ਥੋੜ੍ਹੀ ਨੌਲੇਜ ਆ ਗਈ, ਤਾਂ ਅਸੀਂ ਆਪਣਾ ਨਾਲ ਡਾਈਟ ਲੈ ਕੇ ਜਾਂਦੇ ਹਾਂ, ਲਾਈਕ ਪ੍ਰੋਟੀਨ ਓਟਸ, ਪ੍ਰੋਟੀਨਸ ਹੋ ਗਏ, ਬਾਕੀ ਫਰੂਟਸ ਵਗੈਰਾ ਹੋ ਗਏ, ਹੈ ਨਾ, ਅਤੇ ਰਾਈਸ ਵਗੈਰਾ ਤਾਂ ਚਲੋ ਮਿਲ ਜਾਂਦੇ ਨੇ, ਤਾਂ ਥੋੜ੍ਹਾ ਬਹੁਤ ਖਾਣਾ ਮੈਨੇਜ ਕਰਨਾ ਪੈਂਦਾ ਇੱਧਰੋਂ ਉੱਧਰੋਂ, ਬਟ ਹੁਣ ਜਿਵੇਂ ਥੋੜ੍ਹੀ ਨੌਲੇਜ ਹੋ ਗਈ ਤਾਂ ਇਸ ਕਰਕੇ ਅਸੀਂ ਆਪਣੀ ਨਾਲ ਲੈ ਕੇ ਜਾਂਦੇ ਹਾਂ ਡਾਈਟ
1: ਜੀ। ਦੇਖੋ ਹੁਣ ਤਾਂ ਤੁਸੀਂ ਰਾਸ਼ਟਰੀ ਪੱਧਰ ਦੇ ਬੋਕਸਰ ਹੋ, ਔਰ ਉਸੇ ਤਰ੍ਹਾਂ ਆਪਣੇ ਘਰ ਤੋਂ ਬਾਹਰ ਟ੍ਰੇਨਿੰਗ ਕਰ ਰਹੇ ਹੋ, ਕਦੇ ਸਮਾਣੇ ਵਾਪਸ ਜਾਣ ਦਾ ਮੌਕਾ ਮਿਲਦਾ ਉੱਥੇ? ਔਰ ਉੱਥੇ ਜਿਹੜੇ ਜੂਨੀਅਰ ਬੋਕਸਰਸ ਨੇ ਉਸੇ ਅਕੈਡਮੀ 'ਚ ਪ੍ਰੈਕਟਿਸ ਕਰ ਰਹੇ ਨੇ, ਉਹਨਾਂ ਨਾਲ ਇੰਟਰੈਕਟ ਕਰਨ ਦਾ ਮੌਕਾ ਮਿਲਦਾ ਤੁਹਾਨੂੰ?
0: ਹਾਂਜੀ, ਹੁਣ ਮੈਂ ਪਿਛਲੇ 2 ਵੀਕਸ ਤੋਂ ਸਮਾਣਾ ਹੀ ਟ੍ਰੇਨਿੰਗ ਕਰ ਰਹੀ ਹਾਂ ਐਗਜ਼ਾਮਸ ਕਰਕੇ, ਤਾਂ ਸਾਰੇ ਬੱਚੇ ਪੁੱਛਦੇ ਵੀ ਨੇ ਕਿ ਦੀਦੀ ਤੁਸੀਂ ਕਿਵੇਂ ਕੀਤਾ, ਸਾਨੂੰ ਟੈਕਨੀਕਸ ਦੱਸੋ, ਦੇਖਦੇ ਨੇ, ਹੈ ਨਾ, ਬਹੁਤ ਖੁਸ਼ ਹੁੰਦੇ ਨੇ ਜਦੋਂ ਵੀ ਮੈਂ ਗਰਾਊਂਡ ਜਾਂਦੀ ਹਾਂ, ਕਾਫੀ ਕੁਝ ਸਿੱਖਣ ਨੂੰ ਮਿਲਦਾ ਉਹਨਾਂ ਨੂੰ, ਮੈਂ ਵੀ ਜਾ ਕੇ ਉਹਨਾਂ ਨੂੰ ਦੱਸਦੀ ਹਾਂ ਕਿ ਦੇਖੋ ਇੱਦਾਂ ਇੱਦਾਂ ਕਰਨਾ, ਹੈ ਨਾ, ਅੱਗੇ ਆਉਣ ਲਈ।
1: ਕ੍ਰਿਸ਼ਾ, ਦਿਲ ਤਾਂ ਕਰਦਾ ਸੀ ਤੁਹਾਡੇ ਨਾਲ ਹੋਰ ਗੱਲਬਾਤ ਕੀਤੀ ਜਾਵੇ, ਪਰ ਖੇਡ ਸੰਸਾਰ ਪ੍ਰੋਗਰਾਮ 'ਚ ਸਾਨੂੰ ਸਮੇਂ ਦੇ ਦਾਇਰੇ 'ਚ ਹੋ ਕੇ ਹੀ ਗੱਲਬਾਤ ਕਰਨੀ ਪੈਂਦੀ ਹੈ, ਸੋ ਬਹੁਤ ਮਜ਼ਾ ਆਇਆ ਤੁਹਾਡੇ ਨਾਲ ਗੱਲਬਾਤ ਕਰਕੇ। ਸਾਡੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਨੇ ਕਿ ਤੁਸੀਂ ਆਉਣ ਵਾਲੇ ਸਮੇਂ 'ਚ ਸੀਨੀਅਰ ਬੋਕਸਿੰਗ 'ਚ ਵੀ ਉਸੇ ਤਰ੍ਹਾਂ ਮੈਡਲਸ ਜਿੱਤੋ ਜਿੱਦਾਂ ਜੂਨੀਅਰ 'ਚ ਜਿੱਤੇ ਸੀ, ਸੋ ਬਹੁਤ ਬਹੁਤ ਸ਼ੁਕਰੀਆ।
0: ਥੈਂਕ ਯੂ ਸੋ ਮਚ।
2: ਖੇਡ ਸੰਸਾਰ। ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਖੇਡ ਸੰਸਾਰ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਬੋਕਸਿੰਗ ਐਥਲੀਟ ਕ੍ਰਿਸ਼ਾ ਵਰਮਾ ਦੇ ਨਾਲ ਬਿਰਿੰਦਰ ਸਿੰਘ ਗੱਲਬਾਤ ਕਰ ਰਹੇ ਸਨ। ਪੇਸ਼ਕਸ਼ ਪ੍ਰਤਿਸ਼ਠਾ ਜੈਨ ਦੀ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਇਸ ਵਕਤ ਰਾਤ ਦੇ 10 ਵੱਜ ਚੁੱਕੇ ਨੇ। ਹੁਣ ਪੇਸ਼ ਨੇ ਮੁੱਖ ਖ਼ਬਰਾਂ। ਕੇਂਦਰ ਸਰਕਾਰ ਨੇ ਘੁਸਪੈਠ ਅਤੇ ਹੋਰ ਕਾਰਨਾਂ ਕਰਕੇ ਜਨਸੰਖਿਆਕੀ ਤਬਦੀਲੀ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਇੱਕ ਉੱਚ ਪੱਧਰੀ ਕਮੇਟੀ ਬਣਾਈ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਸਰਕਾਰ ਡਰੋਨਾਂ ਰਾਹੀਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਨੂੰ ਰੋਕਣ ਲਈ ਅਗਲੇ 6 ਮਹੀਨਿਆਂ ਦੇ ਅੰਦਰ ਐਂਟੀ ਡਰੋਨ ਸਿਸਟਮ ਸਥਾਪਤ ਕਰਨ ਦੀ ਪ੍ਰਕਿਰਿਆ ਵਿੱਚ ਹੈ। ਪੰਜਾਬ ਵਿੱਚ ਅੱਜ ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ 103 ਨਗਰ ਪਾਲਿਕਾਵਾਂ ਦੀਆਂ ਚੋਣਾਂ ਲਈ ਪੋਲਿੰਗ ਕੁਝ ਥਾਵਾਂ 'ਤੇ ਗੜਬੜੀਆਂ ਨੂੰ ਛੱਡ ਕੇ ਅਮਨ ਅਮਾਨ ਨਾਲ ਖਤਮ ਹੋ ਗਈ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਤੋਂ ਸਿੱਕਮ ਦੇ 3 ਦਿਨਾਂ ਦੌਰੇ 'ਤੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਅਹੁਦੇ 'ਤੇ 12 ਸਾਲ ਪੂਰੇ ਕਰ ਲਏ ਨੇ। ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ CBSE ਦੇ ਭੁਗਤਾਨ ਸਿਸਟਮ ਨੂੰ ਬਿਹਤਰ ਬਣਾਉਣ ਲਈ ਜਨਤਕ ਖੇਤਰ ਦੀਆਂ 4 ਪ੍ਰਮੁੱਖ ਬੈਂਕਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਵੇਰਵੇ ਸਹਿਤ ਚਰਚਾ ਕੀਤੀ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਦੀ ਪ੍ਰਧਾਨਗੀ ਹੇਠ ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਨਵੀਂ ਦਿੱਲੀ ਵਿੱਚ ਹੋਈ। ਮੀਟਿੰਗ ਵਿੱਚ ਹਿੰਦ ਪ੍ਰਸ਼ਾਂਤ ਸਮੁੰਦਰੀ ਨਿਗਰਾਨੀ ਪਹਿਲਕਦਮੀ ਬਾਰੇ ਸਹਿਮਤੀ ਬਣੀ। ਫਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ਨੇ ਸਰਹੱਦ ਪਾਰੋਂ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮੋਡਿਊਲ ਦਾ ਪਰਦਾਫਾਸ਼ ਕਰਦਿਆਂ ਇੱਕ ਸਪਲਾਇਰ ਨੂੰ ਅਸਲੇ ਸਮੇਤ ਗ੍ਰਿਫਤਾਰ ਕੀਤਾ ਹੈ। ਦੇਸ਼ ਦੇ ਉੱਤਰੀ ਅਤੇ ਕੇਂਦਰੀ ਇਲਾਕੇ ਜ਼ਬਰਦਸਤ ਗਰਮੀ ਤੇ ਲੂ ਦੀ ਮਾਰ ਹੇਠ ਨੇ ਅਤੇ IPL ਕ੍ਰਿਕਟ ਵਿੱਚ ਅੱਜ ਪਹਿਲੇ ਕੁਆਲੀਫਾਇਰ ਵਿੱਚ ਮੌਜੂਦਾ ਚੈਂਪੀਅਨ ਰਾਇਲ ਚੈਲੇਂਜਰਸ ਬੰਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋ ਰਿਹਾ ਹੈ। ਇਹ ਸਨ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਹੁਣ ਪੇਸ਼ ਹੈ ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਸੁਰ ਸਾਧਨਾ। ਅੱਜ ਦੇ ਇਸ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਡਾਕਟਰ ਰਾਏ ਬਹਾਦੁਰ ਸਿੰਘ ਦਾ ਗਾਇਆ ਰਾਗ ਪੂਰੀਆ।

0: ਹੁਣੇ ਤੁਸੀਂ ਸੁਣ ਰਹੇ ਸੀ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ 'ਚ ਡਾਕਟਰ ਰਾਏ ਬਹਾਦੁਰ ਸਿੰਘ ਦਾ ਗਾਇਆ ਰਾਗ ਬੁਰੀਆ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਦੀ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਹੁਣ ਵੇਲਾ ਹੋ ਗਿਆ ਹੈ ਪ੍ਰੋਗਰਾਮ ਸਰਗਮ ਦਾ। ਇਸ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਮੁਹੰਮਦ ਰਫੀ ਦੇ ਗਾਏ ਹੋਏ ਇਸ ਗੀਤ ਦੇ ਨਾਲ, ਫਿਲਮ ਮਹਿਬੂਬ ਕੀ ਮਹਿੰਦੀ। ਗੀਤ ਦੇ ਬੋਲ ਲਿਖੇ ਆਨੰਦ ਬਖਸ਼ੀ ਨੇ ਤੇ ਤਰਸ ਦਿੱਤੀ ਲਕਸ਼ਮੀਕਾਂਤ ਪਿਆਰੇ ਲਾਲ ਨੇ।
1: ਯੇ ਜੋ ਚਿਲਮਨ ਹੈ

0: ਆਕਾਸ਼ਵਾਣੀ ਜਲੰਧਰ 'ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਰਗਮ। ਸਰਗਮ ਦਾ ਅਗਲਾ ਨਗਮਾ ਫਿਲਮ ਪ੍ਰੇਮ ਪੁਜਾਰੀ ਤੋਂ, ਆਵਾਜ਼ਾਂ ਕਿਸ਼ੋਰ ਕੁਮਾਰ ਅਤੇ ਲਤਾ ਮੰਗੇਸ਼ਕਰ ਦੀਆਂ, ਗੀਤ ਦੇ ਬੋਲ ਨੀਰਜ ਦੇ ਅਤੇ ਸੰਗੀਤ ਐਸ ਡੀ ਵਰਮਨ ਦਾ।
1: ਘੋਲਾ ਜਾਏ ਫੂਲੋਂ ਕਾ ਸ਼ਬਾਬ ਉਸਮੇ ਫਿਰ

ਆਕਾਸ਼ਵਾਣੀ ਜਲੰਧਰ 'ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਰਗਮ। ਸਰਗਮ ਦਾ ਅਗਲਾ ਗੀਤ ਪੇਸ਼ ਹੈ ਫਿਲਮ ਧਰਤੀ ਕਹੇ ਪੁਕਾਰ ਕੇ ਤੋਂ, ਆਵਾਜ਼ਾਂ ਲਤਾ ਮੰਗੇਸ਼ਕਰ ਅਤੇ ਮੁਕੇਸ਼ ਦੀਆਂ। ਗੀਤ ਦੇ ਬੋਲ ਲਿਖੇ ਮਜਰੂਹ ਸੁਲਤਾਨਪੁਰੀ ਨੇ ਅਤੇ ਇਸ ਨੂੰ ਸੰਗੀਤ ਦਿੱਤਾ ਲਕਸ਼ਮੀਕਾਂਤ ਪਿਆਰੇ ਲਾਲ ਨੇ।

0: Mr. Modi discussed the growing India-Australia comprehensive strategic partnership in areas such as defence, trade, technology and ensuring supply chain resilience. The Prime Minister said India and Australia will work together to continue for the work for free, open, secure and prosperous Indo-Pacific. The Ministry of Railway has given its nod to start operations of the country's first hydrogen-powered 10-coach demo train. It will run at a maximum speed of 75 km per hour between Jind and Sonipat under the Northern Railway Zone. The train will use hydrogen fuel cells to generate power instead of diesel or electricity-based traction. The government has revised the minimum assured procurement price, MAPP, of onion stocks from 1,270 rupees to 1,580 rupees per quintal. In IPL cricket, Royal Challengers Bangalore have set a target of 255 runs against Gujarat Titans in qualifier 1 in Dharamshala. In reply, Gujarat Titans were 106 for 8 in 12.4 overs when reports last came in. And Gujarat Titans won the toss and elected to bat. And that's the end of the news bulletin.
1: ਡੀਟੀ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ ਅਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਇਸ ਵੇਲੇ ਰਾਤ ਠੀਕ 11:10 ਹੋ ਗਏ ਨੇ ਅਤੇ ਵੇਲਾ ਹੋ ਗਿਆ ਜੀ ਤੁਹਾਡੇ ਹਰਮਨ ਪਿਆਰੇ ਪ੍ਰੋਗਰਾਮ ਸੁਗਾਤ ਦਾ। ਅਤੇ ਅੱਜ ਦਾ ਸੁਗਾਤ ਪ੍ਰੋਗਰਾਮ ਲੈ ਕੇ ਮੈਂ ਤੁਹਾਡਾ ਦੋਸਤ ਤਰੁਣ ਹਾਜ਼ਰ ਹੋ ਚੁੱਕਿਆ ਔਰ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਮਸਕਾਰ। ਸੋ ਦੋਸਤੋ, ਲਾਈਵ ਫੋਨ ਇਨ ਪ੍ਰੋਗਰਾਮ ਹੈ ਜੀ। ਅਸੀਂ ਕਰਾਂਗੇ ਗੱਲਾਂ ਬਾਤਾਂ ਅਤੇ ਨਾਲ ਦੀ ਨਾਲ ਚਲਾਵਾਂਗੇ ਤੁਹਾਡੇ ਫਰਮਾਇਸ਼ੀ ਗੀਤ ਅਤੇ ਗੱਲਾਂ ਅਤੇ ਗੀਤਾਂ ਦੇ ਲਈ ਸਾਡਾ ਨੰਬਰ 0181-2341-1 ਯਾਨੀ ਕਿ 0181-2342-1 ਇਹ ਨੰਬਰ ਡਾਇਲ ਕਰਕੇ ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ ਅਤੇ ਕਰ ਸਕਦੇ ਹੋ ਜੀ ਆਪਣੇ ਪਸੰਦੀਦਾ ਗੀਤਾਂ ਦੀਆਂ ਫਰਮਾਇਸ਼ਾਂ। ਅਤੇ ਇਸ ਤੋਂ ਇਲਾਵਾ ਤੁਸੀਂ ਸਾਨੂੰ ਵਟਸਐਪ ਮੈਸੇਜ ਦੇ ਰਾਹੀਂ ਵੀ ਫਰਮਾਇਸ਼ ਭੇਜ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ ਜੀ 9465536577 ਯਾਨੀ ਕਿ 9465536577। ਇਸ ਨੰਬਰ ਦੇ ਉੱਪਰ ਤੁਸੀਂ ਸਭ ਤੋਂ ਪਹਿਲਾਂ ਲਿਖਣਾ ਆਪਣਾ ਨਾਮ, ਫਿਰ ਆਪਣੇ ਸ਼ਹਿਰ ਦਾ ਨਾਮ ਅਤੇ ਜਿਹੜਾ ਵੀ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ ਉਸ ਗੀਤ 'ਤੇ ਕੁਝ ਬੋਲ। ਅਤੇ ਜਿੱਦਾਂ ਹੀ ਇਹ ਮੈਸੇਜ ਸਾਡੇ ਤਾਈਂ ਪਹੁੰਚੇਗਾ ਉਸ ਮੈਸੇਜ ਨੂੰ ਅਸੀਂ ਜ਼ਰੂਰ ਪ੍ਰੋਗਰਾਮ ਦੇ ਸ਼ਾਮਿਲ ਕਰਾਂਗੇ। ਸੋ ਪਹਿਲੇ ਕਾਲਰ ਦੋਸਤ ਦੀ ਕਾਲ ਦੀ ਉਡੀਕ ਕਰਦੇ ਹੋਏ ਅਤੇ ਦੋਸਤਾਂ ਦੇ ਮੈਸੇਜਸ ਦੀ ਉਡੀਕ ਕਰਦੇ ਹੋਏ ਆਓ ਸੁਣਦੇ ਹਾਂ ਪਿਆਰਾ ਜਿਹਾ ਗੀਤ ਮਨਮੋਹਨ ਵਾਰਿਸ ਸਾਹਿਬ ਦੀ ਆਵਾਜ਼ ਵਿੱਚ।

0: ਸੋ ਬਿਲਕੁਲ ਦੋਸਤੋ, ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਜੀ। ਸੋ ਗਾਹ ਤੁਰ ਮੈਂ ਥੋੜ੍ਹਾ ਦੋਸਤ ਨੂੰ ਇਸ ਵੇਲੇ ਤੁਹਾਡੇ ਨਾਲ ਪਹੁੰਚ ਚੁੱਕਿਆ ਜੀ, DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦੇ ਰਾਹੀਂ। ਔਰ ਸਾਡਾ ਨੰਬਰ ਹੈ ਜੀ 0181-4241, ਯਾਨੀ ਕਿ 01812341-71। ਸੋ ਇਹ ਨੰਬਰ ਡਾਇਲ ਕਰਕੇ ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ ਅਤੇ ਕਰ ਸਕਦੇ ਜੀ ਆਪਣੇ ਪਸੰਦੀਦਾ ਗੀਤਾਂ ਦੀਆਂ ਫਰਮਾਇਸ਼ਾਂ ਅਤੇ ਨਾਲ ਦੇ ਨਾਲ ਗੱਲਾਂ ਬਾਤਾਂ। ਅਤੇ ਇਸ ਤੋਂ ਇਲਾਵਾ ਤੁਸੀਂ ਸਾਨੂੰ ਵਟਸਐਪ ਮੈਸੇਜ ਵੀ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ ਜੀ 94-655-3607, ਯਾਨੀ ਕਿ 9465-36077। ਸੋ ਪਹਿਲੇ ਕਾਲਰ ਦੋਸਤ ਵੀ ਸਾਡੇ ਤੱਕ ਪਹੁੰਚ ਚੁੱਕੇ ਨੇ ਜੀ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਸਰ ਜੀ।
0: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ।
1: ਸਰ ਜੀ, ਮੈਂ ਰਾਜੀਵ ਬੋਲਦਾ ਜੀ, ਚੰਡੀਗੜ੍ਹ
0: ਤੋਂ। ਹਾਂਜੀ ਰਾਜੂ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਬਹੁਤ ਵਧੀਆ ਨੇ ਸਰ ਜੀ, ਠੀਕ ਠਾਕ।
0: ਚਲੋ ਵਧੀਆ ਜੀ, ਠੀਕ ਹੀ ਹੋਣੇ ਚਾਹੀਦੇ ਆ। ਤੇ ਅੱਜ ਪਹਿਲੀ ਕਾਲ ਲੱਗ ਗਈ, ਮੇਰੇ ਖਿਆਲ ਨਾਲ ਹਾਲ ਚਾਲ ਆਏ ਨੇ, ਹੋਰ ਕਹਿਮ ਹੋ ਗਏ ਹੋਣੇ।
1: ਹਾਂਜੀ, ਕਦੇ ਕਦੇ ਲੱਗ ਜਾਂਦੀ ਹੈ।
0: ਬਿਲਕੁਲ ਬਿਲਕੁਲ। ਤੇ ਕਿਹੜਾ ਗੀਤ ਸੁਣੋਗੇ ਅੱਜ?
1: ਸਰਪੰਚ ਫਿਲਮ ਦਾ ਸੁਣਨਾ ਜੀ, ਇੱਕ ਟੈਲੀਵਿਜ਼ਨ ਇੱਕ।
0: ਕਿਆ ਬਾਤ ਹੈ ਜੀ, ਬਿਲਕੁਲ ਠੀਕ ਹੈ ਜੀ, ਤੁਹਾਡੀ ਫਰਮਾਇਸ਼ ਮੈਂ ਜ਼ਰੂਰ ਪੂਰੀ ਕਰਾਂਗਾ। ਕਾਲ ਕਰਨ ਦੇ ਲਈ ਬਹੁਤ ਸ਼ੁਕਰੀਆ ਜੀ,
1: ਧੰਨਵਾਦ।
0: ਥੈਂਕ ਯੂ ਜੀ, ਥੈਂਕ ਯੂ। ਸੋ ਬਿਲਕੁਲ ਦੋਸਤੋ, ਸਾਡੇ ਕੋਲ ਕੁਝ ਦੋਸਤਾਂ ਦੇ ਵਟਸਐਪ ਮੈਸੇਜਸ ਵੀ ਪਹੁੰਚਣੇ ਸ਼ੁਰੂ ਹੋ ਗਏ ਨੇ ਜੀ, ਆਓ ਦੇਖਦੇ ਹਾਂ। ਸਭ ਤੋਂ ਪਹਿਲਾ ਮੈਸੇਜ

ਕਿਨ੍ਹਾਂ ਦਾ ਆਇਆ ਸਾਡੇ ਤਾਈਂ। ਸੋ ਸਭ ਤੋਂ ਪਹਿਲਾਂ ਜਿਹੜਾ ਮੈਸੇਜ ਸਾਡੇ ਕੋਲ ਪਹੁੰਚਿਆ ਹੈ ਜੀ, ਇਹ ਮੈਸੇਜ ਆਇਆ ਹੈ ਸਾਡੇ ਕੋਲ ਅਨਾਰਕਲੀ ਬਾਜ਼ਾਰ ਜਗਰਾਉਂ ਤੋਂ, ਭੇਜਿਆ ਹੈ ਸੁਨੀਲ ਪਾਠਕ ਜੀ ਨੇ। ਇਹਨਾਂ ਦੇ ਨਾਲ ਹੈ ਜੀ ਕਮਲ ਪਾਠਕ, ਦੀਪਿਕਾ ਮਲਹੋਤਰਾ, ਗਾਵਿਆ ਮਲਹੋਤਰਾ, ਭਾਈ ਸੁੱਚਾ ਸਿੰਘ ਪਾਠਕ। ਫਿਰ ਇਹਨਾਂ ਨੇ ਗੁਰਦਾਸ ਮਾਨ ਸਾਹਿਬ ਦੇ ਆਵਾਜ਼ ਵਿੱਚ ਗੀਤ ਦੀ ਫਰਮਾਇਸ਼ ਕੀਤੀ ਹੈ ਜੀ। ਤੁਹਾਡਾ ਮੈਸੇਜ ਮੈਂ ਲੈ ਲਿਆ ਔਰ ਤੁਹਾਡੇ ਗੀਤ ਦੀ ਫਰਮਾਇਸ਼ ਵੀ ਮੈਂ ਜ਼ਰੂਰ ਪੂਰੀ ਕਰਾਂਗਾ ਜੀ। ਅਤੇ ਇੱਕ ਮੈਸੇਜ ਸਾਡੇ ਤਾਈਂ ਹੋਰ ਪਹੁੰਚਿਆ ਹੈ ਜੀ, ਇਹ ਮੈਸੇਜ ਸਾਡੇ ਕੋਲ ਆਇਆ ਹੈ ਆਦਰਸ਼ ਨਗਰ ਮਲੋਟ ਪੰਜਾਬ ਤੋਂ, ਭੇਜਿਆ ਹੈ ਰਾਜ ਸ਼ਰਮਾ ਜੀ ਨੇ। ਇਹਨਾਂ ਦੇ ਨਾਲ ਜੀ ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਵ ਸ਼ਰਮਾ, ਸਾਇਨਾ ਸ਼ਰਮਾ ਅਤੇ ਨਿਵਾਨ ਸ਼ਰਮਾ। ਅਤੇ ਆਓ ਜੀ ਫਿਰ ਇਹਨਾਂ ਸਾਰੇ ਦੋਸਤਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪਿਆਰਾ ਜਿਹਾ ਗੀਤ।

0: ਸੋ ਬਿਲਕੁਲ ਜੀ ਨਹੀਂ ਚੰਡੀਗੜ੍ਹ ਰਹਿਣ ਵਾਲੀ ਹੈ ਕੀਰਤਨ ਚੱਕ ਰਹੇ ਅਨੁਰਾਧਾ ਜੀ ਦੀ ਅਤੇ ਮਹਿੰਦਰ ਕਪੂਰ ਸਾਹਿਬ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੌਗਾਤ 'ਤੇ ਮੈਂ ਤੁਹਾਡਾ ਦੋਸਤ ਆ ਰਿਹਾ ਇਸ ਵੇਲੇ ਤੁਹਾਡੇ ਨਾਲ ਬਣਿਆ ਹੋਇਆ ਸੋ ਕਾਲਰ ਦੋਸਤ ਵੀ ਆ ਗਏ ਨੇ ਜੀ ਹੈਲੋ
1: ਹੈਲੋ ਕਤਨ ਜੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੌਗਾਤ ਵਿੱਚ
1: ਥੈਂਕ ਯੂ ਧੰਨਵਾਦ
0: ਜੀ ਕੌਣ ਗੱਲ ਕਰ ਰਹੇ ਹੋ ਅਤੇ ਕਿੱਥੋਂ ਗੱਲ ਕਰ ਰਹੇ ਹੋ
1: ਮਨਜੀਤ ਕੌਰ ਬੋਲ ਰਹੀ ਹਾਂ ਦਿੱਲੀ ਤੋਂ ਜੀ
0: ਹਾਂਜੀ ਮਨਜੀਤ ਜੀ ਕੀ ਹਾਲ ਚਾਲ ਨੇ ਜੀ ਤੁਹਾਡੇ
1: ਹਾਂ ਬਸ ਠੀਕ ਹੈ
0: ਚਲੋ ਵਧੀਆ ਜੀ ਠੀਕ ਹੈ ਜੀ ਸਾਡੇ ਬਹੁਤ ਸਾਰੇ ਪਾਸੇ ਗਰਮੀ ਗਰਮ ਹੈ ਬਿਲਕੁਲ ਜੀ ਬਿਲਕੁਲ ਮਹੀਨਾ ਜਿਹੜਾ ਮਈ ਦਾ ਖਤਮ ਹੋਣ ਵਾਲਾ ਹੋ ਗਿਆ
1: ਕਰੋ ਆਪਣਾ ਪਾਣੀ ਢਾਲੇ ਦਿੰਦੇ ਰਿਹਾ ਕਰੋ
0: ਨਹੀਂ ਨਹੀਂ ਬਿਲਕੁਲ ਜੀ ਉਹ ਆਪਾਂ ਧਿਆਨ ਕੋਸ਼ਿਸ਼ ਕਰੀ ਦੀ ਹੈ ਵੀ ਬਚਾ ਹੀ ਰਵੇ
1: ਹਾਂਜੀ ਬਚਾ ਹੀ ਰਹਿਣਾ ਚਾਹੀਦਾ ਹੈ ਗਰਮੀ ਬਹੁਤ ਹੈ
0: ਜੀ ਜੀ ਜੀ ਜੀ ਤੇ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ
1: ਅੱਜ ਮੈਨੂੰ ਗੀਤ ਸੁਣਾ ਦਿਓ ਕੱਲ ਦੇ ਮਨ ਕਰਦਾ
0: ਬਿਲਕੁਲ ਠੀਕ ਹੈ ਜੀ ਤੁਹਾਡੀ ਫਰਮਾਇਸ਼ ਮੈਂ ਜ਼ਰੂਰ ਪੂਰੀ ਕਰਾਂਗਾ ਕਾਲ ਕਰਨ ਲਈ ਬਹੁਤ ਸ਼ੁਕਰੀਆ ਜੀ ਥੈਂਕ ਯੂ ਜੀ ਥੈਂਕ ਯੂ ਸੋ ਬਿਲਕੁਲ ਦੋਸਤੋ ਜੇਕਰ ਤੁਸੀਂ ਵੀ ਚਾਹੁੰਦੇ ਹੋ ਪ੍ਰੋਗਰਾਮ ਦਾ ਹਿੱਸਾ ਬਣਨਾ ਤਾਂ ਜੀ 0181 43 141 ਯਾਨੀ ਕਿ 0181 2342 1 7 1 ਇਹੀ ਨੰਬਰ ਤੁਸੀਂ ਵੀ ਡਾਇਲ ਕਰਨਾ ਔਰ ਇਸ ਪ੍ਰੋਗਰਾਮ 'ਤੇ ਪਹੁੰਚ ਜਾਣਾ ਜੀ ਸੋ ਇੱਕ ਨਜ਼ਰ ਵਟਸਐਪ ਮੈਸੇਜਸ ਦੇ ਵੱਲ ਵੀ ਆਪਾਂ ਜ਼ਰੂਰ ਨਾਲ ਨਾਲ ਮਾਰਦੇ ਰਹਿਣਾ ਕਿਉਂਕਿ ਬਹੁਤ ਸਾਰੇ ਦੋਸਤਾਂ ਦੇ ਵਟਸਐਪ ਮੈਸੇਜਸ ਵੀ ਸਾਡੇ ਤਾਈਂ ਪਹੁੰਚ ਰਹੇ ਨੇ ਜੀ ਸਾਡਾ ਵਟਸਐਪ ਨੰਬਰ ਹੈ 94655 3650 ਯਾਨੀ ਕਿ 9466553607 ਸੋ ਅਗਲਾ ਮੈਸੇਜ ਸਾਡੇ ਤਾਈਂ ਪਹੁੰਚਿਆ ਹੈ ਜੀ ਮੰਡੀ ਹਰਜੀ ਰਾਮ ਮਲੋਟ ਤੋਂ ਭੇਜਿਆ ਹੈ ਨੱਥੂ ਰਾਮ ਸ਼ਰਮਾ ਜੀ ਨੇ ਇਹਨਾਂ ਦੇ ਨਾਲ ਹੈ ਜੀ ਲਲਿਤ ਸ਼ਰਮਾ ਇੰਦਰਾਜ ਸ਼ਰਮਾ ਸੁਰੇਸ਼ ਸ਼ਰਮਾ ਅਤੇ ਇਹਨਾਂ ਦੇ ਹੋਰ ਦੋਸਤ ਔਰ ਅਗਲਾ ਇੱਕ ਮੈਸੇਜ ਹੋਰ ਪਹੁੰਚਿਆ ਹੈ ਜੀ ਇਹ ਮੈਸੇਜ ਆਇਆ ਹੈ ਬੜਿੰਗਖੇੜਾ ਪੰਜਾਬ ਤੋਂ ਭੇਜਿਆ ਹੈ ਜੀ ਮਿੰਟੂ ਟੋਮਸ ਜੀ ਨੇ ਇਹਨਾਂ ਦੇ ਨਾਲ ਜੀ ਪਿੰਕੀ ਲਵਲੀ ਅਤੇ ਆਰਤੀ ਅਰੋੜਾ ਅਤੇ ਆਓ ਜੀ ਫਿਰ ਇਹਨਾਂ ਦੋਸਤਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਅਗਲਾ ਗੀਤ

ਲਾਇਆ ਦਿਲ ਨੂੰ ਖਿੱਚਦੀ ਮਾਇਆ ਰਾਤ ਦਿਨ ਟੈਕਸੀ ਚਲਾਉਂਦਾ

0: ਬਿਲਕੁਲ ਜੀ ਛੱਲਾ ਇੰਡੀਆ ਤੋਂ ਆਇਆ ਗੀਤਾਂ ਚਾਹ ਰਹੇ ਸੀ ਬੱਬੂ ਮਾਨ ਸਾਹਿਬ ਦੀ ਆਵਾਜ਼ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਅਤੇ ਆਪਾਂ ਵੀ ਇੰਜੋਏ ਕਰ ਰਹੇ ਹਾਂ ਕਿਉਂਕਿ ਦੋਸਤਾਂ ਦੀਆਂ ਕਾਲਸ ਜਿਹੜੀਆਂ ਨੇ ਸਾਡੇ ਤਾਈਂ ਬਹੁਤ ਪਹੁੰਚ ਰਹੀਆਂ, ਔਰ ਅਗਲੇ ਦੋਸਤ ਵੀ ਆ ਗਏ ਨੇ ਜੀ, ਦੇਖਦੇ ਹਾਂ ਕੌਣ ਆਏ ਨੇ। ਹੈਲੋ ਹੈਲੋ
1: ਹੈਲੋ,
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ। ਇੱਕ ਛੋਟੀ ਜਿਹੀ ਬੇਨਤੀ ਕਰਾਂਗਾ ਜੀ, ਤੁਸੀਂ ਰੇਡੀਓ ਸੈੱਟ ਤੋਂ ਥੋੜ੍ਹਾ ਜਿਹਾ ਦੂਰ ਹੋ ਕੇ ਗੱਲ ਕਰੋਗੇ ਤਾਂ ਥੋੜ੍ਹੀ ਜ਼ਿਆਦਾ ਕਲੀਅਰ ਆਏਗੀ। ਹੈਲੋ,
2: ਹਾਂਜੀ
0: ਹਾਂਜੀ, ਕੌਣ ਗੱਲ ਕਰ ਰਹੇ ਹੋ ਅਤੇ ਕਿੱਥੋਂ ਗੱਲ ਕਰ ਰਹੇ ਜੀ? ਹਾਂਜੀ ਸਰ, ਕੀ ਹਾਲ ਚਾਲ ਨੇ ਜੀ ਤੁਹਾਡੇ?
2: ਸਭ ਠੀਕ ਠਾਕ ਆ, ਤੁਸੀਂ ਸੁਣਾਓ ਜੀ?
0: ਜੀ ਸਾਡੇ ਬਹੁਤ ਵਧੀਆ ਨੇ, ਅਤੇ ਗੁਰਦਾਸਪੁਰ ਦੇ ਕੀ ਹਾਲ ਚਾਲ ਨੇ?
2: ਠੀਕ ਠਾਕ ਆ ਜੀ।
0: ਚਲੋ ਵਧੀਆ ਜੀ, ਠੀਕ ਹੀ ਹੋਣੇ ਚਾਹੀਦੇ ਹੈ। ਅਤੇ ਅੱਜ ਮੇਰੇ ਨਾਲ, ਮੇਰੇ ਖਿਆਲ ਨਾਲ ਕਾਫੀ ਦਿਨਾਂ ਦੇ ਬਾਅਦ ਤੁਹਾਡੀ ਗੱਲਬਾਤ ਹੋਈ ਹੈ। ਜੀ ਜੀ ਜੀ, ਮੇਰੇ ਨਾਲ ਹੋਈ ਹੈ। ਹਾਂਜੀ, ਅਤੇ ਆਪਾਂ ਕਾਲ ਪਹਿਲਾਂ ਵੀ ਕਰਦੇ ਰਹਿੰਦੇ ਹੋ ਕਿ ਪਹਿਲੀ ਵਾਰੀ ਕੀਤੀ? ਬਹੁਤ ਘੱਟ ਲੱਗਦੀ, ਕਿਉਂਕਿ ਬਹੁਤ ਸਾਰੇ ਦੋਸਤਾਂ ਦੀਆਂ ਕਾਲਸ ਜਿਹੜੀਆਂ ਉਹ ਆਉਂਦੀਆਂ ਹੁੰਦੀਆਂ, ਅਤੇ ਇਸ ਕਰਕੇ ਕਈ ਵਾਰੀ ਨਹੀਂ ਨੰਬਰ ਲੱਗਦਾ। ਅਤੇ ਉੱਦਾਂ ਪ੍ਰੋਗਰਾਮ ਰੈਗੂਲਰ ਸੁਣਦੇ ਹੋ?
2: ਹਾਂਜੀ ਸਰ।
0: ਚਲੋ ਬਹੁਤ ਸ਼ੁਕਰੀਆ ਜੀ, ਅਤੇ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਪਹੁੰਚੋ ਅੱਜ? ਬਿਲਕੁਲ ਠੀਕ ਹੈ ਜੀ, ਤੁਹਾਡੀ ਫਰਮਾਇਸ਼ 'ਤੇ ਮੈਂ ਗੀਤ ਲੈ ਕੇ ਜਾ ਰਿਹਾ, ਕਾਲ ਕਰਨ ਦੇ ਲਈ ਸ਼ੁਕਰੀਆ ਜੀ।
2: ਠੀਕ ਹੈ ਸਰ,
0: ਥੈਂਕ ਯੂ ਜੀ। ਓਕੇ।

0: ਬਿਲਕੁਲ ਜੀ, ਕੋਈ ਆਣ ਕੇ ਮਾਈ ਦਾ ਲਾਲ ਟੱਕਰੇ ਕੀ ਤਾਂ ਜੇਕਰ ਸੁਰਿੰਦਰ ਸ਼ਿੰਦਾ ਹੁਣਾਂ ਦੀ ਆਵਾਜ਼ ਦੇ ਵਿੱਚ ਇਹ ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ 'ਤੇ। ਬਿਲਕੁਲ ਜੀ, ਜਦੋਂ ਮੈਂ ਇਹ ਗੀਤ ਸੁਣ ਰਿਹਾ ਸੀ ਨਾ, ਮੈਨੂੰ ਵੀ ਐਂ ਮਨ ਕਰ ਰਿਹਾ ਵੀ ਮੈਂ ਵੀ ਬੜਕਾ ਮਾਰਾਂ ਵੀ ਲੈ ਵੀ ਗਾਣਾ ਲੱਗਿਆ ਅੱਜ ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ। ਸੋ ਐਨੀਵੇਜ਼ ਜੀ, ਮੈਂ ਤਾਂ ਪੂਰਾ ਗਾਣਾ ਇੰਜੋਏ ਕੀਤਾ ਅਤੇ ਮੈਂ ਉਮੀਦ ਕਰਦਾ ਵੀ ਦੋਸਤਾਂ ਨੇ ਵੀ ਇੰਜੋਏ ਕੀਤਾ ਹੋਵੇਗਾ। ਅਤੇ ਅਗਲੇ ਦੋਸਤ ਕਾਲ ਦੇ ਰਾਹੀਂ ਵੀ ਪਹੁੰਚ ਚੁੱਕੇ ਨੇ ਜੀ, ਆਓ ਦੇਖਦੇ ਹਾਂ ਕਿਹੜੀ ਫਰਮਾਇਸ਼ ਲੈ ਕੇ ਆਏ ਨੇ ਅਤੇ ਆਪਾਂ ਇਹਨੂੰ ਵੀ ਇੰਜੋਏ ਕਰਾਂਗੇ। ਹੈਲੋ,
1: ਹੈਲੋ,
0: ਨਮਸਕਾਰ ਜੀ, ਬਹੁਤ

0: ਬਿਲਕੁਲ ਜੀ, ਅੱਲਾ ਹੂ ਤੂੰ ਬਾ ਕਹਿੰਦਾ ਹੈ ਕਿ ਤਾਂ ਜਗ੍ਹਾ ਗੁਰਦਾਸ ਮਾਨ ਸਾਹਿਬ ਦੀ ਆਵਾਜ਼ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੱਗਾ, ਅਤੇ ਮੈਂ ਤੁਹਾਡੇ ਦੋਸਤ ਰਹਿਣਾ ਇਸ ਵੇਲੇ ਤੁਹਾਡੇ ਨਾਲ ਬਣਿਆ ਹੋਇਆ, ਔਰ ਅਗਲੇ ਦੋਸਤ ਵੀ ਆ ਗਏ ਨੇ ਜੀ। ਹੈਲੋ,
1: ਹੈਲੋ,
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ।
1: ਸਰ, ਮੈਂ ਕਾਂਤਾ ਵਰਮਾ ਬੋਲ ਰਹੀ ਜੀ, ਹਿਮਾਚਲ ਪ੍ਰਦੇਸ਼।
0: ਕਾਂਤਾ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸੁਗਾਤ ਵਿੱਚ।
1: ਹਾਂਜੀ, ਆਪਣੇ ਪ੍ਰੋਗਰਾਮ
0: ਜੀ ਬਹੁਤ ਸ਼ੁਕਰੀਆ ਜੀ। ਅਤੇ ਹਿਮਾਚਲ ਦੇ ਵਿੱਚ ਇਸ ਵੇਲੇ ਕੀ ਹਾਲ ਚਾਲ ਨੇ ਮੌਸਮ ਦੇ? ਗਰਮੀ ਹੈ ਇਸ ਵੇਲੇ ਜੀ ਉੱਥੇ ਵੀ? ਅੱਛਾ, ਠੰਡਾ ਮੌਸਮ ਹੈਗਾ ਉੱਥੇ।
1: ਹਾਂਜੀ ਹਾਂਜੀ,
0: ਚਲੋ ਬਹੁਤ ਚੰਗੀ ਗੱਲ ਹੈ ਜੀ। ਅਤੇ ਅੱਜ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ ਫਿਰ?
1: ਸਰ ਜੀ, ਆਪ ਸੁਣਾ ਦਿਓ, ਬੱਬੂ ਮਾਨ ਕੀ ਆਵਾਜ਼ ਮੇਂ ਸੁਣਾ ਦਿਓ।
0: ਬਿਲਕੁਲ ਠੀਕ ਹੈ ਜੀ, ਤੁਹਾਡੀ ਫਰਮਾਇਸ਼ ਤੋਂ ਮੈਂ ਗੀਤ ਪਲੇ ਕਰਨ ਜਾ ਰਿਹਾ ਕਾਲ ਕਰਨ ਲਈ। ਬਹੁਤ ਬਹੁਤ ਸ਼ੁਕਰੀਆ।
1: ਆਪਕੇ ਪ੍ਰੋਗਰਾਮ ਸਾਰੇ ਬਹੁਤ ਅੱਛੇ ਹੈ ਜੀ, ਸਭ ਕੋ ਡੈਡੀਕੇਟ ਹੈ ਜੋ ਇਸ ਟਾਈਮ ਪ੍ਰੋਗਰਾਮ
0: ਜੀ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਜੀ,
1: ਥੈਂਕ ਯੂ ਸਰ ਜੀ,
0: ਥੈਂਕ ਯੂ ਜੀ, ਥੈਂਕ ਯੂ। ਸੋ ਬਿਲਕੁਲ ਦੋਸਤੋ, ਜੇਕਰ ਤੁਸੀਂ ਵੀ ਚਾਹੁੰਦੇ ਹੋ ਪ੍ਰੋਗਰਾਮ ਦਾ ਹਿੱਸਾ ਬਣਨਾ, ਤਾਂ ਜੀ ਸਾਡਾ ਨੰਬਰ ਹੈ 0181 43 41 71, ਯਾਨੀ ਕਿ 0181 23 42 171। ਇਹ ਨੰਬਰ ਡਾਇਲ ਕਰਕੇ ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ ਅਤੇ ਕਰ ਸਕਦੇ ਹੋ ਜੀ ਆਪਣੇ ਦੋਸਤਾਂ ਦੇ ਨਾਲ ਗੱਲਾਂ ਬਾਤਾਂ, ਅਤੇ ਨਾਲ ਦੇ ਨਾਲ ਆਪਣੇ ਗੀਤਾਂ ਦੀਆਂ ਫਰਮਾਇਸ਼ਾਂ। ਅਤੇ ਇਸ ਤੋਂ ਇਲਾਵਾ ਤੁਸੀਂ ਸਾਨੂੰ ਵਟਸਐਪ ਮੈਸੇਜ ਰਾਹੀਂ ਵੀ ਫਰਮਾਇਸ਼ ਭੇਜ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ ਜੀ 9495536077, ਯਾਨੀ ਕਿ 9465536077। ਔਰ ਇਸ ਨੰਬਰ ਦੇ ਉੱਪਰ ਮੈਸੇਜ ਭੇਜਣ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਲਿਖੋਗੇ ਆਪਣਾ ਨਾਮ, ਫਿਰ ਆਪਣੇ ਸ਼ਹਿਰ ਦਾ ਨਾਮ, ਅਤੇ ਜਿਹੜਾ ਵੀ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ ਉਸ ਗੀਤ 'ਤੇ ਕੁਝ ਬੋਲ। ਅਤੇ ਜਿੱਦਾਂ ਹੀ ਮੈਸੇਜ ਸਾਡੇ 'ਤੇ ਪਹੁੰਚੇਗਾ ਉਸ ਮੈਸੇਜ ਨੂੰ ਅਸੀਂ ਜ਼ਰੂਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੇ। ਸੋ ਦੇਖਦੇ ਹਾਂ ਜੀ ਅਗਲੇ ਕਿਹੜੇ ਕਿਹੜੇ ਮੈਸੇਜ ਸਾਡੇ ਤਾਈਂ ਪਹੁੰਚ ਚੁੱਕੇ ਨੇ ਜੀ। ਮੈਸੇਜ ਆਇਆ ਹੈ ਸਾਡੇ ਕੋਲ ਪਿੰਡ ਸ਼ਾਜਲੀ ਜ਼ਿਲ੍ਹਾ ਸੰਗਰੂਰ ਤੋਂ, ਭੇਜਿਆ ਹੈ ਸੁਖਵੀਰ ਸਿੰਘ ਜੀ ਨੇ। ਇਹਨਾਂ ਦੇ ਨਾਲ ਜੀ ਕਮਲਪ੍ਰੀਤ ਕੌਰ ਅਤੇ ਰੋਸ਼ਨਪ੍ਰੀਤ ਸਿੰਘ। ਅਤੇ ਇਸ ਦੇ ਨਾਲ ਹੀ ਇੱਕ ਮੈਸੇਜ ਹੋਰ ਆਇਆ ਜੀ, ਇਹ ਮੈਸੇਜ ਆਇਆ ਸਾਡੇ ਕੋਲ ਪਿੰਡ ਅਤੇ ਡਾਕਾ ਨਾ ਨਿਮਨਾਬਾਦ ਨੇੜੇ ਸਫੀ ਤੋਂ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ, ਭੇਜਿਆ ਹੈ ਜੀ ਜਸਵੀਰ ਸਿੰਘ ਅਰੋੜਾ ਜੀ ਨੇ। ਇਹਨਾਂ ਦੇ ਨਾਲ ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ। ਅਤੇ ਆਓ ਜੀ ਫਿਰ ਇਹਨਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪਿਆਰਾ ਜਿਹਾ ਗੀਤ।

ਬਿਲਕੁਲ ਜੀ, ਮੇਰੇ ਦਿਲ ਵਿੱਚ ਤੇਰਾ ਘਰ ਹੋਵੇ, ਕਦੇ ਆਇਆ ਕਰ ਕਦੇ ਜਾਇਆ ਕਰ। ਕਿਤੇ ਚਾਹ ਕਰੇ ਬੱਬੂ ਮਾਨ ਸਾਹਿਬ ਦੀ ਆਵਾਜ਼ ਦੇ ਵਿੱਚ ਤੇ ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਅਤੇ ਮੈਂ ਤੁਹਾਡਾ ਦੋਸਤ ਹੈ ਸੁਰੇ ਤਰੁਣ, ਤੁਹਾਡੇ ਨਾਲ ਪੜਿਆ ਹੋਇਆ। ਸੋ ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਜੀ, ਇਹ ਮੈਸੇਜ ਸਾਡੇ ਕੋਲ ਆਇਆ ਹੈ ਬਸਤੀ ਲੱਧੂ ਵਾਲੀ ਫਿਰੋਜ਼ਪੁਰ ਪੰਜਾਬ ਤੋਂ ਭੇਜਿਆ ਹੈ ਜੀ ਪ੍ਰੀਤਮ ਸਿੰਘ ਜੀ ਨੇ। ਇਹਨਾਂ ਦੇ ਨਾਲ ਨੇ ਪੰਕਜ ਅਰੋੜਾ, ਸੰਦੀਪ ਸਿੰਘ, ਅਮਰਜੀਤ ਕੌਰ, ਸਰੋਜ ਐਂਡ ਮੋਨਿਕਾ, ਅਤੇ ਆਰਨੇਤ ਸਾਹਿਬ ਦੀ ਆਵਾਜ਼ ਵਿੱਚ ਇਹਨਾਂ ਨੇ ਗੀਤ ਦੀ ਫਰਮਾਇਸ਼ ਕੀਤੀ ਹੈ, ਅਤੇ ਨਾਲੇ ਸਾਨੂੰ ਸਤਿ ਸ਼੍ਰੀ ਅਕਾਲ ਭੇਜੀ ਜੀ। ਸਾਡੇ ਵੱਲੋਂ ਵੀ ਤੁਹਾਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਤੇ ਹਾਲ ਚਾਲ ਸਾਡੇ ਵਧੀਆ ਨੇ, ਮੈਂ ਉਮੀਦ ਕਰਦਾ ਤੁਹਾਡੇ ਵਧੀਆ ਹੋਣਗੇ। ਸੋ ਆਓ ਜੀ ਅਗਲਾ ਗੀਤ ਸੁਣਦੇ ਹਾਂ ਆਰਨੇਤ ਸਾਹਿਬ ਦੀ ਆਵਾਜ਼ ਦੇ ਵਿੱਚ।

0: ਬਿਲਕੁਲ ਜੀ, ਜਿਹੜੇ ਹਿਸਾਬ ਨਾਲ ਜੱਟਾ ਤੂੰ ਚੱਲਦਾ ਚੱਟੀ ਦੇ ਪਕਾਏ ਹੋਏ ਖਾਣੀ ਨਾਨ ਹੋਏ ਕਿਤੇ ਜਗ੍ਹਾ ਹਰਨੇ ਥੋੜ੍ਹਾ ਦੀ ਆਵਾਜ਼ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਅਤੇ ਮੈਂ ਤੁਹਾਡਾ ਦੋਸਤ ਇਸ ਵੇਲੇ ਤਰੁਣ ਤੁਹਾਡੇ ਨਾਲ, ਅਤੇ ਦੋਸਤਾਂ ਦੀਆਂ ਕਾਲਜ਼ ਵੀ ਲਗਾਤਾਰ ਆ ਰਹੀਆਂ ਨੇ ਜੀ, ਅਗਲੀ ਕਾਲ ਵੀ ਸਾਡੇ 'ਤੇ ਪਹੁੰਚ ਚੁੱਕੀ ਹੈ। ਹੈਲੋ,
1: ਹੈਲੋ ਤਰੁਣ ਸਰ, ਨਮਸਕਾਰ, ਮੈਂ ਸੰਤੋਸ਼ ਕੁਮਾਰ ਯਾਦਵ ਔਰ ਮੈਂ ਕੋਜੀਕੋਡ ਕੇਰਲ ਤੋਂ ਬੋਲ ਰਹਾ ਹੂੰ ਸਰ।
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ।
1: ਸਰ ਆਪਕਾ ਵੀ ਬਹੁਤ ਬਹੁਤ ਸਵਾਗਤ ਹੈ ਸਰ, ਔਰ ਮੇਰਾ ਫੋਨ ਅਟੈਂਡ ਹੋ ਗਿਆ ਔਰ ਮੈਂ ਰੀਚਾਰਜ ਮੈਂ ਬਿਹਾਰ ਸੇ ਕਰਵਾਇਆ ਹੂੰ ਸਰ, ਔਰ ਮੈਂ ਇੱਕ ਅਪੀਲ ਕਰਤਾ ਹੂੰ ਕੇਰਲ ਕੇ ਗਵਰਨਮੈਂਟ ਸੇ, ਜੋ ਆਪ BSNL ਕਾ ਕੋਈ ਵੀ ਜਹਾਂ ਪੇ BSNL ਕਾ ਸਿਮ ਮਿਲਤਾ ਹੈ, ਇਸਕਾ ਰੀਚਾਰਜ ਪੂਰਾ ਹੈ, ਰੀਚਾਰਜ ਕਰਨੇ ਕਾ ਇਸਕਾ ਸਿਸਟਮ ਹੋਣਾ ਚਾਹੀਏ ਸਰ।
0: ਸਰ ਇਹਦੇ ਪ੍ਰਤੀ ਤੁਸੀਂ ਡਾਇਰੈਕਟ ਗਵਰਨਮੈਂਟ ਨਾਲ ਗੱਲ ਕਰ ਸਕਦੇ ਹੋ ਨਾ ਜੀ, ਗੀਤ ਦੱਸੋ ਕਿਹੜਾ ਸੁਣੋਗੇ?
1: ਸਰ ਗੀਤ ਮੁਝੇ ਸੁਣਾ ਦਿਓ ਸਰ, ਬਾਰਿਸ਼ ਜ਼ਿਆਦਾ ਹੋ ਰਿਹਾ, ਅਭੀ ਕਾਫੀ ਬਾਰਿਸ਼ ਹੋ ਰਿਹਾ ਸਰ, ਸਾਵਨ ਦਾ ਮਹੀਨਾ ਹੋਵੇ।
0: ਬਿਲਕੁਲ ਠੀਕ ਹੈ ਜੀ, ਤੁਹਾਡੀ ਫਰਮਾਇਸ਼ ਮੈਂ ਪੂਰੀ ਕਰਨ ਜਾ ਰਿਹਾ ਜੀ, ਕਾਲ ਕਰਨ ਦੇ ਲਈ ਬਹੁਤ ਸ਼ੁਕਰੀਆ।
1: ਥੈਂਕ ਯੂ ਸਰ, ਆਪਕਾ ਬਹੁਤ ਬਹੁਤ ਸ਼ੁਕਰੀਆ।
0: ਥੈਂਕ ਯੂ ਜੀ। ਸੋ ਬਿਲਕੁਲ ਦੋਸਤੋ, ਇੱਕ ਨਜ਼ਰ ਵਟਸਐਪ ਮੈਸੇਜਸ ਦੇ ਵੱਲ ਵੀ ਮਾਰ ਲੈਂਦੇ ਹਾਂ, ਕਿਉਂਕਿ ਮੈਸੇਜਸ ਦੋਸਤ

ਬੰਦੇ ਲਗਾਤਾਰ ਪਹੁੰਚ ਰਹੇ ਨੇ ਤੇ ਕਿਤੇ ਨਾ ਹੋਵੇ ਵੀ ਦੋਸਤ ਇਧਰਲੇ ਨਾਰਾਜ਼ ਹੋ ਜਾਣ। ਸੋ ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਜੀ ਗਾਓਂ ਫਰਾਂਸੀ ਹਿਸਾਰ ਤੋਂ ਭੇਜਿਆ ਹੈ ਰਾਜਕੁਮਾਰ ਡੂਡੀ ਜੀ ਨੇ। ਇਹਨਾਂ ਦੇ ਨਾਲ ਜੀ ਪ੍ਰਮੋਦ ਕੁਮਾਰ ਡੂਡੀ ਅਤੇ ਪੁਸ਼ਪਿੰਦਰ ਕੁਮਾਰ ਡੂਡੀ। ਅਤੇ ਅਗਲਾ ਮੈਸੇਜ ਇੱਕ ਹੋਰ ਪਹੁੰਚਿਆ ਹੈ ਜੀ, ਇਹ ਮੈਸੇਜ ਦੇਖਦੇ ਹਾਂ ਕਿੱਥੋਂ ਆਇਆ ਸਾਡੇ ਕੋਲ। ਸੋ ਇਹ ਮੈਸੇਜ ਆਇਆ ਹੈ ਜੀ ਸਾਡੇ ਕੋਲ ਚਣਕ ਨਗਰ ਜਲੰਧਰ ਤੋਂ, ਭੇਜਿਆ ਹੈ ਜੀ ਸੁਖਦੇਵ ਸਿੰਘ ਜੀ ਨੇ। ਇਹਨਾਂ ਦੇ ਨਾਲ ਨੇ ਨਰਿੰਦਰ ਕੌਰ, ਸਨੀ ਮਨੀ, ਕਾਕਾ ਬਿੱਟੂ, ਲਾਡੀ ਮੋਹਨ ਮਾਸਟਰ। ਅਤੇ ਆਓ ਜੀ ਫਿਰ ਇਹਨਾਂ ਸਾਰੇ ਦੋਸਤਾਂ ਦੀ ਫਰਮਾਇਸ਼ ਤੋਂ ਸੁਣਦੇ ਹਾਂ ਫਿਰ ਜਿਹਾ ਗੀਤ ਸਾਬਰਕੋਟੀ ਸਾਹਿਬ ਦੇ ਵਾਸਤੇ ਵਿੱਚ।

ਬਿਲਕੁਲ ਜੀ, ਇਹੋ ਜਿਹਾ ਨਜ਼ਾਰਾ ਮਿੱਤਰੋ ਫਿਰ ਜ਼ਿੰਦਗੀ 'ਚ ਕਦੇ ਕਦੇ ਮਿਲਦਾ। ਕੀ ਤੇ ਜਗ੍ਹਾ ਰਹੇ ਸਾਬਰਕੋਟੀ ਸਾਹਿਬ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੁਗਾ, ਅਤੇ ਮੈਂ ਤੁਹਾਡਾ ਦੋਸਤ ਅਰੁਣ, ਇਸ ਵੇਲੇ ਤੁਹਾਡੇ ਨਾਲ ਬਣਿਆ ਹੋਇਆ, ਅਤੇ ਸਾਡਾ ਨੰਬਰ ਹੈ 0181 2341, ਯਾਨੀ ਕਿ 01812342171। ਇਹ ਨੰਬਰ ਡਾਇਲ ਕਰਕੇ ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ, ਅਤੇ ਆਪਣੇ ਗੀਤਾਂ ਦੀਆਂ ਫਰਮਾਇਸ਼ਾਂ ਅਤੇ ਨਾਲੇ ਗੱਲਾਂ ਬਾਤਾਂ ਕਰ ਸਕਦੇ ਹੋ। ਅਤੇ ਇਸ ਤੋਂ ਇਲਾਵਾ ਤੁਸੀਂ ਸਾਨੂੰ ਵਟਸਐਪ ਮੈਸੇਜ ਦੇ ਰਾਹੀਂ ਵੀ ਫਰਮਾਇਸ਼ ਭੇਜ ਸਕਦੇ ਹੋ ਜੀ। ਸਾਡਾ

0: ਬਿਲਕੁਲ ਜੀ, ਜਿੱਥੇ ਚੱਲੇਗਾ ਚੱਲੂੰਗੀ ਨਾਲ, ਤੇਰੇ ਵੀ ਟਿਕਟਾਂ ਤੋਂ ਲੈ ਲਈ। ਗੀਤਾਂ ਜਗਰ ਇੱਕ ਅਮਰ ਕਰਦੇ ਫਾਲ ਸਾਹਿਬ ਦੀ ਆਵਾਜ਼ ਵਿੱਚ ਪ੍ਰੋਗਰਾਮ ਸੁਖਾ ਚੱਲ ਰਿਹਾ ਜੀ, ਔਰ ਦੋਸਤ ਵੀ ਆ ਗਏ ਨੇ ਜੀ। ਹਲੇ ਤਰਨ ਜੀ,
1: ਸਤਿ ਸ਼੍ਰੀ ਅਕਾਲ
0: ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਖਾ ਦੇ ਵਿੱਚ।
1: ਦੇਸ ਰਾਜ ਡਰਾਈਵਰ, ਤਹਿਸੀਲ ਟਵਾਣਾ, ਜ਼ਿਲ੍ਹਾ ਫਤਿਹਾਬਾਦ, ਹਰਿਆਣਾ ਤੋਂ।
0: ਹੋਰ ਦੇਸ ਰਾਜ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਬਹੁਤ ਵਧੀਆ ਨੇ ਜੀ, ਤੁਸੀਂ ਦੱਸੋ ਤੁਹਾਡੇ ਕੀ ਹਾਲ ਨੇ?
0: ਹਾਲ ਚਾਲ ਸਾਡੇ ਬਹੁਤ ਵਧੀਆ ਨੇ, ਅਤੇ ਹੋਰ ਸੁਣਾਓ ਕਿਵੇਂ, ਗਰਮੀ ਦਾ ਕੀ ਚੱਲ ਰਿਹਾ ਤੁਹਾਡੇ ਉੱਥੇ?
1: ਗਰਮੀਆਂ ਤਾਂ ਆਪਣੇ ਪੂਰੇ ਚਰਮ ਤੇ ਚੱਲ।
0: ਤੇ ਬਿਲਕੁਲ ਜੀ, ਤੁਸੀਂ ਤਾਂ ਹਰ ਵੇਲੇ ਮੇਰੇ ਖਿਆਲ ਨਾਲ ਸੜਕਾਂ ਤੇ ਹੀ ਰਹਿੰਦੇ ਹੋ, ਫਿਰ ਗਰਮੀ ਦਾ ਬਚਾਅ ਤੁਹਾਨੂੰ ਜ਼ਿਆਦਾ ਰੱਖਣਾ ਚਾਹੀਦਾ।
1: ਨਹੀਂ ਜੀ, ਆਪਣਾ ਸ਼ਨੀਵਾਰ ਤੋਂ ਛੁੱਟੀਆਂ ਪੈ ਗਈਆਂ, ਇੱਕ ਮਹੀਨੇ 7 ਦਿਨ ਦੀਆਂ।
0: ਅੱਛਾ,
1: ਹਾਂਜੀ,
0: ਚਲੋ ਬਹੁਤ ਵਧੀਆ ਗੱਲ ਹੈ। ਫਿਰ ਛੁੱਟੀਆਂ ਦੇ ਵਿੱਚ ਜਿਹੜਾ ਹੈ ਆਪਣੀ ਸਿਹਤ ਦਾ ਖਿਆਲ ਵੀ ਜ਼ਰੂਰੀ ਹੈ ਰੱਖਣਾ, ਅਤੇ ਛਾਵੇਂ ਰਹਿਣਾ ਅਤੇ ਕੰਮ 'ਤੇ ਨਹੀਂ ਜਾਣਾ, ਇਹ ਵੀ ਵਧੀਆ।
1: ਹਾਂਜੀ ਹਾਂਜੀ,
0: ਕਿਹੜੇ ਗੀਤ ਦੀ ਫਰਮਾਇਸ਼ ਲਿਖਿਆ?
1: ਹਰਜੀਤ ਹਰਮਨ ਦਾ ਲਾ ਦਿਓ ਜੀ।
0: ਬਿਲਕੁਲ ਠੀਕ ਹੈ ਜੀ, ਤੁਹਾਡੀ ਫਰਮਾਇਸ਼ 'ਤੇ ਮੈਂ ਗੀਤ ਲਿਖਣ ਜਾ ਰਿਹਾ। ਕਾਲ ਕਰਨ ਲਈ ਬਹੁਤ ਸ਼ੁਕਰੀਆ,
1: ਧੰਨਵਾਦ ਜੀ।
0: ਥੈਂਕ ਯੂ ਜੀ।

ਬਿਲਕੁਲ ਜੀ, ਜਿਹੜੇ ਹੁੰਦੇ ਸੀ ਆਵਾਜ਼ਾਂ ਦੂਰੋਂ ਮਾਰਦੇ ਕੋਲੋਂ ਦੀ ਲੱਗੇ ਬਿਨਾਂ ਬੋਲ ਕੇ ਗੀਤਾਂ ਜਾ ਕਰੇ ਹਰਜੀਤ ਹਰਮਨ ਸਾਹਿਬ ਦੀ ਆਵਾਜ਼ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ। ਅਤੇ ਅਗਲਾ ਮੈਸੇਜ ਸਾਡੇ ਤਾਈਂ ਪਹੁੰਚਿਆ ਹੈ ਜੀ ਮਿਰਜ਼ਾਪੁਰ ਕੁਰੂਕਸ਼ੇਤਰ ਤੋਂ, ਭੇਜਿਆ ਹੈ ਯਸ਼ਪਾਲ ਧੀਮਾਨ ਜੀ ਨੇ। ਇਹਨਾਂ ਦੇ ਨਾਲ ਨੇ ਸ਼੍ਰੀਮਤੀ ਕ੍ਰਿਸ਼ਨਾ ਧੀਮਾਨ, ਰਾਹੁਲ ਧੀਮਾਨ, ਕੋਮਲ ਧੀਮਾਨ, ਸ਼ੁਭਮ ਧੀਮਾਨ, ਪ੍ਰਿਯੰਕਾ ਧੀਮਾਨ, ਆਂਚਲ ਕੁੰਜ, ਪਰਵ, ਪ੍ਰਵੀਨ ਧੀਮਾਨ, ਚਿਰਾਗ, ਰਜਤ ਧੀਮਾਨ, ਰਾਜੇਸ਼ ਧੀਮਾਨ ਅਤੇ ਇਹਨਾਂ ਦੇ ਹੋਰ ਬਹੁਤ ਸਾਰੇ ਦੋਸਤ। ਸੋ ਇਹਨਾਂ ਨੇ ਫਰਮਾਇਸ਼ ਕੀਤੀ ਹੈ ਜੀ ਕੇ ਦੀਪ ਔਰ ਜਗਮੋਹਨ ਕੌਰ ਜੀ ਦੀ ਆਵਾਜ਼ ਵਿੱਚ ਗੀਤ ਦੀ, ਅਤੇ ਆਓ ਜੀ ਫਿਰ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ ਇਸ ਪਿਆਰੇ ਜਿਹੇ ਗੀਤ ਦੇ ਨਾਲ।

0: ਕੰਘਾ
1: ਝੂਠਾ
0: 200 ਵਿੱਚ ਪਾਣੀ ਪੈ ਗਿਆ 200 ਵਿੱਚ ਪਾਣੀ ਪੈ ਗਿਆ ਮੈਂ ਇੱਥੇ ਜੋਗਾ ਰਹਿ ਗਿਆ ਮੈਂ ਇੱਥੇ ਜੋਗਾ ਰਹਿ ਗਿਆ ਔਰ ਰੱਬਾ ਰਹੀ ਸਵਾਰੀ ਕੱਲੀ ਕਲੈਣੀ ਕਲੈਣੀ।

0: 가지.
1: बिल्कुल जी बाबा वे कलावर रोड की जगह से के मोहन और माफ करना जगमोहन कौर जी दी के दीप जी दी आवाज़ ਤੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ ਤੇ ਮੈਂ ਤੁਹਾਡਾ ਦੋਸਤ ਹੈ ਸੋਲੇ ਤਰੁਣ ਤੁਹਾਡੇ ਨਾਲ ਬਣਿਆ ਹੋਇਆ ਤੇ ਕੌਰਰ ਦੋਸਤ ਵੀ ਆ ਗਏ ਨੇ ਜੀ ਲਗਭਗ ਸਾਡੇ ਕੋਲ ਹਲੇ ਅੱਧਾ ਘੰਟਾ ਜਿਹੜਾ ਹੈ ਪ੍ਰੋਗਰਾਮ ਦਾ ਹੈ ਜੇਕਰ ਤੁਹਾਡੀ ਕਾਲ ਨਹੀਂ ਲੱਗੀ ਤਾਂ ਤੁਸੀਂ ਡਾਇਲ ਕਰ ਸਕਦੇ ਹੋ 081-2342-171 ਯਾਨੀ ਕਿ 01812342171 ਸੋ ਇਹ ਨੰਬਰ ਡਾਇਲ ਕਰਕੇ ਦੋਸਤ ਵੀ ਪਹੁੰਚ ਚੁੱਕੇ ਨੇ ਜੀ ਆਓ ਦੇਖਦੇ ਹਾਂ ਕੌਣ ਆਏ ਨੇ ਹਲੋ ਨਮਸਕਾਰ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ ਬਹੁਤ ਸ਼ੁਕਰੀਆ ਜੀ ਕੌਣ ਗੱਲ ਕਰ ਰਹੇ ਹੋ ਤੇ ਕਿੱਥੋਂ ਗੱਲ ਕਰ ਰਹੇ ਹੋ ਹਾਂਜੀ ਬਿੱਟੂ ਜੀ ਕੀ ਹਾਲ ਚਾਲ ਨੇ ਤੁਹਾਡੇ ਜੀ ਸਾਡੇ ਬਹੁਤ ਵਧੀਆ ਨੇ ਤੇ ਹੋਰ ਸੁਣਾਓ ਕਿੱਦਾਂ ਚੱਲ ਰਹੀ ਜ਼ਿੰਦਗੀ
2: ਬਸ ਵਧੀਆ ਚੱਲ ਰਹੀ ਹੈ ਜੀ ਬਸ
1: ਚਲੋ ਵਧੀਆ ਜੀ ਚੱਲਣੀ ਚਾਹੀਦੀ ਹੈ ਬੇਸਿਕਲੀ ਤੇ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਪਹੁੰਚੋ ਹੋਰ ਅੱਜ ਹੈਲੋ ਬਿਲਕੁਲ ਠੀਕ ਹੈ ਜੀ ਤੇ ਬਹੁਤ ਸ਼ੁਕਰੀਆ ਜੀ ਤੁਸੀਂ ਕਾਲ ਕੀਤੀ ਹੈ ਤੇ ਇਸੇ ਤਰ੍ਹਾਂ ਕਾਲ ਕਰਦੇ ਰਿਹਾ ਕਰੋ ਤਾਂ ਕਿ ਅਸੀਂ ਤੁਹਾਡੇ ਨਾਲ ਵੀ ਗੱਲਬਾਤ ਹੁੰਦੀ ਰਹੇ ਤੇ ਪ੍ਰੋਗਰਾਮ ਦੇ ਵਿੱਚ ਪਤਾ ਲੱਗਦਾ ਰਹੇ ਸਾਨੂੰ ਵੀ ਸਾਡੇ ਦੋਸਤ ਹਾਲੇ ਤੱਕ ਸਾਨੂੰ ਜਾਣ ਕੇ ਸੁਣ ਰਹੇ ਨੇ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਮੈਂ ਤੁਹਾਡੀ ਫਰਮਾਇਸ਼ ਤੇ ਗੀਤ ਲੈ ਕਰਨ ਜਾ ਰਿਹਾ ਹਾਂ
2: ਓਕੇ ਜੀ
1: ਥੈਂਕ ਯੂ ਜੀ

ਬਿਲਕੁਲ ਜੀ, ਅੰਗੂਠਾ ਦਿਲ ਵਾਲੀ ਵਹੀ ਦਿਲ ਵਾਲਾ ਗੀਤਾਂ ਜਗ੍ਹਾ ਗੁਰਦਾਸ ਮਾਨ ਸਾਹਿਬ ਦੀ ਆਵਾਜ਼ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ। ਸੁਗਾਤ ਅਤੇ ਮੈਸੇਜ ਸਾਡੇ ਕੋਲ ਪਹੁੰਚੇ ਨੇ ਜੀ, ਆਓ ਦੇਖਦੇ ਹਾਂ ਕਿੱਥੋਂ ਕਿੱਥੋਂ ਮੈਸੇਜ ਆਏ ਨੇ। ਸੋ ਮੈਸੇਜ ਪਹੁੰਚਿਆ ਹੈ ਜੀ ਸਾਡੇ ਕੋਲ ਡੈਨਵਰ ਕੋਲਾਡੋ US ਤੋਂ ਭੇਜਿਆ ਹੈ ਮੋਹਨ ਚੰਦਰ ਜੀ ਨੇ, ਔਰ ਇਸ ਦੇ ਨਾਲ ਹੀ ਇੱਕ ਮੈਸੇਜ ਸਾਡੇ ਤੱਕ ਹੋਰ ਪਹੁੰਚਿਆ ਹੈ ਜੀ। ਇਹ ਮੈਸੇਜ ਆਇਆ ਸਾਡੇ ਕੋਲ ਨੀਦਰਲੈਂਡ ਤੋਂ, ਭੇਜਿਆ ਹੈ ਰਵਿੰਦਰ ਪਾਠਕ ਜੀ ਨੇ, ਔਰ ਇਹਨਾਂ ਦੇ ਨਾਲ ਨੇ ਜੀ ਆਸ਼ਾ ਪਾਠਕ ਜੀ। ਇੱਕ ਬੜਾ ਹੀ ਪਿਆਰਾ ਜਿਹਾ ਮੈਸੇਜ ਜਿਵੇਂ ਕਿ ਅੱਗੇ ਭੇਜਦੇ ਨੇ, ਬਿਲਕੁਲ ਸੇਮ ਉਸੇ ਤਰ੍ਹਾਂ ਮੈਸੇਜ ਭੇਜਿਆ, ਅਤੇ ਬਹੁਤ ਬਹੁਤ ਸ਼ੁਕਰੀਆ ਸਰ ਮੈਸੇਜ ਦੇ ਲਈ। ਔਰ ਆਓ ਜੀ ਫਿਰ ਇਹਨਾਂ ਦੀ ਫਰਮਾਇਸ਼ 'ਤੇ ਇੱਕ ਪਿਆਰਾ ਜਿਹਾ ਗੀਤ ਪੇਸ਼ ਕਰਦੇ ਹਾਂ ਜੀ ਅਮਰਿੰਦਰ ਗਿੱਲ ਸਾਹਿਬ ਦੇ ਵਾਸਤੇ ਵਿੱਚ।

ਬਿਲਕੁਲ ਜੀ, ਸੋਹਣੇ ਚਾਹੇ ਗੱਭਰੂ ਨੂੰ ਅੜੀਏ ਰੱਖ ਲੈ ਡੱਬੀ ਦੇ ਵਿੱਚ ਪਾ ਕੇ। ਗੀਤ ਜਗ੍ਹਾ ਅਮਰਿੰਦਰ ਗਿੱਲ ਸਾਹਿਬ ਦੀ ਆਵਾਜ਼ ਵਿੱਚ ਪ੍ਰੋਗਰਾਮ ਸੁਗਾ ਚੱਲ ਰਿਹਾ ਜੀ, ਔਰ ਦੋਸਤਾਂ ਦੇ ਮੈਸੇਜਸ ਲਗਾਤਾਰ ਆ ਰਹੇ ਨੇ। ਅਗਲਾ ਮੈਸੇਜ ਦੇਖਦੇ ਕਿੱਥੋਂ ਆਇਆ ਜੀ ਸਾਡੇ ਕੋਲ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਜੀ ਖੰਮਾ ਘਣੀ ਨੋਹਰ ਜ਼ਿਲ੍ਹਾ ਹਨੂੰਮਾਨਗੜ੍ਹ ਰਾਜਸਥਾਨ ਤੋਂ ਨਰਿੰਦਰ ਸੁਥਾਰ ਜੀ ਵੱਲੋਂ, ਔਰ ਇਹਨਾਂ ਦੇ ਨਾਲ ਨੇ ਜੀ ਹਿਮਾਂਸ਼ੂ ਸੁਥਾਰ, ਵਿਨੋਦ ਸੁਥਾਰ ਅਤੇ ਦਯਾਨੰਦ ਸੁਥਾਰ, ਔਰ ਗੀਤ ਇੰਜੋਏ ਕਰਨਾ ਚਾਹੁੰਦੇ ਨੇ ਜੀ ਚੰਡੀਗੜ੍ਹ ਰਹਿਣ ਵਾਲੀ ਹੈ। ਅਤੇ ਬਿਲਕੁਲ ਜੀ ਇਹਨਾਂ ਦੀ ਫਰਮਾਇਸ਼ ਆਪਾਂ ਜ਼ਰੂਰ ਪੂਰੀ ਕਰਾਂਗੇ। ਅਤੇ ਇਸ ਦੇ ਨਾਲ ਹੀ ਇੱਕ ਮੈਸੇਜ ਸਾਡੇ ਕੋਲ ਹੋਰ ਪਹੁੰਚਿਆ ਹੈ ਜੀ। ਇਹ ਮੈਸੇਜ ਆਇਆ ਜੀ ਸਾਡੇ ਕੋਲ ਗੁਰਪ੍ਰੀਤ ਸਿੰਘ ਬਿਲਿੰਗ ਜੀ ਵੱਲੋਂ, ਇਹਨਾਂ ਦੇ ਨਾਲ ਨੇ ਵੀਰ ਸਿਕੰਦਰ ਸਿੰਘ ਬਿਲਿੰਗ। ਅਤੇ ਇਹ ਮੈਸੇਜ ਪਹੁੰਚਿਆ ਹੈ ਜੀ ਸਾਡੇ ਕੋਲ ਡੰਗੇੜੀਆਂ ਪਿੰਡ ਡੰਗੇ

ਬਿਲਕੁਲ ਜੀ, ਚੰਡੀਗੜ੍ਹ ਰਹਿਣ ਵਾਲੀ ਹੈ। ਗੀਤ ਇੰਜੋਏ ਕਰ ਰਹੇ ਤੁਸੀਂ ਨਰਿੰਦਰ ਬੀਬਾ ਜੀ ਔਰ ਦੇਵ ਹੋਣਾ ਦੀ ਆਵਾਜ਼ ਵੀ ਅਤੇ ਪ੍ਰੋਗਰਾਮ ਸੁਗਾਤ ਚੱਲ ਰਿਹਾ ਜੀ, ਔਰ ਮੈਂ ਤੁਹਾਡਾ ਦੋਸਤ ਤਰੁਣ ਤੁਹਾਡੇ ਨਾਲ ਬਣਿਆ ਹੋਇਆ ਇਸ ਵੇਲੇ। ਸੋ ਅਗਲਾ ਮੈਸੇਜ ਸਾਡੇ ਤਾਈਂ ਪਹੁੰਚਿਆ ਹੈ ਜੀ ਕ੍ਰਿਸ਼ਨਾ ਪਾਰਕ ਦਿੱਲੀ ਤੋਂ, ਭੇਜਿਆ ਹੈ ਸੁਖਵਿੰਦਰ ਸਿੰਘ ਜੋੜਾ ਜੀ ਨੇ। ਇਹਨਾਂ ਦੇ ਨਾਲ ਹੈ ਜੀ ਸੀਟੀ ਦੀਵਾਨਾ ਅਤੇ ਪੰਖਾ ਰੋਡ ਜਨਕਪੁਰੀ ਤੋਂ ਪਿੰਟੂ ਦੀਵਾਨਾ ਅਤੇ ਰਜਿੰਦਰ ਸਿੰਘ ਉਬਰਾਏ। ਸਰਦੂਲ ਸਿਕੰਦਰ ਸਾਹਿਬ ਦੀ ਆਵਾਜ਼ ਦੇ ਵਿੱਚ ਇਹਨਾਂ ਨੇ ਗੀਤ ਦੀ ਫਰਮਾਇਸ਼ ਕੀਤੀ ਹੈ, ਅਤੇ ਬਿਲਕੁਲ ਜੀ ਇਹਨਾਂ ਦੀ ਆਪਾਂ ਫਰਮਾਇਸ਼ ਜ਼ਰੂਰ ਪੂਰੀ ਕਰਾਂਗੇ। ਔਰ ਇਸ ਦੇ ਨਾਲ ਹੀ ਇੱਕ ਮੈਸੇਜ ਹੋਰ ਪਹੁੰਚਿਆ ਹੈ ਜੀ ਸਾਡੇ ਕੋਲ। ਇਹ ਮੈਸੇਜ ਆਇਆ ਜੀ ਸਰਹਿੰਦੀ ਬਾਜ਼ਾਰ ਪਟਿਆਲਾ ਤੋਂ, ਭੇਜਿਆ ਹੈ ਪ੍ਰੇਮ ਕੁਮਾਰ ਰਹੇਜਾ ਜੀ ਨੇ। ਇਹਨਾਂ ਦੇ ਨਾਲ ਨੇ ਜੀ ਕਾਂਤਾ ਰਾਣੀ, ਚਰਨ ਰਹੇਜਾ, ਡੈਨੀ, ਨੀਤੂ, ਜੋਤ ਅਤੇ ਸਜਨੀ। ਅਤੇ ਇੱਕ ਮੈਸੇਜ ਹੋਰ ਸਾਡੇ ਤਾਈਂ ਪਹੁੰਚਿਆ ਹੋਇਆ ਜੀ, ਇਸ ਮੈਸੇਜ ਨੇ ਸਾਡੇ ਤੱਕ ਕਿੱਥੋਂ ਹਾਜ਼ਰੀ ਲਵਾਈ ਹੈ। ਸੋ ਇਹ ਮੈਸੇਜ ਆਇਆ ਜੀ ਸਾਡੇ ਕੋਲ ਮਹਿਜ਼ ਗੇਟ ਨਾਭਾ ਤੋਂ, ਭੇਜਿਆ ਹੈ ਸੋਮਦੱਤ ਜੀ ਨੇ। ਇਹਨਾਂ ਦੇ ਨਾਲ ਜੀ ਜੋਤੀ ਰਾਣੀ, ਕੈਰਵ ਅਤੇ ਗੁਰਮੰਨਤ। ਅਤੇ ਆਓ ਜੀ ਫਿਰ ਇਹਨਾਂ ਸਾਰੇ ਦੋਸਤਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪੈਰਾ ਜਾਂ ਗੀਤ ਸਰਦੂਲ ਸਿਕੰਦਰ ਸਾਹਿਬ ਦੀ ਆਵਾਜ਼ ਵਿੱਚ।

ਡੀਟੀਆਈ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ ਅਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਇਸ ਵੇਲੇ ਰਾਤ ਦਾ 1 ਵੱਜ ਚੁੱਕਿਆ ਹੈ ਅਤੇ ਵੇਲਾ ਹੋ ਗਿਆ ਪ੍ਰੋਗਰਾਮ ਪੰਜਾਬੀ ਮੈਲੋਡੀਜ਼ ਗੀਤ ਦਾ। ਅਤੇ ਆਓ ਪ੍ਰੋਗਰਾਮ ਪੰਜਾਬੀ ਮੈਲੋਡੀਜ਼ ਗੀਤ ਦੀ ਸ਼ੁਰੂਆਤ ਕਰਦੇ ਹਾਂ ਇਸ ਪਿਆਰੇ ਜਿਹੇ ਗੀਤ ਦੇ ਨਾਲ।

ਸੋ ਬਿਲਕੁਲ ਦੋਸਤੋ, ਤੁਸੀਂ ਇੰਜੋਏ ਕਰ ਰਹੇ ਸੀ ਪ੍ਰੋਗਰਾਮ ਸੌਗਾਤ ਆਪਣੇ ਦੋਸਤ ਤਰੁਣ ਦੇ ਨਾਲ, ਪਰ ਜਿਹੜਾ ਸਮਾਂ ਹੈ ਉਹ ਇਸ ਪ੍ਰੋਗਰਾਮ ਨੂੰ ਇੱਥੇ ਖਤਮ ਕਰਨ ਲਈ ਮੈਨੂੰ ਇਸ਼ਾਰੇ ਕਰ ਰਿਹਾ, ਕਿਉਂਕਿ ਹੁਣ ਤੋਂ ਕੁਝ ਪਲਾਂ ਦੇ ਬਾਅਦ ਰਾਤ ਦਾ ਇੱਕ ਜਿਹੜਾ ਉਹ ਵੱਜਣ ਵਾਲਾ ਹੈ। ਸੋ ਇਸ ਪ੍ਰੋਗਰਾਮ ਨੂੰ ਮੈਨੂੰ ਇੱਥੇ ਖਤਮ ਕਰਨ ਦੀ ਦਿਓ ਇਜਾਜ਼ਤ, ਪਰ ਤੁਸੀਂ ਕਿਤੇ ਨਹੀਂ ਜਾਣਾ, ਕਿਉਂਕਿ ਹੁਣ ਤੋਂ ਬਾਅਦ ਅਗਲਾ ਪ੍ਰੋਗਰਾਮ ਲੈ ਕੇ ਮੈਂ ਫਿਰ ਹਾਜ਼ਰ ਹੋਵਾਂਗਾ। ਤਦ ਤੱਕ ਬਣੇ ਰਹੋ ਆਕਾਸ਼ਵਾਣੀ ਪੰਜਾਬ ਦੇ ਨਾਲ।

ਹੋਵੇ ਬਹੁਤਾ ਪਿਆਰ ਜਿਨ੍ਹਾਂ 'ਤੇ, ਰੱਬ ਵਰਗਾ ਇਤਬਾਰ ਜਿਨ੍ਹਾਂ 'ਤੇ, ਬਣ ਕੇ ਦਿਲ ਦੇ ਜਾਨੀ ਦਿਲਾਂ ਨੂੰ ਲੁੱਟ ਹੀ ਜਾਂਦੇ ਨੇ, ਦਿਲ 'ਤੇ ਸ਼ੀਸ਼ਾ ਚੀਜ਼ ਟੁੱਟਣ ਦੀ ਟੁੱਟ ਹੀ ਜਾਂਦੇ ਨੇ।

ਅੱਗਾ ਰੰਗ ਮੁਰਾਰਾ ਕੀਮਤ ਕਹੀ ਨਾ ਜਾਈ ਠਾਕੁਰ, ਤੇਰਾ ਮਹਿਲ ਅਪਾਰਾ ਸਗਲ ਗੁਣਾ ਕੇ ਦਾਤੇ ਸੁਆਮੀ, ਬਿਨੋ ਸੁਣੋ ਇੱਕ ਦੀਨਾ ਦੇਹ ਦਰਸ ਨਾਨਕ ਬਲਹਾਰੀ, ਜੀਅੜਾ ਬਲ ਬਲ ਕੀਨਾ। ਇਹ ਪਾਵਨ ਪਵਿੱਤਰ ਸ਼ਬਦ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਆਰਾਗ ਤੁਖਾਰੀ ਦੇ ਵਿੱਚ ਉਚਾਰਨ ਕੀਤਾ ਹੋਇਆ ਹੈ ਅਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1117 'ਤੇ ਸੁਭਾਏਮਾਨ ਹੈ। ਇਸ ਪਾਵਨ ਪਵਿੱਤਰ ਸ਼ਬਦ ਵਿੱਚ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਮੇਰੇ ਹਿਰਦੇ ਵਿੱਚ ਪ੍ਰਭੂ ਮਿਲਾਪ ਦੇ ਲਈ, ਉਸ ਦੇ ਦਰਸ਼ਨਾਂ ਦੇ ਲਈ ਇਹੋ ਜਿਹੀ ਤੜਪ ਹੈ ਜਿਵੇਂ ਮੱਛੀ ਦੇ ਅੰਦਰ ਪਾਣੀ ਲਈ, ਜਿਵੇਂ ਬੰਬੀਹੇ ਦੇ ਅੰਦਰ ਸਵੰਤੀ ਬੂੰਦ ਲਈ ਹੈ। ਪਰ ਇਹ ਮਿਲਾਪ ਗੁਰੂ ਦੀ ਸੰਗਤ ਤੋਂ ਪ੍ਰਾਪਤ ਹੁੰਦਾ ਹੈ ਅਤੇ ਪ੍ਰੀਤਵਾਨ ਗੁਰੂ ਦੀ ਸੰਗਤ ਵਿੱਚ ਬੈਠ ਕੇ ਪ੍ਰਭੂ ਚਿੰਤਨ ਕਰਦਾ ਰਹਿੰਦਾ ਹੈ। ਵੈਸੇ ਚਿੱਤ ਦਾ ਕੰਮ ਵੀ ਚਿੰਤਨ ਕਰਨਾ ਹੀ ਹੈ। ਸੋ ਚਿੰਤਨ ਭਾਵੇਂ ਵਡਮੁੱਲਾ ਹੋਵੇ ਜਾਂ ਨਿਰਮੂਲ, ਪਰ ਮਨੁੱਖ ਦੇ ਅੰਦਰ ਇਹ ਚਿੰਤਨ ਚੱਲਦਾ ਹੀ ਰਹਿੰਦਾ ਹੈ ਅਤੇ ਜਿਸ ਦੀ ਚਿਤਵਣੀ ਚੱਲਦੀ ਰਹਿੰਦੀ ਹੈ ਉਸ ਦਾ ਬਿਰਹਾ ਵੀ ਤੜਫਾਉਂਦਾ ਹੈ। ਜਦ ਬਿਰਹਾ ਅੰਦਰ ਪੈਦਾ ਹੋ ਜਾਵੇ ਤਾਂ ਯਾਦ ਚਿਤਵਣੀ ਆਪਣੇ ਸ਼ਿਖਰ 'ਤੇ ਪਹੁੰਚੀ ਸਮਝੋ, ਪਰ ਬਿਰਹਾ ਦੀ ਪੀੜਾ ਤੋਂ ਬਿਨਾਂ ਮਿਲਣ ਦਾ ਆਨੰਦ ਵੀ ਨਹੀਂ ਹੈ। ਆਦਿ ਕਾਲ ਤੋਂ ਹੀ ਮਿਲਣ ਦੇ ਆਨੰਦ ਦੇ ਗੀਤ ਗਾਉਣ ਵਾਲੇ ਬਿਰਹਾ ਦੇ ਗੀਤ ਵੀ ਗਾਉਂਦੇ ਆ ਰਹੇ ਹਨ। ਮਨੁੱਖੀ ਹਿਰਦੇ ਵਿੱਚ ਅਗਰ ਪ੍ਰਭੂ ਬਿਰਹਾ ਦੀ ਅੱਗ ਨਾ ਹੋਵੇ ਤਾਂ ਫਿਰ ਤ੍ਰਿਸ਼ਨਾ ਦੀ ਅਗਨੀ ਹੋਵੇਗੀ। ਅੱਗ ਦਾ ਸੁਭਾਵ ਸਾੜਨਾ ਹੈ ਅਤੇ ਤ੍ਰਿਸ਼ਨਾ ਦੀ ਅੱਗ ਤਮਾਮ ਦੈਵੀ ਗੁਣਾਂ ਨੂੰ ਸਾੜ ਕੇ ਸੁਆਹ ਬਣਾ ਦਿੰਦੀ ਹੈ। ਤ੍ਰਿਸ਼ਨਾਲੂ ਮਨੁੱਖ ਦੇ ਅੰਦਰ ਕੋਈ ਵੀ ਗੁਣ ਨਹੀਂ ਰਹਿ ਜਾਂਦਾ। ਇਸ ਦੇ ਬਿਲਕੁਲ ਉਲਟ ਬਿਰਹਾ ਦੀ ਅਗਨ ਜਨਮਾਂ ਜਨਮਾਤਰਾਂ ਦੇ ਔਗੁਣਾਂ ਨੂੰ ਸਾੜ ਕੇ ਹਿਰਦਾ ਸ਼ੁੱਧ ਕਰ ਦਿੰਦੀ ਹੈ। ਇਸ ਤਰ੍ਹਾਂ ਬਿਰਹੀ ਦੇ ਅੰਦਰ ਕੋਈ ਔਗੁਣ ਨਹੀਂ ਹੁੰਦਾ। ਸੱਚ ਤਾਂ ਇਹ ਹੈ ਕਿ ਬਿਰਹਾ ਦੀ ਅੱਗ ਤੋਂ ਬਿਨਾਂ ਮਨੁੱਖੀ ਹਿਰਦਾ ਔਗੁਣਾਂ ਤੋਂ ਰਹਿਤ ਹੋ ਹੀ ਨਹੀਂ ਸਕਦਾ। ਬਿਰਹਾ ਵਿਛੋੜੇ ਦੇ ਅਹਿਸਾਸ ਤੋਂ ਪੈਦਾ ਹੁੰਦੀ ਹੈ। ਇਸ ਵਾਸਤੇ ਬਿਰਹਾ ਇੱਕ ਅਤੀ ਪੀੜਾ ਹੈ। ਇਹ ਪੀੜਾ ਇਤਨੀ ਬੇਹਵਲ ਅਵਸਥਾ ਬਣਾ ਦਿੰਦੀ ਹੈ ਕਿ ਫਿਰ ਪ੍ਰਭੂ ਮਿਲਾਪ ਤੋਂ ਬਿਨਾਂ ਇੱਕ ਪਲ ਵੀ ਜਿਉਣਾ ਔਖਾ ਹੋ ਜਾਂਦਾ ਹੈ। ਜੀਵ ਇਸਤਰੀ ਪ੍ਰਭੂ ਮਿਲਾਪ ਲਈ ਸਦਾ ਅਰਜ਼ੋਈਆਂ ਕਰਦੀ ਰਹਿੰਦੀ ਹੈ, ਜਿਸ ਦਾ ਜ਼ਿਕਰ ਭਗਤ ਕਬੀਰ ਸਾਹਿਬ ਜੀ ਇਸ ਤਰ੍ਹਾਂ ਕਰਦੇ ਹਨ ਕਿ ਪੰਥ ਨਿਹਾਰੈ ਕਾਮਨੀ ਲੋਚਨ ਭਰੀਲੇ ਉਸਾਸਾ, ਉਰ ਨਾ ਭੀਜੈ ਪੱਗ ਨਾ ਖਿੱਸੈ ਹਰ ਦਰਸ਼ਨ ਕੀ ਆਸਾ। ਹੋਰ ਫੁਰਮਾਨ ਹੈ, ਮੰਦਰ ਚੜ੍ਹਕੈ ਪੰਥ ਨਿਹਾਰੋਂ ਨੈਣ ਨੀਰ ਭਰ ਆਇਓ। ਪਦਾਰਥਾਂ ਦੀ ਯਾਦ ਅਤੇ ਪਦਾਰਥਾਂ ਦਾ ਵਿਛੋੜਾ ਤ੍ਰਿਸ਼ਨਾ ਅਗਨੀ ਨੂੰ ਹੀ ਜਨਮ ਦਿੰਦਾ ਹੈ। ਉੱਥੇ ਹੀ ਪ੍ਰਭੂ ਚਿੰਤਨ ਅਤੇ ਪ੍ਰਭੂ ਦਾ ਵਿਛੋੜਾ ਬਿਰਹਾ ਅਗਨ ਨੂੰ ਜਨਮ ਦਿੰਦਾ ਹੈ। ਤ੍ਰਿਸ਼ਨਾਲੂ ਮਨੁੱਖ ਨੇ ਪਦਾਰਥਾਂ ਦੇ ਗੀਤ ਗਾਏ ਹਨ, ਬਿਰਹੀ ਭਗਤਾਂ ਨੇ ਪ੍ਰਭੂ ਮਿਲਣ ਦੀਆਂ ਆਸਾਂ ਦੇ ਗੀਤ ਗਾਏ ਹਨ ਅਤੇ ਉਹ ਕਹਿੰਦੇ ਹਨ ਇੱਕ ਘੜੀ ਦਾ ਵਿਛੋੜਾ ਹੀ ਅਸਲ ਵਿੱਚ ਕਲਯੁੱਗ ਹੈ। ਇੱਕ ਘੜੀ ਨਾ ਮਿਲਤੇ ਤਾਂ ਕਲਯੁੱਗ ਹੋਤਾ। ਕਿਤੇ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਕਿ ਵਿਛੋੜੇ ਦੀ ਇੱਕ ਘੜੀ ਮੈਨੂੰ ਕਈ ਦਿਨਾਂ ਵਰਗੀ ਪ੍ਰਤੀਤ ਹੁੰਦੀ ਹੈ। ਇਸ ਦਾ ਭਾਵ ਹੈ ਦੁੱਖ ਵਿੱਚ ਸਮੇਂ ਦਾ ਬੋਧ ਬਾਰ ਬਾਰ ਹੁੰਦਾ ਹੈ। ਦੁੱਖ ਵਿੱਚ ਸਮਾਂ ਲੰਬਾ ਹੋ ਜਾਂਦਾ ਹੈ। ਵਿਗਿਆਨ ਦੀ ਬਣਾਈ ਘੜੀ ਨਾਲ ਮਨ ਦੀ ਘੜੀ ਦਾ ਤਾਲਮੇਲ ਨਹੀਂ ਬੈਠਦਾ। ਦੁੱਖ ਵਿਯੋਗ ਚਾਹੇ ਪਦਾਰਥ ਦਾ ਹੋਵੇ ਚਾਹੇ ਪਰਮਾਤਮਾ ਦਾ ਸਮੇਂ ਨੂੰ ਲੰਬਾ ਕਰ ਦਿੰਦਾ ਹੈ। ਦੁੱਖ ਵਿੱਚ ਬੈਠਾ ਮਨੁੱਖ ਕਹਿੰਦਾ ਹੈ ਸਮਾਂ ਲੰਘਦਾ ਹੀ ਨਹੀਂ, ਦਿਨ ਤਾਂ ਅੱਜ ਪਹਾੜ ਵਰਗਾ ਬਣ ਗਿਆ ਹੈ, ਰਾਤ ਕੱਟਦੀ ਹੀ ਨਹੀਂ। ਪਰ ਇਸ ਦੇ ਉਲਟ ਸੁੱਖ ਵਿੱਚ ਬੈਠਾ ਕਹਿੰਦਾ ਹੈ ਦਿਨ ਪਲ ਵਿੱਚ ਗੁਜ਼ਰ ਗਿਆ ਹੈ, ਪਤਾ ਹੀ ਨਹੀਂ ਚੱਲਿਆ। ਦਰਅਸਲ ਦਿਨ ਅਤੇ ਰਾਤ ਤਾਂ ਆਪਣੀ ਮਰਿਆਦਾ ਵਿੱਚ ਹਨ, ਪਰ ਦੁੱਖ ਵਿੱਚ ਸਮਾਂ ਬਾਰ ਬਾਰ ਯਾਦ ਆਉਂਦਾ ਹੈ ਅਤੇ ਇਸ ਦਾ ਜ਼ਿਕਰ ਗੁਰੂ ਅਰਜਨ ਦੇਵ ਜੀ ਆਰਾਗ ਆਸਾ ਦੇ ਵਿੱਚ ਇਸ ਤਰ੍ਹਾਂ ਕਰਦੇ ਹਨ। ਇੱਕ ਘੜੀ ਦਿਨ ਸਮੋਕੋ ਬਹੁਤ ਦਿਹਾਰੇ, ਮਨ ਨਾ ਰਹੇ ਕੈਸੇ ਮਿਲੋ ਪਿਆਰੇ। ਇੱਕ ਪਲ ਦਿਨਸ ਮੋਕੋ

0: ਉਹ ਕਬਹੋ ਨਾ ਵਿਹਾਵੈ ਦਰਸ਼ਨ ਕੀ ਮਨ ਆਸ ਕਨੇਰੀ, ਕੋਈ ਐਸਾ ਸੰਤ ਮੌਕੋ ਪ੍ਰਹੇ ਮਿਲਾਵੈ। ਚਾਰ ਪਹਿਰ ਚੌਂ ਜੁਗਾਂ ਸਮਾਨੇ, ਅਰੈਣ ਭਈ ਤਬ ਅੰਤ ਨਾ ਜਾਣੇ। ਗੁਰੂ ਅਰਜਨ ਦੇਵ ਜੀ 12 ਅਤੇ ਵਧੀਕ ਦੇ ਵਿੱਚ ਫਰਮਾਉਂਦੇ ਹਨ ਕਿ ਪ੍ਰੀਤਵਾਨ ਦੇ ਅੰਦਰ ਮਿਲਾਪ ਦੀ ਐਸੀ ਤੜਫ ਹੈ ਕਿ ਉਹ ਚਾਹੁੰਦਾ ਹੈ ਕਿ ਕਿਤੇ ਬਾਜ਼ਾਰ ਵਿੱਚੋਂ ਵਿਕਦੇ ਹੋਏ ਖੰਭ ਮਿਲ ਜਾਣ, ਜਿਨ੍ਹਾਂ ਨੂੰ ਮੈਂ ਆਪਣੇ ਸਰੀਰ ਦੇ ਨਾਲ, ਆਪਣੇ ਤਨ ਦੇ ਨਾਲ ਜੋੜ ਲਵਾਂ ਅਤੇ ਉੱਡ ਕੇ ਆਪਣੇ ਪਿਆਰੇ ਕੋਲ ਪਹੁੰਚ ਜਾਵਾਂ। ਇਹਨਾਂ ਖੰਭਾਂ ਦਾ ਮੁੱਲ ਭਾਵੇਂ ਕੋਈ ਵੀ ਹੋਵੇ, ਮੈਂ ਉਹ ਮੁੱਲ ਤਾਰ ਦਿਆਂਗਾ, ਮੈਨੂੰ ਪਿਆਰਾ ਪ੍ਰਭੂ ਮਿਲ ਪਏ। ਖੰਭ ਵਿਕੰਦੜੇ ਜੇ ਲਹਾਂ, ਕਿੰਨਾ ਸਾਵੀਂ ਤੋਲ, ਤਨ ਜੜਾਈ ਆਪਣੇ ਲਹਾਂ ਸੁਸੱਜਣ ਟੋਲ। ਵਿਆਖਿਆ ਵਾਲੇ ਸ਼ਬਦ ਦੀਆਂ ਆਰੰਭਕ ਪੰਕਤੀਆਂ ਹਨ, ਘੋਲ ਘੁਮਾਈ ਲਾਲਨਾ ਗੁਰਮਨ ਦੀਨਾ, ਸੁਣ ਸ਼ਬਦ ਤੁਮਾਰਾ ਮੇਰਾ ਮਨ ਪੀਨਾ। ਭਾਵ ਕਿਹੇ ਮੇਰੇ ਸੁੰਦਰ ਸਰੂਪ ਪ੍ਰਭੂ ਜੀ, ਮੈਂ ਤੁਹਾਡੇ ਤੋਂ ਕੁਰਬਾਨ ਜਾਂਦਾ ਹਾਂ, ਗੁਰੂ ਦੀ ਰਾਹੀਂ ਗੁਰੂ ਦੀ ਸਰਨ ਪੈ ਕੇ ਮੈਂ ਆਪਣਾ ਮਨ, ਆਪਣੀ ਜ਼ਿੰਦੜੀ ਤੈਨੂੰ ਸਮਰਪਣ ਕਰ ਦਿੱਤੀ ਹੈ ਅਤੇ ਤੇਰੀ ਸਿਫਤ ਸਲਾਹ ਸੁਣ ਕੇ ਤੇਰੇ ਨਾਮ ਰਸ ਦੇ ਨਾਲ ਮੇਰਾ ਮਨ ਭਿੱਜ ਗਿਆ ਹੈ। ਵਿਆਖਿਆ ਵਾਲੇ ਸ਼ਬਦ ਦੀਆਂ ਅਗਲੀਆਂ ਪੰਕਤੀਆਂ ਹਨ, ਇਹ ਮਨ ਭੀਨਾ ਜਿਉਂ ਜਲ ਮੀਨਾ, ਲਾਗਾ ਰੰਗ ਮੁਰਾਰਾ ਕੀਮਤ ਕਹੀ ਨਾ ਜਾਈ ਠਾਕੁਰ, ਤੇਰਾ ਮਹਿਲ ਅਪਾਰਾ। ਹੇ ਪ੍ਰਭੂ, ਮੇਰਾ ਮਨ ਤੇਰੇ ਨਾਮ ਰਸ ਨਾਲ ਇਉਂ ਭਿੱਜ ਗਿਆ ਹੈ, ਮੇਰੇ ਅੰਦਰ ਤੇਰਾ ਇੰਨਾ ਪਿਆਰ ਬਣ ਗਿਆ ਹੈ ਕਿ ਨਾਮ ਜਲ ਤੋਂ ਬਿਨਾਂ ਇਹ ਮਨ ਜੀ ਹੀ ਨਹੀਂ ਸਕਦਾ, ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਜੀ ਸਕਦੀ। ਅਤੇ ਹੇ ਪ੍ਰਭੂ, ਤੇਰਾ ਮੁੱਲ ਨਹੀਂ ਪਾਇਆ ਜਾ ਸਕਦਾ, ਤੂੰ ਕਿਸੇ ਦੁਨਿਆਵੀ ਪਦਾਰਥ ਦੇ ਬਦਲੇ ਨਹੀਂ ਮਿਲ ਸਕਦਾ, ਤੇਰਾ ਟਿਕਾਣਾ ਵੀ ਲਾਸਾਨੀ ਹੈ, ਉਸਦਾ ਪਾਰਲਾ ਬੰਨਾ ਨਹੀਂ ਲੱਭ ਸਕੀਦਾ। ਵਿਆਖਿਆ ਵਾਲੇ ਸ਼ਬਦ ਦੀਆਂ ਅੰਤਲੀਆਂ ਪੰਕਤੀਆਂ ਹਨ, ਸਗਲ ਗੁਣਾ ਕੇ ਦਾਤੇ ਸੁਆਮੀ, ਬਿਨੋ ਸੁਨੋ ਇੱਕ ਦੀਨਾ, ਦੇਹ ਦਰਸ ਨਾਨਕ ਬਲਹਾਰੀ, ਜੀਅੜਾ ਬਲ ਬਲ ਕੀਨਾ। ਭਾਵ ਕਿਹੇ ਸਾਰੇ ਗੁਣ ਦੇਣ ਵਾਲੇ, ਸਾਰੀਆਂ ਨੇਕੀਆਂ ਬਖਸ਼ਣ ਵਾਲੇ ਮੇਰੇ ਮਾਲਕ ਪ੍ਰਭੂ ਜੀ, ਮੇਰੀ ਗਰੀਬ ਦੀ ਇੱਕ ਬੇਨਤੀ ਸੁਣ ਕਿ ਮੈਨੂੰ ਆਪਣਾ ਦੀਦਾਰ ਬਖਸ਼, ਮੈਂ ਤੈਥੋਂ ਸਦਕੇ ਹਾਂ, ਮੈਂ ਆਪਣੀ ਨਿਮਾਣੀ ਜਿਹੀ ਜਿੰਦ ਨੂੰ ਤੇਰੇ ਤੋਂ ਵਾਰਨੇ ਕਰਦਾ ਹਾਂ।
1: ਘੋਲ ਘੁਮਾਈ ਲਾਲਨਾ ਗੁਰਮਨ ਦੀਨਾ, ਸੁਣ ਸ਼ਬਦ ਤੁਮਹਾਰਾ ਮੇਰਾ ਮਨ ਪੀਨਾ। ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਦਰਸ਼ਨ ਸਿੰਘ। ਗੁਰਬਾਣੀ ਵਿੱਚ ਬੇਨਤੀ ਦੇ ਸੰਕਲਪ ਨੂੰ ਭਲੀ ਭਾਂਤੀ ਉਜਾਗਰ ਕੀਤਾ ਗਿਆ ਹੈ। ਬੇਨਤੀ, ਅਰਦਾਸ, ਜੋਦੜੀ ਹਰ ਪ੍ਰਾਣੀ ਦੇ ਜੀਵਨ ਦਾ ਅਨਿੱਖੜਵਾਂ ਅੰਗ ਹੈ। ਗੁਰਮਤ ਵਿੱਚ ਕੋਈ ਵੀ ਕਾਰਜ ਕਰਨ ਤੋਂ ਪਹਿਲਾਂ ਅਕਾਲ ਪੁਰਖ ਪ੍ਰਭੂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ। ਸੁਣਦਿਆਂ ਅੰਮ੍ਰਿਤਪਾਲ ਕੌਰ ਹੋਰਾਂ ਪਾਸੋਂ ਵਾਰਤਾ, ਗੁਰਬਾਣੀ ਵਿੱਚ ਬੇਨਤੀ ਦਾ ਸੰਕਲਪ।
2: ਬੇਨਤੀ, ਪ੍ਰਾਰਥਨਾ, ਦੁਆ, ਅਰਦਾਸ ਅਤੇ ਅਰਜ਼ੋਈ ਐਸੇ ਸ਼ਬਦ ਹਨ ਜਿਨ੍ਹਾਂ ਸ਼ਬਦਾਂ ਦੀ ਹਰ ਧਰਮ ਵਿੱਚ ਆਪਣੀ ਪਹਿਚਾਨ ਹੈ। ਬੇਨਤੀ ਅਥਵਾ ਅਰਦਾਸ ਬੋਲਾਂ ਦੀ ਨਹੀਂ, ਆਤਮਾ ਦੀ ਬੇਬਲਤਾ ਹੈ, ਰੂਹ ਦਾ ਗੀਤ ਹੈ। ਇਹ ਤਾਂ ਧੁਰ ਅੰਦਰੋਂ ਉੱਠੀ ਦੁਹਾਈ ਹੈ, ਇਹ ਕਾਇਆ ਦੀ ਡੰਡੌਤ ਨਹੀਂ, ਆਤਮਾ ਦਾ ਸਿਜਦਾ ਹੈ। ਬੇਨਤੀ ਤਾਂ ਹੈ ਹੀ ਪਰਮ ਸੱਤਾ ਨੂੰ ਆਪਣੀਆਂ ਲੋੜਾਂ ਥੋੜਾਂ ਵਿੱਚ ਪ੍ਰਵੇਸ਼ ਕਰਨ ਦਾ ਸੱਦਾ ਦੇਣਾ। ਪਰਮਾਤਮਾ ਨੂੰ ਪੁਕਾਰਨ ਦੇ ਇਸ ਹੱਕ ਦਾ ਨਾਮ ਹੀ ਬੇਨਤੀ ਹੈ, ਅਰਦਾਸ ਹੈ। ਜਦ ਕੋਈ ਵੀ ਵਿਆਕੁਲ ਆਤਮਾ ਹੇ ਮੇਰੇ ਪਿਤਾ ਜੀ ਦੀ ਪੁਕਾਰ ਕਰਦੀ ਹੈ, ਹਾਂ ਮੇਰੇ ਬੱਚੇ ਦਾ ਪਿਆਰ ਹੁੰਗਾਰਾ ਉਸਨੂੰ ਅਵੱਸ਼ ਹੀ ਪ੍ਰਾਪਤ ਹੁੰਦਾ ਹੈ। ਜਿੱਥੇ ਮਨੁੱਖ ਆਪਣੇ ਆਪ ਨੂੰ ਪੂਰਨ ਤੌਰ 'ਤੇ ਅਸਹਾਈ ਮਜ਼ਬੂਰ ਪਾਉਂਦਾ ਹੈ, ਕੋਈ ਵਸ ਨਹੀਂ ਚੱਲਦਾ, ਜੋ ਕੁਝ ਕੀਤਾ ਹੈ ਉਸਦਾ ਮੁੱਲ ਦਿਖਾਈ ਨਹੀਂ ਦਿੰਦਾ, ਤਾਂ ਐਸੀ ਹਾਲਤ ਵਿੱਚ ਬੇਨਤੀ ਜਾਂ ਅਰਦਾਸ ਜਨਮ ਲੈਂਦੀ ਹੈ। ਹਰ ਇਨਸਾਨ ਵਾਸਤੇ, ਭਾਵੇਂ ਉਹ ਕਿਸੇ ਅਵਸਥਾ ਦਾ ਹੋਵੇ, ਅਰਦਾਸ ਜਾਂ ਬੇਨਤੀ ਕਰਨ ਦੀ ਜ਼ਰੂਰਤ ਹੈ। ਬੇਨਤੀ ਸਰੀਰਕ ਲੋੜਾਂ ਤੋਂ ਲੈ ਕੇ ਉੱਚੀਆਂ ਤੋਂ ਉੱਚੀਆਂ ਆਤਮਕ ਲੋੜਾਂ ਦੀ ਪੂਰਤੀ ਤੱਕ ਸਹਾਇਤਾ ਕਰਦੀ ਹੈ। ਅਰਦਾਸ ਮਨ ਨੂੰ ਨਿਰਮਾਣ ਅਤੇ ਨਿਰਮਲ ਬਣਾਉਂਦੀ ਹੈ। ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਬੇਨਤੀ ਦੀ ਇਹ ਕਿਰਿਆ ਮਨੁੱਖ ਦੀ ਮਨੁੱਖ ਨਾਲ ਵਿਹਾਰਕ ਸਾਂਝ ਕਰਕੇ ਤਾਂ ਮਹੱਤਤਾ ਰੱਖਦੀ ਹੀ ਹੈ,

ਇਸ ਦੀ ਲੋੜ ਹਰ ਪ੍ਰਾਣੀ ਨੂੰ ਅਕਾਲ ਪੁਰਖ ਨਾਲ ਨਾਤਾ ਜੋੜੀ ਰੱਖਣ ਅਤੇ ਬਖਸ਼ਿਸ਼ਾਂ ਪ੍ਰਾਪਤ ਕਰਨ ਲਈ ਵੀ ਅਤਿ ਆਵਸ਼ਕ ਹੈ। ਸਾਹਿਬ ਸੇਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ। ਬੇਨਤੀ ਮਨੁੱਖ ਵਿੱਚ ਇੱਕ ਜਜ਼ਬਾ ਹੈ ਜੋ ਉਸ ਸਮੇਂ ਉਜਾਗਰ ਹੁੰਦਾ ਹੈ ਜਦ ਇਨਸਾਨ ਆਮ ਹਾਲਤ ਵਿੱਚ ਨਾ ਵਿਚਰਦਾ ਹੋਇਆ ਬਿਪਤਾ ਜ਼ੁਖਮ ਤਕਲੀਫ ਜਾਂ ਦੁੱਖ ਅਤੇ ਬਿਮਾਰੀ ਵਿੱਚ ਗ੍ਰਸਿਆ ਹੁੰਦਾ ਹੈ। ਇਸ ਲਈ ਮਨੁੱਖ ਆਪਣੀਆਂ ਹਰ ਪ੍ਰਕਾਰ ਦੀਆਂ ਸਮੱਸਿਆਵਾਂ ਅਤੇ ਮਸਲਿਆਂ ਦੇ ਨਿਪਟਾਰੇ ਲਈ ਰੱਬ ਪਾਸ ਬੇਨਤੀ ਕਰਦਾ ਹੈ, ਅਰਜ਼ੋਈਆਂ ਕਰਦਾ ਹੈ ਤਾਂ ਜੋ ਉਸ ਦੀਆਂ ਨਿੱਜੀ ਦੁਨਿਆਵੀ ਸਮਾਜੀ ਰਾਜਸੀ ਅਤੇ ਅਧਿਆਤਮਿਕ ਉਲਝਣਾਂ ਤੋਂ ਉਸ ਨੂੰ ਛੁਟਕਾਰਾ ਮਿਲ ਸਕੇ। ਗੁਰਬਾਣੀ ਸਾਨੂੰ ਸੋਝੀ ਕਰਾਉਂਦੀ ਹੈ ਕਿ ਸੱਚੇ ਦਿਲੋਂ ਕੀਤੀ ਨੇਕ ਭਾਵਨਾ ਵਾਲੀ ਅਰਦਾਸ ਬੇਨਤੀ ਰੱਬ ਦੀ ਦਰਗਾਹ ਵਿੱਚ ਜ਼ਰੂਰ ਸੁਣੀ ਜਾਂਦੀ ਹੈ। ਇਸ ਲਈ ਬੇਨਤੀ ਦਾ ਗੁਰਬਾਣੀ ਦੇ ਹਵਾਲੇ ਵਿੱਚ ਸਾਡੇ ਜੀਵਨ ਵਿੱਚ ਬੜਾ ਨੇੜੇ ਦਾ ਵਾਸਤਾ ਹੈ। ਗੁਰਬਾਣੀ ਅਨੁਸਾਰ ਸੱਚੀ ਸੁੱਚੀ ਬੇਨਤੀ ਆਪਣੇ ਮਾਲਕ ਤੱਕ ਰਸਾਈ ਕਰਨ ਅਤੇ ਉਸ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਨ ਦਾ ਬਹੁਤ ਸ਼ਕਤੀਸ਼ਾਲੀ ਮਾਧਿਅਮ ਹੈ। ਸੁਚੱਜੇ ਅਤੇ ਨੇਕ ਪ੍ਰਭਾਵਾਂ ਹੇਠ ਕੀਤੀ ਬੇਨਤੀ ਪੱਥਰ ਦਿਲਾਂ ਨੂੰ ਪਿਘਲਾ ਦਿੰਦੀ ਹੈ ਅਤੇ ਇੱਕ ਅਜਿਹੀ ਮਾਸਟਰ ਕੁੰਜੀ ਹੈ ਜੋ ਵੱਡੇ ਤੋਂ ਵੱਡੇ ਜਿੰਦਰੇ ਪਲਾਂ ਵਿੱਚ ਖੋਲ੍ਹ ਦਿੰਦੀ ਹੈ। ਬੇਨਤੀ ਕਰਨ ਵਿੱਚ ਕੁਝ ਵੀ ਨਹੀਂ ਲੱਗਦਾ, ਪਰ ਕਈ ਵਾਰੀ ਇਹ ਬਹੁਤ ਭਾਰੀ ਫੱਟਾਂ ਨੂੰ ਮੇਲ ਦਿੰਦੀ ਹੈ ਅਤੇ ਨਫ਼ਰਤ ਨੂੰ ਪਿਆਰ ਵਿੱਚ ਬਦਲ ਦਿੰਦੀ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਬਿਓ ਬਾਚ ਬੇਨਤੀ ਚੌਪਈ ਵਿੱਚ ਸਾਨੂੰ ਬੇਨਤੀ ਕਰਨ ਦੀ ਬੜੀ ਸੋਹਣੀ ਜਾਚ ਦੱਸਦੇ ਹਨ ਅਤੇ ਇਹ ਵੀ ਸਮਝਾਉਂਦੇ ਹਨ ਕਿ ਬੇਨਤੀ ਕਿਸ ਚੀਜ਼ ਦੀ ਪ੍ਰਾਪਤੀ ਲਈ ਕਰਨੀ ਹੈ ਅਤੇ ਕਿਸ ਸ਼ਕਤੀ ਅੱਗੇ ਕਰਨੀ ਹੈ। ਬੇਨਤੀ ਰੂਪ ਵਿੱਚ ਫਰਮਾਉਂਦੇ ਹਨ, ਦੇਹ ਸ਼ਿਵਾ ਬਰਮੋਹੇ ਹੈ ਸ਼ੁਭ ਕਰਮਨ ਦੇ ਕਬਹੂ ਨਾ ਟਰੋ। ਇਸ ਮੰਗ ਵਿੱਚ ਨਿੱਜੀ ਸਵਾਰਥ ਦੀ ਗੱਲ ਨਹੀਂ, ਮਨੁੱਖਤਾ ਦੀ ਬਿਹਤਰੀ ਲਈ ਸ਼ੁਭ ਕਰਮ ਕਰਨ ਵਿੱਚ ਹਮੇਸ਼ਾ ਤਤਪਰ ਰਹਿਣ ਦੀ ਅਰਜ਼ੋਈ ਹੈ। ਧੰਨ ਸ੍ਰੀ ਗੁਰੂ ਰਾਮਦਾਸ ਜੀ ਵੀ ਰਾਗ ਸੂਹੀ ਅੰਦਰ ਬਖਸ਼ਿਸ਼ ਕਰਦੇ ਹਨ ਕਿ ਅਕਾਲ ਪੁਰਖ ਤੋਂ ਬੇਨਤੀ ਰੂਪ ਵਿੱਚ ਕੀ ਕੁਝ ਮੰਗਣਾ ਹੈ। ਕਮਾਲ ਦਾ ਬਿਆਨ ਕਰਦੇ ਹਨ, ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ ਹੋਂ ਤਿਸ ਪੈ ਆਪ ਵਿਚਾਈ ਦਰਸ਼ਨ ਹਰ ਦੇਖਣ ਕਹਿ ਤਾਈ ਕਿਰਪਾ ਕਰੇ ਤਾਂ ਸਤਿਗੁਰ ਮਿਲੈ ਹਰ ਹਰ ਨਾਮ ਧਿਆਈ। ਚੌਥੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਜੀ ਪਰਮਾਤਮਾ ਤੋਂ ਬਲਿਹਾਰੇ ਜਾਂਦੇ ਹਨ, ਉਸ ਦੇ ਦਰਸ਼ਨਾਂ ਲਈ ਦੀਵਾਨੇ ਹਨ ਅਤੇ ਹਰ ਸਮੇਂ ਦਰਸ਼ਨਾਂ ਲਈ ਹੀ ਬੇਨਤੀ ਕਰਦੇ ਹਨ। ਬੇਨਤੀ ਕਰਦੇ ਇਹ ਦਾਨ ਮੰਗਦੇ ਹਨ ਕਿ ਤੁਸੀਂ ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾ ਕੇ ਆਪਣੇ ਨਾਲ ਜੋੜੀ ਰੱਖੋ। ਘੱਟ ਘੱਟ ਕੇ ਅੰਤਰ ਕੀ ਜਾਣਤ ਵਾਲੇ ਪ੍ਰਭੂ ਪਾਸੋਂ ਕੁਝ ਮੰਗਣ ਨਾਲੋਂ ਉਸ ਵੱਲੋਂ ਦਿੱਤੀਆਂ ਬੇਸ਼ੁਮਾਰ ਦਾਤਾਂ ਲਈ ਉਸ ਦਾ ਧੰਨਵਾਦ ਕਰਨਾ ਹੀ ਸੋਭਦਾ ਹੈ। ਮਨੁੱਖ ਦਾ ਮਾਰਗ ਦਰਸ਼ਨ ਕਰਨ ਲਈ ਗੁਰਬਾਣੀ ਵਿੱਚ ਬਹੁਤ ਸਾਰੇ ਹਵਾਲੇ ਮੌਜੂਦ ਹਨ ਕਿ ਮਨੁੱਖ ਨੇ ਜੇ ਅਕਾਲ ਪੁਰਖ ਅੱਗੇ ਬੇਨਤੀ ਕਰਕੇ ਕੁਝ ਮੰਗਣਾ ਹੀ ਹੈ ਤਾਂ ਉਹ ਮੰਗ ਕਿਹੋ ਜਿਹੀ ਹੋਣੀ ਚਾਹੀਦੀ ਹੈ। ਬੇਨਤੀ ਆਤਮਕ ਵਿਕਾਸ ਲਈ ਕਰਨੀ ਚਾਹੀਦੀ ਹੈ, ਮਨ ਨੂੰ ਟਿਕਾਓ ਵਿੱਚ ਲਿਆਉਣ ਲਈ ਕਰਨੀ ਉਚਿਤ ਹੈ। ਇਨਸਾਨੀ ਜੀਵਨ ਵਿੱਚ ਨੇਕ ਕੀਮਤਾਂ ਦੀ ਕਾਇਮੀ ਅਤੇ ਬਹਾਲੀ ਲਈ ਕਰਨੀ ਵਾਜਬ ਹੈ। ਚੰਗੇ ਕੰਮ ਕਰਨ ਖਾਤਰ ਕਦੇ ਨਾ ਟਲਣ ਵਾਲੀ ਬਲ ਸ਼ਕਤੀ ਹੌਂਸਲਾ ਅਤੇ ਤਾਂਘ ਪ੍ਰਾਪਤ ਕਰਨ ਲਈ ਬੇਨਤੀ ਕਰਨੀ ਰੱਬ ਨੂੰ ਭਾਉਂਦੀ ਹੈ, ਕਿਉਂਕਿ ਇਹ ਉਸਦੇ ਆਪਣੇ ਜੀਵ ਜੰਤ ਦੀ ਨਿਸ਼ਕਾਮ ਸੇਵਾ ਪ੍ਰਫੁੱਲਤ ਕਰਦੀ ਹੈ। ਦੂਜੇ ਦੇ ਹਿੱਤਾਂ ਲਈ ਸੇਵਾ ਰੂਪ ਵਿੱਚ ਜੂਝਣਾ ਮਨੁੱਖ ਨੂੰ ਆਤਮਕ ਸੁੱਖ ਅਤੇ ਆਨੰਦ ਪ੍ਰਦਾਨ ਕਰਦਾ ਹੈ। ਜੋ ਸੁੱਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁੱਖ ਰਾਜ ਨਾ ਲਈਏ। ਪਰਮਾਤਮਾ ਦੇ ਮਿਲਾਪ ਲਈ ਬੇਨਤੀ ਕੀਤੀ ਜਾਵੇ ਤਾਂ ਮਨ ਨੂੰ ਬਲ ਅਤੇ ਖੇੜਾ ਮਿਲਦਾ ਹੈ। ਮੇਲ ਲਿਹੋ ਦਿਆਲ ਢਹਿ ਪਏ ਦੁਆਰਿਆ ਰੱਖ ਲੇਵੋ ਦੀਨ ਦਿਆਲ ਭ੍ਰਮਤ ਬਹੁ ਹਾਰਿਆ। ਅਕਾਲ ਪੁਰਖ ਦੀ ਸ਼ਰਨ ਵਿੱਚ ਟਿਕੇ ਰਹਿਣ ਦੀ ਬੇਨਤੀ ਦਾ ਆਨੰਦ ਹੀ ਕੁਝ ਵੱਖਰਾ ਹੈ। ਹਰ ਜੀਓ ਸਦਾ ਤੇਰੀ ਸਰਣਾਈ ਜਿਉਂ ਪਾਵੈ ਤਿਉਂ ਰੱਖੋ ਮੇਰੇ ਸਵਾਮੀ ਇਹ ਤੇਰੀ ਵਡਿਆਈ। ਗੁਰਬਾਣੀ ਹੋਰ ਤਗੀਦ ਕਰਦੀ ਹੈ ਕਿ ਜੇ ਬੇਨਤੀ ਕਰਨੀ ਹੀ ਹੈ ਤਾਂ ਨਿਮਰਤਾ ਨੂੰ ਗ੍ਰਹਿਣ ਕਰਨ ਲਈ ਕਰੋ, ਹਿਰਦੇ ਨੂੰ ਪ੍ਰਕਾਸ਼ਮਾਨ ਕਰਨ ਲਈ ਬੇਨਤੀ ਕਰੋ, ਉਸ ਸਰਵਵਿਆਪੀ ਪਰਮਾਤਮਾ ਦੇ ਚਰਨ ਕਮਲਾਂ ਤੱਕ ਪਹੁੰਚਣ ਲਈ ਅਰਜ਼ ਕਰੋ। ਸਾਡੀ ਬੇਨਤੀ ਅਕਾਲ ਪੁਰਖ ਦੇ ਨਾਮ ਦੀ ਪ੍ਰਾਪਤੀ ਲਈ ਹੀ ਹੋਣੀ ਚਾਹੀਦੀ ਹੈ। ਇਹ ਉੱਤਮ ਤੋਂ ਉੱਤਮ ਬੇਨਤੀ ਹੈ, ਨਿਸ਼ਕਾਮ ਬੇਨਤੀ ਹੈ, ਗੁਰਬਾਣੀ ਦੇ ਅਨੁਕੂਲ ਬੇਨਤੀ ਹੈ। ਐਸੀ ਕਿਰਪਾ ਕਰੋ ਪ੍ਰਭ ਮੇਰੇ ਹਰ ਨਾਨਕ ਬਿਸਰ ਨ ਕਾਹੂੰ ਬੇਰੇ। ਸਵਾਲ ਇਹ ਹੈ ਕਿ ਕੀ ਪ੍ਰਭੂ ਦੀ ਨੇੜਤਾ ਪ੍ਰਾਪਤ ਕਰਨ ਲਈ ਬੇਨਤੀ ਕਿਸੇ ਵਿਸ਼ੇਸ਼ ਸ਼ਬਦਾਵਲੀ ਵਿੱਚ ਅਤੇ ਕਿਸੇ ਉੱਤਮ ਅਸਥਾਨ 'ਤੇ ਕੀਤੀ ਜਾਵੇ? ਤਦ ਹੀ ਉਹ ਪ੍ਰਵਾਨ ਚੜ੍ਹੇਗੀ। ਗੁਰਬਾਣੀ ਅਨੁਸਾਰ ਬੇਨਤੀ ਦਿਲ ਤੋਂ ਦਿਲ ਤੱਕ ਦੀ ਅਰਜ਼ੋਈ ਹੈ ਜੋ ਕਿਸੇ ਵੀ ਭਾਸ਼ਾ ਦੀ ਮੁਥਾਜ ਨਹੀਂ। ਬੇਨਤੀ ਜਾਂ ਅਰਜ਼ੋਈ ਚੁੱਪ ਰਹਿ ਕੇ ਵੀ ਕੀਤੀ ਜਾ ਸਕਦੀ ਹੈ, ਕਿਸੇ ਵੀ ਥਾਂ 'ਤੇ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ। ਬਿਨ ਬੋਲਿਆਂ ਸਭ ਕਿਸ ਜਾਣਦਾ ਕਿਸ ਅੱਗੇ ਕੀਚੇ ਅਰਦਾਸ। ਬੰਦਗੀ ਦੇ ਰਸਤੇ ਉੱਤੇ ਬੇਨਤੀ ਜਾਂ ਅਰਦਾਸ ਹਰ ਇੱਕ ਪੰਥ ਲਈ ਇਤਨੀ

0: ਜ਼ਰੂਰੀ ਹੈ ਜਿੰਨੀ ਕਿ ਅੰਨੇ ਲਈ ਡੰਗੋਰੀ।
1: ਗੁਰਬਾਣੀ ਵਿੱਚ ਬੇਨਤੀ ਦਾ ਸੰਕਲਪ, ਇਹ ਵਾਰਤਾ ਸੁਣਾ ਰਹੇ ਸਨ ਅੰਮ੍ਰਿਤਪਾਲ ਕੌਰ। ਜੀਵ ਰੂਪ ਇਸਤਰੀ ਅਕਾਲ ਪੁਰਖ ਦੇ ਚਰਨਾਂ ਵਿੱਚ ਉਸ ਪ੍ਰਭੂ ਦੇ ਦਰਸ਼ਨ ਦੀਦਾਰ ਲਈ ਬੇਨਤੀ ਕਰਦੀ ਹੈ। ਉਸ ਪਰਮੇਸ਼ਵਰ ਨੂੰ ਆਪਣਾ ਮਿੱਤਰ ਸਮਝਦੇ ਹੋਏ ਉਹ ਪ੍ਰਭੂ ਦੀ ਭਾਲ ਕਰਨ ਵਾਸਤੇ ਬੇਨਤੀ ਕਰਦੀ ਹੈ। ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨੰਤੀਆ, ਤਿਸ ਮੋਹਨ ਲਾਲ ਪਿਆਰੇ ਹੋ ਫਿਰੋ ਖੁਜੰਤੀਆ। ਸਰਵਣ ਕਰਦੇ ਹਾਂ ਭਾਈ ਗੁਰਮੀਤ ਸਿੰਘ ਸ਼ਾਂਤ ਅਤੇ ਉਹਨਾਂ ਦੇ ਰਾਗੀ ਜੱਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਪ੍ਰੋਗਰਾਮ ਭਗਤੀ ਸੰਗੀਤ ਡੀਟੀਟੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ ਅਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਇਸ ਵੇਲੇ ਸਵੇਰ ਦੇ 4 ਵੱਜ ਚੁੱਕੇ ਨੇ ਅਤੇ ਆਓ ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ ਜਿੱਥੋਂ ਤੁਸੀਂ ਸਰਵਣ ਕਰੋਗੇ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ।

ਸਵਈਏ ਮਹੱਲੇ ਪੰਜਵੇਂ ਕੇ ਇੱਕ ਓਅੰਕਾਰ ਸਤਿ ਗੁਰ

ਜਿਸ ਸਿਮਰਤ ਦੁਰਮਤ ਮਲ ਨਾਸੀ ਸਤਗੁਰ ਚਰਨ ਕਵਲ ਰਿਧ ਧਾਰੰ ਗੁਰ ਅਰਜਨ।

रेत शब्द बसाया मन मानक संतोखिया।

ਧਰਮ ਧੀਰ ਗੁਰਮਤ ਗੰਭੀਰ ਪਰ ਦੁੱਖ ਵਿਸਾਰਨ ਸ਼ਬਦ ਸਾਰ ਹਰ ਸਮੇਦਾਰ ਅਹਿਮੇਵ ਨਿਵਾਰਨ ਮਹਾਦਾਨ ਸਤ ਗੁਰ ਗਿਆਨ ਮਨ ਚਾਉ ਨ ਹੁਟੈ ਸਤਵੰਤ ਹਰ ਨਾਮ ਮੰਤ੍ਰ ਨਵ ਨਿਦ ਨਾਨ ਖੁਟੈ ਗੁਰ ਰਾਮਦਾਸ ਤਨ ਸਰਬ ਮੈਂ ਸਹਿਤ ਚੰਦੋਇਆ ਤਾਨਿਓ ਗੁਰ ਅਰਜੁਨ ਕਲ ਉਚਰੈ ਤੇ ਰਾਜ ਜੋਗ ਰਸ ਜਾਣਿਓ ਸੋਰਠੇ ਗੁਰ ਅਰਜੁਨ ਪੁਰਖ ਪਰਮਾਨ ਪਾਰਥੋ ਚਾਲੇ ਨਹੀਂ ਨੇਜਾ ਨਾਮ ਨਿਸ਼ਾਨ ਸਤਿਗੁਰ ਸ਼ਬਦ ਸਵਾਰਿਓ ਭਵਜਲ ਸਾਹਿਰ ਸੇਤ ਨਾਮ ਹਰੀ ਕਾ ਬੋਹਿਥਾ ਤੋ ਸਤਿਗੁਰੂ ਸੰਗ ਹੇਤ ਨਾਮ ਲਾਗ ਜਗ ਉਦਰਿਓ ਜਗਤ ਉਦਾਰਨ ਨਾਮ ਸਤਿਗੁਰ ਤੁਠੇ ਪਾਇਓ ਅਬ ਨਹਿ।

ਭੈਣ ਨਿਰਭਉ ਮਾਨਿਓ ਲੱਖ ਮੈਂ ਲੱਖ ਲਖਾਇਓ ਅਗਮ ਗੋਚਰ ਗਤ ਕਬੀਰ ਸਤਿਗੁਰ ਪਰਚਾਇਓ ਗੁਰ ਪਰਚੇ ਪ੍ਰਵਾਨ ਰਾਜ ਮੈਂ ਜੋ ਕਮਾਇਓ ਧਨ ਧਨ ਗੁਰ ਧਨ ਅਪਰ ਸਰ ਸੋ ਭਰ ਭਰਾਇਓ ਗੁਰਗੰਭ ਪ੍ਰਮਾਨ ਅਦਰ ਦਰਿਆ

0: ਕਾ ਲੁਚੜੇ ਤੈ ਸਹਿਜ ਜੋਗ ਨਿਜ ਪਾਇਓ। ਅਮਿਓ ਰਸਨਾ ਬਦਨ ਬਰਦਾਤ ਲੱਖ ਅਪਾਰ ਗੁਰ ਸੂਰ ਸ਼ਬਦ ਹੋਮੇ ਨਿਵਾਰਿਓ। ਪੰਚਾਰ ਨਿਦਲਿਓ ਸੁਨ ਸਹਿ ਨਿਜ ਘਰ ਸਹਾਰਿਓ। ਹਰ ਨਾਮ ਲਾਗ ਜਾਗ ਉਦਰਿਓ ਸਤਿਗੁਰ ਦੇ ਵਸਾਇਓ। ਗੁਰ ਅਰਜੁਨ ਕਾ ਲੁਚਰੈ ਤੈ ਜਨ ਕੇ ਕਲਸ ਦਿਪਾਇਓ।
1: ਜੋਤ ਰੂਪ ਹਰ ਆਪ ਗੁਰੂ

आनंद मंगल गुण गाओ सहज धुन निःचल राज कमाओ जिन तुम भेजे तिन है बो।

अस्थिर रहो डोलहु मत कबहु, गोर का

अचरज किया करने

जिन के जी ते नाही फेर।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਾਸਰੀ ਮਹੱਲਾ ਪੰਜਵਾਂ, ਜਿਨ ਤੁਮ ਭੇਜੇ ਤਿਨ ਹੈ ਬੁਲਾਏ, ਸੁਖ ਸਹਿਜ ਸੇਤੀ ਘਰ ਆਓ, ਆਨੰਦ ਮੰਗਲ ਗੁਣ ਗਾਓ ਸਹਿਜ ਧੁਨ।

ਆਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਆ ਜੈਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੇ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੇ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਪੰਜਾਂ ਪਿਆਰਿਆਂ ਸੋਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਾਪੀਆਂ ਤਾਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਸਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੇ ਜਿੰਨਾ ਸਿੰਘਾਂ ਸਿਘੜੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਥਿਆਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਦਾ ਮਨ ਨੀਮਾ ਮਤ ਉੱਚੀ ਮਾਤ ਪਾਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿੰਨਾ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸੋ ਹੇ ਨਮਾਨਿਆਂ ਦੇ ਮਾਨ ਨਤਾਨਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ

ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸਾਦ ਭੇਟਾ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ ਸੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸਾਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵਾ ਪ੍ਰਵਾਨ ਹੋਇਆ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵਾ ਨਾਮ ਚਿੱਤ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਮਹੱਲਾ ਚੌਥਾ ਜਨਮਸਤਕ ਤੋਰ।

ਸਾਰੇ ਜਿਤਮਲੇ ਕਿਸਮ ਸਮਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀ ਹੈ ਨੇਤਰੀ ਜਗਤ ਨਿਹਾਲਿਆ ਛੋੜ ਦੂਜੇ ਲੱਗੇ ਡੂਬੇ ਸਿਮਣ ਜਾ ਰਿਹਾ ਸਤਿਗੁਰੂ ਹੈ ਬੋਇਤਾ।

ਸਿਮਲ ਰੁਕਸ ਰਾਰਾ ਅਤ ਦੀਰਘ ਅਤ ਮਚ ਓਏ ਜੇ ਆਵੇ ਆਸ ਕਰ ਜਾਹੀ ਨਰਸੇ ਕਿਤ ਫਲ ਫਿੱਕੇ ਫੁੱਲ ਬੱਕ ਬੱਕੇ ਕੰਮ ਨਾਵੇ ਪੱਤ ਮਿੱਠ ਤਿੰਨੀ ਵੀ ਨਾਨਕਾ ਗੁਣ ਚੰਗਿਆਈਆਂ ਤੱਤ ਸਭ ਕੋ ਨਵੇਂ ਆਪ ਕੋ ਪਰ ਕੋ ਨਵੇਂ ਨਾ ਕੋਏ ਤਰ ਤਰਾਜੂ ਤੋਲੀਏ ਨਵੇਂ ਸੋਗੋਰਾ ਹੋਏ।

ਦਿਨਸ ਜੀਨਾ ਤੱਕ ਪਾਉ ਕੱਤੀਆ ਬਮਨ ਵੱਟਿਆ ਕੋ ਬਕਰਾ ਰਿਨ ਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁੱਟਿਆ ਪੀ ਫਿਰ ਪਾਈਏ ਹੋ ਨਾਨਕ ਤਗ ਨਾ ਟੁੱਟਈ ਜੇ ਤੱਕ ਹੋਵੇ।

0: ਤਗਨਾ ਤੂੰ ਤਸਪੂਤ ਮਹੱਲਾ ਪਹਿਲਾ
1: ਤਗਨਾ ਇੰਦਰੀ ਤਗਨਾ ਨਾਰੀ ਭਲਕੇ ਥੁੱਕ ਪਵੇ ਨਿਤਦਾਰੀ ਤਗਨਾ ਪੈਰੀ ਤਗਨਾ ਹੱਥੀ ਤਗਨਾ ਜੇਵਾ ਤਗਨਾ ਖੀਵੇ ਤਗਾ ਆਪੇ ਵੱਤੇ ਵੜਤਾ ਗਏ ਵਰਾ ਘੱਤੇ ਲੈ ਪਹਾੜ ਕਰੇ ਵੀ ਆਹੋ।

ਸਹਾਈ ਕਾਰ ਕਰਾਏ ਸੀ ਸੋ ਸੇਵ ਸੇਵਾ ਕਰੇ ਜਿਸਨੂੰ ਹੁਕਮ ਲਾਏ ਸੀ ਹੁਕਮ ਨਾ ਹੋਏ ਪ੍ਰਵਾਨ ਦਾ ਕਿਸਮੈ ਕਾ ਮਿਲ ਪਾਏ ਸੀ ਖਸਮੈ ਪਾਵੇ ਸੋ ਕਰੇ ਮਨ ਚੱਲਿਆ ਸੋ ਫਲ ਪਾਏ ਸੀ ਤਾਦਰ ਗਹਿ ਪੈਦਾ ਜਾਏ ਸੀ ਤਾਦਰ ਗਹਿ ਪੈਦਾ ਕਹੋ।

ਵਡਿਆਈਆਂ ਆਪੇ ਹੀ ਕਰਮ ਕਰਾਏ ਦਾ ਵਡਹੋ ਵਡਾ ਵਡਮੇਦਨੀ ਸਿਰੈ ਸਿਰ ਧੰਦੇ ਲਾਏ ਦਾ ਨਦਰੋ ਪਟਨੀ ਜੇ ਕਰੇ ਸੋਤਾਨਾ ਕਾਹੂ ਕਰਾਏ ਦਾ ਦਰ ਮੰਗਣ ਭਿੱਖ ਨਾ ਪਾਏ ਦਾ ਦਰ ਮੰਗਣ ਭਿੱਖ ਨਾ ਪਾਏ ਦਾ।